0: ਦਿੱਤਾ ਜੀ।
1: ਬਿਲਕੁਲ,
0: ਹੁਣ ਬੀਬੀ ਰੂਪ ਕੌਰ ਆ ਗਏ ਜੀ, ਉਹ ਕਹਿੰਦੇ ਹੈਗੇ ਜੀ ਕਿ ਪਹਿਲਾਂ ਹੁਣ ਇਹ ਨੀ ਪਤਾ ਇਹ ਸਾਰੀ ਕਨਕੋਕਟਡ ਡਿਜ਼ਾਈਨ ਆ ਕਿਸੇ ਦਾ
1: ਜੀ,
0: ਹੈ ਜੀ। ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਆ ਗੱਲਬਾਤ ਕੀਤੀ, ਅਗਲਿਆਂ ਨੇ ਕਿਹਾ ਵੀ ਪਾਰਟੀ ਤੋਂ ਬਾਹਰ ਜਾਂਦੇ, ਉਹਨਾਂ ਨੇ ਉਹ ਵੀ ਕਾਹਲੀ ਕਰਦੇ ਆ ਜੀ, ਫਟਾਫਟ ਪਾਰਟੀ ਚੋਂ ਬਾਹਰ ਕੱਢ ਦਿੱਤਾ ਜੀ।
1: ਜੀ
0: ਹੁਣ ਉਹ ਸਕਿਉਰਿਟੀ ਉਹਨਾਂ ਨੇ ਲੈ ਲਈ ਆ ਜੀ।
1: ਖਬਰ ਕਰਨੀ ਹੈ ਹਜੇ ਆਪਾਂ, ਤੇ ਉਹ ਤੋਂ ਬਾਅਦ ਮੈਂ ਇਜਾਜ਼ਤ ਲੈਣਾ। ਜਿਵੇਂ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ SGPC ਦੀਆਂ ਚੋਣਾਂ ਨੂੰ ਉਭਾਰ ਦੇਣ ਦੇ ਵਿਚ ਵੀ ਕਿਤੇ ਨਾ ਕਿਤੇ ਇਹ ਚੀਜ਼ ਕੀਤੀ ਜਾ ਰਹੀ ਹੈ। ਹੋਰ ਬਹੁਤ ਸਾਰੇ ਹੱਥ ਕੰਡੇ ਜਾਂ ਹੋਰ ਸਾਰੀਆਂ ਚੀਜ਼ਾਂ ਕਰਕੇ ਦੇਖ ਲਈਆਂ, ਵੱਖਰੀਆਂ ਅਕਾਲੀ ਦਲ ਦੇ ਵਿੱਚੋਂ ਪਾਰਟੀਆਂ ਖੜੀਆਂ ਕਰਵਾ ਕੇ ਵੀ ਦੇਖ ਲਈਆਂ, ਉਹ ਵੀ ਨੀ ਦਾਲ ਗਲੀ। ਤੇ ਹੁਣ ਇਹ ਪਤਾ ਕਿਤੇ ਨਾ ਕਿਤੇ, ਕਿਉਂਕਿ ਮੀਡੀਆ ਦੇ ਵਿੱਚ ਇਹ ਵੀ ਚਰਚਾ ਜ਼ਿਆਦਾ ਚੱਲ ਪਈ ਹੈ ਕਿ SGPC ਦੀਆਂ ਚੋਣਾਂ ਨੀ ਕਰਾਈਆਂ ਜਾਂਦੀਆਂ, 15 ਸਾਲ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਭਾਰਨ ਦੀ ਚੀਜ਼ ਕਹਿ ਸਕਦੇ ਆ।
0: ਪਰ ਸਾਹਿਬ ਇਸ ਵੇਲੇ ਜੋ ਹਾਲਾਤ ਹੈਗੇ ਆ, ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ, ਉਹ ਤੋਂ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ
1: ਜੀ।
0: ਇਹ ਭਾਈ ਇੰਨੇ ਸਾਲ ਹੋ ਗਏ ਆ ਤੇ ਇਹੀ ਬੰਦੇ ਬੈਠੇ ਹੈਗੇ ਆ ਜੀ,
1: ਤੇ
0: ਇਹਨਾਂ ਇੱਕ ਖੁਦ ਇਹਨਾਂ ਦੇ ਮੂੰਹੋਂ ਵੀ ਇਹ ਗੱਲ ਨਿਕਲੇ ਵੀ ਭਾਈ ਚੋਣਾਂ ਕਰਾਓ ਜੀ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਜੀ।
1: ਬਿਲਕੁਲ,
0: ਲੈ ਲਓ ਜੀ ਮੁਕੱਦਰ ਜੀ ਨੂੰ ਫਿਰ ਆਪਾਂ।
1: ਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਆਨੂੰ ਜੀ ਸਵਾਗਤ ਹੈ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਭਰਜ ਬਾਈ ਜੀ, ਸੈਣੀ ਬਾਈ ਜੀ, ਸਤਿ
1: ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
0: ਸਤਿ ਸ੍ਰੀ ਅਕਾਲ ਵੀਰ ਜੀ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤਾਂ ਚਲੋ ਕਹਿਣਾ ਤਾਂ ਕੀ ਹੈ ਭਰਜ ਬਾਈ ਜੀ, ਆਪਾਂ ਨਾ ਮੈਂ ਤੁਸੀਂ ਜਿਵੇਂ ਗੱਲਬਾਤ ਕਰਦੇ ਹੋ
1: ਜੀ,
2: ਤੇ ਗੱਲ ਇਹ ਹੈ ਭਰਜ ਬਾਈ ਜੀ, ਆਪਾਂ ਨਾ ਕੱਲੀ ਸਿਰਫ ਆਮ ਆਦਮੀ ਪਾਰਟੀ, ਮੈਂ ਜੋ ਮੈਨੂੰ ਲੱਗਦਾ ਕੱਲੀ ਉਹਨਾਂ ਦੀ ਗੱਲ ਨਾ ਕਰੀਏ।
1: ਬਿਲਕੁਲ,
2: ਜੇ ਜਿਹੜੇ ਵੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਦੇ ਕਾਬਜ਼ ਨੇ ਵੀ ਇਹ ਸ਼੍ਰੋਮਣੀ ਕਮੇਟੀ ਵਾਲੇ ਵੀ ਜੇ ਹੁਣ ਮੰਨ ਲਓ ਵੀ ਤੁਹਾਨੂੰ ਭਰਜ ਬਾਈ ਜੀ ਇੱਕ ਕੁਰਸੀ ਤੇ ਬਿਠਾ ਦਈਏ ਆਪਾਂ
1: ਜੀ,
2: ਵੀ ਤੁਸੀਂ ਸਾਰੀ ਉਮਰ ਇਹਦੇ ਤੇ ਰਹਿਣਾ
1: ਜੀ,
2: ਤੇ ਤੁਹਾਨੂੰ ਫਿਕਰ ਨਾ ਹੋਵੇ ਵੀ ਤੁਸੀਂ ਭਾਵੇਂ ਜੋ ਮਰਜ਼ੀ ਡਿਸੀਜਨ ਲਈ ਜਾਵੋ
1: ਜੀ,
2: ਉਵੇਂ ਇਹ ਜਿਹੜੀ ਬੀਬੀ ਰੂਪ ਕੌਰ ਦੀ ਗੱਲ ਕਰਦੇ ਪਏ, ਜਾਂ ਜਿਹੜੀ ਆ ਬੀਬੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਮਰਿਆਂ ਦੇ ਵਿੱਚ ਕਿਵੇਂ ਰੱਖਿਆ ਗਿਆ ਬਾਈ
1: ਜੀ?
2: ਸਵਾਲ ਆਪਾਂ ਆਮ ਆਦਮੀ, ਆਪਾਂ ਨਾ ਇੱਕ ਥੋੜਾ ਜਿਹਾ ਭਾਵੇਂ ਥੋੜਾ ਜਿਹਾ ਹਲਕਾ ਜਿਹਾ ਬਾਇਸ ਹੁੰਦੇ ਆ, ਜਾਂ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਵੀ ਮੰਨ ਲਓ ਇਹ ਨੀ ਚੰਗੇ ਜਾਂ ਦੂਜਾ ਨੀ ਕੋਈ
1: ਜੀ।
2: ਆਪਾਂ ਸੋਚਦੇ ਹੈਗੇ ਵੀ ਇਹ ਗਲਤ ਨੇ ਜਿਹੜੇ ਹੁਣ ਇਸ ਟਾਈਮ ਸੱਤਾ ਦੇ ਵਿੱਚ
1: ਜੀ,
2: ਤੁਸੀਂ ਮੇਰੇ ਤੋਂ ਭਰਜ ਬਾਈ ਜੀ ਲਿਖਾ ਕੇ ਲੈ ਲਿਓ, ਤੁਸੀਂ ਜੇ ਮੈਨੂੰ ਨੀ ਪਤਾ ਵੀ ਸੱਤਾ ਬਦਲਣੀ ਹੈ ਕਿ ਨਹੀਂ ਬਦਲਣੀ, ਜਿੱਦਣ ਇਹਨਾਂ ਦੀ ਥਾਂ ਤੇ ਦੂਜੀ ਸਰਕਾਰ ਆ ਗਈ
1: ਜੀ,
2: ਤੇ ਤੁਸੀਂ ਮੈਨੂੰ ਵਿਖਾ ਰਹੇ ਹੋ ਜਿਵੇਂ ਦਾ ਸਿਸਟਮ ਬਾਈ ਜੀ, ਸਾਰਾ ਪਿੱਛੇ ਦਾ ਸਿਸਟਮ ਹੈਗਾ ਇੱਕੋ ਹੀ ਚੱਲਦਾ
1: ਜੀ।
2: ਉਹਦੇ ਚ ਮੈਂ ਮੈਨੂੰ ਆਪਾਂ ਹੋ ਸਕਦਾ ਵੀ ਮੈਨੂੰ ਫਰਕ ਨਾ ਪੈਂਦਾ ਹੋਵੇ, ਮੈਂ ਕਹਿ ਸਕਦਾ ਵੀ ਉਹ ਵੀ ਮੰਨ ਲਓ ਮੇਰਾ ਕੰਮ ਕਾਰ ਠੀਕ ਹੈ, ਮੇਰਾ ਚੱਲੀ ਜਾਂਦਾ, ਮੈਂ ਕਿਤੇ ਸਰਕਾਰ ਬਾਰੇ ਗੱਲ ਨੀ ਕਰਦਾ
1: ਜੀ,
2: ਮੈਂ ਉਹਦੇ ਬਾਰੇ ਮੰਨ ਲਓ ਵੀ ਉਹ ਗੱਲ ਕਰਦਾ ਜਦੋਂ, ਕਹਾਣੀ ਤਾਂ ਇੱਕੋ ਹੀ ਆ ਬਾਈ ਜੀ। ਮੈਂ ਹੁਣ ਕੱਲ ਕੁੱਕੀ ਗੱਲ ਸਾਹਿਬ ਦਾ ਪ੍ਰੋਗਰਾਮ ਸੁਣਦਾ ਪਿਆ
1: ਜੀ,
2: ਧਵਾਣਾ ਸਾਹਿਬ ਦੇ ਨਾਲ
1: ਜੀ,
2: ਕਹਿੰਦੇ ਵੀ ਕੁੱਕੀ ਗੱਲ ਸਾਹਿਬ ਕਹਿੰਦੇ ਬਹੁਤ ਬਹੁਤ ਵੀ ਬਹੁਤ ਵਧੀਆ ਬੰਦੇ ਨੇ, ਬਹੁਤ ਵਿਜਨਰੀ ਬੰਦੇ ਨੇ
1: ਜੀ,
2: ਪਰ ਮੈਂ ਕੁੱਕੀ ਗੱਲ ਸਾਹਿਬ ਨੂੰ ਮੇਰਾ ਸਵਾਲ ਮੈਂ ਟਵਾਣਾ ਸਾਹਿਬ ਨੂੰ ਕਰਾਂਗਾ ਵੀ ਜਿਹੜਾ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਹੁੰਦਿਆਂ, ਤੁਸੀਂ ਦੱਸੋ ਮੈਨੂੰ ਵੀ ਉਹਨਾਂ ਨੇ ਕਿਹੜਾ ਕਿਹੜਾ ਡਿਸੀਜਨ ਇਹੋ ਜਿਹਾ ਲਿਆ ਵੀ ਜਿੱਥੇ ਪੰਜਾਬ ਨੂੰ ਕੋਈ ਫਰਕ ਪਿਆ ਹੋਵੇ
1: ਜੀ,
2: ਕਿਹੜੇ ਵਿਜਨਰੀ ਬੰਦੇ ਸੀ ਜਿੰਨੇ ਪੰਜਾਬ ਦੇ ਖਜ਼ਾਨੇ ਸੀ, ਭਾਵੇਂ ਰੇਤਾ ਹੋਵੇ ਭਾਵੇਂ ਲੀਕਰ ਹੋਵੇ, ਉਹ ਪਹਿਲਾਂ ਕਾਂਗਰਸੀ ਲੁੱਟਦੇ ਸੀ, ਹੁਣ ਝਾੜੂ ਵਾਲੇ ਲੁੱਟਦੇ ਪਏ ਨੇ, ਕੱਲ ਨੂੰ ਅਕਾਲੀ ਰਹਿ ਜਾਣਗੇ ਇਹਦੇ ਉੱਤੇ, ਇਹੀ ਕਹਾਣੀ ਹੋਣੀ ਹੈ।
1: ਪਰ ਮੁਕੱਦਰ ਬਾਈ ਜੀ ਕਿਸੇ ਹੱਲ ਦੇ ਉੱਤੇ ਤਾਂ ਪਹੁੰਚਣਾ ਪਵੇਗਾ ਨਾ, ਫੇਰ
2: ਕੋਈ ਨਹੀਂ ਭਾਰਤ ਬਾਈ ਜੀ, ਤੁਸੀਂ ਮੇਰੇ ਤੋਂ ਲਿਖ ਕੇ ਠੀਕ ਹੈ, ਤੁਸੀਂ ਆਪਣੇ ਥਾਂ ਤੇ ਸੈੱਟ ਹੋ, ਸੈਣੀ ਬਾਈ ਜੀ ਆਪਣੇ ਥਾਂ ਤੇ ਸੈੱਟ ਹੋ ਸਕਦੇ, ਕੋਈ ਕਿਤੇ ਸੈੱਟ ਹੋ ਸਕਦਾ, ਹੋ ਸਕਦਾ ਮੈਨੂੰ ਫਰਕ ਨਾ ਪੈਂਦਾ ਹੋਵੇ
1: ਜੀ,
2: ਜੋ ਸਾਡੇ ਦੇਸ਼ ਦਾ ਸਿਸਟਮ ਹੈ ਨਾ ਬਾਈ ਜੀ
1: ਜੀ,
2: ਉਹ ਕਹਾਣੀ ਸਾਰੀ ਉਹ ਸਿਸਟਮ ਤੇ ਟਿਕੀ ਹੈ, ਉਹ 5 ਕੁ ਸਾਲਾਂ ਬਾਅਦ ਨਾ ਇੱਕ ਗੁੱਸਾ, ਮੰਨ ਲਓ ਮੇਰਾ ਇੱਕ ਸਰਕਾਰ ਤੇ ਗੁੱਸਾ ਹੁੰਦਾ, ਮੈਂ ਉਹਨੂੰ ਲਾ ਦੇਣਾ
1: ਜੀ,
2: ਦੂਜੇ ਨੂੰ ਲੈ ਆਉਣਾ, ਦੂਜੇ ਨੂੰ ਲਾ ਦੇਣਾ, ਤੀਜੇ ਨੂੰ ਲੈ ਆਉਣਾ, ਜੇ ਪਿਛਲੀਆਂ ਸਰਕਾਰਾਂ ਇੰਨੀਆਂ ਵਧੀਆ ਸੀ
1: ਨਹੀਂ
2: ਮੰਨ ਲਓ
1: ਆਪਾਂ ਟਰੰਪ ਨੂੰ ਲੈ ਆਉਂਦੇ ਐਤਕੀ, ਫਿਰ ਏਦਾਂ ਕਰ ਲੈਂਦੇ ਆ ਬਾਹਰੋਂ ਲੈ ਆਉਂਦੇ ਸਰਕਾਰ।
2: ਮੈਂ ਕਹਿੰਦਾ ਭਾਰਤਵਾਈ ਜੀ ਮੈਨੂੰ ਨੀ ਪਤਾ ਉਹਨਾਂ ਦਾ, ਦੇਖੋ ਮੈਂ ਐਵੇਂ ਉੱਥੇ ਟਿੱਪਣੀ ਨਹੀਂ ਕਰ ਸਕਦਾ ਹੈਗਾ, ਪਰ ਜੋ ਮੈਂ ਆਪਣੇ ਆਪਣੇ ਦੇਸ਼ ਦਾ ਸਿਸਟਮ ਵੇਖਦਾ ਪਿਆ
1: ਜੀ,
2: ਇੱਥੇ ਇੱਥੇ ਕਹਾਣੀ ਇੱਕੋ ਹੀ ਹੈ, ਤੁਸੀਂ ਲਿਖ ਕੇ ਲੈ ਲਿਓ। ਜੇ ਮੇਰੀ ਜ਼ਿੰਦਗੀ ਚ ਨੁਕਸਾਨ ਹੋਊਗਾ ਮੈਂ ਝੂਠਾ ਹੋ ਜਾ, ਮੇਰੀ ਖੁਸ਼ਕਿਸਮਤ ਹੀ ਹੈ
1: ਜੀ।
2: ਝਾੜੂ ਵਾਲਿਆਂ ਨੂੰ ਲੈ ਆਓ, ਅਕਾਲੀਆਂ ਨੂੰ ਲੈ ਆਓ, ਕਾਂਗਰਸੀਆਂ ਨੂੰ ਲੈ ਆਓ, ਕਿਸੇ ਨੂੰ ਲੈ ਆਓ
1: ਜੀ।
2: ਮੈਂ ਤੁਹਾਨੂੰ ਆਪਣਾ 2-4-10% ਨੁਕਸਾਨ ਹੁੰਦਾ ਵਿਖਾ ਦੂੰਗਾ ਭਾਰਤ ਬਾਈ ਜੀ।
1: ਬਾਈ ਜੀ ਮੈਂ ਤਾਂ
2: ਜੇ ਮੈਨੂੰ ਕੋਈ ਦਾਅਵਾ ਕਰਕੇ ਵਿਖਾ ਦੇ,
1: ਮੈਂ ਤਾਂ ਉਹਦੇ ਤੇ ਗੱਲ ਹੀ ਨੀ ਕਰਦਾ।
2: ਅਸੀਂ ਉਸ ਗੱਲ ਤੇ ਬਾਈ ਜੀ ਭਾਰਤ ਬਾਈ ਜੀ ਅਸੀਂ ਸਿਸਟਮ ਤੇ ਗੱਲ ਹੀ ਨੀ ਕਰਦੇ, ਅਸੀਂ ਸਿਰਫ ਬੰਦੇ ਬਦਲਣ ਦੀ ਗੱਲ ਕਰਦੇ ਹਾਂ। ਇਹਨੂੰ ਲਾ ਲਓ, ਇਹਨੂੰ ਚੜਾ ਲਓ, ਇਹਨੂੰ ਲਾ ਲਓ, ਇਹਨੂੰ ਚੜਾ ਲਓ। ਸਾਡੀ ਮੰਨ ਲਓ ਪੱਤਰਕਾਰਾਂ ਦੀ ਜਾਂ ਦੂਜੀ ਦੀ ਗੱਲ ਹੀ ਇਹੀ ਹੈ, ਕਿਉਂਕਿ ਮੈਂ ਤਾਂ ਕਈ ਵਾਰੀ ਭਾਰਤ ਬਾਈ ਜੀ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਭਾਰਤ ਬਾਈ ਜੀ, ਮੈਂ ਅਕਸਰ ਸੋਚਦਾ ਹੁੰਦਾ ਕਈ ਵਾਰੀ ਮੈਂ ਵੈਸੇ ਵੀ ਜੇ ਮੰਨ ਲਓ ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਸਾਰਾ ਕੁਛ ਹੀ ਠੀਕ ਹੋ ਜਾਏ, ਕੋਈ ਇਸ਼ੂ ਹੀ ਨਾ ਹੋਵੇ
1: ਜੀ,
2: ਫਿਰ ਪੱਤਰਕਾਰਾਂ ਦੀ ਕੀ ਲੋੜ ਹੈ ਬਾਈ ਜੀ? ਲੋੜ ਹੀ ਕਹਾਣੀ ਹੈ, ਸਾਰਾ ਕੁਛ ਸਮੂਥ ਚੱਲਦਾ ਹੋਵੇ ਸਾਰੀ ਕਹਾਣੀ ਹੈ।
1: ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਪਾਰਟੀ ਕਿਸੇ ਨੂੰ ਲਿਆਉਣ ਦੀ ਗੱਲ ਹੀ ਨੀ ਕਰਦਾ,
2: ਓਪੋਜੀਸ਼ਨ ਨੀ ਭਾਰਤ ਬਾਈ ਜੀ, ਓਪੋਜੀਸ਼ਨ ਕਿੱਥੋਂ ਆਊਗੀ? ਇਹੀ ਤਾਂ ਓਪੋਜੀਸ਼ਨ ਹੈਗੀ,
1: ਪੈਦਾ ਕਰਦੀਆਂ ਨਾ ਪਾਰਟੀਆਂ, ਤਾਂ ਅਗਲੇ ਪੈਦਾ ਕਰੀ ਜਾਂਦੇ ਆ, ਓਪੋਜੀਸ਼ਨ ਤਾਂ ਲੋਕਾਂ ਦੇ ਹੱਥ ਦੇ ਵਿੱਚ ਪੈਦਾ ਕਰਨ।
2: ਲੋਕ ਤਾਂ ਬਾਈ ਜੀ ਆਪ ਟਵਾਣਾ ਸਾਹਿਬ ਰੋਜ਼ ਕਹਿੰਦੇ ਆ, ਤੁਸੀਂ ਦੇਖੋ, ਨਹੀਂ ਨਹੀਂ ਤੁਸੀਂ ਦੇਖੋ ਭਾਰਤ ਬਾਈ ਜੀ, ਆਮ ਬੰਦਿਆਂ ਦੀ ਤੁਸੀਂ ਛੱਡ ਦੋ ਗੱਲ
1: ਜੀ,
2: ਅੱਜ ਉਹ ਜਿਹੜਾ ਅਕਸਰ ਹੀ ਉਹ ਟਵਾਣਾ ਸਾਹਿਬ ਨਾਂ ਲੈਂਦੇ ਹੁੰਦੇ ਆ, ਉਹ ਜਿਹੜਾ ਮਹਾਰਾਸ਼ਟਰ ਵਾਲਾ, ਉਹ ਕੀ ਕਰਾਟ ਕੀ ਉਹ ਬਾਬਾ ਜਿਹੜਾ ਸੀ ਉਹ
1: ਜੀ,
2: ਉਹ ਪੜ੍ਹੀਆਂ ਲਿਖੀਆਂ ਬੀਬੀਆਂ ਬਾਬੇ ਉਧਰ ਤੁਰੀਆਂ ਜਾਂਦੀਆਂ, ਤੁਸੀਂ ਛੱਡ ਦਿਓ ਓਪੋਜੀਸ਼ਨ ਵਾਲੀ, ਆਮ ਬੰਦਿਆਂ ਦੀ ਕਹਾਣੀ, ਜਿਹਨਾਂ ਨੇ 2 ਟਾਈਮ ਦੀ ਰੋਟੀ ਪਕਾਉਣੀ ਤਾਂ ਖਾਣੀ ਹੈ, ਉਹ ਕਿਹੜੀ ਓਪੋਜੀਸ਼ਨ ਬਾਰੇ ਸੋਚਦੇ ਨੇ ਜੀ? ਉਹਨਾਂ ਨੂੰ ਤਾਂ ਬਸ ਓਨੀ ਓਨਾ ਕੋ ਫਿਕਰ ਹੈ ਵੀ ਬਸ ਵੀ ਸਾਡੇ 2 ਟਾਈਮ ਦੀ ਹੁਣ ਅਕਾਲੀ ਦਲ ਦਾ ਮਗਰ ਬਥੇਰੀ ਆਪਾਂ ਦੇਖਦੇ ਹਾਂ ਵੀ ਜਾਂ ਹੋਰਾਂ ਦੇ ਪਿੱਛੇ ਫਿਰਦੇ ਨੇ ਕਿ ਕੋਈ ਸਾਡਾ ਘਰ ਬਣਾ ਦੇ ਜੀ, ਕੋਈ ਕੁਛ ਕਰਦੇ ਜੀ, ਉਹਨਾਂ ਦੀ ਛੋਟੀਆਂ ਛੋਟੀਆਂ ਲੋੜਾਂ ਨੇ ਬਾਈ ਜੀ, ਇਸ ਦੇਸ਼ ਦੇ ਵਿੱਚ ਕਿਹੜੀ ਓਪੋਜੀਸ਼ਨ ਤੁਸੀਂ ਭਾਲਦੇ
1: ਜੀ?
2: ਅਸੀਂ ਪੜ੍ਹੇ ਲਿਖੇ ਲੋਕ ਨੀ, ਮੈਂ ਭਾਰਤ ਬਾਈ ਜੀ ਮੈਨੂੰ ਅਫਸੋਸ ਇਸ ਗੱਲ ਤੇ ਹੈ ਵੀ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਅਸੀਂ ਮੇਰੇ ਵਰਗੇ ਲਾ ਲਓ, ਮੈਂ ਤਾਂ ਬਹੁਤਾ ਪੜ੍ਹਿਆ ਲਿਖਿਆ ਨੀ ਹੈਗਾ, ਮੈਂ ਐਵੇਂ ਕਵਾਂ ਮੈਂ ਆਪਣੇ ਉਹਨਾਂ ਚ ਸ਼ਾਮਿਲ ਕਰ ਲਾ, ਮੈਂ ਉਹਨੇ ਜੋਗਾ ਹੈ ਨੀ, ਪਰ ਅਸੀਂ ਖੁਦ ਨੀ ਬਾਈ ਜੀ ਉਸ ਹੱਦ ਤੱਕ ਸੋਚਦੇ ਹੈਗੇ, ਅਸੀਂ ਤਾਂ ਇਹ ਸੋਚਦੇ ਹਾਂ ਵੀ ਭਗਵੰਤ ਮਾਨ ਨੂੰ ਚੁਣ ਲਿਆ ਤੇ ਹੁਣ ਇਹਨੂੰ ਹਟਾਉਣਾ ਤੇ ਦੂਜੇ ਨੂੰ ਬਿਠਾਉਣਾ, ਬਸ ਕਹਾਣੀ ਇੰਨੀ ਹੋਈ ਹੈ।
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ।
2: ਇਸ ਕਰਕੇ ਤੁਸੀਂ ਮੈਂ ਤੁਹਾਨੂੰ ਭਾਰਤ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣ ਗਿਆ ਵਾ, ਤੁਸੀਂ ਮੇਰੀ ਗੱਲ ਤੇ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਮੈਂ ਝੂਠਾ ਹੋਵਾਂ, ਇਸ ਤੋਂ ਬਾਅਦ ਜਿਹੜੀ ਵੀ ਸਰਕਾਰ ਬਣੇਗੀ, ਮੈਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਬਦਲ ਕੇ ਹੋਰ ਬਣ ਜੇ ਤੇ ਮੈਂ ਤੁਹਾਨੂੰ ਸਾਲ ਬਾਅਦ ਭਾਰਤ ਬਾਈ ਜੀ ਪੁੱਛਾਂਗਾ ਵੀ ਕਿੱਥੇ ਆ ਉਹ ਰੰਗਲਾ ਪੰਜਾਬ, ਬਸ ਕਹਾਣੀ ਇੰਨੀ ਹੋਈ
1: ਜ਼ਰੂਰ ਜੀ।
2: ਤੇ ਤੁਸੀਂ ਮੈਨੂੰ ਜਵਾਬ ਦਿਓ
0: ਬਾਬਾ ਗਿਆ ਕਿਸੇ ਦੇ ਖੈਰ ਲੈਣ, ਬੀਬੀ ਉਹ ਤੇ ਬੀਬੀ ਨੂੰ ਕਹਿੰਦਾ ਬੀਬੀ ਬੇੜਾ ਬੜਾ ਸੋਹਣਾ ਬੰਨਿਆ ਆ, ਕਹਿੰਦੀ ਰੰਡੀ ਵੀ ਇਹਦੀ ਕੀਤੀ ਆ ਜੀ, ਹਾਂਜੀ। ਤੋ ਇਸ ਕਰਕੇ ਭਾਈ ਇਹ ਚਿੱਟੀ ਚੁਨੀ ਕੈਪਟਨ ਹੀ ਦਵਾ ਗਿਆ ਆ,
1: ਹਾਂਜੀ
0: ਬਿਲਕੁਲ। ਇਸ ਕਰਕੇ ਹੁਣ ਜਿੱਥੇ ਤੱਕ ਮੁਕੱਦਰ ਵੀਰ ਜੀ ਗੱਲ ਕਰਦੇ ਆ ਵੀ ਹਾਂਜੀ ਵੀ ਸਿਸਟਮ ਦੀ ਗੱਲ ਕਰਦੇ ਆ ਨਾ, ਹੁਣ ਮੁਕੱਦਰ ਵੀਰ ਜੀ ਸਿਸਟਮ ਆਮ ਬੰਦਾ ਦੇ ਨਹੀਂ ਬਦਲਣਾ, ਅਸੀਂ ਜਿਹਨਾਂ ਨੂੰ ਚੁਣਦੇ ਆ ਨਾ ਜੀ ਉਹਨਾਂ ਨੂੰ ਚੁਣਦੇ ਹੀ ਇਸੇ ਕਰਕੇ ਆ ਕਿ ਉਹ ਇੱਕ ਏਦਾਂ ਦਾ ਸਿਸਟਮ ਏਦਾਂ ਦਾ ਨਿਯਾਮ ਕ੍ਰੀਏਟ ਕਰਨ। ਦੇਖੋ ਕਾਨੂੰਨ ਘੜਨ ਦੀ ਪਾਵਰ ਉਹਨਾਂ ਕੋ ਹੁੰਦੀ ਆ ਜੀ, ਸਿਸਟਮ ਬਣਾਉਣ ਦੀ ਪਾਵਰ ਉਹਨਾਂ ਕੋ ਹੁੰਦੀ ਆ। ਅਸੀਂ ਵੀ ਚਾਹੁੰਦੇ ਹੈਗੇ ਆ ਕਿ ਰੋਸ਼ਨ ਦਿਮਾਗ ਬੰਦੇ ਅੱਗੇ ਆਉਣ, ਉਹ ਆ ਕੇ ਇੱਕ ਵਧੀਆ ਸਿਸਟਮ ਬਣਾਉਣ ਜੀ, ਉਸ ਸਿਸਟਮ ਦੇ ਤਹਿਤ ਸਾਡੇ ਬੱਚਿਆਂ ਨੂੰ ਤੈਅ ਸਮੇਂ ਅੰਦਰ ਉਹਨਾਂ ਦੇ ਇਗਜ਼ਾਮ ਹੋਣ, ਤੈਅ ਸਮੇਂ ਅੰਦਰ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਦੇ ਵਿੱਚ ਜਿਹੜਾ ਆ ਉਹਨਾਂ ਦਾ ਟਾਈਮ ਵੇਸਟ ਨਾ ਜਾਵੇ ਤੇ ਕਰਪਸ਼ਨ ਮੁਕਤ ਜਿਹੜਾ ਹੈਗਾ ਆ ਪ੍ਰਸ਼ਾਸਨ ਹੋਵੇ। ਇਹ ਚੀਜ਼ਾਂ ਦਾ ਸੁਪਨਾ ਲੈ ਕੇ ਹੀ ਤਾਂ ਅਸੀਂ ਵੋਟਾਂ ਪਾਉਂਦੇ ਹੈਗੇ ਆ ਜੀ, ਕਰੀਏ ਕੀ ਜਿਨ੍ਹਾਂ ਨੂੰ ਚੁਣਦੇ ਹੈਗੇ ਜੇ ਉਹ ਫੇਰ ਆ ਕੇ ਸਿਸਟਮ ਇੰਨਾ ਹਾਵੀ ਆ, ਉਹ ਜਿਹੜਾ ਸਿਸਟਮ ਆ ਉਹ ਸਿਸਟਮ ਬਦਲਣ ਤੋਂ ਪਹਿਲਾਂ ਹੀ ਉਹ ਪਹਿਲੇ ਸਿਸਟਮ ਦੇ ਵਿੱਚ ਇਨਵੋਲਵ ਹੋ ਜਾਂਦੇ ਹੈਗੇ ਆ ਜੀ, ਕਿਉਂਕਿ ਸਿਸਟਮ ਇੰਨਾ ਕਰਪਟ ਆ, ਉਹ ਬੰਦੇ ਨੂੰ ਇੰਨਾ ਈਜ਼ੀ ਮਨੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ, ਉਹ ਫਿਰ ਐਸ਼ ਪ੍ਰਸਤੀ ਚ ਪੈ ਜਾਂਦਾ ਜੀ। ਕੈਪਟਨਸੀ ਤਾਂ ਉਹ ਰਾਤ ਨੂੰ ਮਹਿਫਲਾਂ ਲੱਗਦੀਆਂ ਸੀਗੀਆਂ ਤੇ ਉੱਥੇ ਵਿਦੇਸ਼ੀ ਦਾਰੂ ਪੀਂਦੇ ਸੀ ਜੀ, ਹੋਣ ਵਾਲੇ ਆ ਤੇ ਤਾਂ ਵੀ ਉਹਨਾਂ ਦਾ ਵੀ ਇਹੀ ਪਤਾ ਲੱਗਦਾ ਆ ਜੀ। ਤੇ ਬਾਕੀ ਉਹ ਵਿਲਾਸਤਾ ਦੀ ਜਿੰਦਗੀ ਇਹ ਸਿਸਟਮ ਦੇ ਦਿੰਦਾ ਆ ਜੀ ਨੇਤਾਵਾਂ ਨੂੰ, ਉਹ ਜਿਹੜੀ ਵਿਲਾਸਤਾ ਆ ਉਹ ਫਿਰ ਜਿਹੜਾ ਕੁਛ ਕਰਨ ਨਹੀਂ ਦਿੰਦੀ ਜੀ।
1: ਸੈਣੀ ਸਾਹਿਬ ਹੁਣ ਜੇ ਇਸ ਆਸ ਦੇ ਨਾਲ ਆਪਾਂ ਇਹ ਸਾਰੀ ਚੀਜ਼ ਨੂੰ ਛੱਡ ਦਈਏ ਤਾਂ ਫਿਰ ਤਾਂ ਗਦਰੀ ਬਾਬੇ ਤੋਂ ਲੈ ਕੇ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਯੋਧੇ ਹੋਏ ਨੇ, ਗੁਰੂ ਸਾਹਿਬ ਹੋਏ ਨੇ, ਜਾਂ ਉਹ ਤੋਂ ਪਿਛਲੀਆਂ ਗੱਲਾਂ ਕਰ ਲਈਏ, ਅੱਜ ਦੀਆਂ ਗੱਲਾਂ ਕਰ ਲਈਏ, ਜਿਹੜਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਦੇਸ਼ ਨੂੰ, ਚਾਹੇ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੇ ਨਾਮ ਨੇ, ਚਾਹੇ ਕਾਲੇ ਪਾਲੀਆਂ ਦੀਆਂ ਜੇਲਾਂ ਕੱਟੀਆਂ ਨੇ, ਆਪਣੀਆਂ ਜ਼ਮੀਨਾਂ ਕੁਰਕਰ ਕਰਾਈਆਂ ਨੇ, ਫਿਰ ਤਾਂ ਉਹਨਾਂ ਨੂੰ ਵੀ ਕੋਈ ਜ਼ਰੂਰਤ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ ਵੀ ਅਸੀਂ ਕੀ ਨਵੇਂ ਇੱਕ ਸਮਾਜ ਨੂੰ ਸਿਰਜਣਾ ਚਾਹੁੰਦੇ ਹਾਂ, ਇੱਕ ਨਵਾਂ ਸੁਪਨਾ ਸਾਡਾ ਹੈ ਜੀ।
0: ਭਾਰਤ ਸਾਹਿਬ ਤੁਸੀਂ ਠੀਕ ਕਹਿੰਦੇ ਹੈਗੇ ਆ, ਪਰ ਕੀ ਆ ਮਨੁੱਖ ਦੀ ਪ੍ਰਵਿਰਤੀ ਆ ਸੰਘਰਸ਼ ਕਰਨਾ, ਅਸੀਂ ਸੰਘਰਸ਼ ਕਰਨਾ ਹੈਗਾ ਆ, ਅਸੀਂ ਜੋ ਇੱਥੇ ਦਾ ਨਿਜ਼ਾਮ ਆ ਉਹ ਤੋਂ ਬਾਹਰ ਥੋੜਾ ਜਾ ਸਕਦੇ ਹੈਗੇ ਆ ਜੀ, ਜਾਂ ਤਾਂ ਫਿਰ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਜੀ ਸਭ ਕੁਛ ਛੱਡ ਛਡਾ ਕੇ ਜੀ ਦੇ ਸਾਧ ਬਣ ਜਾਓ, ਜਾਂ ਸਭ ਕੁਛ ਜੇ ਸਿਸਟਮ ਚ ਰਹਿੰਦੇ ਹੈਗੇ ਆ, ਅਸੀਂ ਗ੍ਰਸਤੀ ਆ, ਬੱਚੇ ਪਾਲਣੇ ਆ, ਅੱਜ ਸਾਨੂੰ ਨਹੀਂ ਲੋੜ ਹੈਗੀ ਜੀ ਸਿਸਟਮ ਦੀ, ਜਿੱਦਾਂ ਇਹਨਾਂ ਦੇ ਵੀ ਇੰਡੀਪੈਂਡੈਂਟ ਬਿਜਨਸ ਆ, ਮੁਕੱਦਰ ਜੀ ਦਾ ਵੀ, ਮੇਰਾ ਵੀ ਇੰਡੀਪੈਂਡੈਂਟ ਬਿਜਨਸ ਆ, ਅਸੀਂ ਰਾਜਨੀਤਿਕ ਜਿਹੜੀ ਹੈਗੀ ਆ ਮਤਲਬ ਪ੍ਰਣਾਲੀ ਤੋਂ ਨਹੀਂ ਕੁਛ ਜਿਹੜਾ ਲੈਣਾ ਹੁੰਦਾ ਹੈਗਾ, ਸਾਡਾ ਕੋਈ ਸਵਾਰਥ ਨਹੀਂ ਹੈ, ਪਰ ਇਹ ਕਿੱਥੇ ਗਰੰਟੀ ਹੈਗੀ ਕਿ ਕੱਲ ਨੂੰ ਸਾਡੇ ਬੱਚਿਆਂ ਨੇ ਇਹ ਕੰਮ ਨਹੀਂ ਕਰਨਾ ਹੈਗਾ ਜਾਂ ਕਿਸੇ ਸਰਕਾਰੀ ਗੱਲ ਦੇ ਵਿੱਚ ਨਹੀਂ ਇਨਵੋਲਵ ਹੋਣਗੇ ਜੀ। ਸੋ ਅਸੀਂ ਇੱਕ ਸਿਸਟਮ ਜਿਹੜਾ ਆ ਉਹਦੇ ਨਿਰਮਾਣ ਵਾਸਤੇ ਹੀ ਰੋਸ਼ਨ ਦਿਮਾਗ ਬੰਦਿਆਂ ਦੀ ਭਾਲ ਕਰਦੇ ਆ ਜੀ, ਮੇਰੀ ਇਹ ਬੇਨਤੀ ਸੀ।
1: ਬਿਲਕੁਲ ਦਰੁਸਤ ਹੈ ਜੀ। ਤੇ ਸੈਂਟ ਸਾਹਿਬ ਆਖਰ ਦੇ ਵਿੱਚ ਜਾਂਦੇ ਜਾਂਦੇ ਆਪਣੇ ਜਿਹੜੇ ਨੇ ਵਾਰਸ ਪੰਜਾਬ ਵਾਲੇ ਨੇ ਜੀ, ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ, ਪਹਿਲਾਂ ਤਾਂ ਕਹਿੰਦੇ ਜੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਸਾਰਾ ਕੁਝ ਕਰਾਂਗੇ, ਵਿੱਚ ਸਮਝੌਤੇ ਦੀ ਗੱਲ ਹੁੰਦੀ ਸੀ, ਪਰ ਹੁਣ ਇਹਨਾਂ ਦੀ ਪਾਰਟੀ ਨਹੀਂ ਰਜਿਸਟਰ ਹੋ ਰਹੀ ਜੀ।
0: ਉਹ ਦੇਖੋ ਜੀ ਗੱਲ ਇੱਦਾਂ ਹੈਗੀ ਆ, ਉਹ ਚੋਣ ਕਮਿਸ਼ਨ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਉਹ ਇੱਥੇ ਕਿੰਤੂ ਕਰ ਰਿਹਾ ਹੈਗਾ ਜੀ ਕਿ ਇਸ ਚੀਜ਼ ਦਾ ਵੈਰੀਫਾਈ ਕਰਦੇ ਹੈਗੇ ਆ ਜੀ ਕਿ ਪਾਰਟੀ ਜਿਹੜੀ ਆ ਉਹਦਾ ਨੈਸ਼ਨਲ ਕਰੈਕਟਰ ਕਿੱਦਾਂ ਦਾ ਆ ਜੀ। ਹੈ ਤਾਂ ਇਹ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਜੀ, ਇਟ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਇਲੈਕਸ਼ਨ ਕਮਿਸ਼ਨਰ
1: ਜੀ।
0: ਇਲੈਕਸ਼ਨ ਕਮਿਸ਼ਨਰ ਨੇ ਤਾਂ ਇਹ ਆ ਜੀ ਕਿ ਤੁਹਾਡੀਆਂ ਰਿਕੁਆਇਰਮੈਂਟ ਕੀ ਆ ਉਹ ਦੱਸੋ
1: ਜੀ,
0: ਜੇ ਉਹਦੇ ਵਿੱਚ ਕੋਈ ਫੁੱਲਫਿਲ ਨਹੀਂ ਹੁੰਦਾ ਹੈਗਾ ਜਾਂ ਕੋਈ ਤਕਨੀਕੀ ਨੁਕਸ ਹੈਗਾ ਆ ਤੇ ਉਹ ਦੱਸੋ ਤੁਸੀਂ। ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਨੂੰ ਜੱਜ ਕਰਨ ਵਾਲੇ ਕੌਣ ਹੁੰਦੇ ਹੈਗੇ ਆ ਜੀ, ਕਿਸੇ ਦਾ ਨੈਸ਼ਨਲ ਕਰੈਕਟਰ ਹੈਗਾ ਜਾਂ ਹੈ ਨਹੀਂ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਗਏ ਸੀ, ਉਹ ਕੱਲ ਤੱਕ ਦਾ ਟਾਈਮ ਹੈਗਾ ਆ ਇਹਨਾਂ ਨੂੰ ਦਿੱਤਾ, ਕੱਲ ਪਹਿਲੀ ਤਰੀਕ ਹੈਗੀ ਆ ਜੀ, ਇੱਕ ਤਰੀਕ ਜਿਹੜੀ ਆ ਉਹ ਜੱਜ ਸਾਹਿਬ ਨੇ ਦਿੱਤੀ ਹੈਗੀ ਵੀ ਜਾਓ ਦੱਸੋ, ਤੇ ਨਾਲ ਇਹ ਵੀ ਦੱਸੋ ਕਿ ਕਿਤੇ ਇਹੋ ਜਿਹੀ ਗੱਲ ਤਾਂ ਨੀ ਕਿ ਇਹਨਾਂ ਤੋਂ ਬਾਅਦ ਕਿਸੇ ਨੇ ਅਪਲਾਈ ਕੀਤਾ ਹੋਵੇ ਤੇ ਤੁਸੀਂ ਉਹਨੂੰ ਰਜਿਸਟਰ ਕਰ ਲਿਆ ਹੋਵੇ ਤੇ ਇਹਨਾਂ ਨੂੰ ਅਜੇ ਤੱਕ ਨਾ ਕੀਤਾ ਹੋਵੇ।
1: ਕੀ ਬਾਤ ਹੈ ਜੀ।
0: ਹਾਂਜੀ ਉਹ ਪੁੱਛਣਗੇ ਜੀ, ਉੱਥੇ ਸਪਸ਼ਟ ਜਿਹੜਾ ਹੋ ਜਾਊਗਾ ਹੋ ਜਾਏਗਾ ਜੀ, ਮੈਨੂੰ ਲੱਗਦਾ ਹੈਗਾ ਹੋਰ ਕੁਛ ਨੀ ਹੈਗਾ ਹੋ ਜਾਏਗਾ, ਪਰ ਇਹ ਆ ਕਿ ਇਹਨਾਂ ਨੇ ਰਾਈਟ ਟਾਈਮ ਦੇ ਉੱਤੇ ਹਾਈ ਕੋਰਟ ਮੂਵ ਕਰ ਲਿਆ, ਨਹੀਂ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਨਾ ਪੋਲੀਟੀਕਲ ਕੰਮ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨਰ ਤਾਂ ਜਿਹੜਾ ਆ ਜੋ ਸੈਂਟਰ ਹਰੀ ਝੰਡੀ ਦਿੰਦਾ ਉਹੋ ਹੀ ਕਰਦਾ ਜੀ, ਬਾਕੀ ਕੁਛ ਨੀ ਕਰਦੇ ਜੀ।
1: ਬਿਲਕੁਲ
0: ਸੋ ਮਿਲ ਜਾਏਗਾ ਜੀ, ਹੋ ਜਾਏਗੀ ਰਜਿਸਟਰ, ਕਿਉਂਕਿ ਮਾਮਲਾ ਕੋਰਟ ਚ ਆ ਗਿਆ
1: ਜੀ। ਸੈਣੀ ਸਾਹਿਬ ਆਖਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕਰਕੇ ਫਿਰ ਤੁਸੀਂ ਜਾਂਦੇ ਜਾਂਦੇ ਜ਼ਰੂਰ ਆਪਣੀ ਗੱਲ ਵੀ ਕਰਿਓ ਜਾਂ ਪਹਿਲਾਂ ਕਰ ਲਓ ਤੁਸੀਂ ਗੱਲ। ਹਾਂਜੀ
0: ਤੁਸੀਂ SIR ਦੀ ਗੱਲ ਕਰਨ ਲੱਗੇ ਹੈਗੇ ਆ
1: ਜੀ, ਫਾਰਮ 6 ਦੇ ਵਿੱਚ ਦੇਖੋ ਸਟੈਪ ਬੈਕ ਕਰਨਾ ਪੈ ਗਿਆ ਜੀ, ਕਹਿੰਦੇ ਪਹਿਲਾ ਫਾਰਮ ਵਿੱਚ ਪਰ ਜਿਹੜੇ 13,000-14,000 ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਕੱਟ ਹੋ ਗਈਆਂ ਜਾਂ ਕਿਤੇ
0: 14 ਕਰੋੜ ਸਰ 14 ਕਰੋੜ
1: ਹਾਂਜੀ
0: 14 ਕਰੋੜ 13-14 ਕਰੋੜ ਆ ਜੀ
1: ਬਿਲਕੁਲ ਜੀ।
0: ਹਾਂਜੀ ਸੋ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਜਿਹੜੇ ਇੱਥੋਂ ਛੱਡ ਹੋਏ ਆ ਜੀ, ਔਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪੋਜੀਸ਼ਨ ਪਾਰਟੀਆਂ ਲੈਣਗੀਆਂ ਜੀ, ਔਰ ਕਾਰਨ ਇਹ ਹੈਗਾ ਨਾ ਜੀ ਉਹ 14 ਕਰੋੜ ਬੰਦੇ ਉਹ ਨੀ ਹੈਗੇ ਕਿ ਜਿਹੜੇ ਨਜ਼ਰ ਨਹੀਂ ਆ ਰਹੇ, ਉਹ ਸਾਹਮਣੇ ਨਜ਼ਰ ਆ ਰਹੇ ਹੈਗੇ ਆ ਬੰਦੇ ਜਿਹੜੇ ਹੈਗੇ ਆ ਜੀ ਪ੍ਰੋਮੀਨੈਂਟ ਬੰਦੇ ਜਿਹੜੇ ਆ ਉਹਨਾਂ ਦੇ ਵਿੱਚ ਮਿਸ ਹੋਏ ਜੀ ਉਸ ਫਾਰਮ 6 ਕਰਕੇ ਜੀ। ਹੁਣ ਜਿਹੜਾ ਹੈਗਾ ਪੁਰਾਣਾ ਫਾਰਮ ਭਾਈ ਤੁਸੀਂ ਇੱਥੇ ਅੰਡਰਟੇਕਿੰਗ ਦੇਣੀ ਆ ਕਿ ਮੇਰੀ ਇਸ ਵੋਟ ਤੋਂ ਅਲਾਵਾ ਹੋਰ ਕਿਸੇ ਸਟੇਸ਼ਨ ਤੇ ਵੋਟ ਹੈ ਨੀ ਜੀ।
1: ਦੋ ਰਾਹ ਆ ਨਾ, ਜਿੱਥੇ SIR ਹੋ ਚੁੱਕੀ ਹੈ ਉੱਥੇ ਫਾਰਮ ਜਿਹੜਾ ਪੁਰਾਣਾ ਲਾਗੂ ਕਰਤਾ, ਤੇ ਜਿੱਥੇ ਹੁਣ ਜਿਹੜੀ ਆ ਹੋ ਰਹੀ ਹੈ ਉਸੇ ਉੱਥੇ ਪੋਰਟਲ ਦੇ ਉੱਤੇ ਉਹੀ ਫਾਰਮ ਚੱਲ ਰਿਹਾ ਜਿੰਨਾ ਚਿਰ ਐਸ ਆਈ ਆਰ ਚੱਲ ਰਹੀ ਹੈ ਜੀ, ਇਹ ਦੋ ਚਿੱਤੀ ਨੀ ਪੈਦਾ ਕਰਤੀ ਹੋਰ ਵੀ ਇਹਨਾਂ ਨੇ, ਜਿਆਦਾ ਤੁਸੀਂ ਸਾਰਾ ਕੁਝ ਕੈਂਸਲ ਕਰ ਦਿਓ ਜੀ।
0: ਨਹੀਂ ਨਹੀਂ ਨਹੀਂ ਸਰ, ਹੁਣ ਜਿੱਥੇ ਹੋਏਗੀ ਉੱਥੇ ਜਿਹੜਾ ਹੈਗਾ ਆ ਪੁਰਾਣਾ ਫਾਰਮ ਲੱਗ ਜਾਏਗਾ
1: ਜੀ,
0: ਜਿੱਥੇ ਜਿਹੜਾ ਹੋ ਚੁੱਕੀ ਆ ਉਹ ਐਜ਼ ਇਟ ਇਜ਼ ਹੀ ਰਹੇਗੀ
1: ਜਿਹੜੀ ਚੱਲ ਰਹੀ ਹੈ ਜੀ,
0: ਕਿਉਂਕਿ ਉੱਥੇ ਤਾਂ ਦੁਬਾਰਾ ਫਾਰਮ
1: ਜਿਹੜੇ ਸੂਬਿਆਂ ਚ ਚੱਲ ਰਹੀਆਂ ਸਾਰੀਆਂ ਸਭ ਉੱਥੇ ਤਾਂ ਇਹੀ ਲਾਗੂ ਕੀਤਾ ਹੋਇਆ ਨਾ ਨਵਾਂ ਫਾਰਮ।
0: ਨਹੀਂ ਸਰ, ਨਹੀਂ ਨਹੀਂ ਨਹੀਂ ਨਹੀਂ
1: ਜੀ,
0: ਉੱਥੇ ਪੁਰਾਣਾ ਹੁਣ ਅੱਗੇ ਲੱਗੇਗਾ ਜੀ,
1: ਵੀ
0: ਪੁਰਾਣੇ ਫਾਰਮ ਦੇ ਅਨੁਸਾਰ ਹੋ ਜਾਏਗਾ ਤੇ ਜਿਹੜਾ ਆ ਉਹ ਨਵੇਂ ਫਾਰਮ ਨਾਲ ਜਿਹੜਾ ਹੈਗਾ ਉਹ ਜਾਨੀ ਕਿ ਨਵਾਂ ਫਾਰਮ ਖਤਮ ਕਰ ਦਿੱਤਾ, ਵੀ ਪੁਰਾਣੇ ਫਾਰਮ ਦੇ ਨਾਲ ਹੀ ਹੁਣ ਅੱਗੇ ਹੋਏਗੀ ਪ੍ਰੋਸੈਸ।
1: ਠੀਕ ਹੈ ਜੀ, ਠੀਕ ਹੈ ਜੀ,
0: ਹਾਂਜੀ ਹਾਂਜੀ ਹਾਂਜੀ
1: ਜੀ।
0: ਤੋ ਇਸ ਕਰਕੇ ਉਹ ਬੈਕ ਆਊਟ ਤਾਂ ਹੀ ਹੋਏ ਨਾ, ਵੀ ਬੈਕ ਆਊਟ ਤਾਂ ਹੋਏ ਹੈਗੇ ਤੇ ਹੁਣ ਜਿਹੜੀਆਂ ਨਵੀਂ ਜਿਹੜੀ ਰਹਿੰਦੀ ਹੈਗੀ ਆ ਤਾਂ ਕਿ ਉੱਥੇ ਕੋਈ ਹਰਡਲ ਨਾ ਆ ਸਕੇ ਤੇ ਕੰਮ ਕੰਟੀਨਿਊ ਹੋ ਜਾਏ
1: ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ।
0: ਪਰ ਆਪੋਜੀਸ਼ਨ ਪਾਰਟੀਆਂ ਛੱਡਣ ਗਿਆ ਨੇ ਜੀ ਇਹ ਮੁੱਦਾ, ਉਹਨਾਂ ਨੇ ਤਾਂ ਗਰਾਊਂਡ ਤੇ ਲੈ ਕੇ ਜਾਣਾ, ਸੁਪਰੀਮ ਕੋਰਟ 'ਚ ਵੀ ਲੈ ਗਏ ਉਹ,
1: ਅੱਜ ਉਹਨਾਂ ਦੀ ਬੈਠਕ ਵੀ ਹੋਈ ਆ, ਫਿਰ ਸਿਰ ਮਲਾਏ ਨੇ ਉਹਨਾਂ ਨੇ, ਬਾਕੀ ਦੇਖਦੇ ਆ ਅੱਗੇ ਜਾ ਕੇ ਕੀ ਕਰਦੇ ਆ ਜੀ।
0: ਹੁਣ ਤਾਂ ਉਹ ਇਸ ਐਕਸਟੈਂਟ ਤੱਕ ਗਏ ਹੈਗੇ ਆ ਵੀ ਭਾਈ ਇੱਥੇ ਜਿਹੜਾ ਆ ਮੇਰੇ ਇਹਨਾਂ ਨੂੰ ਵੋਟਾਂ ਜਿਹੜੀਆਂ ਪਈਆਂ ਆ ਉਹ ਵੋਟਾਂ ਨਹੀਂ ਪਈਆਂ, ਇਹਨਾਂ ਨੇ ਵੋਟ ਚੋਰੀ ਦੇ ਨਾਲ ਹੀ ਸਰਕਾਰ ਬਣੀ ਹੈਗੀ ਆ
1: ਜੀ,
0: ਤੇ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇਹਨਾਂ ਨੂੰ ਹੀ ਰਿਜ਼ਾਈਨ, ਇਹਨਾਂ ਦਾ ਹੀ ਮੰਗਦੇ ਪਏ, ਪ੍ਰਾਈਮ ਮਿਨਿਸਟਰ ਦਾ ਹੀ ਰਿਜ਼ਾਈਨ ਮੰਗਦੇ ਪਏ ਆ ਜੀ ਉਹ
1: ਤੇ,
0: ਔਰ ਇਹ ਇਸ਼ੂ ਨੂੰ ਜਿਹੜਾ ਆ ਉਹ ਗਰਮ ਕਰਨਗੇ ਜੀ ਪੂਰਾ। ਹਾਂਜੀ, ਉਧਰੋਂ ਕਾਕਰੋਚ ਜਨਤਾ ਪਾਰਟੀ ਵੀ ਜਿਹੜੀ ਆ ਉਹ ਵੀ ਨਾਲ ਆ ਗਈ ਹੈਗੀ ਆ ਜੀ, ਉਹ ਵੀ ਇਸ ਇਸ਼ੂ ਦੇ ਉੱਤੇ ਆਪਣਾ ਜਿਹੜਾ ਆ ਉਹਨਾਂ ਨੇ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਹੀ ਆ ਜੀ। ਉਧਰੋਂ ਯੂਥ ਜਿਹੜਾ ਹੈਗਾ, ਮੈਂ ਐਲ ਪੀ ਯੂ ਦਾ ਜਿਹੜਾ ਉਹ ਦੱਸਣਾ ਸੀਗਾ ਜੀ, ਵੀ ਐਲ ਪੀ ਯੂ ਦਾ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਤੇ ਸੈਂਟਰ ਦਾ ਜਵਾਬ ਆ ਗਿਆ ਜੀ, ਉਹ ਕਹਿੰਦੇ ਹੈਗੇ ਆ ਜੀ ਵੀ ਸਾਰਾ ਜੋ ਕੁਛ ਹੋਇਆ ਜੀ ਇੱਥੇ ਬਾਹਰੀ ਬੰਦਿਆਂ ਨੇ ਜਿਹੜਾ ਆ ਡਿਜ਼ਾਈਨ ਦੇ ਥਰੂ ਕੀਤਾ ਹੈਗਾ ਜੀ, ਤੇ ਸਿਰਫ ਇੱਕ ਸੇਕ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਰੈਪੂਟੇਸ਼ਨ ਯੂਨੀਵਰਸਿਟੀ ਦੇ ਨੂੰ ਖਰਾਬ ਕਰਨ ਦੀ ਇੰਟੈਂਸ਼ਨ ਦੇ ਨਾਲ ਇਹ ਸਾਰਾ ਕੁਛ ਹੋਇਆ ਜੀ, ਜਦ ਕਿ ਨਾ ਤਾਂ ਕੋਈ ਵਿਕਟਿਮ ਹੈਗਾ ਆ ਜੀ, ਨਾ ਕੋਈ ਡੈਡ ਬੋਡੀ ਆ, ਨਾ ਕੋਈ ਵਿਕਟਿਮ ਆ ਤੇ ਨਾ ਕੋਈ ਪੇਰੈਂਟਸ ਆ, ਉਹ ਜਿਹੜਾ ਵੀ ਆ ਕੇ ਕੰਪਲੇਂਟ ਫਾਈਲ ਕਰੇ ਜੀ। ਸੋ ਇਸ ਕਰਕੇ ਜਿਹੜਾ ਆ ਇਹਦੀ ਮਨਿਊਟਲੀ ਇਨਕੁਆਇਰੀ ਮੇਰਾ ਖਿਆਲ ਹੋਊਗੀ ਜੀ ਅੱਗੇ, ਹੋ ਸਕਦਾ ਹੈਗਾ ਆ ਜੀ ਭਾਵੇਂ ਸੈਂਟਰ ਏਜੰਸੀ ਨੂੰ ਹੀ ਦੇ ਦੇਣ ਜੀ।
1: ਬਿਲਕੁਲ ਹੈ ਜੀ, ਪਰ ਸਾਇੰਸ ਸਾਹਿਬ ਅੱਜ ਅਮਿਤ ਸ਼ਾਹ ਹੁਣੀ ਜਲੰਧਰ ਦੇ ਵਿੱਚ ਹੀ ਹਾਜ਼ਰ ਸਨ, ਇਹਦੇ ਉੱਤੇ ਕੋਈ ਦੋ ਸ਼ਬਦ ਤੱਕ ਨਹੀਂ ਬੋਲੇ ਜੀ, ਨਾਲ ਉਹਨਾਂ ਦੇ ਆਪਣੇ ਇਸ ਯੂਨੀਵਰਸਿਟੀ ਦੇ ਕਰਤਾ ਧਰਤਾ ਵੀ ਨਜ਼ਰ ਆਏ ਨੇ।
0: ਮੈਨੂੰ ਨੀ ਲੱਗਦਾ ਹੈਗਾ, ਪਹਿਲਾਂ ਭਾਜਪਾ ਦੀ ਰੈਲੀ ਵੀ ਏਦਾਂ ਦੀ ਗਈ ਆ ਫਲੋਪ, ਤੇ ਹੁਣ ਉਹਨਾਂ ਦੇ ਆ ਕੇ ਜਿਹੜਾ ਜਾਣਾ ਵੀ ਜਿਹੜਾ ਆ ਕੋਈ ਪੰਜਾਬ ਨੂੰ ਇਮਪ੍ਰੈਸ ਨਹੀਂ ਕਰ ਸਕੇ। ਮੈਂ ਤਾਂ ਕਿਹਾ ਨਾ ਜੀ ਇੱਕ ਆਉਂਦਿਆਂ ਨਾਲ ਹੀ ਇੱਕ ਗੱਲ ਕਹਿ ਦਿੰਦੇ, ਹਾਂ ਜੀ ਵੀ ਤੁਹਾਡੇ ਜਿਹੜੇ ਆ ਸਿੱਖ ਇਸ਼ੂਜ਼ ਹੈਗੇ ਆ ਜਾਂ ਸਟੇਟ ਇਸ਼ੂਜ਼ ਆ ਉਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਦੇਖ ਵੀ ਲਿਓ, ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਵੀ ਮਿਲ ਜਾਣਗੇ, ਸਾਡੀ ਸਰਕਾਰ ਆ ਗਈ ਤੇ ਤੁਹਾਡੇ ਸਾਰੇ ਇਸ਼ੂ ਰਿਜ਼ੋਲਵ ਕਰ ਦਿਆਂਗੇ। ਆ ਕੱਲਾ ਜਿਹੜਾ ਨਸ਼ਾ ਨਸ਼ਾ ਰੌਲਾ ਪਾ ਕੇ ਚੱਲ ਗਏ, ਨਸ਼ਾ ਤਾਂ ਅੱਧਾ ਪੰਜਾਬ ਰਵਾਇਤੀ ਨਸ਼ੇ ਖਾਂਦਾ ਹੈ ਤੇ ਮੁੜ ਕੇ ਫਿਰ ਅੱਧਾ ਪੰਜਾਬ ਜਿਹੜਾ ਦੂਜਾ ਖਾਂਦਾ, ਤੁਸੀਂ ਸਾਰਿਆਂ ਤੇ ਹੀ ਪਾਬੰਦੀ ਲਾ ਦਿਓਗੇ ਜੀ ਤੇ ਤੁਹਾਨੂੰ ਵੋਟ ਕੇ ਨਿਭਾਉਣੀ ਆ ਜੀ। ਸੋ ਇਸ ਕਰਕੇ ਵਿਦਆਊਟ ਐਨੀ ਹੋਮਵਰਕ ਸੀ ਜੀ ਉਹ ਰੈਲੀ ਜੀ, ਮੈਂ ਮਤਲਬ ਇਸ ਚੀਜ਼ ਨੂੰ ਮੰਨਦਾ ਜੀ, ਤੇ ਮੈਨੂੰ ਲੱਗਦਾ ਵੀ ਨੀ ਵੀ ਇਹਨਾਂ ਨੂੰ ਕੋਈ ਵੋਟ ਇਸ ਤਰੀਕੇ ਨਾਲ ਪੈਣੀ ਹੈਗੀ ਜੀ, ਜਦ ਤੱਕ ਇਹ ਚੀਜ਼ ਨੂੰ ਮੁੱਦਿਆਂ ਨੂੰ ਅੰਡਰਸਟੈਂਡ ਨਹੀਂ ਕਰਨਗੇ ਜੀ,
1: ਜਾਂ
0: ਪੰਜਾਬੀਆਂ ਦੀ ਸਾਈਕੀ ਨੂੰ ਅੰਡਰਸਟੈਂਡ ਨਹੀਂ ਕਰਨਗੇ, ਬਿਲਕੁਲ ਸਰ ਬਿਲਕੁਲ ਜੀ। ਥੈਂਕ ਯੂ ਸਰ,
1: ਠੀਕ ਹੈ ਭਾਈ, ਸ਼ੁਕਰੀਆ,
0: ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ, ਗ੍ਰੇਟਫੁਲ ਸਰ, ਸਤਿ ਸ੍ਰੀ ਅਕਾਲ
1: ਜੀ। ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ, ਤੁਹਾਡੇ ਵੀ ਵਿਚਾਰ ਨਾਲ ਦੀ ਨਾਲ ਆ ਰਹੇ ਨੇ, ਸਾਰੇ ਦੋਸਤਾਂ ਦਾ ਸਵਾਗਤ ਹੈ। ਜਲੌਰ ਸਿੰਘ ਬਾਈ ਜੀ, ਮੰਨ ਲਵੋ ਕਹਿੰਦੇ ਸਾਰੇ ਮਾੜੇ, ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਚੁਣਨਾ ਪਵੇਗਾ ਜੀ ਇਹਨਾਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹਨਾਂ ਨੂੰ ਵੀ ਅੱਗੇ ਜਾ ਕੇ ਲਵਾਂਗੇ। ਤੇ ਅੱਗੇ ਬਹੁਤ ਸਾਰੇ ਸੁਨੇਹੇ ਮੁਕੱਦਰ ਜੀ ਦੇ ਵੀ ਨੇ ਤੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ। ਆਖਰ ਦੇ ਵਿੱਚ ਦੋਸਤੋ ਮੈਂ ਜ਼ਰੂਰ ਸੁਨੇਹੇ ਲੈ ਲਵਾਂਗਾ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਖੁੱਲੀਆਂ ਨੇ, ਕਾਲ ਕਰ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਸਾਂਝ ਪਾ ਸਕਦੇ ਹੋ। ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਜਿਹੜੇ ਨੇ ਉਪਜ ਰਹੇ ਨੇ ਜਾਂ ਉਬਾਲੇ ਮਾਰ ਰਹੇ ਨੇ ਜੀ, ਤਾਂ ਜ਼ਰੂਰ ਨਿੱਘਾ ਸਵਾਗਤ ਹੈ। ਇਸੇ ਕਰਕੇ ਆਪਣਾ ਮੰਚ ਇਹ ਜਿਹੜੀ ਆ ਲਾਈਨ ਤੁਹਾਡੇ ਲਈ ਮੁਹੱਈਆ ਕਰਵਾਈ ਹੋਈ ਹੈ। ਹਰ ਕੋਈ ਆ ਵਿਅਕਤੀ ਸਰੋਤਾ ਪਰਿਵਾਰ ਦਾ ਮੈਂਬਰ ਹੋਰ ਕੋਈ ਵੀ ਚਾਹੇ ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਨਹੀਂ ਵੀ ਹੈ ਦੁਆਬਾ ਰੇਡੀਓ ਦੇ ਤਾਂ ਉਹ ਵੀ ਆਪਣੇ ਆ ਕੇ ਜਜ਼ਬਾਤ ਤੇ ਉੱਤੇ ਗੱਲਬਾਤ ਜ਼ਰੂਰ ਕਰ ਸਕਦਾ ਹੈ। ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦਿਆਂ ਤੇ ਦੋਸਤੋ ਆਪਣੇ ਨਾਲ ਮੁਹੰਮਦ ਜੀ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਥੋੜਾ ਜਿਹਾ ਮਾਹੌਲ ਬਦਲਣ ਦੀ ਕੋਸ਼ਿਸ਼ ਕਰਨਗੇ ਲੱਗਦਾ ਤੇ ਉਸ ਤੋਂ ਬਾਅਦ ਫਿਰ ਜਸ਼ਨ ਮਨਾਉਂਦੇ ਆ ਨਾਲ ਆਜ਼ਾਦ ਹੋ ਗਿਆ ਇਰਾਕ ਹੈ ਤੇ ਅਮਰੀਕਾ ਨੇ 20 ਸਾਲ ਦੇ ਬਾਅਦ ਵਾਪਸੀ ਕਰ ਲਈ ਹੈ ਤੇ ਵਾਪਸ ਸੱਦ ਲਈ ਹੈ ਉੱਥੇ ਦੀ ਫੌਜ ਜਿਹੜੀ ਅਮਰੀਕਨ ਫੌਜ ਉੱਥੇ ਬੈਠੀ ਸੀ ਤੇ ਇਸ ਤਰ੍ਹਾਂ ਦੇ ਮੁੱਦੇ ਅੱਗੇ ਜਾ ਕੇ ਵਿਚਾਰਦੇ ਆ ਤੇ ਮੁਹੰਮਦ ਜੀ ਜੀਆਂ ਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
3: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ ਜਿੰਦੇ ਵਾਸਤੇ ਰਹੋ ਮਾਨਮਤੀ ਸੋਤੇ ਵੀ ਜਿਹੜਾ ਹੈਗਾ ਜਿੰਦੇ ਵਾਸਤੇ ਰਹਿਣ ਤੇ ਜੀ ਪਰਮਿਸ਼ਨ ਕਰਤੀ ਕਲਾ ਚਿਰ ਵੀ ਦਿਲੀ ਤੋਂ ਆਵਾ
1: ਥੈਂਕ ਯੂ ਜੀ ਥੈਂਕ ਯੂ
3: ਜੀ ਜੀ ਵੈਲਕਮ ਤੇ ਬੜਾ ਸੋਹਣਾ ਸੋਹਣੀ ਗੱਲਬਾਤ ਹੋਈ ਆ ਬਿਲਕੁਲ ਸੂਰਤੇ ਹਾਲ ਜਿਹੜੀ ਹੈਗੀ ਆ ਜੋ ਇਸ ਵੇਲੇ ਮੌਜੂਦਾ ਹੈਗੀ ਆ ਉਹ ਸਾਰਿਆਂ ਦੇ ਸਾਹਮਣੇ ਹੈ
1: ਜੀ
3: ਮਸਲੇ ਮਸਾਇਦ ਵੀ ਹੈ ਆ
1: ਬਿਲਕੁਲ
3: ਗੱਲ ਤਾਂ ਇਹੋ ਹੀ ਹੈਗਾ ਹੁਣ ਆਪਾਂ ਹਨਾ ਜੇ ਹੁਣ ਆਪਾਂ ਕਰੀ ਤਾਂ ਜਾਣੇ ਵੀ ਆ ਵੀ ਮਸਲਾ ਹੈਗਾ ਆ ਵੀ ਗੱਲ ਤਾਂ ਇਹ ਹੈਗਾ ਵੀ ਸੋਲੂਸ਼ਨ ਵੀ
1: ਹੋਣਾ ਬਿਲਕੁਲ ਬਿਲਕੁਲ
3: ਇਹੀ ਹੈ ਕਿਉਂਕਿ ਉਹ ਤਾਂ ਵਿੱਚ ਵਿਚਾਲੇ ਹੀ ਰਹਿ ਜਾਂਦਾ ਹੈਗਾ ਸੋਲੂਸ਼ਨ ਵੀ ਕਰੋ ਹੁਣ ਜਿਵੇਂ ਗੱਲਾਂ ਰੈਲੀਆਂ ਦਾ ਵੀ ਅਜੇ ਰਾਜਨ ਸੈਣੀ ਸਾਹਿਬ ਕਹਿ ਰਹੇ ਸੀ ਹੁਣੇ ਹੁਣੇ ਪੀ ਦਾ ਵੀ ਰੈਲੀਆਂ ਵੀ ਹੋਈ ਜਾਂਦੀਆਂ
1: ਜੀ
3: ਉਹ ਰੈਲੀ ਦੇ ਤਾਂ ਹੀ ਉਹ ਰੈਲੀ ਦਾ ਕੁਛ ਜਿਹੜਾ ਹੈਗਾ ਜਿਹੜਾ ਮਕਸਦ ਪੂਰ ਹੋਵੇਗਾ ਤੇ ਬਈ ਕੁਛ ਕਰਕੇ ਵੀ ਜਾਓ ਹਨਾ
1: ਹੈਗਾ
3: ਕੋਈ ਜਿਹੜਾ ਹੈਗਾ ਫਿਰ ਅਸੀਂ ਵੀ ਇਹੋ ਹੀ ਕਹਿੰਦੇ ਰਹਿੰਦੇ ਵੀ ਆਵਾਮ ਦਾ ਜਿਹੜਾ ਹੈਗਾ ਕੋਈ ਸੁੱਖ ਦਾ ਸਾਹ ਲੱਭੇ ਕੋਈ ਉਹਨਾਂ ਦੇ ਵੀ ਪੱਖ ਦੇ ਵਿੱਚ ਕੋਈ ਗੱਲ ਕਵੋ ਜਿਹੜਾ ਹੈਗਾ ਜਾਂ ਉਹਨਾਂ ਦੇ
1: ਜਿਹੜੇ
3: ਹੈਗੇ ਉਹਨਾਂ ਜਿਹੀਆਂ ਗੱਲਾਂ ਕਰੋ ਹਨਾ ਤਾਂ ਫਿਰ ਹੀ ਜਿਹੜਾ ਹੈਗਾ ਕਿਸੇ ਪਾਸੇ ਗੱਲ ਲੱਗਦੀ ਹੁਣ ਚਲੋ ਦੁਆਵਾਂ ਸਾਡੀਆਂ ਹੈਗੀਆਂ ਕੋਈ ਨਾ ਕੋਈ ਜ਼ਰੂਰ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਕੋਈ ਨਾ ਕੋਈ ਸ਼ਖਸ ਜ਼ਰੂਰ ਆਵੇ ਜਿਹੜਾ ਹੈਗਾ ਉਹ ਸਾਰੇ ਪਾਸੇ ਸ਼ਾਂਤੀ ਹੋ ਜਾਵੇ ਤੇ ਸਹੀ ਢੰਗ ਦੇ ਨਾਲ ਸਿਸਟਮ ਚੱਲੇ ਜਿਹੜਾ ਹੈਗਾ
1: ਜੀ ਬਿਲਕੁਲ
3: ਸਾਡੀਆਂ ਦੁਆਵਾਂ ਹੈਗੀਆਂ ਜੀ ਬਿਲਕੁਲ
1: ਜੀ
3: ਤੇ ਚਲੋ ਫਿਰ ਰੂਦਾਰੀ ਕਰ ਲਈਏ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਥੋੜਾ
1: ਜਿਹਾ ਜਰੂਰ ਜਰੂਰ ਜਰੂਰ
3: ਜਰੂਰ ਜੀ ਗਜ਼ਲ ਟਾਈਪ ਹੀ ਹੈਗਾ
1: ਆਉਣ ਦਿਓ ਜੀ ਆਉਣ ਦਿਓ ਜੀ
3: ਜੀ

ਦਰਾਂ ਉਹ ਸੌਂਦੇ ਜਿਨ੍ਹਾਂ ਨੂੰ ਤੰਗ ਸੱਜਣਾ ਦੀ ਕਦੇ ਸੁੱਖਾਂ ਦੀਆਂ ਨੀਂਦਰਾਂ ਨਾ ਸੌਂਦੇ ਐਵੇਂ।

0: शालारे ने परी तो खाली।
1: क्या बात है,
0: थैंक यू सो मच।
1: क्या बात है जी। नजारा आ
0: शुक्रिया
1: गया दोस्तों दे सुनेहे ते तुसी सानू
0: जी,
1: बखरी ही दुनिया दे विच लै गए जी। किथे सियासत लड़ाइयां झगड़े खून खराबे एक दूसरे दे उत्ते तौमता ते दूसरे पासे प्यार मुहब्बत दा स्वर्ग दी गल ते स्वर्ग दे विच सानू नरक चो कढ के स्वर्ग च लै के चले हो जी।
0: शुक्रिया भी तू
1: हां
0: कहते
1: जी मामा जी
0: थैंक यू सो
1: नजारा आ
0: मच।
1: गया जी, सच्ची
0: हमेशा
1: गल है।
0: हमेशा जींदे वास्ते रहो।
1: थैंक यू
0: थैंक
1: जी,
0: यू सो
1: थैंक
0: मच।
1: सत श्री अकाल जी, शुक्रिया जी। जी दोस्तों इस जी दुबई तो मोहम्मद जी क्या बात है, नजारा बन गए ने, दोस्त भी पूरा एप्रीशिएट कर रहे ने ते बहुत बहुत शुक्रिया सारे दोस्तों दा। ते लो दोस्तों विदेशी खबरां दे वल नूं दबा दब भजदे आ, समा भी बड़ी तेजी दे नाल भजदा जांदा, 20-25 मिंट आपां होर लाउणे आ जे। ते खुशी दी गल इह वी है कि इराक दे विच इन्ना कुछ करन तों बाद होण तों बाद दबदबा जां लड़ाइयां झगड़े होण तों बाद अमेरिका हुण वापसी कर रहा, चाहे अफगानिस्तान तों कीती है ते वापसी हो चुकी है हुण, ते सद लई है वापस फौज अमेरिका ने 20 साल दे बाद। अमेरिकी फौज बुधवार 30 सितंबर 2026 तक अज जानी इराक दे विच अपने आखिरी फौजी अड्डिया नूं खाली करके पूरी तरह बाहर निकल रही है। इस दे नाल ही इराक दे विच 20 सालां तों वध समय तों चली आ रही जिहड़ी है अमेरिकी फौजी मौजूदगी दा अंत हो गया। इस वापसी दी योजना 2024 जिहड़ी सी ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਸ਼ਾਸਨ ਕਾਲ ਦੇ ਦੌਰਾਨ ਤੈਅ ਕੀਤੀ ਗਈ ਸੀ, ਜਿਸ ਨੂੰ ਹੁਣ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਅੰਤਮ ਰੂਪ ਦਿੱਤਾ ਗਿਆ। ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਮੈਂ ਖਬਰ ਕੰਪਲੀਟ ਕਰ ਲਵਾਂ। ਇਰਾਨ ਅਤੇ ਉਸਦੇ ਹਮਾਇਤੀ ਜਿਹੜੇ ਨੇ ਸ਼ੀਆ ਅੱਤਵਾਦੀ ਧੜਿਆਂ ਨੇ ਇਰਾਕ ਦੇ ਵਿਚ ਅਮਰੀਕੀ ਫੌਜ ਦੀ ਇਸ ਵਾਪਸੀ ਨੂੰ ਆਪਣੀ ਵੱਡੀ ਇਤਿਹਾਸਕ ਜਿੱਤ ਦਸਿਆ। ਇਰਾਕ ਦੇ ਵਿਚ ਇਸਲਾਮਿਕ ਜਿਹੜੀ ਹੈ ਰੈਜ਼ਿਸਟੈਂਸ ਦੇ ਕਮਾਂਡਰ ਅਬੂ ਮੁਜਤਬਾ ਅਲ ਜਾਸੀਰੀ ਨੇ ਕਿਹਾ ਹੈ ਕਿ ਇਹ ਇਰਾਕ ਦੀ ਜਿੱਤ ਹੈ ਤੇ ਇਤਿਹਾਸ ਦੇ ਵਿਚ ਅਮਰੀਕੀ ਕਬਜ਼ੇ ਦਾ ਜਿਹੜਾ ਕਾਲਾ ਪੰਨਾ ਬੰਦ ਹੋ ਰਿਹਾ। ਇਰਾਕੀ ਸੁਰੱਖਿਆ ਮਾਹਰਾਂ ਦੇ ਅਨੁਸਾਰ ਅਮਰੀਕੀ ਫੌਜ ਜਿਹੜੀ ਹੈ ਉਹਦੇ ਜਾਣ ਦੇ ਨਾਲ ਇਰਾਕ ਦੇ ਵਿਚ ਜੋ ਖਾਲੀਪਨ ਪੈਦਾ ਹੋਵੇਗਾ ਉਸਦਾ ਜਿਹੜਾ ਸਿੱਧਾ ਫਾਇਦਾ ਹੈ ਇਰਾਨ ਨੂੰ ਮਿਲੇਗਾ, ਕਿਉਂਕਿ ਅਮਰੀਕੀ ਫੌਜ ਖੇਤਰ ਦੇ ਵਿਚ ਇਰਾਨੀ ਪ੍ਰਭਾਵ ਨੂੰ ਰੋਕਣ ਲਈ ਇਕ ਸੰਤੁਲਨ ਦਾ ਜਿਹੜਾ ਸੀ ਕੰਮ ਕਰਦੀ ਸੀ। ਉਥੇ ਕਈ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਹਿਣਾ ਕਿ ਇਰਾਕ ਅਜੇ ਆਪਣੇ ਦਮ ਦੇ ਉੱਤੇ ਪੂਰੀ ਸੁਰੱਖਿਆ ਦੀ ਜਿੰਮੇਵਾਰੀ ਸਾਂਭਣ ਦੇ ਲਈ ਤਿਆਰ ਨਹੀਂ ਹੈ। ਕੁਰਦਿਸ਼ ਜਿਹੜੇ ਲੋਕ ਨੇ ਉੱਥੇ ਦੇ, ਚਾਹੇ ਉਹ ਤੁਰਕਿਸ਼ ਕੁਰਦਿਸ਼ ਨੇ ਤੇ ਚਾਹੇ ਆਪਣੇ ਇਰਾਕੀ ਕੁਰਦਿਸ਼ ਨੇ ਜੋ ਆਪਣਾ ਖਿੱਤਾ ਮੰਗਦੇ ਨੇ, ਕੁਰਦਿਸ਼ ਕਮਾਂਡਰ ਸਿਰਵਾਨ ਬਾਰਜ਼ਾਨੀ ਨੇ ਦੱਸਿਆ ਕਿ ਅਮਰੀਕੀ ਵਾਪਸੀ ਦੀ ਖ਼ਬਰ ਤੋਂ ਬਾਅਦ ਪਿਛਲੇ 2 ਹਫ਼ਤਿਆਂ ਤੋਂ ISIS ਦੇ ਸਲੀਪਰ ਸੈੱਲਾਂ ਦੀਆਂ ਗਤੀਵਿਧੀਆਂ ਦੇ ਵਿਚ ਤੇਜ਼ੀ ਦੇਖੀ ਗਈ ਹੈ ਤੇ ਇਰਾਕ ਨੂੰ ਅਮਰੀਕੀ ਇੰਟੈਲੀਜੈਂਸ, ਡਰੋਨ ਸਪੋਰਟ ਅਤੇ ਲੌਜਿਸਟਿਕ ਮਦਦ ਬੰਦ ਹੋਣ ਦੇ ਨਾਲ ISIS ਨੂੰ ਮੁੜ ਸੰਗਠਿਤ ਹੋਣ ਦਾ ਮੌਕਾ ਮਿਲ ਸਕਦਾ ਹੈ। ਉਥੇ ਹੀ ਕਿਰਕੂਕ ਦੇ ਜਿਹੜੇ ਸੀਨੀਅਰ ਸੁਰੱਖਿਆ ਅਧਿਕਾਰੀ ਕਰਨਲ ਖਾਲਦ ਅਲ ਬਿਆਤੀ ਦਾ ਅਨੁਸਾਰ ਜਿਹੜਾ ISIS ਇਸ ਵਾਪਸੀ ਦੇ ਦੌਰਾਨ ਵੱਡੇ ਆਤਮਘਾਤੀ ਹਮਲੇ ਕਰਨ ਦੀ ਜਿਹੜੀ ਹੈ ਫਰਾਕ ਦੇ ਵਿਚ ਵੀ ਦੱਸੀ ਗਈ ਹੈ। ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ।
2: ਹਾਂਜੀ ਮਾਫੀ ਜੀ, ਮੈਨੂੰ ਆਉਣਾ ਪਿਆ, ਜਰੂਰੀ ਸੀਗਾ
1: ਜੀ।
2: ਹਾਂਜੀ ਮੈਂ ਤਾਂ ਜੀ ਮੁਹੰਮਦ ਸਾਹਿਬ ਦਾ ਜਿਹੜਾ ਸ਼ੁਕਰੀਆ ਅਦਾ ਕਰਨ ਆਇਆ ਸੀਗਾ ਜੀ, ਨਜ਼ਾਰਾ ਆ ਗਿਆ ਸਰ, ਅੱਜ ਤਾਂ ਰੂਹ ਰਾਜੀ ਹੋ ਗਈ।
1: ਬਿਲਕੁਲ
2: ਧਰਮ ਨਾਲ ਸੱਚੀ ਗੱਲ ਆ ਵੀ ਮੈਂ ਨਾ ਹੁਣ ਇੱਕ ਵਾਰੀ ਰਿਪੀਟ ਦੇ ਉੱਤੇ ਫੇਰ ਸੁਣ ਕੇ ਤੇ ਫੇਰ ਸੁਣਾ ਜੀ, ਤੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ। ਤੇ ਦੂਜਾ ਪਰ ਸਾਹਿਬ ਜਿਹੜਾ ਹੈਗਾ, ਮੇਰੇ ਖਿਆਲ ਤੁਸੀਂ AI ਵਗੈਰਾ ਤਾਂ ਜਾਣਦੇ ਹੀ ਹੈਗੇ ਆ ਜੀ, ਤੇ ਮੈਂ ਦੇਖਿਆ ਤੁਸੀਂ ਜਿਹੜਾ ਹੈਗਾ ਆ ਬਈ ਸਰਦੀ ਆ ਗਈ ਆ ਤੇ ਤੁਸੀਂ ਆ ਕੋਟੀ ਕੋਟੀ ਪਾ ਕੇ ਪ੍ਰੋਗਰਾਮ ਕਰਦੇ ਆ ਜੀ, ਤੇ ਮੇਰੀ ਫੋਟੋ ਤੁਸੀਂ ਇਕੱਲੀ ਕਮੀਜ਼ ਨਾਲ ਲਾਈ, ਇੰਨਾ ਗਰੀਬ ਨਾ ਕਰੋ, ਭਾਵਾਂ AI ਨਾਲ ਹੀ ਕੋਟੀ ਪਾ ਦਿਓ, ਨਹੀਂ ਤਾਂ ਮੇਰੇ ਕੋਟ ਵਾਲੀ ਫੋਟੋ ਲਾ ਲਓ ਜੀ, ਮੈਨੂੰ ਠੰਡ ਬਹੁਤ ਲੱਗਦੀ ਹੈ ਜੀ ਏਦਾਂ ਦੀ ਫੋਟੋ ਦੇਖ ਕੇ।
1: ਤੁਸੀਂ ਨਾ ਏਦਾਂ ਕਰੋ, ਤੁਸੀਂ ਆ ਤੁਸੀਂ ਗਰਮੀਆਂ ਦੇ ਵਿਚ ਕੋਟ ਪਾ ਕੇ ਤੇ ਫੋਟੋ ਖਿਚਾ ਕੇ ਭੇਜੋ ਜੀ।
2: ਤੁਸੀਂ ਗਰਮੀਆਂ ਚ ਮੇਰੇ ਕੋਟ ਪਵਾਈ ਰੱਖੇ ਆ ਤੇ ਸਰਦੀਆਂ ਦੇ ਵਿਚ ਮੇਰੀ ਇਕੱਲੀ ਕਮੀਜ਼ ਆ, ਤੇ ਮੈਂ ਦੇਖ ਕੇ ਜਿਹੜਾ ਹੈਗਾ ਮੈਂ ਕਿਹਾ ਯਾਰ ਸਾਰੇ ਸੋਚਣਗੇ ਕਿ ਵੀ ਬੰਦਾ ਜਿਹੜਾ ਹੈਗਾ ਆ ਇਹਦੇ ਕੋਲ ਤਾਂ ਕੋਟੀ ਵੀ ਹੈ
1: ਨਹੀਂ,
2: ਕੋਟੀ ਲਾ ਕੇ ਪਾ ਦਿਆ ਕਰੋ। ਹਾਂਜੀ ਥੈਂਕ ਯੂ ਸਰ, ਸ਼ੁਕਰੀਆ ਜੀ, ਥੈਂਕ ਯੂ, ਗ੍ਰੇਟਫੁਲ,
1: ਸ਼ੁਕਰੀਆ ਜੀ। ਜੀ ਦੋਸਤੋ ਤੇ ਬ੍ਰਿਟਿਸ਼ ਸਿੱਖ ਗੱਲ ਬਾਤ ਕਰਦੇ ਆ। ਬ੍ਰਿਟਿਸ਼ ਜਿਹੜਾ ਪਿਛਲੇ ਦਿਨਾਂ ਦੇ ਵਿਚ ਇੰਗਲੈਂਡ ਦੇ ਵਿਚ ਘਟਨਾ ਵਾਪਰੀ ਸੀਗੀ, ਜਿਹੜਾ ਕਿ ਇੱਕ ਕਤਲ ਵਿਕਰਮ ਦਿਗਵਾ ਜਿਹੜਾ ਸੀ ਨਾਮ ਦਾ ਲੜਕਾ ਸੀਗਾ, ਉਹਨੇ ਇੱਕ ਗੋਰਾ ਆਦਮੀ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ ਸੀ, ਤੇ ਉਹਦੇ ਵਿਚ ਹੁਣ ਜਿਹੜਾ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਖਿਲਾਫ਼ ਅਪੀਲ ਦੀ ਇਜਾਜ਼ਤ ਮਿਲ ਗਈ ਹੈ। ਦੱਖਣੀ ਪੂਰਬੀ ਇੰਗਲੈਂਡ ਦੇ ਵਿਚ 18 ਸਾਲਾਂ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਦੇ ਵਾਲੇ 23 ਸਾਲਾਂ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਕੱਲ੍ਹ ਬੀਤੇ ਦੇ ਵਿਚ ਆਪਣੀ ਸਜ਼ਾ ਦੇ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਵਿਕਰਮ ਦਿਗਵਾ ਨੂੰ ਜਿਹੜਾ ਸੀ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸਨੇ ਅਦਾਲਤ ਦੇ ਵਿਚ ਆਪਣੇ ਬਚਾਅ ਦੇ ਲਈ ਧਾਰਮਿਕ ਕਾਰਨਾਂ ਦੀਆਂ ਜਿਹੜੀਆਂ ਦਲੀਲਾਂ ਦਿੱਤੀਆਂ ਤੇ ਉਸਨੇ ਕਿਹਾ ਸੀ ਕਿ ਉਸਦੇ ਕੋਲ ਕਿਰਪਾਨ ਸੀਗੀ ਨਾ ਕਿ ਚਾਕੂ, ਜਿਸ ਨੂੰ ਜਿਹੜਾ ਸਿੱਖ ਬਰਤਾਨੀਆ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲ ਰੱਖ ਸਕਦੇ ਨੇ। ਅਦਾਲਤ ਦੇ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਜਿਹੜਾ ਸੀ ਸਿਰਫ ਉਹ ਪੁੱਛਿਆ ਸੀ ਕਿ ਤੁਸੀਂ ਬੁਰੇ ਆਦਮੀ ਹੋ। ਦਿਗਵਾ ਦੇ ਵੱਲੋਂ ਉਸਨੇ ਉੱਤੇ ਜਿਹੜਾ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਜਿਹੜਾ ਰੱਦ ਕਰਤਾ ਸੀ ਤੇ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਦੇ ਵਿਚ ਸਾਊਥੈਂਪਟਨ ਦੇ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਜਿਹੜੀ ਸੀ ਉਹਦੇ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਦੇ ਮੁਤਾਬਕ ਨੋਵਾਕ ਜਿਹੜਾ ਸੀਗਾ ਪੋਰਟਸ ਵੁੱਡ ਦੇ ਵਿਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ ਜਦੋਂ ਦਿਗਵਾ ਨੇ ਉਸਦੇ ਉੱਤੇ 5 ਵਾਰ ਜਿਹੜਾ ਵਾਰ ਕੀਤੇ ਹੈ। ਜੂਨ ਦੇ ਵਿਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਪੈਰੋਲ ਦੇ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ ਘੱਟ 21 ਸਾਲ ਜੇਲ੍ਹ ਦੇ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ ਅਪੀਲ ਦੇ ਵਿਚ ਸਜ਼ਾ ਦੀ ਜਿਹੜੀ ਆ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਉਸਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ ਜਿਸ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਫੈਸਲਾ ਜਿਹੜਾ ਕੀਤਾ ਜਾਵੇਗਾ। ਅਮਰੀਕਾ ਨੂੰ ਚਲੀਏ ਤੇ US ਇਰਾਨ ਜਿਹੜਾ ਹੈ ਸੈਕਸ਼ਨਸ ਲੱਗੇ ਨੇ, ਰੋਕਾਂ ਲਾ ਦਿੱਤੀਆਂ ਨੇ, ਕੁਝ ਪਾਬੰਦੀਆਂ ਲਾ ਦਿੱਤੀਆਂ ਨੇ। ਅਮਰੀਕਾ ਵੱਲੋਂ ਇਰਾਨ ਦੀ ਫੌਜੀ ਸਪਲਾਈ ਦੇ ਲਈ ਮਦਦ ਕਰਨ ਵਾਲਿਆਂ ਦੇ ਉੱਤੇ ਨਵੀਆਂ ਪਾਬੰਦੀਆਂ ਲੱਗੀਆਂ ਨੇ। ਅਮਰੀਕਾ ਨੇ ਅੱਜ ਅਜਿਹੇ ਵਿਅਕਤੀਆਂ ਤੇ ਕੰਪਨੀਆਂ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਉੱਤੇ ਇਰਾਨ ਦੀ ਫੌਜੀ ਸਪਲਾਈ ਚੇਨ ਦੇ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਲਾਏ ਗਏ ਨੇ ਤੇ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਦੇ ਖਿਲਾਫ਼ ਆਰਥਿਕ ਦਬਾਅ ਦੀ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁੜ ਸ਼ੁਰੂ ਹੋਈ ਕੂਟਨੀਤਿਕ ਗੱਲਬਾਤ ਦੇ ਜਾਰੀ ਰਹਿਣ ਦੇ ਬਾਰੇ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਹਾਲੀਆ ਕਾਰਵਾਈ ਪ੍ਰਸ਼ਾਸਨ ਦੀ ਆਪਰੇਸ਼ਨ ਇਕਨਾਮਿਕ ਆਊਟਕਾਸਟ ਮੁਹਿੰਮ ਦਾ ਹਿੱਸਾ ਹੈ ਤੇ ਇਹ ਜਿਹੜਾ ਇਸ ਮੁਹਿੰਮ ਦਾ ਉਦੇਸ਼ ਪਹਿਲਾਂ ਹੀ ਵੱਡੀਆਂ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਇਹ ਜਿਹੜੀ ਹੈ ਇਰਾਨੀ ਸਰਕਾਰ ਦੇ ਲਈ ਮਹੱਤਵਪੂਰਨ ਵਿੱਤੀ ਸਹਾਰਿਆਂ ਨੂੰ ਖਤਮ ਕਰਨਾ ਹੈ, ਜਾਣੀ ਕਿ ਉਹਨਾਂ ਨੂੰ ਕਮਜ਼ੋਰ ਕਰ ਦਿਓ ਪੈਸੇ ਧੇਲੇ ਦੇ ਉੱਤੇ, ਕਿਉਂਕਿ ਬਹੁਤ ਵੱਡੇ ਉਹਦੇ ਉੱਤੇ ਜਿਹੜਾ ਇਕਨੋਮਿਕ ਇਫੈਕਟ ਜਿਹੜਾ ਉੱਥੇ ਪੈ ਰਿਹਾ ਹੈ। ਖਜ਼ਾਨਾ ਮੰਤਰੀ ਸਕਾਟ ਬੈਸਟ ਨੇ ਕਿਹਾ ਇਹਦੇ ਬਾਰੇ ਕਿ ਕਹਿੰਦੇ ਨੇ ਖਜ਼ਾਨਾ ਵਿਭਾਗ ਅਜਿਹੇ ਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਬਰਦਾਸ਼ਤ ਨਹੀਂ ਕਰੇਗਾ ਤੇ ਇਰਾਨ ਨੂੰ ਸਹੂਲਤ ਦੇਣ ਵਾਲਿਆਂ ਦੀ ਪਛਾਣ, ਉਨ੍ਹਾਂ ਦਾ ਪਰਦਾਫਾਸ਼ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰਨਾ ਜਾਰੀ ਰੱਖੇਗਾ। ਇਰਾਨ ਜਿਹੜਾ ਹਾਂਗਕਾਂਗ ਅਤੇ ਪਾਕਿਸਤਾਨ ਦੇ ਵਿਚ ਸਥਿਤ 10 ਵਿਅਕਤੀਆਂ ਤੇ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ ਨਵੀਆਂ। ਅਮਰੀਕਾ ਨੇ ਉਨ੍ਹਾਂ ਦੇ ਉੱਤੇ ਇਰਾਨ ਦੇ ਰੱਖਿਆ ਮੰਤਰਾਲੇ ਲਈ ਹਥਿਆਰ ਅਤੇ ਹਥਿਆਰਾਂ ਦੇ ਪੁਰਜੇ ਹਾਸਲ ਕਰਨ ਦੇ ਵਿਚ ਮਦਦ ਕਰਨ ਦੇ ਦੋਸ਼ ਲਾਏ ਨੇ ਤੇ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਜੰਗ ਨੂੰ 7 ਦਿਨਾਂ ਜਿਹੜਾ 7 ਮਹੀਨੇ ਹੋ ਚੁੱਕੇ ਨੇ ਤੇ ਜੋ ਮਸਲਾ ਜਿਹੜਾ ਹਜੇ ਹੱਲ ਹੁੰਦਾ ਨਜ਼ਰ ਨਹੀਂ ਹੁੰਦਾ। ਦੂਸਰੇ ਪਾਸੇ ਟਰੰਪ ਦੇ ਨਵੇਂ ਹੀ ਬੋਲ ਜਿਹੜੇ ਨੇ ਕਈ ਵਾਰੀ ਉਹਨੂੰ ਸੁਰਖੀਆਂ ਦੇ ਵਿਚ ਲੈ ਆਉਂਦੇ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੋਲਦਾ ਕੀ ਆ, ਕਿਹਦੇ ਲਈ ਬੋਲ ਰਿਹਾ, ਕਰ ਕੀ ਕਰ ਰਿਹਾ, ਮੇਰਾ ਬਿਹੇਵ ਕੀ ਹੈ, ਮੇਰੀ ਬੋਡੀ ਲੈਂਗੁਏਜ ਕੀ ਕਹਿੰਦੀ ਆ ਤੇ ਮੇਰਾ ਦਿਮਾਗ ਜਿਹੜਾ ਉਹਦੇ ਨਾਲ ਮੇਲ ਨਹੀਂ ਖਾਂਦਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ, ਇਹ ਗੱਲਬਾਤ ਕਹਿ ਦਿੱਤੀ ਹੈ ਗੂਗਲ ਦੇ ਜਿਹੜਾ ਸੁੰਦਰ ਪਿਚਾਈ ਨੂੰ ਜੋ ਕਿ CEO ਨੇ ਉੱਥੇ ਦੇ, ਤੇ ਅਜੀਬੋ ਗਰੀਬ ਜਿਹੜਾ ਕੰਪਲੀਮੈਂਟ ਉਹਨਾਂ ਨੂੰ ਦੇ ਦਿੱਤਾ। ਕਹਿੰਦਾ ਕਿ ਤੁਸੀਂ ਇੱਕ ਮੌਨਸਟਰ ਹੋ। ਆਪਣੇ ਬੇਬਾਗ ਅਤੇ ਅਨੋਖੇ ਬਿਆਨਾਂ ਦੇ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਟਰੰਪ ਇੱਕ ਵਾਰ ਫਿਰ ਚਰਚਾ ਦੇ ਵਿਚ ਆ ਗਿਆ। ਇਸ ਵਾਰ ਉਨ੍ਹਾਂ ਨੇ ਵਾਈਟ ਹਾਊਸ ਦੇ ਵਿਚ ਹੋਏ ਇੱਕ ਹਾਈ ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ CEO ਸੁੰਦਰ ਪਿਚਾਈ ਬਾਰੇ ਇੱਕ ਅਜੀਬ ਜਿਹੜੀ ਤੇ ਦਿਲਚਸਪ ਟਿੱਪਣੀ ਕਰ ਦਿੱਤੀ। ਟਰੰਪ ਨੇ ਪਿਚਾਈ ਨੂੰ ਜਿਹੜਾ ਸਭ ਦੇ ਸਾਹਮਣੇ ਮੌਨਸਟਰ ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਟੈਕ ਜਗਤ ਦੇ ਜਿਹੜੇ ਨੇ ਦਿਗਜਾਂ ਦੇ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸ ਦੇ ਦੌਰਾਨ ਹੀ ਸਾਰੇ ਟੈਕ ਦਿਗਜ ਉੱਥੇ ਖੜੇ ਸਨ। ਉਹ ਚਾਹੇ ਐਲਨ ਮਸਕ ਹੈ, ਚਾਹੇ ਹੋਰ ਬਹੁਤ ਵੱਡੇ ਵੱਡੇ ਲੋਕ ਜਿਹੜੇ ਕੰਪਨੀਆਂ ਚਲਾਉਂਦੇ ਹੈ ਉਹ ਉੱਥੇ ਮੌਜੂਦ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ ਮੌਨਸਟਰ ਕਿਹਾ ਤੇ ਪਰ ਇਸ ਦੇ ਨਾਲ ਹੀ ਉਹਨਾਂ ਦੀ ਸਾਦਗੀ ਦੇ ਉੱਤੇ ਘੱਟ ਜਿਹੜਾ ਲਾਈ ਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆਦਤ ਵੀ ਆਦਤ ਹੈ ਜਿਹੜੀ ਉਹਦੀ ਜੰਮ ਕੇ ਤਾਰੀਫ ਵੀ ਕੀਤੀ। ਵਾਈਟ ਹਾਊਸ ਦੇ ਵਿੱਚ ਟੈਕਨੋਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸਨ ਤੇ ਉਹਨਾਂ ਨੇ ਸੁੰਦਰ ਪਿਚਾਈ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ ਮੌਨਸਟਰ ਹੈ ਤੇ ਕੋਈ ਇਸ ਨੂੰ ਜਾਣ ਦਾ ਧੱਕ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਨਦਾਰ ਜ਼ਿੰਦਗੀ ਹੈ ਇਹਦੀ, ਇੱਕ ਮੌਨਸਟਰ ਹੋਣਾ ਤੇ ਇਸ ਤਰ੍ਹਾਂ ਮੀਡੀਆ ਦੇ ਉੱਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਜਿਹੜੀ ਹੋਈ ਹੈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਦੇ ਨਾਲ ਗੱਲਬਾਤ ਜਿਹੜੀ ਕੁਝ ਗੱਲ ਕਰਨ ਦੇ ਲਈ ਕਿਹਾ ਸੀਗਾ। ਜਿਵੇਂ ਹੀ ਗੂਗਲ ਦੇ CEO ਨੇ ਜਵਾਬ ਦੇਣਾ ਸ਼ੁਰੂ ਕੀਤਾ ਤੇ ਟਰੰਪ ਨੇ ਉਹਨਾਂ ਨੂੰ ਵਿਚਕਾਰੋਂ ਹੀ ਰੋਕ ਦਿਆ। ਉੱਥੇ ਮੌਜੂਦ ਹੋਰ ਟੈਕ ਜਿਹੜੇ ਨੇ ਦਿੱਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ। ਇਸੇ ਦੌਰਾਨ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਕਰਦੇ ਹੋਏ ਇੱਕ ਹੋਰ ਦਿਲਚਸਪ ਵਾਕਿਆ ਵਾਪਰਿਆ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਨੇ, ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਨੇ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਸਿਰਫ ਇੰਨਾ ਜਾਣਨ ਦੀ ਜ਼ਰੂਰਤ ਹੈ ਸੁੰਦਰ ਸੁੰਦਰ ਇਹਨਾਂ ਦਾ ਨਾਮ ਹੈ। ਦੂਜੇ ਪਾਸੇ ਟਰੰਪ ਦੀ ਇਸ ਅਜੀਬੋ ਗਰੀਬ ਟਿੱਪਣੀ ਦੇ ਉੱਤੇ ਤਾਰੀਫ ਦੇ ਉੱਤੇ ਸੁੰਦਰ ਪਿਚਾਈ ਨੇ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਚੁਟਕੀ ਲੈ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਜਿਹੜਾ ਟੈਗ ਲਾਈਨ ਮੈਂ ਇੱਕ ਮੌਨਸਟਰ ਹਾਂ ਤੋਂ ਬਿਹਤਰ ਹੋਵੇਗੀ। ਕਾਰਪੋਰੇਟ ਤੇ ਟੈਕ ਜਗਤ ਜਿਹੜਾ ਹੈ ਉਹਦੇ ਵਿੱਚ ਕਈ ਵਾਰ ਮੌਨਸਟਰ ਸ਼ਬਦ ਜਿਹੜਾ ਉਹਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਦੇ ਉੱਤੇ ਉਸਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਦੇ ਲਈ ਵੀ ਜਿਹੜੀ ਕੀਤੀ ਜਾਂਦੀ ਹੈ। ਮਤਲਬ ਕਿ ਇਹਦੇ ਵਿੱਚੋਂ ਵੀ ਪਬਲਿਸਿਟੀ ਮਿਲਦੀ ਹੈ, ਪੈਸਾ ਇਹ ਵੀ ਲੋਕ ਕਮਾਉਂਦੇ ਨੇ। ਇੱਕ ਸ਼ੋਸ਼ਾ ਨਹੀਂ ਹੈ, ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ, ਕਿਹਨੂੰ ਕਿੱਦਾਂ ਸੰਬੋਧਨ ਕਰਨਾ ਹੈ, ਕਿਹਨੂੰ ਹਾਈਲਾਈਟ ਕਰਨਾ, ਕਿਹਨੂੰ ਥੱਲੇ ਦੱਬਣਾ ਹੈ, ਇਹ ਸਾਰਾ ਸਿਲਸਿਲਾ ਵੱਡੇ ਪੋਲੀਟਿਕਸਾਂ ਦੇ ਵਿੱਚ ਚੱਲਦਾ ਹੈ। ਆਖਰ ਦੇ ਵਿੱਚ ਨੋਬਲ ਦਾ ਕਲੇਸ਼ ਜਿਹੜਾ ਹੈਗਾ, ਟਰੰਪ ਇਹਦੇ ਉੱਤੇ ਹਾਵੀ ਹੋਣਾ ਚਾਹੁੰਦਾ ਸੀ ਪਰ ਹੁਣ ਕੈਨੇਡਾ ਵਾਲਾ ਗੁਆਂਢੀ ਜਿਹੜਾ ਸ਼ਰੀਕ ਨੂੰ ਕਹਿ ਸਕਦੇ ਹਾਂ ਉਹ ਪੇਚਾ ਲੜਾ ਰਿਹਾ। ਹੁਣ ਦੇਖਦੇ ਹਾਂ ਕਿ ਟਰੰਪ ਨੂੰ ਜਿਹੜਾ ਨੋਬਲ ਪ੍ਰਾਈਜ਼ ਜਿਹੜਾ ਮਿਲਦਾ ਹੈ ਜਾਂ ਫਿਰ ਮਿਲਦਾ ਹੈ ਭਾਈ ਆਪਣੇ ਕੈਨੇਡੀ ਨੂੰ, ਸੋਰੀ ਕੈਨੇਡੀ ਨਹੀਂ ਆਪਣੀ ਮਾਰਕ ਕਾਰਨੀ ਨੂੰ। ਨੋਬਲ ਅਤੇ ਪਰਸਨ ਆਫ ਦੀ ਈਅਰ ਦੇ ਲਈ ਕੈਨੇਡੀਅਨ PM ਕਾਰਨੀ ਦੇ ਨਾਮ ਦੇ ਉੱਤੇ ਚਰਚਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2026 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ਦੇ ਬਾਵਜੂਦ ਆਪਣੇ ਦੇਸ਼ ਦਾ ਮਜ਼ਬੂਤੀ ਦੇ ਨਾਲ ਬਚਾਅ ਕਰਕੇ ਵਿਸ਼ਵ ਪੱਧਰ ਦੇ ਉੱਤੇ ਆਪਣੀ ਪਛਾਣ ਜਿਹੜੀ ਬਣਾਈ ਹੈ। ਇਸ ਰੁੱਖ ਦੇ ਕਾਰਨ ਹੀ ਉਨ੍ਹਾਂ ਨੂੰ ਹੁਣ ਨੋਬਲ ਸ਼ਾਂਤੀ ਪੁਰਸਕਾਰ ਜਿਹੜਾ ਅਤੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਵਕਾਰੀ ਸਨਮਾਨਾਂ ਦੇ ਲਈ ਦਾਅਵੇਦਾਰ ਜਿਹੜਾ ਮੰਨਿਆ ਜਾ ਰਿਹਾ। ਭਵਿੱਖਬਾਣੀ ਕਰਨ ਵਾਲੇ ਜੁੜੇ ਬਾਜ਼ਾਰ ਦੇ ਵਿੱਚ ਕਾਰਨੀ ਦੇ ਦੋਵੇਂ ਸਨਮਾਨ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਦੇ ਬਾਰੇ ਅੰਦਾਜ਼ੇ ਲਗਾ ਰਹੇ ਨੇ। ਅਮਰੀਕੀ ਭਵਿੱਖਬਾਣੀ ਬਾਜ਼ਾਰ ਕਲਸ਼ੀ ਤੇ ਸੋਮਵਾਰ ਨੂੰ ਜਿਹੜਾ ਕਾਰਨੀ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਸੰਭਾਵੀ ਜੇਤੂਆਂ ਦੀ ਸੂਚੀ ਦੇ ਵਿੱਚ ਮੋਹਰੀ ਰਹੇ ਨੇ। ਵਪਾਰੀਆਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ 14% ਲਗਾਇਆ ਪਰ ਬਾਅਦ ਦੇ ਵਿੱਚ ਇਹ ਅੰਕੜਾ ਘਟ ਗਿਆ ਜੋ ਇਨ੍ਹਾਂ ਭਵਿੱਖਬਾਣੀਆਂ ਦੇ ਅੰਦਾਜ਼ੇ ਦੀਆਂ ਅਟਕਲਾਂ ਦੇ ਉੱਤੇ ਆਧਾਰਿਤ ਜਿਹੜਾ ਪ੍ਰਕਿਰਤੀ ਨੂੰ ਜਿਹੜਾ ਦਰਸਾਉਂਦਾ ਹੈ। ਇਸ ਗੱਲ ਦਾ ਕੋਈ ਜਨਤਕ ਸਬੂਤ ਨਹੀਂ ਹੈ ਕਿ ਕਾਰਨੀ ਨੂੰ 9 ਅਕਤੂਬਰ ਨੂੰ ਓਸਲੋ ਦੇ ਵਿੱਚ ਨੋਬਲ ਕਮੇਟੀ ਦੇ ਦੁਆਰਾ ਐਲਾਨੀ ਜਾਣ ਵਾਲੀ ਗੁਪਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹਾਲਾਂਕਿ ਨੋਬਲ ਪੁਰਸਕਾਰ ਨੂੰ ਲੈ ਕੇ ਜਿਹੜਾ ਜਾਰੀ ਚਰਚਾ ਨੇ ਕਾਰਨੀ ਦੇ ਉਸ ਸੰਦੇਸ਼ ਦੇ ਵੱਲ ਵੀ ਧਿਆਨ ਖਿੱਚਿਆ ਜਿਸ ਨੇ ਉਸਦੀ ਵਿਸ਼ਵ ਵਿਆਪੀ ਮਾਨਤਾ ਵਧਾਈ ਹੈ ਤੇ ਮੱਧਮ ਸ਼ਕਤੀਆਂ ਦੇ ਵੱਲ ਵਾਲੇ ਦੇਸ਼ਾਂ ਨੂੰ ਆਪਣੀ ਪ੍ਰਭੂ ਸੱਤਾ ਦੀ ਰੱਖਿਆ ਦੇ ਲਈ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਤੇ ਫੌਜੀ ਦਬਾਅ ਦੀ ਵਰਤੋਂ ਵਧਾ ਰਹੀਆਂ ਨੇ। ਇਹ ਬਿਆਨ ਜਿਹੜੇ ਸੀ ਦਿੱਤੇ ਸੀ ਉਸ ਸਮੇਂ ਚੈਲੰਜ ਕੀਤਾ ਸੀ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਜਦੋਂ ਇਹ ਸਾਰੇ ਜੀ ਜਿਹੜਾ 20 ਜਾਂ ਹੋਰ ਸਾਰੇ ਮੁੱਦੇ ਜਿਹੜੇ ਨੇ ਉੱਠੇ ਸਨ ਉਹਨਾਂ ਸਮਿਆਂ ਦੇ ਵਿੱਚ ਕਾਰਨੀ ਨੇ ਬਿਆਨ ਦਿੱਤੇ ਸਨ। ਟਾਈਮ ਨੇ ਕਾਰਨੀ ਨੂੰ 2026 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ ਤੇ ਕਿਹਾ ਸੀ ਕਿ ਟਰੰਪ ਦੇ ਟਰੰਪ ਦੇ ਦਬਾਅ ਦੇ ਸਾਹਮਣੇ ਉਸਦੀ ਦ੍ਰਿੜਤਾ ਦੇ ਕਾਰਨ ਜਿਹੜਾ ਸੀਗਾ ਉਸਦੀ ਪ੍ਰਸਿੱਧੀ ਵਧੀ ਹੈ ਤੇ ਮੰਗਲਵਾਰ ਨੂੰ ਕਾਰਨੀ ਨੂੰ ਪ੍ਰਮੁੱਖ ਪੂਰਵ ਅਨੁਮਾਨ ਬਾਜ਼ਾਰਾਂ ਦੇ ਵਿੱਚ ਪਰਸਨ ਆਫ ਦੀ ਈਅਰ ਦੇ ਲਈ ਕਾਰਨੀ ਦੂਜੇ ਸਥਾਨ ਦੇ ਉੱਤੇ ਸਨ ਜਦਕਿ ਨਿਊਯਾਰਕ ਦੇ ਮੇਅਰ ਜਿਹੜੇ ਨੇ ਜੋਹਰਾਨ ਮਮਦਾਨੀ ਜੋ ਇਹ ਵੀ ਟਰੰਪ ਦੇ ਨਾਲ ਜਿਹੜੀ ਹੈ ਇੱਕ ਦੂਸਰੇ ਨਾਲ ਖਾਇਬਾਜ਼ੀ ਚੱਲਦੀ ਹੈ ਉਹਨਾਂ ਤੋਂ ਅੱਗੇ ਸਨ। ਕਾਰਨੀ ਨੇ ਜਨਵਰੀ ਦੇ ਵਿੱਚ ਸਵਿਟਜ਼ਰਲੈਂਡ ਦੇ

0: ਤੁਸੀਂ ਦੋਸਤੋ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸੁਨੇਹਾ ਆਇਆ ਸੀ ਭਾਰਤ ਸਾਹਿਬ ਤੇ ਆ ਜਾਓ ਜੀ ਕਹਿੰਦੇ ਪਿਆਰਿਓ ਸੱਜਣੋ ਤੇ ਸਤਿ ਸ੍ਰੀ ਅਕਾਲ ਜੀ ਲਾਈਕ ਨੰਬਰ 1 ਭੇਜਿਆ ਉਹਨਾਂ ਨੇ ਤੇ ਮਾਲ ਜੀ ਸੁਰਿੰਦਰ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਜਲੌਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਭ ਸਰੋਤਾ ਵੀਰਾਂ ਨੂੰ ਕਹਿੰਦੇ ਨੇ ਜੀ, ਤੇ ਨਾਲ ਦੀ ਨਾਲ ਹੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਜੀਆਨੂ ਜੀ ਕਹਿੰਦੇ ਆ ਤੇ ਦਵਿੰਦਰ ਭਾਰਤ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਸ਼ੰਮੀ ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਆ। ਜਲੂਰ ਸਿੰਘ ਬਾਈ ਜੀ ਵੀ ਕਹਿੰਦੇ ਆ ਸਤਿ ਸ੍ਰੀ ਅਕਾਲ ਤੇ ਲੋ ਆਪਣੇ ਨਾਲ ਜੁੜ ਗਏ ਨੇ ਸਾਡੇ ਗੁਆਂਢੀ ਸਵੀਡਨ ਤੋਂ ਤੇ ਯਾਦਵਿੰਦਰ ਵਿਦੇਸ਼ਾ ਜੀ ਉਹਨਾਂ ਦੀ ਗੱਲਬਾਤ ਸੁਣਦੇ ਫਿਰ ਤੁਹਾਡੇ ਜਿਹੜੇ ਸੁਨੇਹੇ ਵੀ ਸਾਂਝੇ ਕਰਦੇ ਆ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
1: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਭਾਜੀ। ਉਹ ਮੈਂ ਐਕਚੁਅਲੀ ਨਾ ਕੰਮ ਦੇ ਨੇ, ਮੇਰੇ ਕੋਲ ਉਦੋਂ ਟਾਈਮ ਹੈਗਾ, ਹੁਣੇ ਮੇਰੇ ਕੋਲ 5 ਮਿੰਟ ਦਾ ਟਾਈਮ ਆ।
0: ਜ਼ਰੂਰ ਜ਼ਰੂਰ ਕਰੋ ਕਰੋ ਆਪਣੀ ਗੱਲ।
1: ਪਹਿਲਾਂ ਤੇ ਸ਼ੰਮੀ ਜੀ ਹੋਣਾ ਨੂੰ ਵਧਾਈ ਹੋਵੇ ਜਨਮ ਦਿਨ ਦੀ ਬਹੁਤ ਬਹੁਤ।
0: ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ ਸਭ।
1: ਬਾਕੀ ਮੈਂ ਸੁਣਿਆ ਪ੍ਰੋਗਰਾਮ ਕਾਫੀ
0: ਜੀ,
1: ਤੇ ਸੈਣੀ ਸਾਹਿਬ ਦਾ ਵੀ ਜਿੱਦਾਂ ਉਹ ਗੱਲਬਾਤ ਸਾਰੀ ਚੱਲਣ ਡੇ
0: ਜੀ,
1: ਤੇ ਭਗਤ ਸਿੰਘ ਦੇ ਜਨਮ ਦਿਨ ਦੀ ਵੀ ਵਧਾਈ ਹੋਵੇ।
0: ਬਿਲਕੁਲ,
1: ਪਰ ਉਹ ਜਨਮ ਦਿਨ ਜਿੱਦਾਂ ਜਿਹੜਾ ਨਹੀਂ, ਉਹੀ ਵਧਾਈਆਂ ਰਹਿ ਗਈਆਂ, ਪਰ ਉਹ ਜੇ ਭਗਤ ਸਿੰਘ ਹੁਣੀ ਜਿੰਦਾ ਵੀ ਹੁੰਦੇ ਤੇ ਉਹਨਾਂ ਵਧਾਈ ਲੈਣੀ ਨੀ, ਇਹੋ ਜਿਹੀ ਵਧਾਈ ਹੋਈ, ਇਹੋ ਜਿਹੀ ਥੋੜਾ ਉਹਨਾਂ ਸੋਚ ਹੀ ਉਹਨਾਂ ਦੀ
0: ਜੀ,
1: ਕਿ ਤੁਸੀਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਉਹ ਜਿਹੜਾ ਕਰੋੜਾਂ ਰੁਪਇਆ ਤੁਸੀਂ ਹੋਰ ਕਿਸੇ ਜਗ੍ਹਾ ਤੇ ਲਾਓ। ਅੱਗੇ ਇੱਦਾਂ ਨਾ ਸੇਮ ਹੀ ਇੱਦਾਂ ਨਾ ਸੇਮ ਕੰਮ ਦੂਜੀ ਪਾਰਟੀ ਨੇ ਕੀਤਾ ਇਹ ਆਪਣਾ ਕਰਤਾਰਪੁਰ ਲਾ ਕੇ, ਹੁਣ ਨਾਂ ਤਰੀ ਮੈਂ ਲੈਣਾ ਉਹ ਜਗ੍ਹਾ ਬਣਾ ਕੇ ਇਹਨਾਂ ਨੇ
0: ਜੀ,
1: ਤੇ ਉਹਦਾ 1 ਰੁਪਈਏ ਦਾ ਫਾਇਦਾ ਨਹੀਂ ਹੋਇਆ
0: ਜੀ,
1: ਤੇ ਲੋਕਾਂ ਨੂੰ ਇਹਨਾਂ ਚੀਜ਼ਾਂ ਨੀ, ਲੋਕਾਂ ਨੂੰ ਚਾਹੀਦੀਆਂ ਜਿਹੜੀਆਂ ਸਿੱਖਿਆ ਹੋਈ, ਤੁਸੀਂ ਹੋਸਪਿਟਲ ਹੋਇਆ ਆਪਣਾ, ਐਜੂਕੇਸ਼ਨ ਹੋਇਆ ਆਪਣਾ, ਮੈਡੀਕਲ ਹੋਇਆ, ਤੇ ਇਹ ਚੀਜ਼ਾਂ ਚਾਹੀਦੀਆਂ। ਬਾਕੀ ਤੁਸੀਂ ਆਪ ਹੀ ਫਿਰ ਕਰਜ਼ਾ ਵੀ ਚੁੱਕਦੇ ਜੀ ਉਹਨਾਂ ਚੀਜ਼ਾਂ ਵਾਸਤੇ ਦਿਖਾਉਣ ਵਾਸਤੇ।
0: ਬਿਲਕੁਲ,
1: ਤੇ ਹੋ ਸਕਦਾ ਕਿ ਜਨਮ ਦਿਨ ਪਹਿਲਾਂ ਨੇ ਕਦੀ ਮਨਾਇਆ ਨੀ, 3 ਸਾਲਾਂ ਦੇ ਵਿੱਚ ਏਡਾ ਤਕੜਾ ਕਰਕੇ ਜਨਮ ਦਿਨ ਆਇਆ, ਰਕਮ ਮਨਾ ਲਿਆ ਉਹਨੂੰ ਇਲੈਕਸ਼ਨ ਦੇ ਲੱਗੇ
0: ਜੀ।
1: ਇਹ ਤਾਂ ਸਾਰੇ ਭਰਮਾਉਣ ਦੇ ਢੰਗ ਵਾ ਦੂਜੇ ਲੋਕਾਂ ਨੂੰ, ਜਨਤਾ ਨੂੰ ਕਿਸ ਤਰੀਕੇ ਨਾਲ ਭਰਮਾ ਕੇ ਇਹਦੇ ਚ ਲਿਆਂਦਾ ਜਾਵੇ ਤੇ ਉਹਨਾਂ ਦੀ ਵੋਟਾਂ ਲਈਆਂ ਜਾਣ
0: ਜੀ।
1: ਤੇ ਗੱਲ ਹੁਣ ਪਹਿਲਾਂ ਇਹਨਾਂ ਨੂੰ ਕਦੀ ਚੇਤਾ ਨੀ ਨਾ, ਪਹਿਲਾਂ ਤੇ ਕਦੀ ਇਹਨਾਂ ਨੂੰ ਇਹ ਵੀ ਨੀ ਚੇਤਾ ਆਇਆ ਕਿ ਉਹਨਾਂ ਦੀ ਉਹਦੀ ਮਾਤਾ ਦੀ ਵੀ ਡੈਥ ਹੋਈ ਪਿੱਛੇ
0: ਜੀ,
1: ਕਿ ਤੁਸੀਂ ਉਹਦਾ ਵੀ ਹੁਣ ਲਾ ਲਓ ਕਿ ਕਾਮਾ ਘੱਟੂ ਮਾਰੂ ਦੇ ਜਿੰਨੇ ਸ਼ਹੀਦ ਲਾ ਲਓ, ਆਪਣੇ ਗਦਰੀ ਬਾਬਿਆਂ ਦਾ ਮੇਲਾ, ਉੱਥੇ ਕਿੰਨੇ ਕੁ ਜਾਣੇ ਮਨਾਉਂਦੇ ਹੁੰਦੇ ਲੁਧਿਆਣੇ ਦੇ ਵਿੱਚ, ਗਿਣਤੀ ਦੇ ਲੋਕ ਆਉਂਦੇ ਜਾਂ ਪ੍ਰੋਫੈਸਰ ਹੁੰਦੇ ਜਾਂ ਕੋਈ ਕਵੀ ਰਾਈਟਰ ਹੁੰਦੇ, ਹੋਰ ਤੇ ਕੋਈ ਉੱਥੇ ਪਹੁੰਚਦਾ ਨੀ ਹੁੰਦਾ। ਉਹਦੀ ਕਦੀ ਉਹ ਸ਼ਹੀਦੀਆਂ ਨੇ ਕੋਈ ਵੀ ਨੀ ਇਹਨਾਂ ਨੇ ਕਦੀ ਯਾਦ ਕੀਤੀਆਂ, ਪਰ ਆਹ ਜਿਹੜਾ ਵਾ ਲੋਕਾਂ ਨੂੰ ਵੀ ਸਿਆਣੇ ਹੋਣਾ ਪੈਣਾ। ਮੈਂ ਤਾਂ ਇਹੋ ਗੱਲ ਕਰਨੀ ਕਿ ਲੋਕਾਂ ਨੂੰ ਸਿਆਣਾ ਹੋਣਾ ਪੈਣਾ ਕਿ ਭਾਈ ਆਹ ਇਲੈਕਸ਼ਨ ਕਰਕੇ ਸਭ ਕੁਝ ਹੋਣ ਡਿਆ।
0: ਬਿਲਕੁਲ,
1: ਤੁਹਾਨੂੰ ਪਹਿਲਾਂ ਬਾਕੀ ਦਿਨ ਪਬਲਿਕ ਟਰਾਂਸਪੋਰਟ ਨੂੰ ਵਰਤਣ ਡੇ, ਜੇ ਕਿੰਨੇ ਲੋਕਾਂ ਨੇ ਉੱਥੇ ਆਪਣੇ ਕੰਮਾਂ ਦੇ, ਕਿੰਨਾ ਨੇ ਸਕੂਲਾਂ 'ਚ ਜਾਣਾ, ਕਈਆਂ ਜਗ੍ਹਾ ਤੇ ਜਾਣਾ, ਚਲੋ ਛੁੱਟੀ ਹੋਰ ਜੋ ਛੁੱਟੀ ਹੋਊਗੀ
0: ਜੀ,
1: ਪਰ ਕਿਹੜੇ ਹੋਸਪਿਟਲ ਜਾਣਾ, ਕਦੇ ਕਿਤੇ ਜਾਣਾ, ਤੁਸੀਂ ਬੱਸਾਂ ਦੇ ਵਿੱਚ ਬਹਿ ਕੇ ਤੁਸੀਂ ਦੂਜੇ ਬੰਨੇ ਲਾਤੀਆਂ।
0: ਬਿਲਕੁਲ,
1: ਉਹ ਪਤਾ ਜਿਹਾ ਨੀ ਲੱਗਦਾ, ਉਹ ਜਿੱਦਾਂ ਨਾ ਮਲਗੋਬਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਪਤਾ ਨੀ ਲੱਗਦਾ ਚੰਗਾ ਕਿਹੜਾ ਤੇ ਮਾੜਾ ਕਿਹੜਾ
0: ਜੀ। ਭਰੋਸਾ ਜੀ, ਜਿੰਨਾ ਕੁ ਮਾੜਾ ਮੋਟਾ ਲੋਕਾਂ ਦਾ ਭਰੋਸਾ ਸੀ ਕਿਸੇ ਪਾਰਟੀ ਤੇ, ਭਰੋਸਾ ਚੱਕ ਹੋ ਗਿਆ ਜੀ।
1: ਉਹ ਨਹੀਂ, ਮੈਨੂੰ ਸਮਝ ਨਹੀਂ ਲੱਗਦੀ ਖਜ਼ਾਨਾ ਭਰਿਆ ਵਾ ਕੇ, ਖਜ਼ਾਨਾ ਇੰਨਾ ਕੁ ਭਰਿਆ ਵਾ ਕੇ ਜਾਣ ਜੇ ਖਜ਼ਾਨਾ ਖਾਲੀ, ਮੈਨੂੰ ਲੱਗਦਾ ਖਜ਼ਾਨਾ ਨੱਕੋ ਨੱਕ ਭਰਿਆ, ਜਿਹੜਾ ਮਿੰਟੋ ਮਿੰਟ ਪੈਸੇ ਕੱਢ ਕੇ ਇੱਧਰ ਲਾ ਦਿੰਦੇ, ਕਈ ਨਾ ਕੁਛ ਕਰ ਦਿੰਦੇ
0: ਜੀ,
1: ਕਈ ਨਾ ਕਿਸੇ ਦੇ, ਨਾਲੇ ਉਹ ਮੋਦੀ ਜਿਹੜੇ ਆਪਣੇ ਆਏ ਉੱਪਰੋਂ ਅਮਿਤ ਸ਼ਾਹ ਹੋਣੀ, ਅਮਿਤ ਸ਼ਾਹ ਹੋਣਾ ਨੇ ਆਣ ਕੇ, ਉਹ ਵੀ ਚਲੋ ਇਹੋ ਜਿਹੇ ਟੋਟਕਾ ਖੇਡਣ ਡੇ, ਫਰਕ ਦੇ ਦਾ ਕੋਈ ਪੈਣਾ ਨੀ ਹੈ। ਬਾਕੀ ਆ ਨਸ਼ੇ ਪੱਤੇ ਵਾਲਾ ਕੰਮ ਜਿਹੜਾ ਵਾ, ਨਸ਼ੇ ਪੱਤੇ ਵਾਲਾ ਕੰਮ ਮੈਨੂੰ ਨੀ ਲੱਗਦਾ ਕਿ ਛੇਤੀ ਏਦਾਂ ਏਦਾਂ ਚੀਜ਼ਾਂ ਨਾਲ ਖਤਮ ਹੋਊਗਾ, ਭਾਵੇਂ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਆ ਜੇ, ਭਾਵੇਂ ਅੰਮ੍ਰਿਤਪਾਲ ਆ ਜੇ, ਇਹ ਕੰਮ ਏਦਾਂ ਰੁਕਣਾ ਇਹ ਨੀ।
0: ਬਿਲਕੁਲ ਜੀ,
1: ਬਿਲਕੁਲ। ਤੇ ਨਾਲੇ ਇਹਨਾਂ ਨੇ ਜਿਹੜਾ ਉਦੋਂ ਆਪਣੀ ਹੱਦਾਂ ਚੇਂਜ ਕਰਕੇ ਜਿਹੜੀ BSF ਲਿਆਂਦੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਰੋਕਣਾ, ਤੇ ਉਹ ਫਿਰ ਉੱਥੇ ਰੋਟੀਆਂ ਪਕਾਉਣ ਨੂੰ ਰੱਖੀ ਆ ਕਿ ਉਹਨਾਂ ਨੂੰ ਕੋਈ ਪਤਾ ਨੀ, ਜੇ ਹਜੇ ਵੀ 100 ਫੁੱਟ ਕੀ ਇਹਨਾਂ ਦੇ ਮੀਟਰ ਅੰਦਰ ਆ ਗਏ ਆ, 50 ਕਿਲੋਮੀਟਰ ਅੰਦਰ ਆ ਗਏ ਆ, ਤੇ ਉਹਨਾਂ ਕੋਲ ਹਜੇ ਵੀ ਨੀ ਰੋਕਦਾ ਕੋ
0: ਜੀ,
1: ਫਿਰ ਤੇ ਕੋਈ ਵੀ ਨੀ ਰੋਕ ਸਕਦਾ, ਜੇ ਫੌਜ ਨੀ ਰੋਕ ਸਕਦੀ।
0: ਬਿਲਕੁਲ,
1: ਫਿਰ ਉਹ ਗੱਲ ਬਣਦਾ, ਫਿਰ ਪੰਜਾਬ ਚ ਹੀ ਬਣ ਰਿਹਾ ਕਿ ਇਹਨਾਂ ਕਿਸੇ ਜਗ੍ਹਾ ਤੇ ਬਣ ਰਿਹਾ ਹੋਊਗਾ
0: ਜੀ।
1: ਚਲੋ ਠੀਕ ਆ ਜੀ,
0: ਥੈਂਕ ਯੂ ਯਾਦਵਿੰਦਰ ਜੀ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਸੀ ਨਾਲ ਸਵੀਡਨ ਤੋਂ, ਨਾਲ ਸਾਡੇ ਗੁਆਂਢੀ ਮੁਲਕ ਤੋਂ, ਤੇ ਅਗਲੀਆਂ ਸੁਨੇਹੇ ਤੁਹਾਡੇ ਲੈ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕਾਲ ਤੁਸੀਂ ਵੀ ਕਰ ਸਕਦੇ ਹੋ, ਜੇ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ, 2-4 ਮਿੰਟ। ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਲਾਈਕ ਨੰਬਰ 4 ਭੇਜਦੇ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਰਾਜਨ ਜੀ ਕਹਿੰਦੇ ਆ ਸ਼ੰਮੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅੱਲਾ ਤੁਹਾਨੂੰ ਕਹਿੰਦੇ ਦੁੱਧ ਦੇਵੇ ਨਾਲੇ ਦੇਵੇ ਮਲਾਈ ਕਹਿੰਦੇ ਜੀ, ਤੇ ਕਿਆ ਬਾਤ ਹੈ ਜੀ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਆਪਣੇ ਜਗਸੀਰ ਸਿੰਘ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸ਼ੁਕਰੀਆ ਅਦਾ ਕੀਤਾ ਗਿਆ ਸਾਰੇ ਸੱਜਣਾਂ ਦਾ, ਮਿੱਤਰਾਂ ਦਾ, ਜਿਨ੍ਹਾਂ ਨੇ ਵਿਸ਼ ਕੀਤਾ ਜੀ ਸ਼ਮੀ ਜੀ ਨੂੰ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ, ਮੁਬਾਰਕਾਂ ਸ਼ਮੀ ਜੀ, ਸਮਰਜੀਤ ਸਿੰਘ ਸ਼ਮੀ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਆ ਜੀ, ਲੱਖ ਲੱਖ ਵਧਾਈਆਂ ਹੋਣ ਤੁਹਾਨੂੰ, ਜੀਰਾ ਸਾਹਿਬ ਭੇਜਦੇ ਨੇ। ਤੇ ਆਪਣੇ ਅਮਰਿੰਦਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਜੀ, ਨਵੇਂ ਦੋਸਤ ਆਪਣੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਸਵਾਗਤ ਹੈ। ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਦੋਸਤ ਜੁੜਦਾ, ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਜੀਆਂ ਨੂੰ ਜੀ ਸਵਾਗਤ ਹੈ। ਤੇ ਰਜਿੰਦਰ ਮਿੱਤਲ ਵੀਰ ਜੀ ਸਤਿ ਸ੍ਰੀ ਅਕਾਲ, ਉਹਨਾਂ ਨੂੰ ਵੀ ਭੇਜਦੇ ਆ ਆਪਣੇ ਅਮਰਿੰਦਰ ਜੀ। ਤੇ ਸ਼ਮੀ ਬਾਈ ਜਨਮ ਦਿਨ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੇ ਸ਼ੁਕਰੀਆ ਬਾਈ ਜੀ, ਧੰਨਵਾਦ। ਤੇ ਗੁਰੀਮਾਨ ਜੀ ਕਹਿੰਦੇ ਆ, ਸ਼ਮੀ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਗੁਰੀ ਬਾਈ ਜੀ ਨੇ ਬਹੁਤ ਸਾਰੇ ਦੋਸਤਾਂ ਨੂੰ, ਸਾਰਿਆਂ ਨੂੰ ਕੱਲਾ ਕੱਲਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਭੇਜੀ ਆ, ਸਾਰੇ ਕਬੂਲ ਕਰਨਾ ਜੀ ਸ਼ੋਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗੁਰੀਮਾਨ ਜੀ ਕਹਿੰਦੇ ਆ, ਪੁਰੇਵਾਲ ਜੀ ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਗੁਰੀਮਾਲ ਜੀ ਦੇ ਸੁਨੇਹੇ ਨੇ, ਬਿਲਕੁਲ ਭਾਰਤ ਜੀ, ਬਸ ਇਹਨਾਂ ਬੇਸ਼ਰਮਾਂ ਨੂੰ ਬਸ ਪੈਸੇ ਚਾਹੀਦੇ ਐ, ਬਾਕੀ ਸੈਣੀ ਸਾਹਿਬ ਮੈਂ ਵੀ ਅੱਜ ਹੀ ਲਿਖਿਆ ਸੀ, ਅਮਿਤ ਸ਼ਾਹ ਦੀ ਗੱਲਬਾਤ ਦੇ ਵਿੱਚ ਕੋਈ ਦਮ ਖਾਮ ਨਹੀਂ ਸੀ ਜੀ। ਅੱਗੇ ਲਿਖਦੇ ਨੇ, ਭਾਰਤ ਸਾਹਿਬ ਮਖੌਲ ਬਣਾਇਆ ਜਾ ਰਿਹਾ, 213 ਦਾ ਕੇਸ ਆ ਭੋਲੇ ਦਾ, ਤੇ 226 ਚੱਲ ਰਿਹਾ, ਤੇ 40,000 ਪੰਨਿਆਂ ਦੀ ਰਿਪੋਰਟ ਹੈ ਹੁਣ ਤੱਕ, ਦੋਸ਼ ਮਜਿਠਿਆ ਉੱਤੇ ਸਿੱਧੇ ਹੀ ਨਹੀਂ ਹੋਇਆ ਜੀ, ਤੇ ਸਿੱਧੇ ਨਹੀਂ ਹੋਇਆ। ਹੁਣ ਲੋਕਾਂ ਦਾ ਧਿਆਨ ਗਾਇਤਰੀ ਤੋਂ, ਨਸ਼ੇ ਦੇ ਰੋਲੇ ਤੋਂ ਕਹਿੰਦੇ ਡਾਇਵਰਟ ਕੀਤਾ ਜਾ ਰਿਹਾ ਜੀ। ਮੁਹੰਮਦ ਜੀ ਕਿਉਂ ਕਹਿੰਦੇ ਨੇ ਨਾ ਕਿ ਛੋਟੀ ਲਕੀਰ ਮਿਟਾਉਣ ਨੂੰ ਉੱਤੋਂ ਥੋੜੀ ਜਿਹੀ ਵੱਡੀ ਖਿੱਚ ਦਿਓ ਤੇ ਆਪੇ ਲਕੀਰ ਮਿਟ ਜਾਂਦੀ ਹੈ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਆ, ਪ੍ਰੋਗਰਾਮ ਪਸੰਦ ਕਰਦੇ ਨੇ ਤੇ ਸ਼ੁਕਰੀਆ ਅਦਾ ਕਰ ਰਹੇ। ਨਾਲ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਕਹਿੰਦੇ ਆ, ਬੈਸਟ ਵਿਸ਼ਿਸ ਫੋਰ ਬਰਥਡੇ ਫੈਮਿਲੀ ਜੀ। ਤੇ ਗੁਰੂ ਜੀ ਕਹਿੰਦੇ, ਹੋਵੇ ਗਾਜੀ ਸੈਣੀ ਸਾਹਿਬ, ਜ਼ਰੂਰ ਹੋਵੇਗਾ, ਮੈਂ ਖੁਦ ਇਸ ਗੱਲ ਦੀ ਉਡੀਕ ਕਰ ਰਿਹਾ ਜੀ। ਤੇ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੂ ਜੀ ਨੇ ਭੇਜੀ ਹੈ ਭੈਣ ਜੀ ਨੂੰ। ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ। ਗੁਰੂ ਜੀ ਕਹਿੰਦੇ, ਮਸਲਾ ਸੈਣੀ ਸਾਹਿਬ ਬੀਬੀ ਦਾ ਮਸਲਾ ਜਾਂ ਕੋਈ ਟਿਕਟ ਦਾ ਹੋਵੇਗਾ ਜਾਂ ਪੈਸੇ ਦਾ ਹੋਵੇਗਾ ਜੀ, ਹੋਰ ਕੁਝ ਨਹੀਂ ਇਹਦੇ ਵਿੱਚੋਂ ਨਿਕਲਣਾ। ਗੁਰੂ ਜੀ ਕਹਿੰਦੇ ਆ, ਰਾਜੀਵ ਕੁਮਾਰ ਵੀਰ ਜੀ ਸਤਿ ਸ੍ਰੀ ਅਕਾਲ। ਤੇ ਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਰਾਜੀਵ ਕੁਮਾਰ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ, ਮੁਕੱਦਰ ਬਾਈ ਜੀ, ਹੁਣ ਇਹ ਬੀਬੀ ਦਾ ਕੇਸ SGPC ਦੀ ਚੋਣਾਂ ਕਰਵਾ ਕੇ ਹੀ ਕਹਿੰਦੇ ਮੰਨੂਗੀ। ਤੁਸੀਂ ਗੱਲ ਮੁਕੱਦਰ ਬਾਈ ਸਹੀ ਕਰ ਰਹੇ ਆ, ਤੁਹਾਡਾ ਤਰਕ ਵੀ ਠੀਕ ਹੈ। ਤੇ ਆਵੇ ਕੋਈ ਵੀ, ਪੰਜਾਬ ਦਾ ਮਾਹੌਲ ਸੁਖਾਵਾਂ ਹੁੰਦਿਆਂ ਨਜ਼ਰ ਨਹੀਂ ਆਉਂਦਾ ਜੀ। ਗੁਰੂ ਜੀ ਕਹਿੰਦੇ ਆ, ਮੁਕੱਦਰ ਬਾਈ ਜੇ ਕਿੱਥੇ ਗਿਆ ਜੀ, ਹਾਂਜੀ ਮੁਕੱਦਰ ਬਾਈ ਜੀ, ਕੈਪਟਨ ਸਾਹਿਬ ਨੇ ਕੁਝ ਨਹੀਂ ਸਹੀ ਕੀਤਾ, ਕੰਮ ਤਾਂ ਕਹਿੰਦੇ ਉਹਦਾ ਨਤੀਜਾ ਮਿਲ ਵੀ ਗਿਆ ਤੇ ਜਾਂਦੇ ਲੱਗੇ ਸਿਆਸਤ ਦੇ ਵਿੱਚੋਂ ਜੀ। ਅੱਗੇ ਲਿਖਦੇ ਨੇ ਕਿ ਕੋਈ ਸ਼ੱਕ ਨਹੀਂ, ਆਮ ਲੋਕਾਂ ਨੂੰ ਆਰਾਮ ਨਹੀਂ ਮਿਲਦਾ, ਲੋਕ ਵੋਟਾਂ ਦੇ ਕੇ ਵੀ ਕਹਿੰਦੇ ਰੋਂਦੇ ਤੰਗ ਹੁੰਦੇ ਨਜ਼ਰ ਆਉਣਗੇ। ਦੁੱਖ ਮੁਕੱਦਰ ਬਾਈ ਦਾ ਕਹਿੰਦੇ ਵੀ ਸਹੀ ਹੈ, ਤੇ ਓਵਰਆਲ ਹੀ ਕਹਿੰਦੇ ਬੇੜਾ ਗਰਕ ਹੈ ਜੀ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਆ ਕਿ ਅਸੀਂ ਤਾਂ ਆਪ ਸੋਚਦੇ ਹਾਂ ਕਿ ਅਸੀਂ ਲੋਕ ਆਪ ਅੱਗੇ ਆਈਏ ਜਾਂ ਹੋਰ ਕਿਹੜਾ ਚੰਗਾ ਲੈ ਕੇ ਆਈਏ ਜੋ ਪੰਜਾਬ ਨੂੰ ਔਖੀ ਘੜੀ ਨੂੰ ਲੈ ਕੇ ਕਹਿੰਦੇ ਬਾਹਰ ਆਵੇ ਔਖੀ ਘੜੀ ਚੋਂ। ਤੇ ਜਜ਼ਬਾਤੀ ਬੰਦਾ ਬਾਈ ਸਾਡਾ ਮੁਕੱਦਰ ਵੀਰ। ਗੁਰੂ ਜੀ ਹੱਸ ਵੀ ਰਹੇ ਨੇ ਨਾਲ। ਤੇ ਆਪਣੇ ਜਲੌਰ ਸਿੰਘ ਬਾਈ ਜੀ ਲਿਖਦੇ ਆ, ਭਾਰਤ ਦੇ ਸੈਣੀ ਸਾਹਿਬ ਦੀ ਗੱਲ ਦੀ ਰੂਪ ਰੇਖਾ ਹੀ ਕਹਿੰਦੇ ਬਦਲ ਦਿੱਤੀ ਮੁਕੱਦਰ ਵੀਰ ਨੇ। ਤੇ ਮੁਕੱਦਰ ਜੀ ਕਹਿੰਦੇ ਆ, ਗੁਰੀਮਾਨ ਬਾਈ ਜੀ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਇੱਕ ਦੂਸਰੇ ਨੂੰ। ਜਲੌਰ ਸਿੰਘ ਬਾਈ ਜੀ ਨੂੰ ਗੂਠਾ ਖੜਾ ਕਰ ਦਿੱਤਾ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਆ, ਬਿਲਕੁਲ ਭਾਰਤ ਸਾਹਿਬ, ਲੜਨਾ ਸਾਡਾ ਕੰਮ ਹੈ ਤੇ ਅਸੀਂ ਲੜਦੇ ਰਹਿਣਾ ਹੈ ਜੀ। ਮੁਕੱਦਰ ਜੀ ਲਿਖਦੇ ਆ ਕਿ ਜੀ ਸੈਣੀ ਬਾਈ ਜੀ, ਗੱਲ ਤੁਹਾਡੀ ਵੀ ਦਰੁਸਤ ਹੈ ਤੇ ਅਸੀਂ ਤੇ ਇੱਕ ਦੂਜੇ ਦੀਆਂ ਗੱਲਾਂ ਚੋਂ ਪੜਚੋਲ ਕਰਦੇ ਰਹਿੰਦੇ ਹਾਂ, ਬਸ ਗੂਠੇ ਖੜੇ ਕਰ ਦਿੱਤੇ ਆ ਨਾਲ। ਜਲੌਰ ਸਿੰਘ ਬਾਈ ਜੀ ਕਹਿੰਦੇ, ਕੈਪਟਨ ਦਾ ਕੀਤਾ ਬੇੜਾ ਗਰਕ, ਕਾਂਗਰਸ ਉੱਭਰੀ ਨਹੀਂ ਸੀ, ਵੜਿੰਗ ਨੇ ਤਾਂ ਕਹਿੰਦੇ ਖੂੰਜੇ ਲਾ ਛੱਡੀ ਹੈ। ਤੇ ਕਾਂਗਰਸ ਵੜਿੰਗ, ਕਾਂਗਰਸ ਦਾ ਘੱਟ ਆਪ ਦਾ ਪ੍ਰਧਾਨ ਲੱਗਦਾ ਹੈ, ਜਿਵੇਂ ਕਾਰਜਗੁਜ਼ਾਰੀ ਜਿਹੜੀ ਹੈ ਉਹ ਕਰਦੇ ਹੈ। ਅੱਗੇ ਲਿਖਦੇ ਨੇ, ਮੰਨ ਲਵੋ ਸਾਰੇ
ਮਾੜੇ ਫਿਰ ਇਲਾਜ ਵੀ ਦੱਸੋ ਔਲਖ ਸਾਹਿਬ, ਕੋਈ ਤਾਂ ਕਹਿੰਦੇ ਚੁਣਨਾ ਪਵੇਗਾ ਇਹਨਾਂ ਚੋਂ। ਤੇ ਮੁਹੰਮਦ ਜੀ ਸੋਰੀ ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਲਿਖਦੇ ਆ, ਸ਼ਮੀ ਬਾਈ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਮਾਨ ਸਿੰਘ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਮਾਨ ਜੀ ਨੇ ਭੇਜੀ ਹੈ। ਗੁਰੂ ਜੀ ਲਿਖਦੇ ਆ ਕਿ ਵਿਕਟਮ ਅਤੇ ਡੈਡ ਬਾਡੀ ਹੈ ਹੀ ਨਹੀਂ ਜੀ, ਜਾਂ ਗਾਇਬ ਕੀਤੀਆਂ ਗਈਆਂ ਨੇ ਇਹ ਨਹੀਂ ਸਮਝ ਲੱਗੀ ਜੀ। ਤੇ ਬਿਲਕੁਲ ਸੈਣੀ ਸਾਹਿਬ, ਕੋਈ ਦਮ ਖੰਮ ਨਹੀਂ ਨਜ਼ਰ ਆਇਆ ਅਮਿਤ ਸ਼ਾਹ ਦੀ ਗੱਲਬਾਤ ਦੇ ਨਾਲ। ਤੇ ਰੈਲੀ ਦੇ ਵਿਚ ਰਵਾਇਤੀ ਨਸ਼ੇ ਫੜ ਫੜ ਥਾਣਿਆਂ ਦੇ ਵਿਚ ਜਾ ਰਹੇ ਹੈ, ਚਿੱਟਾ ਸ਼ਰੇਆਮ ਵੇਖ ਰਿਹਾ ਤੇ ਧੰਨਵਾਦ ਸੈਣੀ ਸਾਹਿਬ ਕਹਿੰਦੇ ਨੇ ਗੁਰੀ ਮਾਨ ਜੀ। ਇਸੇ ਤਰ੍ਹਾਂ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਨਜ਼ਾਰਾ ਆ ਗਿਆ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਸ਼ੁਕਰੀਆ ਗੁਰੀ ਮਾਨ ਜੀ ਦਾ ਵੀ ਕਰਦੇ ਆ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ। ਤੇ ਥੈਂਕ ਯੂ ਸੈਣੀ ਸਾਹਿਬ ਦਾ ਕਰਦੇ ਨੇ ਜੀ ਜਲੌਰ ਸਿੰਘ ਜੀ, ਤੇ ਜਲੌਰ ਸਿੰਘ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਰ ਰਹੇ ਨੇ ਰਾਜਨ ਸੈਣੀ ਸਾਹਿਬ। ਗੁਰੂ ਜੀ ਕਹਿੰਦੇ ਪੰਜਾਬ ਨੂੰ ਦੇਣ ਲੱਗੇ ਖਜ਼ਾਨੇ ਦਾ ਮੂੰਹ ਖੋਲਣ ਲੱਗੇ ਅਮਿਤ ਸ਼ਾਹ ਜੀ ਦੀ ਆਵਾਜ਼ ਬੰਦ ਰਹਿੰਦੀ ਹੈ ਜੀ। ਮੁਹੰਮਦ ਵੀਰ ਜੀ ਬਹੁਤ ਖੂਬ ਜੀ, ਕਿਆ ਬਾਤਾਂ, ਨਜ਼ਾਰਾ ਆ ਗਿਆ ਕਹਿੰਦੇ ਗੁਰੂ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਗ੍ਰੇਟ ਜੀ, ਲਾਜਵਾਬ, ਵਾਹ ਜੀ ਵਾਹ, ਬਖਸ਼ੀ ਜੀ ਕਮਾਲ ਕਰਤੀ ਹੈ। ਰਾਜਨ ਸੈਣੀ ਸਾਹਿਬ ਆ ਕੇ ਕਹਿ ਵੀ ਗਏ ਸਨ ਤੇ ਕਹਿੰਦੇ ਵਾਹ ਜੀ ਵਾਹ, ਬਖਸ਼ੀ ਜੀ ਨਜ਼ਾਰਾ ਆ ਗਿਆ ਜੀ ਅੱਜ ਤਾਂ ਕਹਿੰਦੇ। ਜਲੌਰ ਸਿੰਘ ਜੀ ਲਿਖਦੇ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ, ਵਾਹ ਕਿਆ ਬਾਤ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਰੂਹ ਬਣ ਬੁੱਤ ਰਹਿ ਗਿਆ, ਜਿੰਦ ਕੋਈ ਹੋਰ ਲੈ ਗਿਆ, ਕਿਆ ਬਾਤ ਹੈ। ਤੇ ਨਾਲ ਗੁਲਾਬ ਦਾ ਫੁੱਲ ਭੇਜ ਦਿੱਤਾ ਹੈ। ਪਿਆਰੀਆਂ ਸਤਰਾਂ ਜਦੋਂ ਗੁਣ ਗੁਣਾਉਂਦੇ ਨੇ ਤੇ ਦੋਸਤ ਆਪਣਾ ਵੀ ਚੇਤਾ ਨਾਲ ਕਰਦੇ ਆ। ਉਹ ਮੁਹੰਮਦ ਜੀ ਲਿਖਦੇ ਆ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ ਤੇ ਸਾਰੇ ਦੋਸਤਾਂ ਦਾ। ਜਲੌਰ ਸਿੰਘ ਜੀ ਲਿਖਦੇ ਆ ਅੱਜ ਟਿਵਾਣਾ ਸਾਹਿਬ ਜੀ ਦੀ ਕਮੀ ਪੂਰੀ ਕਰ ਦਿੱਤੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਜੀ ਨੇ, ਹੁਣ ਸਕੂਨ ਦੀ ਨੀਂਦ ਕਹਿੰਦੇ ਸੋਵਾਂ। ਕਿਆ ਬਾਤ ਹੈ ਜੀ, ਸ਼ੁਕਰੀਆ ਬਾਈ ਜੀ ਪਿਆਰ ਮੁਹੱਬਤ ਦੇ ਲਈ ਜੀ। ਤੇ ਬਿਲਕੁਲ ਜੀ, ਕਮੀ ਰਹਿੰਦੀ ਹੈ, ਸਾਨੂੰ ਵੀ ਰਹਿੰਦੀ ਹੈ ਜਦੋਂ ਟਿਵਾਣਾ ਸਾਹਿਬ ਨੂੰ ਚਲੋ ਅਸੀਂ ਵੀ ਸੁਣਦੇ ਹਾਂ ਤੇ ਸਾਨੂੰ ਵੀ ਕਮੀ ਕਈ ਵਾਰੀ ਮਹਿਸੂਸ ਜ਼ਰੂਰ ਹੁੰਦੀ ਹੈ, ਕਿਉਂਕਿ ਜਿਸ ਚੀਜ਼ ਦੇ ਨਾਲ ਲਗਾਵ ਹੁੰਦਾ ਹੈ, ਜੁੜੇ ਹੁੰਦੇ ਹਾਂ, ਉਹ ਜੇ ਉਹ ਚੀਜ਼ ਰੁਟੀਨ ਦੇ ਵਿੱਚੋਂ ਮਿਸ ਹੋ ਜਾਵੇ, ਇੱਦਾਂ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜਾ ਅੱਜ ਕੀਤਾ ਨਹੀਂ ਗਾ ਜੀ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਰਾਜਨ ਸੈਣੀ ਸਾਹਿਬ। ਤੇ ਔਜਲਾ ਸਾਹਿਬ ਲਿਖਦੇ ਨੇ ਦੁਬਈ ਦੇ ਵਿੱਚ ਪਾਇਲਟ ਦੇ ਵੱਲੋਂ ਦਰਦਨਾਕ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਕਹਿੰਦੇ ਜੀ, ਉਹਨਾਂ ਨੇ ਖ਼ਬਰ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਅਪਡੇਟ ਕਰਨ ਦੇ ਲਈ। ਤੇ ਵਾਓ ਬਖਸ਼ੀ ਜੀ ਕਹਿੰਦੇ ਨੇ ਸੁਰਿੰਦਰ ਮਾਲ ਜੀ ਕਿਆ ਬਾਤਾਂ। ਤੇ US ਤੋਂ ਲਿਖਦੇ ਨੇ, ਐਪਰੀਸ਼ੀਏਟ ਕਰਦੇ ਨੇ। ਤੇ ਇਸੇ ਤਰ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦੇ ਆ। ਤੇ ਜਲੌਰ ਵੀਰ ਸੌਣ ਦਵਾਈ ਡਬਲ ਸ਼ਾਮ ਨੂੰ ਕਹਿੰਦੇ ਜੀ ਆਪਣੇ ਸਵੇਰੇ ਟਿਵਾਣਾ ਸਾਹਿਬ ਤੇ ਸ਼ਾਮ ਨੂੰ ਜਾਣੀ ਕਿ ਦੁਆਬਾ ਰੇਡੀਓ। ਤੇ ਜਲੌਰ ਸਿੰਘ ਜੀ ਕਹਿੰਦੇ ਆ ਗੁੱਡ ਨਾਈਟ ਆਲ ਜੀ ਫਰੈਂਡਸ, ਬਹੁਤ ਬਹੁਤ ਸ਼ੁਕਰੀਆ ਬਾਈ ਜੀ ਨਾਲ ਜੁੜਨ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਲੱਗਦਾ ਨੀਂਦ ਉੱਡ ਗਈ ਰਾਜਨ ਜੀ। ਜਲੌਰ ਸਿੰਘ ਜੀ ਕਹਿੰਦੇ ਆ ਆਈ ਨੋ ਡਰਿੰਕ ਬਰੋ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਜੋ ਤੁਹਾਡਾ ਮਕਸਦ ਹੈ ਉਹ ਪੂਰਾ ਨਹੀਂ ਹੋਣਾ ਰਾਜਨ ਜੀ ਭਾਰਤ ਦੇ ਵੱਲੋਂ। ਕਿਆ ਬਾਤ ਆ ਜੀ, ਨਹੀਂ ਕੋਟੀ ਦਾ ਆਪਾਂ ਦੇਵਾਂਗੇ ਜੀ, ਏਦਾਂ ਦੀ ਗੱਲ ਨਹੀਂ ਸੀ ਔਜਲਾ ਸਾਹਿਬ, ਕੋਟੀ ਦਾ ਤੁਹਾਨੂੰ ਵੀ ਦੇਵਾਂਗੇ ਤੇ ਰਾਜਨ ਸੈਣੀ ਸਾਹਿਬ ਨੂੰ ਵੀ ਦੇਵਾਂਗੇ। ਤੇ ਗੁੱਡ ਜਲੌਰ ਜੀ, ਹਲਦੀ ਵਾਲਾ ਦੁੱਧ ਕਹਿੰਦੇ ਪੀਓ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਸਿਸਟਰ ਸੁਰਿੰਦਰ ਮਾਲ ਜੀ, ਤੇ ਸ਼ੁਕਰੀਆ ਜੀ ਵੀਰ ਗੁਰੀਮਾਨ ਜੀ, ਤੇ ਜੀਂਦੇ ਵਸਦੇ ਰਹੋ ਜੀ ਵੀਰ ਰਾਜਨ ਸੈਣੀ ਜੀ। ਤੇ ਆਖਰੀ ਸੁਨੇਹਾ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਉਹ ਗਰਾਊਂਡ ਦਾ ਹਾਲ ਵੇਖੋ, ਉਸਦਾ ਸਤਿਆਨਾਸ ਕਰ ਛੱਡਿਆ ਦਿੱਤਾ ਜਿੱਥੇ ਸਰਕਾਰੀ ਤੌਰ ਦੇ ਉੱਤੇ ਜਨਮ ਦਿਨ ਮਨਾਇਆ ਗਿਆ। ਸੁਰਿੰਦਰ ਜੀ ਕਹਿੰਦੇ ਇਟਸ ਟਰੂ ਜੀ, ਤੇ ਐਕਸੀਲੈਂਟ ਕਹਿੰਦੇ ਨੇ ਮੁਹੰਮਦ ਜੀ ਪ੍ਰੋਗਰਾਮ ਟੂਡੇ ਜੀ, ਸ਼ੁਕਰੀਆ ਜੀ। ਦੋਸਤੋ ਇਹ ਸਾਰਾ ਪ੍ਰੋਗਰਾਮ ਐਕਸੀਲੈਂਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਹੀ ਬਣਦਾ ਹੈ, ਤੁਹਾਡੇ ਜਦੋਂ ਤੁਸੀਂ ਵੱਧ ਚੜ ਕੇ ਜੁੜਦੇ ਹੋ ਉਦੋਂ ਹੀ ਇਹ ਸਾਰਾ ਕੁਝ ਸੰਪੂਰਨ ਹੁੰਦਾ ਤੇ ਇੱਕ ਦੂਸਰੇ ਦਾ ਸਾਥ ਦੇ ਸਾਨੂੰ ਇੱਥੇ ਤੱਕ ਲੈ ਆਉਂਦਾ, ਤਾਂ ਹੀ ਆਪਾਂ ਇੱਥੇ ਬੈਠ ਕੇ 2-2.5 ਘੰਟੇ ਲਾ ਜਾਂਦੇ ਹਾਂ। ਤੇ ਲੋਕ ਕਹਾਣੀ ਅੱਜ ਰਹਿ ਗਈ ਤੇ ਕੋਈ ਨਹੀਂ, ਕੱਲ ਨੂੰ ਜਾਂ ਫਿਰ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਲਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ, ਯੂਟਿਊਬ ਨੂੰ ਲਾਈਕ ਤੇ ਸ਼ੇਅਰ ਕਰੋ, ਦੋਸਤਾਂ ਤੱਕ ਫੋਲੋ ਕਰੋ, ਤੇ ਫੇਸਬੁੱਕ ਪੇਜ ਨੂੰ ਵੀ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਦੁਆਬਾ ਰੇਡੀਓ
ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਵਾਧੂ ਦਾ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਪ੍ਰੋਗਰਾਮ ਲਾਈਵ ਦੇ ਲਿੰਕ ਹੁੰਦੇ ਆ ਤੇ ਕੁਝ ਜਾਣਕਾਰੀ ਜੇ ਹੋਵੇ ਤਾਂ ਉਹ ਅਪਡੇਟ ਹੁੰਦੀ ਹੈ। ਦਿਹਾੜੀ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ ਤੁਹਾਨੂੰ ਜਿਹੜੇ ਨੇ ਉੱਥੇ ਡਿਸਟਰਬ ਕਰੀਦਾ, ਮੈਸੇਜ ਆਉਂਦੇ ਉਸ ਤੋਂ ਵੱਧ ਨਹੀਂ, ਕੋਈ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਕੋਈ ਖਾਸ ਤਿਉਹਾਰ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਹੁੰਦਾ ਜੀ, ਤੇ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਪਿਆਰਾ ਜਿਹਾ ਨਾਮ ਤੇ ਨੰਬਰ ਲਿਖ ਕੇ ਭੇਜ ਦਿਓ ਤੇ ਥੱਲੇ ਲਿਖ ਦਿਓ ਵੀ ਗਰੁੱਪ ਦੇ ਵਿੱਚ ਜਿਹੜਾ ਪਾਲੋ ਜੀ, ਤੇ ਉਹਦੇ ਵਿੱਚ ਤੁਸੀਂ ਜੁੜ ਸਕਦੇ ਹੋ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਸਾਨੂੰ ਜਿਹੜਾ ਲੱਭ ਸਕਦੇ ਹੋ ਜੀ, ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਦਾ ਓਫੀਸ਼ੀਅਲ ਪੇਜ ਹੈਗਾ ਜੀ, ਆਪਣੀ ਉੱਥੇ ਚੈਨਲ ਚੱਲਦਾ ਜੀ, ਉਹਦੇ ਉੱਤੇ ਨਾਲ ਜੁੜ ਸਕਦੇ ਹੋ। ਜਿਵੇਂ ਸਾਰੇ ਦੋਸਤ ਜੁੜੇ ਹੋਏ ਨੇ, ਜੇ ਉਹਦੇ ਉੱਤੋਂ ਤੁਸੀਂ ਉਸਨੂੰ ਬੈਲ ਆਈਕੋਨ ਨੂੰ ਜਿਹੜਾ ਨਹੀਂ ਕਲਿੱਕ ਕੀਤਾ ਤਾਂ ਜ਼ਰੂਰ ਕਰ ਲਓ, ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ। ਪ੍ਰੋਗਰਾਮ ਜਿਹੜਾ ਉਹਦੇ ਵਿੱਚ ਤੁਹਾਨੂੰ ਨਾਲ ਨਾਲ ਜੋੜ ਲੈਂਦਾ ਜੀ ਆਪੇ ਹੀ। ਤੇ ਲੋ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਜੇ ਕਿਸੇ ਦੋਸਤ ਦਾ ਕਮੈਂਟ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੋਸ਼ਿਸ਼ ਰਹੇਗੀ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰੀਏ, ਬਾਕੀ ਜਿਵੇਂ ਸਮਾਂ ਤੇ ਜਿਹੜਾ ਹਾਲਾਤ ਇਜਾਜ਼ਤ ਦੇਣਗੇ ਉਸਦੇ ਮੁਤਾਬਕ ਆਪਾਂ ਕੱਲ੍ਹ ਨੂੰ ਜੁੜਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ੍ਰੀ ਅਕਾਲ ਹੈ। ਦੋਸਤੋ, ਇਸਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਾਂਗੇ। ਸਤਿ ਸ੍ਰੀ ਅਕਾਲ ਜੀ, ਇਸਦੇ ਨਾਲ ਹੀ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Kendini

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ।

0: ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
1: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ਿਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨੈਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਮੇਰਾ ਲੱਗਦਾ ਪੁੱਤਲੇ ਸੁਣਨੂ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ। ਆਲੇ ਦੁੱਧ ਦਾ ਛੰਨਾ ਤੂੰ ਸ਼ਿਪਾਈਆ ਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈਆ ਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈਆ ਵੇ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਹੀ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ। ਨਿੱਕੀ ਹੁੰਦੀ ਨੂੰ ਛੱਡ ਗਏ।

0: दोषी पाया वे निकी हुंदी नू छड़ गयो शी पाया वे हुण मैं होई मुटियार नंद दे पाया वे हुण मैं होई मुटियार नंदी दे पाया वे। धन्यवाद जी।
1: कामे फिल दी अगली शायरा है अमनदीप कौर जलंधरी। अमनदीप कौर जलंधरी जी साडी कामे फिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ओ जिथे अपनियां कवितावां लिखदे ने वख-वख समें ते ओ अखबारां दे विच लेख भी लिखदे रहिंदे ने, ते उहनां दी इक लिखी हुई कहानी दे उत्ते जिहड़ी आ ओ शॉर्ट फिल्म भी बणी है। अमनदीप कौर जलंधरी जी थोड़ा स्वागत है।
2: अमनदीप कौर जलंधरी वालों दुआबा रेडियो दे सारे श्रोतियां नूं प्यार भरी सत श्री अकाल। हरवंश सर जी आप नूं भी सत श्री अकाल जी। मेरी अज दी रचना है सदरां दा महल। सदरां दा महल होया चकना चूर नी माए। सदरां दा महल होया चकना चूर नी माए। किते मुल कौडी नहीं किते कोहे नूर नी माए। नाल तकदीर तां बण चटान लड़दी रही हाँ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ। ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨਹੀਂ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ। ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨਹੀਂ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ। ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨਹੀਂ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ। ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨਹੀਂ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ। ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਂ ਨਹੀਂ ਮਾਏ। ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ। ਢਾਹ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ। ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ। ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ।
1: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ।
3: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ। ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ। ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ। ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ। ਕੋਈ ਦਵਾ ਦਾਰੂ ਕਰਾ ਦੇ ਸੋ। ਜ਼ਰਾ ਕੁੱਟ ਦੁੱਧ ਪਿਲਾ ਦੇ ਸੋ। ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ। ਕੋਈ ਦਵਾ ਦਾਰੂ ਕਰਾ ਦੇ ਸੋ। ਜ਼ਰਾ ਕੁੱਟ ਦੁੱਧ ਪਿਲਾ ਦੇ ਸੋ। ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ। ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾ ਦੀ ਜੋਤ ਵਧਾ ਦੇ ਸੋ। ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ। ਦੁਖਿਆਰੀ ਨਾਰੀ ਤੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ। ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ। ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ। ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ। ਵਤ ਉਸਦੀ ਦੀਵਾਲੀ ਖਰੀ ਹੋ ਜਾਸੀ।
1: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
4: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
1: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
5: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ। ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ। ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ। ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
1: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ ਕਿਸੇ ਕੁੱਟ ਸੀਨੇ ਨਾ ਲਾਇਆ ਤੇਰਾ ਘਰ ਇੰਜ ਜਾਪਦਾ।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਏ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: ਹਫ਼ਤਾ ਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾ ਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ਼ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

రేడియో ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋਏ ਹਾਂ ਜੀ, ਤੇ ਗੱਡੀ ਲਈ ਦੇ ਉੱਤੇ ਪਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਨਾਲ ਦੀ ਨਾਲ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਪ੍ਰੋਗਰਾਮ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਭਰ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਸਾਰਾ ਸਿਲਸਿਲਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ ਤੇ ਭਾਰਤ ਦੇ ਵਿੱਚ ਤਕਰੀਬਨ 9:42 ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੁੱਪਾਂ ਦੇ ਵਿੱਚ ਦੋਸਤੋ ਇੱਕ ਦੋ ਜਿਹੜੇ ਹੈਗੇ ਨੇ ਆਪਣੇ ਕੋਲ, ਉਹਨਾਂ ਦੇ ਵਿੱਚ ਮੈਂ ਪ੍ਰੋਗਰਾਮ ਦੀ ਨਾਲ ਨਾਲ ਸਾਂਝ ਪਾ ਦਵਾਂ, ਫਿਰ ਆਪਾਂ ਗੱਡੀ ਪਾਉਂਦੇ ਹਾਂ ਲੀਹ ਦੇ ਉੱਤੇ। ਤੇ ਚੱਲ ਸੋ ਚੱਲ, ਫਿਰ ਆਪਾਂ ਬਰੇਕ ਨਹੀਂ ਲਾਉਣੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ ਨੇ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਵਟਸਐਪ, ਯੂਟਿਊਬ ਐਪ ਦੇ ਉੱਤੇ ਦੋਸਤੋ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਲਿੰਕ ਨੂੰ ਕਲਿੱਕ ਕਰਕੇ ਜੁੜ ਸਕਦੇ ਹੋ। ਤੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ, ਫੇਸਬੁੱਕ ਓਫਿਸ਼ੀਅਲ ਪੇਜ ਹੈ ਜੀ, ਤੇ ਉਹਦੇ ਉੱਤੇ ਵੀ ਪ੍ਰੋਗਰਾਮਾਂ ਨੂੰ ਤੁਸੀਂ ਨਾਲ ਨਾਲ ਜੁੜ ਸਕਦੇ ਹੋ। 29 ਸਤੰਬਰ 2026 ਦਾ ਦਿਹਾੜਾ ਦੋਸਤੋ ਅੱਜ, ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਅੱਜ ਦਾ ਜਿਹੜਾ ਦੋਸਤੋ ਹੈਗਾ ਆਪਣਾ ਅੱਜ ਦਾ ਵਿਚਾਰ, ਉਹਦੇ ਵਿੱਚ ਕਹਿੰਦੇ ਨੇ ਖਾਣ ਦੀ ਜਿਹੜੀ ਸਾਡੀ ਲੁਤਰੋ ਚਾਹੇ ਚੱਲਦੀ ਹੈ ਤੇ ਚਾਹੇ ਜੀਵ ਦਾ ਸਵਾਦ ਹੈ, ਸਵਾਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ ਕਿਉਂਕਿ ਜੀਵ ਨੇ ਹਜ਼ਮ ਨਹੀਂ ਕਰਨਾ ਹੁੰਦਾ, ਕੇਵਲ ਸਵਾਦ ਲੈਣਾ ਹੀ ਹੁੰਦਾ ਹੈ ਤੇ ਜਿਸ ਦਾ ਨਤੀਜਾ ਪੇਟ ਨੂੰ ਵੀ ਜਿਹੜਾ ਭੁਗਤਣਾ ਪੈਂਦਾ ਹੈ। ਵੈਸੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਕੋਈ ਵੀ ਸ਼ਬਦ ਹੈ ਕਈ ਵਾਰੀ ਹੱਡੀਆਂ ਵੀ ਤੁੜਵਾ ਦਿੰਦਾ ਹੈ ਕਿਉਂਕਿ ਕਹਿੰਦੇ ਜੀਵ ਦੇ ਵਿੱਚ ਕਿਉਂਕਿ ਹੱਡੀ ਨਹੀਂ ਹੁੰਦੀ ਤੇ ਉਹ ਬਚੀ ਰਹਿੰਦੀ ਹੈ, ਪਰ ਕੁੱਟ ਜਿਹੜੀ ਹੈ ਜ਼ਰੂਰ ਪਵਾ ਦਿੰਦੀ ਹੈ। 29 ਸਤੰਬਰ 1913 ਦੇ ਵਿੱਚ ਚੱਲੀਏ ਤੇ ਜਦੋਂ ਅੱਜ ਦੁਨੀਆਂ ਦੇ ਉੱਤੇ ਆਪਾਂ ਇੱਕ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ, ਦੂਸਰੇ ਪਾਸੇ ਤੇਲ ਦੇ ਖਾਤਰ ਜਿਹੜਾ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਜੰਗਾਂ ਹੋ ਰਹੀਆਂ ਨੇ, ਤੇ ਉਹ ਵੀ ਸਮਾਂ ਸੀ ਜਦੋਂ ਡੀਜ਼ਲ ਇੰਜਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਡੀਜ਼ਲ ਇੰਜਨ ਦੇ ਖੋਜੀ ਰੁਡੋਲਫ ਡੀਜ਼ਲ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ 29 ਸਤੰਬਰ 1913 ਦੇ ਵਿੱਚ। 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਬਜਬਜ ਘਾਟ ਦੇ ਉੱਤੇ ਪਹੁੰਚ ਗਿਆ ਤੇ 1925 ਦੇ ਵਿੱਚ ਫਰਾਂਸ ਦਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਇਨਾਮ ਜੇਤੂ ਲਿਓਨ ਬਰਗਿਆਸ ਦਾ ਜਿਹੜਾ ਦੇਹਾਂਤ ਹੁੰਦਾ ਹੈ। 1932 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਹੋਏ ਨੇ ਆਸ਼ੂਤੋਸ ਕੋਇਲਾ ਦਾ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ 1942 ਦੇ ਵਿੱਚ ਕ੍ਰਾਂਤੀਕਾਰੀ ਵਿਰਾਗਨਾ ਮਤੇਗਨੀ ਹਾਜ਼ਰੀ ਪੁਲਿਸ ਫਾਇਰਿੰਗ ਦੇ ਵਿੱਚ ਸ਼ਹੀਦ ਹੁੰਦੇ ਨੇ। 1944 ਦੇ ਵਿੱਚ ਰੂਸ ਫੌਜਾਂ ਵੱਲੋਂ ਯੁਗੋਸਲਾਵੀਆ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ 1985 ਚ ਪੰਜਾਬ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਜਿਹੜੇ ਨੇ ਬਣ ਜਾਂਦੇ ਨੇ ਤੇ 2010 ਦੇ ਵਿੱਚ ਆਧਾਰ ਜਾਂ ਵਿਲੱਖਣ ਸ਼ਨਾਖਤੀ ਨੰਬਰ ਭਾਰਤ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਦਿਲ ਦਾ ਦਿਵਸ ਵੀ ਹੈ ਦੋਸਤੋ, ਵਿਸ਼ਵ ਦਿਲ ਦਿਵਸ ਜਿਹੜਾ ਵਰਲਡ ਵਾਈਡ ਮਨਾਇਆ ਜਾ ਰਿਹਾ ਉਹਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਅੱਗੇ ਵੱਧਦੇ ਹਾਂ। 1999 ਦੇ ਵਿੱਚ ਵਿਸ਼ਵ ਦਿਲ ਦਿਵਸ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਹੈ, ਗੈਰ ਸਰਕਾਰੀ ਸੰਸਥਾਵਾਂ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਸਾਲ ਇਹ ਦਿਨ ਜਿਹੜਾ ਸੀ 29 ਸਤੰਬਰ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ। ਦਿਲ ਜਿਹੜਾ ਸਰੀਰ ਦਾ ਉਹ ਸੰਡੋਲ ਅੰਗ ਹੈ ਜੋ ਸਾਡੇ ਸਰੀਰ ਦਾ ਮੁੱਖ ਪ੍ਰਬੰਧਕ ਹੈ। ਇਸ ਦੇ ਸਿਸਟਮ ਨੈੱਟਵਰਕ ਦੇ ਵਿੱਚ ਧਮਣੀ ਕੋਸ਼ਕਾਵਾਂ ਤੇ ਨਾੜਾਂ ਜੋ ਖੂਨ ਲਿਆਉਣ ਤੇ ਲਿਜਾਣ ਦਾ ਜਿਹੜਾ ਪ੍ਰਬੰਧ ਕਰਦੀਆਂ ਨੇ। ਤਾਜ਼ਾ ਸਰਵੇ ਜੋ ਦੇਸ਼ ਦੇ 24 ਰਾਜਾਂ ਦੇ 18 ਲੱਖ ਲੋਕਾਂ ਦੇ ਉੱਤੇ ਕੀਤਾ ਗਿਆ ਉਹਦੇ ਅਨੁਸਾਰ ਜਿਹੜਾ ਹਰ ਤੀਜਾ ਭਾਰਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ। 60% ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਸਰ ਕੀ ਹੈ। ਇਲਾਜ ਦੇ ਬਾਵਜੂਦ 42% ਬਿਨਾਂ ਕੰਟਰੋਲ ਇਸ ਦੇ ਸ਼ਿਕਾਰ ਨੇ। ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਦੇ ਸਰਵੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਤੋਂ ਵੱਧ ਹਾਈ BP ਜਿਹੜੇ ਨੇ
ਜਾਣੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਸਨ। ਕੁੱਲ ਮਰੀਜ਼ਾਂ ਦੇ ਵਿੱਚੋਂ 10% ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਵਿੱਚੋਂ ਵੀ 10% ਮਰ ਜਾਂਦੇ ਆ। ਪਹਿਲੇ ਦੌਰੇ ਜਿਹੜੇ ਨੇ 40 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਜਿਹੜੇ ਨੇ ਆਉਂਦੇ ਨੇ ਤੇ 2016 ਦੇ ਵਿੱਚ ਦਿੱਲੀ ਦੇ ਵਿੱਚ 16,665 ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਨਾਲ ਹੋਈਆਂ, ਜਿਹਦੇ ਵਿੱਚ 1591 ਮੌਤਾਂ ਉਥੋਂ ਦੇ ਹਸਪਤਾਲ ਦੇ ਵਿੱਚ ਹੁੰਦੀਆਂ। ਇਸ ਦੇ ਮੁੱਖ ਕਾਰਨ ਤੰਬਾਕੂ ਜਾਂ ਜ਼ਹਿਰ, ਜਿਹੜੇ ਸਿਗਰਟ ਪੀਂਦੇ ਨੇ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ, ਜ਼ਿਆਦਾ ਬੈਠਣ ਦੇ ਨਾਲ ਮੋਟਾਪਾ, ਲੋੜ ਤੋਂ ਵੱਧ ਖੁਰਾਕ, ਖਾਣ ਪੀਣ ਦੀਆਂ ਸ਼ੈਲੀ ਦੇ ਵਿੱਚ ਆ ਰਹੀ ਤਬਦੀਲੀ ਤੇ ਖਾਣ ਪੀਣ ਵਾਲੀਆਂ ਸਬਜ਼ੀਆਂ, ਫਲ, ਦੁੱਧ ਤੇ ਚੀਜ਼ਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ, ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਮੁੱਖ ਜਿਹੜਾ ਇਹਦਾ ਕਾਰਨ ਹੈ। ਬਚਾਓ ਤੰਬਾਕੂ ਸਿਗਰਟ ਤੋਂ ਪਰਹੇਜ਼, 20-25 ਮਿੰਟ ਕਸਰਤ ਜਾਂ ਸੈਰ, ਖੁਰਾਕ ਲੋੜ ਤੋਂ ਵੱਧ ਨਾ ਲਈ ਜਾਵੇ, ਸਾਹ ਲੈਣ ਦੇ ਵਿੱਚ ਤਕਲੀਫ, ਦਿਲ ਕੱਚਾ ਹੋਣਾ, ਪਸੀਨਾ ਆਉਣਾ, ਬਾਂਹ ਜਾਂ ਮੋਢੇ ਦੇ ਵਿੱਚ ਦਰਦ ਤੇ ਛਾਤੀ 'ਚ ਦਰਦ ਹੋਣ ਤੇ ਤੁਰੰਤ ਹਸਪਤਾਲ ਦੀ ਘੈਂਟੀ ਖੜਕਾਓ ਤੇ ਭਾਈ ਆਪਣੀ ਜਾਨ ਬਚਾਓ। ਖੰਘ ਕੇ ਜਿਹੜਾ ਸਾਹ ਨੂੰ ਲਿਆ ਜਾਵੇ, ਇਸ ਕਰਕੇ ਜਿਹੜੇ ਇਹ ਕਾਰਨ ਜਿਹੜੇ ਦੱਸੇ ਜਾਂਦੇ ਆ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਖਬਰਾਂ ਦੇ ਵੱਲ ਨੂੰ ਚੱਲਦੇ ਆ। 1914 ਦੀ ਗੱਲ ਕਰ ਲਈਏ, ਬੱਜ ਬੱਜ ਘਾਟ ਦੀ ਥੋੜਾ ਜਿਹਾ ਸਾਕਾ ਜਿਹੜਾ ਵਾਪਰਿਆ। 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਜੋ ਕਿ ਵਪਾਰ ਕਰਨ ਸਿੰਘਾਪੁਰ ਗਏ ਤੇ ਉਹਨਾਂ ਨੇ ਇੱਕ ਜਪਾਨੀ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਦੇ ਉੱਤੇ ਲਿਆ। ਉਸ ਦੇ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। ਇਸ ਤੋਂ ਇਲਾਵਾ ਕੋਲਾ ਵੇਚਣ ਦੇ ਲਈ ਲੱਦਿਆ ਹੋਇਆ ਸੀ ਤੇ ਉਹਨਾਂ ਨੂੰ ਲੈ ਕੇ ਕੈਨੇਡਾ ਦੇ ਵੱਲ ਨੂੰ ਰਵਾਨਾ ਹੁੰਦਾ ਹੈ, ਪਰ ਉੱਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਂਕੂਵਰ ਬੰਦਰਗਾਹ ਦੇ ਉੱਤੇ ਉਤਰਨ ਦੀ ਜਿਹੜੀ ਇਜਾਜ਼ਤ ਨਾ ਦਿੱਤੀ। ਸਿਰਫ 4 ਬਿਮਾਰ ਯਾਤਰੀ ਹੀ ਉਤਾਰੇ ਗਏ। 2 ਮਹੀਨੇ ਠਹਿਰਨ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਜਿਹੜਾ ਚੱਲ ਪਿਆ। 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਦਾ ਹੈ, ਬੰਦਰਗਾਹ ਦੇ ਉੱਤੇ ਪੁੱਜਿਆ ਤੇ ਇੱਕ ਵਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਜਿਹੜਾ ਸੀ ਪਿੱਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ। 29 ਸਤੰਬਰ ਨੂੰ ਬੱਜ ਬੱਜ ਘਾਟ ਦੇ ਉੱਤੇ ਬਾਬਾ ਗੁਰਦਿੱਤ ਸਿੰਘ ਤੇ ਉਹਨਾਂ ਦੇ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਦਾ ਵਿਰੋਧ ਹੋਇਆ। ਇਸ ਸਮੇਂ ਉੱਥੇ ਹੋਈ ਪੁਲਿਸ ਤੇ ਯਾਤਰੀਆਂ ਵਿਚਕਾਰ ਝੜਪ ਦੇ ਵਿੱਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਉਹਨਾਂ ਤੇ ਕੁਝ ਸਾਥੀ ਬਚ ਨਿਕਲਦੇ ਨੇ ਤੇ ਇਸ ਘਟਨਾ ਦਾ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਗਦਰੀਆਂ ਉੱਪਰ ਬਹੁਤ ਹੀ ਜਿਹੜਾ ਅਸਰ ਹੋਇਆ। ਬਰਕਤੁੱਲਾ, ਤਾਰਕ ਨਾਥ ਦਾਸ ਤੇ ਬਾਬਾ ਸੋਹਣ ਸਿੰਘ ਭਕਣਾ ਗਦਰੀਆਂ ਨੇ ਕੈਲੀਫੋਰਨੀਆ ਤੇ ਹੋਰ ਥਾਵਾਂ ਉੱਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਦੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾਂ ਨੇ ਬੱਜ ਬੱਜ ਘਾਟ ਸਥਾਨ ਦੇ ਉੱਤੇ ਸ਼ਹੀਦੀ ਯਾਦਗਾਰ ਦਾ ਉਦਘਾਟਨ ਕੀਤਾ ਤੇ 2006 ਦੇ ਵਿੱਚ ਕੈਨੇਡਾ ਦੇ PM ਸਟੀਫਨ ਹਾਰਪਰ ਤੇ 2016 ਦੇ ਵਿੱਚ PM ਟਰੂਡੋ ਨੇ ਇਸ ਘਟਨਾ ਦੇ ਲਈ ਮਾਫ਼ੀ ਵੀ ਮੰਗੀ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਨਾਲ ਸ਼ੁਰੂ ਕਰਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਹਦੀ ਬਾਤ ਪਾਉਂਦੇ ਹਾਂ। ਸਿਆਸਤ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਸਿਸਟਮ ਤੇ ਆਉਣ ਵਾਲੇ ਕੱਲ ਦੇ ਨਾਲ ਜੁੜੇ ਵੱਡੇ ਸਵਾਲ ਨੇ। ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਲਈ 42.786 ਕਰੋੜ ਦੀ ਜਿਹੜੀ ਮਨਜ਼ੂਰੀ, CCL ਕਿਸਾਨਾਂ ਦੇ ਭੁਗਤਾਨ ਦੀ ਤਿਆਰੀ ਤੇ LPU ਹਿੰਸਾ ਦੀ CBI ਜਾਂਚ ਦੀ ਮੰਗ, SGPC ਤੇ ਬਹਿਰੀਨ ਮਾਮਲੇ ਨੂੰ ਲੈ ਕੇ ਉੱਠ ਰਹੇ ਨਵੇਂ ਸਵਾਲ, ਅਕਾਲੀ ਦਲ ਦੀ ਅੰਦਰੂਨੀ ਕਾਰਵਾਈ, ਪੰਜਾਬ ਦੀ ਸਿਆਸੀ ਫੰਡਿੰਗ ਤੇ ਸੁਨੀਲ ਜਾਖੜ ਦਾ ਵਿਰੋਧ ਤੇ ਚੋਣ ਕਮਿਸ਼ਨ ਦੇ ਨਾਲ ਜੁੜੀ ਸੁਪਰੀਮ ਕੋਰਟ ਦੀ ਕਾਰਵਾਈ, ਹਰ ਮੁੱਦੇ ਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਹੀ ਗੋਲਡੀ ਬਰਾੜ ਦੇ ਬਾਰੇ FBI ਦੀ ਕਾਰਵਾਈ ਤੇ 657 ਕਰੋੜ ਦੇ ਕਥਿਤ ਬੈਂਕ ਘੁਟਾਲੇ ਦੀ CBI ਦੀ ਜਾਂਚ ਤੇ ਅਮਰੀਕਾ ਦੀਆਂ ਦਵਾਈਆਂ ਤੇ ਟੈਰਿਫ ਨੀਤੀ ਦੇ ਵਿੱਚ ਜਿਹੜਾ ਨਵਾਂ ਅਪਡੇਟ ਆਈ ਹੈ, ਬਦਲਾਅ ਹੋਇਆ। ਪਾਕਿਸਤਾਨੀ ਹਵਾਈ ਖੇਤਰ ਕਾਰਨ ਭਾਰਤੀ ਜਿਹੜੀਆਂ ਉਡਾਨਾਂ ਪਰੇਸ਼ਾਨ ਨੇ ਤੇ ਹੈਰਾਨ ਨੇ ਤੇ ਉਹ ਨਵਾਂ ਰੂਟ ਲੱਭ ਰਹੀਆਂ ਨੇ ਚੀਨ ਤੋਂ। ਹੁਣ PM ਮੋਦੀ ਦੀ ਡਿਗਰੀ ਦੇ ਨਾਲ ਜੁੜਿਆ ਹੋਇਆ ਅਦਾਲਤੀ ਮਾਮਲਾ, ਕੇਜਰੀਵਾਲ ਸਾਹਿਬ ਉਹਦੇ ਵਿੱਚ ਘੇਰੇ ਦੇ ਵਿੱਚ ਆ ਰਹੇ ਨੇ, ਜੁਰਮਾਨਾ ਭੁਗਤਣਾ ਹੀ ਪਏਗਾ। ਪੰਜਾਬ ਦੇ ਵਿੱਚ ਧਾਰਮਿਕ ਬਿਆਨਾਂ ਨੂੰ ਲੈ ਕੇ ਵਿਵਾਦ ਉੱਠ ਰਹੇ ਨੇ, ਇਹ ਸਭ ਜਿਹੜਾ ਅੱਜ ਦੇ ਵਿਸ਼ੇ ਦੇ ਵਿੱਚ ਹੋਣਗੇ ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਚੱਲਦੇ ਹਾਂ ਝੋਨੇ ਦੀ ਖਰੀਦ ਦੇ ਲਈ। ਝੋਨੇ ਦੀ ਖਰੀਦ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ 42,786 ਕਰੋੜ ਦੀ ਨਗਦ ਕਰਜ਼ਾ ਹੱਦ ਜਿਹੜੀ ਹੈ ਮਨਜ਼ੂਰ ਕਰ ਲਈ ਗਈ ਹੈ। ਕਟਾਰੂ ਚੱਕ ਦੇ ਵੱਲੋਂ ਕਿਸਾਨਾਂ ਨੂੰ ਫਸਲ ਦਾ ਤੁਰੰਤ ਅਤੇ ਨਿਰਵਿਘਨ ਭੁਗਤਾਨ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ

ਵੀ ਪਹੁੰਚ ਚੁੱਕੇ ਹੈ ਤੇ ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ 2026 ਤੇ 27 ਦੇ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ। ਇਸ ਸੀਜ਼ਨ ਦੇ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦੀ ਜਾਏਗੀ। ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੇ ਲਈ ਸੂਬੇ ਭਰ ਦੇ ਵਿਚ 1887 ਮੰਡੀਆਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਨੇ। ਜ਼ਰੂਰਤ ਅਨੁਸਾਰ ਹੋਰ ਮੰਡੀਆਂ ਵੀ ਕਾਰਜਸ਼ੀਲ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਫਸਲ ਦਾ ਇਕ ਇਕ ਦਾਣਾ ਜਿਵੇਂ ਹਰ ਸਾਲ ਖਰੀਦੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਖਰੀਦੇਗੀ ਤੇ ਬਾਹਰੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਚ ਇਕ ਵੀ ਦਾਣਾ ਕਹਿੰਦੇ ਨਹੀਂ ਆਉਣ ਦੇਗੀ। ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਖਰੀਦ ਸੀਜ਼ਨ ਦੇ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਇਸਦਾ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਦੇ ਲਈ ਉਹ ਖੁਦ ਅਤੇ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ ਮੰਡੀਆਂ ਦਾ ਕਹਿੰਦੇ ਖੁਦ ਦੌਰਾ ਕਰਨਗੇ। ਇਸ ਗੱਲ ਤਾਂ ਕਰਨਗੇ ਭਾਈ, ਕਿਉਂਕਿ ਚੋਣਾਂ ਦਾ ਵੀ ਸਮਾਂ ਹੈ, ਨਹੀਂ ਤਾਂ ਉਦਾਂ ਕੌਣ ਬਾਤ ਪੁੱਛਦਾ ਹੈ। ਐਲਪੀਯੂ ਵਾਇਲੈਂਸ ਜਿਹੜਾ ਹੋਇਆ ਹਾਈਕੋਰਟ ਦੇ ਵਿਚ CBI ਜਾਂਚ ਦੇ ਲਈ ਪਟੀਸ਼ਨ ਦਾਖਲ ਹੋ ਗਈ ਹੈ ਤੇ ਸਿਆਸੀ ਪਿਛੋਕੜ ਤੇ ਸਾਜ਼ਿਸ਼ ਦੇ ਵੱਲ ਇਸ਼ਾਰਾ ਹੋ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਬੁੱਧਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਆ ਉਹਦੇ ਵਿਚ ਹੋਈ ਹਿੰਸਾ ਤੇ ਭੰਨ ਤੋੜ ਦੀ ਕੇਂਦਰੀ ਜਾਂਚ ਬਿਊਰੋ CBI ਤੋਂ ਜਿਹੜੀ ਜਾਂਚ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਦੇ ਉੱਤੇ ਜਿਹੜੀ ਆ ਕੱਲ੍ਹ ਨੂੰ ਸੁਣਵਾਈ ਜਿਹੜੀ ਹੈ ਕਰ ਸਕਦੀ ਹੈ। ਦੂਸਰੇ ਪਾਸੇ ਅਮਰਜੀਤ ਚਾਵਲਾ ਕੇਸ ਵਰਗੇ ਹੋਰ ਮਾਮਲੇ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਬੀਬੀ ਰੂਪ ਕੌਰ ਸੰਧੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਚੋਂ ਬਰਖਾਸਤ ਕਰ ਦਿੱਤੇ। ਕੱਲ ਥੋੜਾ ਜਿਹਾ ਇਸ਼ਾਰਾ ਆਪਾਂ ਕੀਤਾ ਸੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਟਰੀ ਸੰਯੁਕਤ ਸਕੱਤਰ ਜਿਹੜੇ ਨੇ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਤੇ ਇਹ ਕਾਰਵਾਈ ਰੂਪ ਕੌਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਗਏ ਦਾਅਵਿਆਂ ਤੋਂ ਬਾਅਦ ਅਮਲ ਦੇ ਵਿਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਹੁਣਾਂ ਕੀਤਾ ਤੇ ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਸ਼ਾਸਨਹੀਨਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਦੇ ਤਹਿਤ ਪਾਰਟੀ ਦੇ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਕਾਇਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ। ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿਚ ਹੋਈ ਘਟਨਾ ਜਿਹੜੀ ਹੈ ਸੰਬੰਧੀ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ FIR ਦੇ ਵਿਚ ਲਗਾਏ ਗਏ ਦੋਸ਼ਾਂ ਨੂੰ ਦੁਹਰਾਇਆ ਸੀਗਾ। ਦੂਸਰੇ ਪਾਸੇ ਸਿਆਸੀ ਚੰਦਾ ਪੰਜਾਬ ਦੇ ਵਿਚੋਂ ਆਪ ਨੂੰ ਮਿਲੇ ਗੱਫੇ ਨੇ ਤੇ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਨੇ ਤੇ 5 ਵਿਧਾਇਕਾਂ ਦੇ ਉੱਤੇ 3 ਵਜ਼ੀਰਾਂ ਨੇ ਚੰਦਾ ਜਿਹੜਾ ਦਿੱਤਾ ਹੈ। ਆਮ ਆਦਮੀ ਪਾਰਟੀ ਆਪ ਨੂੰ ਪੰਜਾਬ ਦੇ ਵਿਚੋਂ ਮਿਲੇ ਸਿਆਸੀ ਚੰਦੇ ਦੇ ਵਿਚ ਐਤਕੀ ਉਛਾਲ ਆਇਆ। ਆਪ ਨੂੰ ਸਿਆਸੀ ਚੰਦੇ ਦਾ ਸਭ ਤੋਂ ਵੱਡਾ ਦਾਨ ਸੰਸਦ ਮੈਂਬਰ ਰਜਿੰਦਰ ਗੁਪਤਾ ਤੋਂ ਮਿਲਿਆ ਤੇ ਜੋ ਹੁਣ ਭਾਜਪਾ ਹੀ ਨੇ। ਰਜਿੰਦਰ ਗੁਪਤਾ ਨੇ 9 ਜਨਵਰੀ 2026 ਨੂੰ ਆਮ ਆਦਮੀ ਪਾਰਟੀ ਨੂੰ 5 ਕਰੋੜ ਰੁਪਏ ਦਾ ਸਿਆਸੀ ਚੰਦਾ ਚੈੱਕ ਨੰਬਰ ਜਿਹੜਾ ਦਿੱਤਾ ਸੀਗਾ ਤਹਿਤ 001845 ਦੇ ਉੱਤੇ ਤਹਿਤ ਦਿੱਤਾ। ਕਰੀਬ 3 ਮਹੀਨੇ ਮਗਰੋਂ ਹੀ ਰਜਿੰਦਰ ਗੁਪਤਾ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਰਜਿੰਦਰ ਗੁਪਤਾ ਦੇ ਭਾਜਪਾ ਦੇ ਵਿਚ ਚਲੇ ਜਾਣ ਦੇ ਨਾਲ ਵਿੱਤੀ ਸੱਟ ਵੀ ਕਹਿੰਦੇ ਵੱਜੀ ਹੈ। ਭਾਰਤੀ ਚੋਣ ਕਮਿਸ਼ਨ ਦੇ ਕੋਲ 17 ਸਤੰਬਰ 2026 ਨੂੰ ਦਿੱਤੇ ਵੇਰਵਿਆਂ ਦੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਸਾਲ 2025 ਤੇ 26 ਦੇ ਦੌਰਾਨ ਪਿਛਲੇ ਵਰ੍ਹਿਆਂ ਦੇ ਨਾਲੋਂ ਸਭ ਤੋਂ ਵੱਧ ਚੰਦਾ ਪੰਜਾਬ ਦੇ ਵਿਚੋਂ ਮਿਲਿਆ। ਪੰਜਾਬ ਚੋਂ ਇਸ ਵਰ੍ਹੇ ਦੌਰਾਨ ਜਿਹੜਾ ਆਪ ਨੂੰ 5.08 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਜਦੋਂ ਕਿ ਸਾਲ 2024-25 ਦੇ ਵਿਚ ਚੰਦਾ 71.00 ਲੱਖ ਰੁਪਏ ਸੀ ਯਾਨੀ 71 ਲੱਖ। ਇਸ ਤਰ੍ਹਾਂ ਆਪ ਨੂੰ ਪੰਜਾਬ ਚੋਂ ਸਾਲ 2023-24 ਦੇ ਵਿਚ 11.50 ਲੱਖ ਰੁਪਏ ਤੇ ਸਾਲ 2022-23 ਦੇ ਵਿਚ 44.60 ਲੱਖ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ। ਆਪ ਸਰਕਾਰ ਬਣਨ ਮਗਰੋਂ ਆਮ ਆਦਮੀ ਪਾਰਟੀ ਨੂੰ 4 ਵਰ੍ਹਿਆਂ ਦੇ ਦੌਰਾਨ ਪੰਜਾਬ ਦੇ ਵਿਚ ਕੁੱਲ 6.35 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ। ਆਮ ਆਦਮੀ ਪਾਰਟੀ ਨੂੰ ਸਮੁੱਚੇ ਦੇਸ਼ ਦੇ ਵਿਚੋਂ ਸਾਲ 2025-26 ਦੌਰਾਨ 12.09 ਕਰੋੜ ਰੁਪਏ ਦਾ ਚੰਦਾ ਹਾਸਲ ਹੋਇਆ ਤੇ ਪੰਜਾਬ ਚੋਂ ਰਜਿੰਦਰ ਗੁਪਤਾ ਚੰਦਾ ਦੇਣ ਦੇ ਵਿਚ ਮੋਹਰੀ ਰਹੇ। ਸੰਸਦ ਮੈਂਬਰ ਰਜਿੰਦਰ ਗੁਪਤਾ ਦੇ ਕੋਲ 5,053 ਕਰੋੜ ਰੁਪਏ ਦੀ ਜਿਹੜੀ ਸੀ ਜਾਇਦਾਦ ਦੀ ਮਾਲਕੀ ਹੈ ਤੇ ਉਹ ਰਾਜ ਸਭਾ ਦੇ ਮੈਂਬਰਾਂ ਦੇ ਵਿਚੋਂ ਦੌਲਤ ਦੇ ਮਾਮਲੇ ਚ ਦੂਜੇ ਨੰਬਰ ਤੇ ਨੇ। ਰੁਝਾਨ ਦੇਖੀਏ ਤਾਂ ਪੰਜਾਬ ਦੇ ਵਿਚੋਂ ਆਪ ਦੇ ਨਾਲੋਂ ਵੱਧ ਚੰਦਾ ਭਾਜਪਾ ਨੂੰ ਮਿਲ ਰਿਹਾ। ਆਪ ਨੂੰ ਸਾਲ 2025-26 ਦੌਰਾਨ 5 ਵਿਧਾਇਕਾਂ ਤੇ 3 ਵਜ਼ੀਰਾਂ ਤੋਂ ਇਲਾਵਾ 1 ਸੰਸਦ ਮੈਂਬਰ ਨੇ ਚੰਦਾ ਦਿੱਤਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹੇਰ ਨੇ ਹਰ ਮਹੀਨੇ ਚੰਦਾ ਦਿੱਤਾ ਤੇ 1 ਵਰ੍ਹੇ ਦੇ

0: 1.2 ਲੱਖ ਰੁਪਏ ਪਾਰਟੀ ਨੂੰ ਚੰਦੇ ਦੇ ਵਜੋਂ ਦਿੱਤੇ ਨੇ। ਵਜ਼ੀਰਾਂ ਦੇ ਵਿੱਚੋਂ ਡਾਕਟਰ ਬਲਵੀਰ ਸਿੰਘ ਨੇ 25,200 ਰੁਪਏ, ਪਾਰਟੀ ਪ੍ਰਧਾਨ ਅਮਨ ਅਰੋੜਾ ਨੇ 1.2 ਲੱਖ ਰੁਪਏ ਤੇ ਡਾਕਟਰ ਰਵੀਜੋਤ ਨੇ 25,200 ਰੁਪਏ ਦਿੱਤੇ ਨੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੇ 1,20,000 ਰੁਪਈਆ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ 96,000 ਰੁਪਏ ਦਾ ਚੰਦਾ ਦਿੱਤਾ। ਇਸੇ ਤਰ੍ਹਾਂ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਉਨ੍ਹਾਂ ਨੇ 96,000, ਕੁਲਵੰਤ ਸਿੰਘ ਪੰਡੋਰੀ ਨੇ 85,200 ਰੁਪਏ, ਕੁਲਦੀਪ ਸਿੰਘ ਧਾਲੀਵਾਲ ਨੇ 25,200 ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1,20,000 ਰੁਪਏ ਤੇ ਚੇਤਨ ਸਿੰਘ ਜੋੜੇ ਮਾਜਰਾ ਹੁਣਾਂ ਨੇ 25,200 ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਤੇ ਪਟਿਆਲਾ ਦੇ ਪਿੰਡ ਫਤਿਹਗੜ੍ਹ ਰਾਜਪੂਤਾਂ ਦੇ ਗੁਰਦੇਵ ਸਿੰਘ ਨੇ ਵੀ ਪਾਰਟੀ ਨੂੰ 25,200 ਰੁਪਏ ਤੇ ਪਟਿਆਲਾ ਦੇ ਜਗਦੀਪ ਸਿੰਘ ਉਨ੍ਹਾਂ ਨੇ 36,000 ਰੁਪਏ ਦਾ ਚੰਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਾਲ 2024-25 ਦੇ ਦੌਰਾਨ ਪੰਜਾਬ ਦੇ ਵਿੱਚੋਂ ਆਪ ਦੇ ਨਾਲੋਂ ਵੱਧ ਚੰਦਾ ਮਿਲਿਆ ਜੋ ਕਿ 1.81 ਕਰੋੜ ਰੁਪਏ ਜਿਹੜਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚੇ ਨੇ ਸੁਨੀਲ ਜਾਖੜ। ਅੱਜ ਕਾਫ਼ੀ ਵਿਵਾਦ ਜਿਹੜਾ ਬਣਿਆ ਤੇ ਬਹੁਤ ਸਾਰੇ ਖੁਲਾਸੇ ਵੀ ਹੋਏ ਨੇ ਨੂੰ ਪੁਲਿਸ ਨੇ ਰੋਕਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ 39 ਵਿਖੇ ਸਥਿਤ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਦੇ ਬਾਹਰ ਪਹੁੰਚ ਗਏ ਜਿਨ੍ਹਾਂ ਨੂੰ ਪੁਲਿਸ ਨੇ ਬਾਹਰ ਰੋਕ ਛੱਡਿਆ। ਇਸ ਦੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸੈਕਟਰ 39 ਵਿਖੇ ਸਥਿਤ ਸਰਕਟ ਹਾਊਸ ਦੇ ਵਿੱਚ ਕਮਰਾ ਬੁੱਕ ਕਰਾਇਆ ਹੋਇਆ ਪਰ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਬਾਹਰੀ ਵਿਅਕਤੀ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਗਮਾਂਡਾ ਅਤੇ ਹੋਰ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਨੂੰ ਬਾਹਰੀ ਵਿਅਕਤੀਆਂ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਹੈ ਤੇ ਭਾਜਪਾ ਦੇ ਵੱਲੋਂ ਪਹਿਲਾਂ ਸਰਕਾਰੀ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚੋਂ ਬਾਹਰੀਆਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਸਫਾਇਆ ਕੀਤਾ ਜਾਵੇਗਾ। ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਘੇਰੀ ਹੈ ਸੰਸਥਾ। ਚੁੱਕੇ ਨੇ ਵੱਡੇ ਸਵਾਲ। ਗਿਆਨੀ ਕੇਵਲ ਸਿੰਘ ਤੇ ਸੁਖਦੇਵ ਸਿੰਘ ਭੋਰ ਸਮੇਤ ਪ੍ਰਮੁੱਖ ਆਗੂਆਂ ਨੇ ਸ਼ਾਖ ਬਚਾਉਣ ਦੇ ਲਈ ਮੰਗੀ ਹੈ ਨਿਰਪੱਖ ਜਾਂਚ ਦੇ ਵਿੱਚ ਤੇ ਧਾਮੀ ਵਿਰੁੱਧ ਰੋਸ ਜਿਹੜਾ ਤੇਜ਼ ਕੀਤਾ ਗਿਆ ਹੈ। ਵੱਖ ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂ ਦੇ ਉੱਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਸਥਾਵਾਂ ਜਿਹੜੀਆਂ ਨੇ ਸੰਸਥਾ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਵਾਪਰੀਆਂ ਹਾਲੀਆ ਘਟਨਾਵਾਂ ਦੇ ਮਾਮਲੇ ਦੇ ਵਿੱਚ ਯੋਗ ਮੰਚ ਉੱਤੇ ਜਿਹੜਾ ਸਵਾਲ ਚੁੱਕਣ। ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਹਾਲ ਹੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਲਾਏ ਗਏ ਗੰਭੀਰ ਦੋਸ਼ਾਂ ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਇਹ ਮਾਮਲਾ ਪੰਥਕ ਸਫਾਂ ਦੇ ਵਿੱਚ ਭਖਦਾ ਜਾ ਰਿਹਾ। ਇਸ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਮੁੱਦਿਆਂ ਦੇ ਉੱਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਜਿਹੜਾ ਜਵਾਬ ਮੰਗਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਵੀ ਮੁਜ਼ਾਹਰੇ ਹੋ ਰਹੇ ਨੇ। ਅੱਜ ਇਸੇ ਮਾਮਲੇ ਨੂੰ ਲੈ ਕੇ ਪੰਥਕ ਅਸੈਂਬਲੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਲਿਖਿਆ ਗਿਆ। ਇਹ ਪੱਤਰ ਲਿਖਣ ਵਾਲਿਆਂ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੋਰ, ਐਡਵੋਕੇਟ ਨਵਕਿਰਨ ਸਿੰਘ, ਗੁਰਮੀਤ ਗਿਆਨ ਮਿਸ਼ਨਰੀ ਕਾਲਜ ਤੋਂ ਰਾਣਾ ਇੰਦਰਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਖੁਸ਼ਹਾਲ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ, ਬਲਵਿੰਦਰਪਾਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਤੋਂ ਅਮਰਜੀਤ ਸਿੰਘ ਤੇ ਮਨਜਿੰਦਰ ਕੌਰ ਲੁਧਿਆਣਾ, ਵਿਰਸਾ ਫਾਊਂਡੇਸ਼ਨ ਲੁਧਿਆਣਾ ਤੋਂ ਸੰਚੋਲਨ ਬੀਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਪਰਮਜੀਤ ਸਿੰਘ ਤੇ ਸੁਰਿੰਦਰਪਾਲ ਸਿੰਘ ਜਲੰਧਰ ਸ਼ਾਮਲ ਰਹੇ ਨੇ। ਦੂਸਰੇ ਪਾਸੇ ਕਿਹੋ ਜਿਹੇ ਹਾਲਾਤ ਨੇ ਦੇਖੋ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਣੀ ਪਰ ਕਹਿੰਦੇ ਨੇ ਆਪਣੇ ਕੋਲ ਆਪਣੀ ਸੇਫਟੀ ਦੇ ਲਈ ਔਰਤਾਂ ਜਿਹੜੀਆਂ ਨੇ ਏਅਰ ਗਨ ਰੱਖਣ ਜੀ, ਸਵੈ ਰੱਖਿਆ ਦੇ ਲਈ ਏਅਰ ਪਿਸਤੌਲ ਰੱਖਣ ਕੁੜੀਆਂ। ਇਹ ਗੱਲ ਕਹੀ ਹੈ ਬਿਹਾਰ ਘਟਨਾ ਤੋਂ ਬਾਅਦ ਦਿਸ਼ਾ ਜਿਹੜੇ ਨੇ ਪਾਟਨੀ ਦਾ ਜਿਹੜਾ ਬਿਆਨ ਆਇਆ ਉਹਦੀ ਭੈਣ ਦਾ। ਮਹਿਲਾਵਾਂ ਦੇ ਨਾਲ ਹੁੰਦੀ ਛੇੜਛਾੜ ਤੇ ਜਿਸਮਾਨੀ ਸ਼ੋਸ਼ਣ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਬਾਲੀਵੁੱਡ ਅਦਾਕਾਰ ਦਿਸ਼ਾ ਪਾਟਨੀ ਦੀ ਭੈਣ ਜਿਹੜੀ ਹੈ ਮੇਜਰ ਖੁਸ਼ਬੂ ਪਾਟਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਤੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਏਅਰ ਪਿਸਤੌਲ CO2 ਨਾਲ ਨਜ਼ਰ ਆ ਰਹੀ ਖੁਸ਼ਬੂ ਪਾਟਨੀ ਨੇ ਦੇਸ਼ ਦੀਆਂ ਕੁੜੀਆਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦਾ ਹੋਕਾ ਜਿਹੜਾ ਦੇ ਦਿੱਤਾ। ਬਿਹਾਰ ਦੇ ਜੁਮਈ ਵਿੱਚ ਹੋਈ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ 'ਚ ਖੁਸ਼ਬੂ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਲੜਕੀਆਂ ਨੂੰ ਪੂਰੀ ਤਰ੍ਹਾਂ ਦੂਜਿਆਂ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ ਤੇ ਉਹਨਾਂ ਸਲਾਹ ਦਿੱਤੀ ਹੈ ਕਿ ਸਾਰੀਆਂ ਕੁੜੀਆਂ ਨੂੰ ਆਪਣੇ ਨੇੜਲੇ ਸ਼ੂਟਿੰਗ ਰੇਂਜ ਦੇ ਵਿੱਚ ਜਾ ਕੇ ਪਿਸਤੌਲ ਚਲਾਉਣ ਦੀ ਸਿਖਲਾਈ ਲੈਣੀ ਚਾਹੀਦੀ ਹੈ ਤੇ ਆਤਮ ਰੱਖਿਆ ਵਾਸਤੇ ਏਅਰ ਪਿਸਤੌਲ ਜਿਹੜੀ ਹੈ ਕੋਲ ਪਿਸਟਲ ਕਹਿ ਲਓ ਉਹ ਰੱਖਣੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕੋਈ ਅਸਲ ਹਥਿਆਰ ਨਹੀਂ ਹੈ, ਸਗੋਂ ਇਸ ਦੀ ਮੈਗਜ਼ੀਨ ਦੇ ਵਿੱਚ ਅਸਲ ਗੋਲੀਆਂ ਦੀ ਤਾਂ ਜਿਹੜਾ ਛਰੇ ਭਰੇ ਹੁੰਦੇ ਆ, ਛੋਟੀਆਂ ਬਾਲਸ ਹੁੰਦੀਆਂ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ, ਜਿਸ ਨੂੰ ਵੀਡੀਓ ਦੇ ਵਿੱਚ ਉਹਨਾਂ ਖੁਦ ਜਿਹੜਾ ਚਲਾ ਕੇ ਵੀ ਦੇਖਾਇਆ ਹੈ ਤੇ ਖੁਸ਼ਬੂ ਮੁਤਾਬਕ ਇਸ ਏਅਰ ਪਿਸਤੌਲ ਨੂੰ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸੰਕਟ ਦੇ ਸਮੇਂ ਦੇ ਬਚਾਅ ਦੇ ਵਿੱਚ ਜਿਹੜਾ ਇਸ ਕਾਰਗਰ ਸਾਬਤ ਜਿਹੜਾ ਹੋ ਸਕਦੀ ਹੈ। ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਉਹਨਾਂ ਦੱਸੀ ਹੈ 70,000 ਰੁਪਏ ਦੱਸੀ ਹੈ, ਤੇ ਇੰਨੇ ਦਾ ਤਾਂ ਅਸਲੀ ਆ ਜਾਂਦਾ ਸੀ। ਮੇਜਰ ਖੁਸ਼ਬੂ ਪਾਟਨੀ ਅਕਸਰ ਦੇਸ਼ ਦੇ ਭਖਦੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਤੇ ਉਹਨਾਂ ਇਹ ਵੀ ਵੀਡੀਓ ਜਿਹੜੀ ਇੰਟਰਨੈਟ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਤੇ ਆਤਮ ਰੱਖਿਆ ਦੇ ਤੌਰ ਦੇ ਉੱਤੇ ਤਰੀਕਿਆਂ ਦੇ ਬਾਰੇ ਇੱਕ ਨਵੀਂ ਬੈਂਚ ਜਿਹੜੀ ਛੇੜ ਕੇ ਰੱਖ ਦਿੱਤੀ ਹੈ। ਦੂਸਰੇ ਪਾਸੇ ਗਿਨੇਸ਼ ਕੁਮਾਰ ਜਿਹੜੇ ਨੇ ਸੀ ਈ ਸੀ ਵਿਰੁੱਧ ਪਹੁੰਚੀ ਹੈ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ। ਇਹਦੇ ਵਿੱਚ ਚੋਣ ਕਮਿਸ਼ਨਰਾਂ ਦੇ ਵਿਰੋਧ ਦੇ ਬਾਵਜੂਦ ਇੱਕ ਤਰਫਾ ਫੈਸਲਾ ਲੈਣ ਦੇ ਦੋਸ਼ ਲੱਗ ਰਹੇ ਨੇ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਸਿੱਟ ਜਾਂਚ ਦੀ ਮੰਗ ਜਿਹੜੀ ਕਰ ਲਈ ਗਈ ਹੈ। ਸੁਪਰੀਮ ਕੋਰਟ ਜਿਹੜਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਜਿਹੜੇ ਨੇ ਕੁਮਾਰ ਨੂੰ ਅਹੁਦੇ ਦੇ ਉੱਤੇ ਕੰਮ ਕਾਜ ਤੋਂ ਰੋਕਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CJI ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਿਕਾਸ ਸਿੰਘ ਵੱਲੋਂ ਰਾਕੇਸ਼ ਕੁਮਾਰ ਸਿੰਘ ਦੁਆਰਾ ਦਾਇਰ ਪਟੀਸ਼ਨ ਨੂੰ ਜਲਦ ਸੂਚੀਬੰਦ ਕਰਨ ਦੀ ਕੀਤੀ ਹੈ ਅਪੀਲ ਕੀਤੀ ਹੈ ਤੇ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਦਾਲਤ ਦੇ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਜਿਹੜਾ ਬਹੁ ਮੈਂਬਰੀ ਸੰਸਥਾ ਹੈ ਤੇ ਕਾਨੂੰਨ ਢਾਂਚੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੋਂ ਤੱਕ ਹੋ ਸਕੇ ਜਿਹੜਾ ਰਜ਼ਾਮੰਦੀ ਦੇ ਨਾਲ ਲੈ ਜਾਣੇ ਚਾਹੀਦੇ ਨੇ, ਜਦੋਂ ਕਿ ਮਤਭੇਦ ਦੀ ਸਥਿਤੀ ਦੇ ਵਿੱਚ ਫੈਸਲਾ ਬਹੁਮਤ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਬੈਂਚ ਇਸ ਜਿਸ ਦੇ ਵਿੱਚ ਜਸਟਿਸ ਜੋਏਮਾਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਨੇ, ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਦਾਈ SIR ਦੇ ਉੱਤੇ ਬਾਕੀ ਦੋ ਚੋਣ ਕਮਿਸ਼ਨਰਾਂ ਦੇ ਵੱਲੋਂ ਜਿਤਾਏ ਇਤਰਾਜ਼ਾਂ ਦੇ ਉੱਤੇ ਬਾਵਜੂਦ ਫੈਸਲੇ ਲੈ ਗਏ, ਜੋ ਕਿ ਇੱਕ ਗੰਭੀਰ ਮਾਮਲਾ ਹੈ। ਪਟੀਸ਼ਨ 'ਚ ਅਕਤੂਬਰ 2025 ਤੋਂ ਅਗਸਤ 2026 ਦੇ ਦਰਮਿਆਨ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ, ਜਿਸਦੇ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਵੱਲੋਂ ਲਿਖਤੀ ਇਤਰਾਜ਼ ਦਰਜ ਕਰਵਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਦੇ ਨਾਂ ਦੇ ਉੱਤੇ ਲਗਭਗ 14 ਅਹਿਮ ਫੈਸਲੇ ਲਏ ਗਏ ਨੇ। ਇਸ ਦੇ ਆਧਾਰ ਦੇ ਉੱਤੇ ਪਟੀਸ਼ਨ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ, ਮਾਮਲੇ ਦੀ ਸੁਣਵਾਈ ਤੱਕ ਉਨ੍ਹਾਂ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ SIT ਗਠਿਤ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਫਾਰਮ 6 ਜਿਹੜਾ ਹੈ ਅਤੇ ਵੋਟਰ ਸੂਚੀ ਦੇ ਡਾਟਾ ਪ੍ਰਣਾਲੀ ਵਿੱਚ ਕੋਈ ਵੀ ਅਜਿਹਾ ਬਦਲਾਅ ਨਾ ਕੀਤਾ ਜਾਵੇ ਜਿਸ ਦੇ ਨਾਲ ਯੋਗ ਨਾਗਰਿਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਖਾਰਜ ਹੋਣ। CEC ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਵੀ SIR ਦੇ ਦੌਰਾਨ ਜਿਹੜਾ ਸੀ 13 ਕਰੋੜ ਵੋਟਰਾਂ ਦੇ ਨਾਂ ਕਥਿਤ ਤੌਰ ਤੇ ਹਟਾਏ ਜਾਣ ਦੇ ਮਾਮਲੇ ਦੇ ਵਿੱਚ CEC ਜਿਹੜਾ ਵਿਰੁੱਧ ਅਪਰਾਧਿਕ ਕਾਰਵਾਈ ਤੇ ਨਿਆਇਕ ਜਾਂਚ ਦੀ ਮੰਗ ਵੀ ਜਿਹੜੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ 657 ਕਰੋੜ ਦੇ ਬੈਂਕ ਘੁਟਾਲੇ ਪਿੱਛੇ ਰਾਸ ਲੀਲਾ ਮਾਸਟਰ ਮਾਈਂਡ ਨੇ ਪ੍ਰੇਮਿਕਾ ਤੇ ਉੱਤੇ ਲੁਟਾ ਦਿੱਤੇ ਨੇ ਕਰੋੜਾਂ ਰੁਪਏ। CBI ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦਿੱਲੀ ਦੇ ਵਿੱਚ 4 ਕਰੋੜ ਦਾ ਬੰਗਲਾ ਤੇ ਹਰ ਮਹੀਨੇ 10 ਲੱਖ ਦਾ ਖਰਚਾ ਹੈ। ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਏ 657 ਕਰੋੜ ਰੁਪਏ ਦੇ ਚਰਚਿਤ ਬੈਂਕ ਘੁਟਾਲੇ ਦੀ ਤਹਿਤ ਜਿਹੜਾ ਤਹਿ ਤੱਕ ਪਹੁੰਚਦਿਆਂ ਹੋਇਆਂ CBI ਦੀ ਜਾਂਚ ਦੇ ਵਿੱਚ ਇੱਕ ਹੈਰਾਨਕੁੰਨ ਜਿਹੜਾ ਦਾਸਤਾਨ ਜਿਹੜੀ ਸਾਹਮਣੇ ਆ ਗਈ ਹੈ, ਜਿਸਦੇ ਦੌਰਾਨ ਸਰਕਾਰੀ ਵਿਭਾਗਾਂ ਦੇ ਖਾਤਿਆਂ ਦੇ ਵਿੱਚੋਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਹੀ ਇਸ ਖੇਡ ਦਾ ਮਾਸਟਰ ਮਾਈਂਡ ਆਪਣੀ ਡਾਂਸਰ ਪ੍ਰੇਮਿਕਾ ਦੇ ਉੱਤੇ ਸਰਕਾਰੀ ਖਜ਼ਾਨੇ ਦਾ ਪੈਸਾ ਪਾਣੀ ਵਾਂਗ ਜਿਹੜਾ ਬਹਾ ਰਿਹਾ ਸੀ। CBI ਦੀ ਜਾਂਚ ਦੇ ਮੁਤਾਬਕ ਵਿਆਹਿਆ ਹੋਣ ਦੇ ਬਾਵਜੂਦ ਇਸ ਘੁਟਾਲੇ ਦੇ ਮੁੱਖ ਮਾਸਟਰ ਮਾਈਂਡ ਰਿਭਵ ਰਿਸ਼ੀ ਦੀ ਅਪ੍ਰੈਲ 2025 ਦੇ ਵਿੱਚ ਚੰਡੀਗੜ੍ਹ ਦੇ ਇੱਕ ਸਮਾਗਮ ਦੇ ਦੌਰਾਨ ਇੱਕ ਮਹਿਲਾ ਡਾਂਸਰ ਦੇ ਨਾਲ ਅੱਖ ਲੜ ਜਾਂਦੀ ਹੈ ਤੇ ਇਸ ਤੋਂ ਬਾਅਦ ਜੈਪੁਰ ਦੇ ਇੱਕ ਫਾਰਮ ਹਾਊਸ ਪਾਰਟੀ ਤੇ ਮੁੰਬਈ ਦੇ ਮਹਿੰਗੇ ਹੋਟਲ ਦੇ ਵਿੱਚ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਰਿਸ਼ੀ ਨੇ ਆਪਣੇ ਆਪ ਨੂੰ ਚੋਲ ਦਰਾਮਦ ਬਰਾਮਦ ਦਾ ਜਿਹੜਾ ਵਪਾਰੀ ਤੇ IDFC ਫਸਟ ਬੈਂਕ ਦਾ ਸ਼ਾਖਾ ਪ੍ਰਬੰਧਕ ਦੱਸ ਕੇ ਪ੍ਰੇਮ ਦਾ ਜਿਹੜਾ ਇਜ਼ਹਾਰ ਕਰ ਦਿੱਤਾ ਤੇ ਰਿਸ਼ੀ ਨੇ SRR ਪਲੈਨਿੰਗ ਗੁਰੂਜ਼ ਨਾਮ ਦੀ ਸ਼ੈੱਲ ਕੰਪਨੀ ਰਾਹੀਂ ਸਰਕਾਰੀ ਫੰਡਾਂ ਦੀ ਲੁੱਟ ਕੀਤੀ। ਬਿਹਾਰ ਦੇ ਸਿਵਾਨ ਦੇ ਨਾਲ ਸੰਬੰਧਿਤ ਇਹ ਮਹਿਲਾ ਡਾਂਸਰ ਹੁਣ CBI ਦੀ ਮਹੱਤਵਪੂਰਨ ਗਵਾਹ ਬਣ ਚੁੱਕੀ ਹੈ। ਉਸਦੇ ਬਿਆਨਾਂ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਰਿਸ਼ੀ ਦੇ ਨਾਲ ਮਿਲ ਕੇ ਆਪਣੇ ਅਧੀਨ ਜਿਹੜਾ ਉਹਦੇ ਸਕੂਲ ਸਿੱਖਿਆ ਤੇ ਖੇਤੀਬਾੜੀ ਵਿਭਾਗਾਂ ਚੋਂ 60.54 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ। ਰਿਸ਼ੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਡਾਂਸਰ ਦੇ ਨਾਲ ਵਿਆਹ ਜਿਹੜਾ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ ਤੇ ਆਪਣੀ ਪ੍ਰੇਮਿਕਾ ਨੂੰ ਡਾਂਸ ਦਾ ਪੇਸ਼ਾ ਛਡਵਾਉਣ ਬਦਲੇ ਰਿਸ਼ੀ ਉਸ ਨੂੰ August 2025 ਤੋਂ January 2026 ਤੱਕ ਹਰ ਮਹੀਨੇ 8 ਤੋਂ 10 ਲੱਖ ਰੁਪਏ ਦਿੰਦਾ ਰਿਹਾ ਜੋ ਕੁੱਲ 56 ਲੱਖ ਰੁਪਏ ਬਣ ਜਾਂਦੇ ਆ। ਇਸ ਤੋਂ ਇਲਾਵਾ ਦਿੱਲੀ ਦੇ ਦਵਾਰਕਾ ਇਲਾਕੇ ਦੇ ਵਿੱਚ ਉਸਦੇ ਲਈ 4 ਕਰੋੜ ਦਾ ਜਿਹੜਾ ਆਲੀਸ਼ਾਨ ਜਿਹੜਾ ਮਕਾਨ ਖਰੀਦਿਆ ਗਿਆ ਜਿਸਦੇ ਵਿੱਚੋਂ ਵੱਡੀ ਰਕਮ ਰਿਸ਼ੀ ਨੇ ਜਿਹੜਾ ਨਗਦ ਅਦਾ ਕੀਤੀ ਤੇ ਉਹ January 2026 ਤੋਂ ਇਸੇ ਮਕਾਨ ਦੇ ਵਿੱਚ ਰਹਿ ਰਹੀ ਹੈ। ਦੋਵਾਂ ਨੇ ਚੰਡੀਗੜ੍ਹ ਦੇ ਨੋਵੋਟੇਲ ਹਾਲੀਡੇ ਇਨ ਹਿਆਤ ਅਤੇ ਦਿੱਲੀ ਦੇ ITC ਮੌਰੀਆ ਸਮੇਤ ਗੋਆ ਦੇ ਤਾਜ ਹੋਟਲ ਦੇ ਵਿੱਚ ਠਾਠ ਪਾਠ ਦੇ ਨਾਲ ਸਮਾਂ ਵੀ ਬਿਤਾਇਆ। ਇਸ ਤੋਂ ਇਲਾਵਾ ਮਕਾਊ ਥਾਈਲੈਂਡ ਦੁਬਈ ਦੇ ਮਹਿੰਗੇ ਦੌਰੇ ਕੀਤੇ। ਦੁਬਈ ਦੇ ਬੁਰਜ ਅਲ ਅਰਬ ਦੇ ਵਿੱਚ ਠਹਿਰਨ ਦੇ ਦੌਰਾਨ ਰਿਸ਼ੀ ਨੇ ਉੱਥੇ 4 ਬੈਡਰੂਮ ਵਾਲੀ ਜਿਹੜੀ ਸੀ ਡੁਪਲੈਕਸ ਵਿਲਾ ਦਿਖਾ ਕੇ ਭਵਿੱਖ ਦੇ ਵਿੱਚ ਉੱਥੇ ਪੱਕੇ ਤੌਰ ਦੇ ਉੱਤੇ ਵਸਣ ਦਾ ਦਾਅਵਾ ਕੀਤਾ ਤੇ ਇੱਕ ਲੈਂਡ ਕਰੂਜ਼ਰ ਗੱਡੀ ਵੀ ਜਿਹੜੀ ਆ ਬੁੱਕ ਕੀਤੀ। CBI ਦੀ ਪੜਤਾਲ ਦੇ ਵਿੱਚ ਸਭ ਤੋਂ ਸ਼ਰਮਨਾਕ ਖੁਲਾਸਾ ਇਹ ਹੋਇਆ ਕਿ ਜੀਰਕਪੁਰ ਦੇ ਜੇਡ ਮੈਨਰ ਵਿਖੇ ਰਿਸ਼ੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਰੰਗ ਰਲੀਆਂ ਦੇ ਵਿੱਚ ਹਰਿਆਣਾ ਦੇ ਉੱਚ ਅਧਿਕਾਰੀ ਸ਼ਿਰਕਤ ਜਿਹੜਾ ਕਰਦੇ ਸਨ। ਇਨ੍ਹਾਂ ਪਾਰਟੀਆਂ ਦੇ ਵਿੱਚ ਨਚਾਰਾਂ ਦੇ ਉੱਤੇ ਸਰਕਾਰੀ ਲੁੱਟ ਦੇ ਨੋਟ ਵਾਰੇ ਜਾਂਦੇ ਸਨ। ਇਸਕੋਰਟ ਸੇਵਾਵਾਂ ਜਿਹੜੀਆਂ ਸਨ ਲਈਆਂ ਜਾਂਦੀਆਂ ਸਨ ਤੇ ਡਾਂਸਰ ਦੇ ਮੁਤਾਬਕ IAS ਅਧਿਕਾਰੀ ਪੰਕਜ ਅਗਰਵਾਲ ਨੇ ਅਜਿਹੀਆਂ 6 ਤੋਂ 7 ਪਾਰਟੀਆਂ ਦੇ ਵਿੱਚ ਹਿੱਸਾ ਲਿਆ। ਜਾਂਚ ਏਜੰਸੀ ਨੇ ਗਵਾਹ ਦਾ ਜਿਹੜਾ ਸੈਮਸੰਗ ਜੈਡ ਫੋਲਡ ਫੋਨ ਜ਼ਬਤ ਕਰ ਲਿਆ ਤੇ CBI ਦੇ ਅਨੁਸਾਰ ਰਿਸ਼ੀ ਨੇ ਸ਼ੈੱਲ ਕੰਪਨੀਆਂ ਰਾਹੀਂ ਆਪਣੇ ਤੇ ਆਪਣੀ ਪਤਨੀ ਦਿਵਿਆ ਅਰੋੜਾ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਤਬਦੀਲ ਕੀਤੇ। ਸਰਕਾਰੀ ਖਾਤਿਆਂ ਦੇ ਵਿੱਚੋਂ ਕੁੱਲ 187.35 ਕਰੋੜ ਰੁਪਏ ਦੀਆਂ 25 ਗੈਰ ਕਾਨੂੰਨੀਆਂ ਟਰਾਂਸਜੈਕਸ਼ਨਾਂ ਨੂੰ ਜਿਹੜਾ ਅੰਜਾਮ ਵੀ ਦਿੱਤਾ ਦੱਸਿਆ ਗਿਆ ਤੇ ਗੋਲਡੀ ਬਰਾੜ ਨੂੰ ਜਿਹੜਾ FBI ਨੇ ਅਮੈਰੀਕਨ FBI ਨੇ ਜਿਹੜਾ 9.5 ਕਰੋੜ ਰੁਪਏ ਉਹਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੈ, ਐਲਾਨ ਦਿੱਤਾ ਤੇ ਅਮੈਰੀਕਾ ਦੀ 10 Most Wanted ਜਿਹੜਾ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ। ਦੂਸਰੇ ਪਾਸੇ ਜਥੇਦਾਰ ਗੜਗਾਜ ਟੇਕ ਸਿੰਘ ਧਨੌਲਾ ਤੇ ਆਪਣੇ SGPC ਪ੍ਰਧਾਨ ਵੱਲੋਂ ਰਾਜੋਆਣਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਅੱਜ ਉਹਨਾਂ ਦਾ ਚੈੱਕਅਪ ਵੀ ਸੀਗਾ ਜੀ, ਉਹ ਵੀ ਕਰਾਇਆ ਗਿਆ ਤੇ ਸ਼ਾਇਦ ਓਪਰੇਟ ਕਰਨਾ ਸੀਗਾ ਅੱਖਾਂ ਦਾ ਜੋ ਕੁਛ ਸੀਗਾ ਤੇ ਉਹਨਾਂ ਨੂੰ ਵਾਪਸ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ, ਜਥੇਦਾਰ ਟੇਕ ਸਿੰਘ ਧਨੌਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਨੇ। ਮੁਲਾਕਾਤ ਤੋਂ ਬਾਅਦ ਆਗੂਆਂ ਨੇ ਮੀਡੀਆ ਨਾਲ ਗੱਲ ਕੀਤੀ ਹੈ ਤੇ ਇਸ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਇੱਕ ਵਾਰ ਫਿਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਮਾਮਲੇ ਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਲਿਖੀ ਸੀ ਭਾਈ ਜਾਂ ਇੱਧਰ ਕਰੋ ਤੇ ਜਾਂ ਉਧਰ ਕਰ ਦਿਓ, ਮੇਰਾ ਮਸਲਾ ਜਿਹੜਾ ਹੱਲ ਕਰ ਦਿਓ। ਪਰ ਵਿੱਚ ਫਿਰ ਹੁਣ ਸਿਆਸਤ ਜਿਹੜੀ ਆ ਰਹੀ ਹੈ ਜੀ ਤੇ ਦੇਖਦੇ ਹਾਂ ਕੀ ਕੁਝ ਬਣਦਾ। ਦੂਸਰੇ ਪਾਸੇ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ ਦੇ ਬਿਆਨਾਂ ਦੇ ਉੱਤੇ ਭੜਕੀ ਹੈ ਸ਼ਾਹੀ ਇਮਾਮ, ਭੜਕੇ ਨੇ ਤੇ ਕੇਸ ਕਰਨ ਦੀ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਖਬਰ ਕਰਾਂਗੇ ਅੱਗੇ ਜਾ ਕੇ। ਤੇ ਮੋਦੀ ਸਾਹਿਬ ਜਿਹੜੇ ਨੇ PM ਦੀ ਡਿਗਰੀ ਦਾ ਮਾਮਲਾ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਕੇਜਰੀਵਾਲ ਦੀ ਅਪੀਲ ਖਾਰਜ ਕਰ ਦਿੱਤੀ ਹੈ ਤੇ ₹25,000 ਦਾ ਜੁਰਮਾਨਾ ਬਰਕਰਾਰ ਜਿਹੜਾ ਰੱਖ ਦਿੱਤਾ ਹੈ। ਤੇ ਲੋ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਫਿਰ ਜ਼ਿੰਦਗੀ ਬਾਰੇ ਕੋਈ ਨਾ ਕੋਈ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ ਆਨੂ ਜੀ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂ ਜੀ ਸਵਾਗਤ ਹੈ ਜੀ।
1: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ, ਕੀ ਕਰਾਈ ਜਾਂਦੇ ਹੋ ਤੁਸੀਂ?
1: ਹਾਲ ਚਾਲ ਵਧੀਆ ਜੀ।
0: ਭਾਰਤ ਦੇ ਵਿੱਚ ਵੀ ਸੈਣੀ ਸਾਹਿਬ, ਭਾਰਤ ਦੇ ਵਿੱਚ ਵੀ ਐਬਸਟੀਨ ਫਾਈਲਾਂ ਖੁਲਾਈ ਜਾਂਦੇ ਹੋ ਤੁਸੀਂ ਮੰਤਰੀਆਂ ਸੰਤਰੀਆਂ ਦੀਆਂ?
1: ਭਾਰੇ ਸਾਹਿਬ ਉਹ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਨੂੰ ਕੱਲ ਵੀ ਦੱਸਿਆ ਸੀਗਾ ਜੀ, ਇਹਨਾਂ ਨੂੰ ਭੁਗਤਣਾ ਤਾਂ ਪੈਣਾ ਜੀ ਹਰ ਇੱਕ ਬੰਦੇ ਨੂੰ।
0: ਨਹੀਂ ਮੈਂ ਤਾਂ ਏਦਾਂ ਦੀ ਕੋਈ ਗੱਲ ਨਹੀਂ, ਮੈਂ ਤਾਂ ਇਹ ਸੋਚਦਾ ਸੀ ਸੈਣੀ ਸਾਹਿਬ, ਆ ਜਿਹੜਾ 657 ਕਰੋੜ ਵਾਲਾ ਬੈਂਕ ਘੁਟਾਲਾ ਹੋਇਆ, ਇਹ ਬੰਦਾ ਜਿਹੜਾ ਇਹ ਦੇਖ ਲੋ ਛੋਟਾ ਐਬਸੈਂਟ ਬਣ ਗਿਆ ਜੀ ਆਪਣਾ ਇੰਡੀਆ ਦਾ।
1: ਹਾਂਜੀ ਚੱਲਦਾ ਸੀ, ਇਹ ਤਾਂ CBI ਨੇ ਕੱਢ ਲਿਆ ਹੈਗਾ ਆ ਜੀ, ਇਸ ਕਰਕੇ ਕਿ ਸ਼ੈਲ ਕੰਪਨੀਆਂ ਦੇ ਰਾਹੀਂ ਜਿਹੜਾ ਆ ਵੀ ਉਹਨੇ ਪੈਸਾ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚ। ਸਵਾਲ ਤਾਂ ਇਹ ਆ ਨਾ ਜੀ ਕਿ ਬੈਂਕਾਂ ਦੀ ਆਪਣੀ ਨਿਗਰਾਨੀ ਕੀ ਆ?
0: ਕੀ ਆ ਜੀ? ਬਿਲਕੁਲ
1: ਗੱਲ ਇਹ ਆ ਨਾ ਕਿ ਬੈਂਕਾਂ ਦੇ ਵਿੱਚੋਂ ਪੈਸਾ ਜਾ ਰਿਹਾ ਹੈਗਾ ਆ, ਉਹ ਤੁਸੀਂ ਦੇਖੋ ਤਾਂ ਸਹੀ ਕਿੱਥੋਂ ਜਾ ਰਿਹਾ ਆ, ਤੇ ਬੈਂਕਾਂ ਦੇ ਵਿੱਚ ਜਿਹੜੇ ਆ
0: ਜੀ
1: ਉਹ ਤੁਹਾਡਾ ਆਪਣਾ ਆਡਿਟ ਹੁੰਦਾ ਹੀ ਕੋਈ ਨੀ ਗਾ, ਜਦਕਿ ਹਰ ਇੱਕ ਬੈਂਕ ਦੇ ਵਿੱਚ ਤੇ ਆਡੀਟਰ ਜਿਹੜੇ ਹੈਗੇ ਆ ਹਰ 3 ਮਹੀਨਿਆਂ ਬਾਅਦ ਆਉਂਦੇ ਹੈਗੇ ਆ ਜੀ, ਤੇ ਉਹ ਉੱਥੇ ਬੈਂਕ ਦਾ ਆਡਿਟ ਕਰਦੇ ਆ ਜੀ। ਜੇ ਇੰਡੀਵਿਜੁਅਲ ਸ਼ਾਖ ਦੇ ਉੱਤੇ ਹਰ ਇੱਕ ਸ਼ਾਖ ਦੇ ਉੱਤੇ ਜਿਹੜਾ ਆ ਆਡਿਟ ਹੁੰਦਾ ਆ, ਤੇ ਫੇਰ ਇਹ ਪੈਸਾ ਏਦਾਂ ਕਿੱਦਾਂ ਉੱਡ ਜਾਂਦਾ
0: ਜੀ? ਬਿਲਕੁਲ,
1: ਇਹ ਮਤਲਬ ਤਾਂ ਇਹ ਹੈਗਾ ਆ, ਇਟ ਮੀਨਸ ਕਿ ਤੁਸੀਂ ਜੋ ਕਰਦੇ ਹੈਗੇ ਆ ਉਹ ਕਾਗਜ਼ੀ ਕਾਰਵਾਈ ਕਰਦੇ ਹੈਗੇ, ਪ੍ਰੈਕਟੀਕਲੀ ਜਿਹੜਾ ਹੈਗਾ ਆ ਉਹ ਕਰਦੇ ਵੀ ਇੱਦਾਂ ਹੀ ਆ ਸਰ। ਮੈਨੂੰ ਪਤਾ ਆ ਸਰ, ਮੈਂ ਜਾਤੀ ਤੌਰ ਤੇ ਜਾਣਦਾ ਆ ਕਿ ਜਦੋਂ ਆਡਿਟ ਟੀਮ ਆਈ ਹੁੰਦੀ ਆ ਜੀ, ਉਹਨਾਂ ਨੂੰ ਕਿਸੇ ਹੋਟਲ ਦੇ ਵਿੱਚ ਲੈ ਜਾਣਾ ਜੀ, ਉੱਥੋਂ ਚੰਗਾ ਖਾਣਾ ਖਿਲਾ ਦੇਣਾ ਜੀ, ਉਹਨਾਂ ਨੇ 1-2 ਦਿਨ ਲਾਣੇ ਜੀ, ਫੇਰ ਉਹਨਾਂ ਨੂੰ ਕੋਈ ਪਿਕਚਰ ਦਿਖਾ ਦੇਣੀ ਜੀ, ਬਸ ਉਹਨਾਂ ਨੇ ਓਕੇ ਓਕੇ ਕਰਕੇ ਚੱਲ ਜਾਣਾ ਜੀ। ਜੇ ਸਹੀ ਮਹੀਨੇ ਦੇ ਵਿੱਚ ਆਡਿਟ ਕੀਤਾ ਜਾਵੇ ਤੇ ਪਤਾ ਲੱਗਦਾ ਹੀ ਆ ਵੀ ਹਾਂ ਜੀ ਵੀ ਇੱਥੋਂ ਪੈਸਾ ਇੰਨਾ ਨਿਕਲਿਆ ਹੈਗਾ ਜੀ, ਤੇ ਵਿਦਆਊਟ ਐਨੀ ਲੀਗਲ ਜਿਹੜੀ ਟ੍ਰਾਂਜੈਕਸ਼ਨ ਇਹ ਪੈਸਾ ਗਿਆ ਆ ਜੀ।
0: ਜੀ ਬਿਲਕੁਲ ਹੈ ਜੀ।
1: ਤੇ ਜਿੱਥੇ ਤੱਕ ਸ਼ੈਲ ਐਡੀਆਂ ਇੰਨੀਆਂ ਇੰਸਟੀਚਿਊਸ਼ਨਾਂ ਤੁਸੀਂ ਬਣਾਈਆਂ ਹੈਗੀਆਂ ਜੀ, RBI ਬਣਾਈ ਆ, ਸਾਰੀਆਂ ਇੰਸਟੀਚਿਊਸ਼ਨਾਂ ਬਣਾਈਆਂ ਹੈਗੀਆਂ, ਉਹ ਕਾਹਦੇ ਵਾਸਤੇ ਬਣਾਈਆਂ ਆਈ ਆ? ਇਸੇ ਕਰਕੇ ਆ ਕਿ ਇਹ ਪਬਲਿਕ ਫੰਡ ਜਿਹੜਾ ਹੈਗਾ ਆ ਇਹਦੀ ਸਿਕਿਉਰਿਟੀ ਵਾਸਤੇ ਆ ਜੀ।
0: ਜੀ
1: ਤੇ ਜੇ ਫੇਰ ਵੀ ਜੇ ਪੈਸਾ ਗੈਪ ਹੁੰਦਾ ਹੈਗਾ ਆ ਤੇ ਫੇਰ ਉਹਦੇ ਵਾਸਤੇ ਆਮ ਜਨਤਾ ਤਾਂ ਨੀ ਨਾ ਜ਼ਿੰਮੇਵਾਰ ਜੀ?
0: ਬਿਲਕੁਲ ਹੈ ਜੀ।
1: ਤੇ ਹਾਲਾਤ ਇਹ ਹੈਗੇ ਆ ਜੀ ਸਰ, ਇਸ ਸਰਕਾਰ ਦੇ ਆਉਣ ਤੋਂ ਬਾਅਦ ਨਾ ਜੀ, 14 ਤੋਂ ਬਾਅਦ
0: ਜੀ,
1: ਬੈਂਕਿੰਗ ਸੈਕਟਰ ਨੇ ਜਿਹੜਾ ਆ ਨਾ ਜੀ ਉਹ ਕੰਜ਼ਿਊਮਰ ਨੂੰ ਏਦਾਂ ਚਟਿਆ
0: ਜੀ,
1: ਨੋ ਡਾਊਟ। ਪਹਿਲਾਂ ਤਾਂ ਦੇਖੋ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਕਿ ਸਾਰਿਆਂ ਬੰਦਿਆਂ ਦੇ ਜਿਹੜੇ ਆ ਬੈਂਕ ਖਾਤੇ ਹੋਣੇ ਚਾਹੀਦੇ ਹੈਗੇ ਜੀ, ਹਰ ਇੱਕ ਸਹੂਲਤ ਜਿਹੜੀ ਆ ਉਹ ਬੈਂਕ ਦੇ ਰਾਹੀਂ ਜੋੜ ਦਿੱਤੀ ਜੀ।
0: ਜੀ
1: ਨੋਟਬੰਦੀ ਕੀਤੀ ਤੇ ਨੋਟ ਜਿਹੜੇ ਹੈਗੇ ਆ ਬੈਂਕ ਨੂੰ ਵਾਪਸ ਹੋਣੇ ਹੈਗੇ ਆ ਜੀ, ਜੋ ਲੋਕਾਂ ਨੇ ਆਪਣੀ ਜਮ੍ਹਾਂ ਪੂੰਜੀ ਕਿਸੇ ਨੇ 25 ਸਾਲ ਦੇ ਵਿੱਚ ਕਿਸੇ ਨੇ 30 ਸਾਲ ਚ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਸੀ ਉਸ ਸਮੇਂ ਵਾਸਤੇ ਵੀ ਜਦੋਂ ਕਿਤੇ ਮਾੜਾ ਸਮਾਂ ਆਵੇ ਤੇ ਇਹ ਪੈਸਾ ਜਿਹੜਾ ਵਰਤਿਆ ਜਾ ਸਕਦਾ ਹੈਗਾ ਜੀ, ਉਹ ਮਿੱਟੀ ਕਰ ਦਿੱਤਾ ਜੀ। ਭਾਰੇ ਸਾਹਿਬ ਮੈਂ ਤਾਂ ਚਲੋ ਆਪਾਂ ਜਿਹੜਾ ਹੈਗਾ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਸਰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਘਰਾਂ ਚੋਂ ਬਰਕਤ ਹੀ ਉੱਡ ਗਈ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਮੁੜ ਕੇ ਜਿਹੜਾ ਹੈਗਾ ਆ ਉਹ ਬੰਦਾ ਰੱਖ ਹੀ ਨੀ ਸਕਿਆ ਜੀ, ਉਹਨੇ ਦੇਖੋ ਲੇਡੀਜ਼ ਨੇ ਕਿੱਦਾਂ ਬਚਾ ਬਚੂ ਕੇ ਰੱਖੇ ਹੁੰਦੇ ਆ ਜੀ ਆਦਮੀਆਂ ਤੋਂ ਚੋਰੀ, ਵੀ ਕਿਸੇ ਵੇਲੇ ਜੇ ਏਦਾਂ ਦੀ ਗੱਲ ਪਈ ਤੇ ਫੇਰ ਜਿਹੜਾ ਆ ਉਹ ਪੈਸੇ ਕੱਢੇ ਜਾ ਸਕਦੇ ਆ ਜੀ। ਉਹ ਸਾਰਾ ਪੈਸਾ ਜਿਹੜਾ ਆ ਘਰਾਂ ਚੋਂ ਕੱਢ ਲਿਆ ਜੀ, ਉਹ ਪਹੁੰਚ ਗਿਆ ਬੈਂਕਾਂ ਦੇ ਵਿੱਚ ਤੇ ਜਿੰਨਾ ਦਾਅਵੇ ਕੀਤੇ ਸੀ, ਜਿੰਨੀ ਕੁ ਕਰੰਸੀ ਇਹਨਾਂ ਨੇ ਛਾਪੀ ਸੀ ਉਹ ਤੋਂ ਵੱਧ ਜਿਹੜੀ ਹੈਗੀ ਆ ਉਹ ਜਮ੍ਹਾਂ ਹੋ ਗਈ
0: ਜੀ,
1: ਉਹ ਵੀ ਇੱਕ ਸਿਰਦਰਦੀ ਬਣ ਗਈ
0: ਜੀ।
1: ਉਹ ਤੋਂ ਬਾਅਦ ਕੀ ਹੋਇਆ ਜੀ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾਤਾ ਜੀ, ਲੋਕੀ ਵਿਚਾਰੇ ਜਿਹੜੇ ਹੈਗੇ ਆ ਖੱਜਲ ਖਰਾਬ, ਜੇ ਕਿਸੇ ਨੇ ਧੀ ਦਾ ਪੁੱਤ ਦਾ ਵਿਆਹ ਰੱਖਿਆ ਆ ਸੀ ਉਹ ਪਰੇਸ਼ਾਨ ਜੀ, ਲਾਈਨਾਂ ਚ ਲੱਗੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਡੈਥ ਵੀ ਹੋ ਗਈ ਹਾਰਟ ਅਟੈਕ ਨਾਲ
0: ਜੀ।
1: ਕਿਸੇ ਨੇ ਪੁੱਛਿਆ ਜੀ ਔਰ 16-17 ਬੰਦਿਆਂ ਦੀ ਡੈਥ ਹੋਈ ਸੀ ਜੀ ਉਹਨਾਂ ਦਿਨਾਂ ਦੇ ਵਿੱਚ
0: ਜੀ,
1: ਉਹ ਕਿਹਦੀ ਗਲਤੀ ਸੀਗੀ ਜੀ ਸਰਕਾਰਾਂ ਦੀ?
0: ਉਧਰੋਂ
1: ATM ਜਿਹੜੇ ਚੱਲਣ ਨਾ, ਕਾਰਨ ਇਹ ਕਿ ਪਹਿਲਾਂ ਉਸ ਚੀਜ਼ ਨੂੰ ਵਿਚਾਰਿਆ ਹੀ ਨਹੀਂ ਵੀ ਜਿਹੜੇ ਨਵੇਂ ਨੋਟ ਅਸੀਂ ਲਿਆ ਰਹੇ ਹੈਗੇ ਆ ਮਾਰਕੀਟ ਦੇ ਵਿੱਚ, ਉਹਨਾਂ ਦਾ ਸਾਈਜ਼ ਜਿਹੜਾ ਆ ATM ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਦਾ ਜਿਹੜਾ ਆ ਉਹ ਸਾਈਜ਼ ਦਾ ਡਿਫਰੈਂਸ ਸੀਗਾ, ਤੇ ਫੇਰ ਜਿਹੜਾ ਆ ਉਹ ਖੜੇ ਪੈਰ ਜਿਹੜੇ ਆ ਸਾਰੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਬਦਲੇ ਜੀ, ਇਹਨਾਂ ਨੇ ਪੁਰਜੇ ਬਦਲ ਗਏ ਤਾਂ ਕਿ ਉਸ ਨੋਟਾਂ ਦੇ ਸਾਈਜ਼ ਦੇ ਪੁਰਜੇ ਜਿਹੜੇ ਪਾਏ ਤਾਂ ਕਿ ਉਹ ਆਪਰੇਟ ਹੋ ਸਕਣ ਜੀ।
0: ਬਿਲਕੁਲ ਹੈ ਜੀ।
1: ਸੋ ਇਹਨੇ ਫੇਲਰ ਵਿਦਆਊਟ ਐਨੀ ਹੋਮਵਰਕ ਇਹਨਾਂ ਨੇ ਉਹ ਕੰਮ ਕੀਤਾ ਜੀ,
0: ਜੀ
1: ਤੇ ਜਿਹੜੇ ਬੇਈਮਾਨ ਬੈਂਕ ਮੈਨੇਜਰ ਸੀ ਉਹਨਾਂ ਦਿਨਾਂ ਦੇ ਵਿੱਚ ਬਣ ਗਏ ਜੀ, ਉਹਨਾਂ ਨੇ ਬੈਂਕਾਂ ਤੋਂ ਨਵੀਂ ਕਰੰਸੀ ਦੇਈ ਗਏ ਜੀ, 25-25% ਲਈ ਗਏ ਜੀ, ਤੇ ਅਲਟੀਮੇਟਲੀ ਉੱਥੇ ਫਿਰ ਗਿਣਤਾ ਹੁੰਦਾ ਨੀ ਸੀ ਜੀ, ਇਹ ਅਮਾਊਂਟ ਲੋਕਾਂ ਨੇ ਕੀਤਾ ਜਾਂ ਬੈਂਕ ਮੈਨੇਜਰਾਂ ਨਾਲ ਮਿਲ ਕੇ ਜਾਂ ਬੈਂਕ ਇੰਪਲਾਈਜ ਨਾਲ ਮਿਲ ਕੇ ਜੀ, ਜਾਲੀ ਨੋਟ ਵੀ ਜਮਾ ਕਰਾ ਕੇ ਤੇ ਅਸਲੀ ਲੈ ਗਏ ਜੀ।
0: ਜੀ
1: ਉਹ ਅਲਟੀਮੇਟਲੀ ਕੀ ਹੋਇਆ ਜੀ, ਵੀ ਉਹ ਜਿਹੜਾ ਜੋ ਇਹਨਾਂ ਨੇ ਕਹਿੰਦੇ ਸੀ ਗੋਲ ਅਚੀਵ ਕਰਨਾ, ਉਹ ਤਾਂ ਗੋਲ ਪਤਾ ਨੀ ਕੋਈ ਅਚੀਵ ਹੋਇਆ ਜਾਂ ਨਹੀਂ ਹੋਇਆ ਜੀ, ਵੀ ਇਹ ਹੈਗੀ ਆ ਕਿ ਜਨਤਾ ਦੀ ਅਨਰੈਸਟ ਜ਼ਰੂਰ ਹੋਈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰਸਤ ਹੈ,
1: ਇਹੀ ਹੈਗਾ ਨਾ ਜੀ। ਹੁਣ ਜੇ ਸ਼ੈਲ ਕੰਪਨੀਆਂ ਦੀ ਗੱਲ ਕਰਦੇ ਹੈਗੇ ਆ, ਤਾਂ ਤੁਸੀਂ ਸ਼ੈਲ ਕੰਪਨੀਆਂ ਤੇ ਨਿਗਾਹ ਕਿਨ ਰੱਖਣੀ, ਆਮ ਪਬਲਿਕ ਨੇ ਰੱਖਣੀ ਆ, ਤੁਹਾਡੇ ਕੋਲ ਇੰਨੀਆਂ ਜ਼ਿਆਦੀਆਂ ਇੰਸਟੀਟਿਊਸ਼ਨ ਆ, ਤੁਸੀਂ ਕਿਉਂ ਨੀ ਉਹਦੇ ਤੇ ਜਿਹੜਾ ਹੈਗਾ ਚੈੱਕ ਰੱਖਦੇ।
0: ਨਾਲੇ ਦੇਖੋ ਪਹਿਲਾਂ ਬਹੁਤ ਭਰੋਸਾ ਹੁੰਦਾ ਸੀ ਸੈਣੀ ਸਾਹਿਬ ਲੋਕਾਂ ਦਾ, ਹਨਾ, ਸਰਕਾਰੀ ਜਿਹੜੇ ਬੈਂਕ ਸੀਗੇ ਉਹਨਾਂ ਦੇ ਉੱਤੇ ਬਹੁਤ ਭਰੋਸਾ, ਚਾਹੇ ਪ੍ਰਾਈਵੇਟ ਬਹੁਤ ਸਾਰੀਆਂ ਬੈਂਕਾਂ ਭੱਜ ਭੁੱਜ ਜਾਂਦੀਆਂ ਸੀ, ਪਰ ਜ਼ਿਆਦਾ ਲੋਕ ਜਿਹੜੇ ਸੀ ਇਹਨਾਂ ਨੂੰ ਚੀਜ਼ਾਂ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਸੀ ਕਿ ਸਰਕਾਰੀ ਬੈਂਕ ਕਦੇ ਭੱਜ ਨਹੀਂ ਸਕਦੀ ਜਾਂ ਉਹਨਾਂ, ਪਰ ਹੁਣ ਵਿਸ਼ਵਾਸ ਤਾਂ ਇਹਨਾਂ ਤੇ ਵੀ ਨਹੀਂ ਕੀਤਾ ਜਾ ਸਕਦਾ।
1: ਭਾਰੇ ਸਾਹਿਬ 500-600 ਕਰੋੜ ਰੁਪਇਆ ਥੋੜਾ ਹੁੰਦਾ ਆ, ਵੀ ਇੱਕ ਬੰਦਾ ਜਿਹੜਾ ਹੈਗਾ ਆ ਵੀ ਇੱਕ, ਹਾਂਜੀ ਇੱਕ ਉਹ ਜਿਹੜਾ ਹੈਗਾ ਲੈ ਜਾਣ ਜੀ, ਫੇਰ ਤੁਹਾਡੇ ਜਿਹੜੇ ਆ ਬੈਂਕਾਂ ਦੇ ਵਿੱਚ ਤੁਸੀਂ ਮਿਨੀਮਮ ਬੈਂਕ ਬੈਲੈਂਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜਾ ਆ ਏਡੀ ਮੋਟੀ ਰਕਮ ਜਿਹੜੀ ਆ ਉਹ ਆਪਣੇ ਬੈਂਕਾਂ ਦੇ ਵਿੱਚ ਜਮਾ ਕਰ ਲਈ ਜੀ, ਫੇਰ ਅੱਗੇ ਇੰਟਰਸਟ ਮਿਲਦਾ ਹੁੰਦਾ ਸੀ, ਤੁਸੀਂ ਇੰਟਰਸਟ ਦੇ ਉੱਤੇ TDS ਲਾਤਾ ਜੀ, ਇੰਟਰਸਟ ਦੇ ਉੱਤੇ ਜਿਹੜਾ ਆ ਫਿਰ ਤੁਸੀਂ ਟੈਕਸ ਲਾਤਾ ਉਹਨੂੰ ਇਨਕਮ ਦੇ ਵਿੱਚ ਸ਼ੋ ਕਰਕੇ ਜੀ, ਵੀ ਉਹ ਇਨਕਮ ਆ ਤੁਹਾਡੀ, ਤੇ ਇਨਕਮ ਦੇ ਉੱਤੇ ਫਿਰ ਟੈਕਸ ਲਾਤਾ,
0: ਕਮਾਈ ਆਪ ਕਰੀ ਜਾਂਦੇ ਜੀ, ਉਹ ਚੀਜ਼ਾਂ ਉਹ ਸਾਰਾ ਪੈਸਾ ਲਾ ਕੇ
1: ਤੁਸੀਂ ਹਾਲਾਤ
0: ਸਾਰਾ ਕੁਝ ਸ਼ੇਅਰ ਬਾਜ਼ਾਰ ਚ ਪਾ ਦਿੰਦੇ ਆ, ਉਹਦੇ ਤੋਂ ਆਪ ਕਮਾਈ ਜਾਂਦੇ ਆ ਜੀ ਉਹਨਾਂ ਚਿਰ।
1: ਇੱਥੇ ਤੱਕ ਬੇੜਾ ਗਰਕ ਕੀਤਾ ਜੀ, LIC ਦਾ ਪੈਸਾ ਜਿਹੜਾ ਅਡਾਨੀ ਦੀ ਕੰਪਨੀ ਚ ਲਾਤਾ, LIC ਜਿਹੜੀ ਸਭ ਤੋਂ ਸਿਕਿਉਰਡ ਔਰ ਸਭ ਤੋਂ ਅਰਨਿੰਗ ਤੇ ਰਿਪਿਊਟਡ ਮਤਲਬ ਜਿਹੜੀ ਹੈਗੀ ਆ ਸਕੀ ਜੀ ਤੇ ਕੰਪਨੀ, ਉਹਦਾ ਬੇੜਾ ਗਰਕ ਕਰ ਦਿੱਤਾ ਜੀ।
0: ਉਹ ਤੁਹਾਨੂੰ ਚੇਤਾ ਹੋਣਾ ਸੈਣੀ ਸਾਹਿਬ, 2 ਮਹੀਨੇ ਪਹਿਲਾਂ ਖਬਰ ਕੀਤੀ ਸੀ ਇਹ।
1: ਹਾਂਜੀ ਹਾਂਜੀ ਹਾਂਜੀ, ਉਹ ਸਰ ਇਹ ਕੰਟੀਨਿਊਸਲੀ ਚੱਲਦੀ ਹੈਗੀ ਆ, ਤੁਸੀਂ ਅੱਗੇ ਕਹਿੰਦੇ ਸੀ ਨਾ LIC ਹੈ ਜੀ, ਜੀਵਨ ਕੇ ਸਾਥ ਵੀ ਤੇ ਜੀਵਨ ਕੇ ਬਾਅਦ ਵੀ, ਹੁਣ ਤਾਂ ਇਹ ਨੀ ਪਤਾ ਵੀ ਜੀਵਨ ਕੇ ਸਾਥ ਵੀ ਇਹਨੇ ਦੇਣੇ ਵਾਪਸ ਕੇ ਨਹੀਂ ਦੇਣੇ ਜੀ, ਬਾਅਦ ਦਾ ਤਾਂ ਕਹਿੰਦੇ ਦੇਖਿਆ ਜੀ।
0: ਜੀਰਾ ਸਾਹਿਬ ਲਿਖਦੇ ਕਹਿੰਦੇ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ ਜੀ ਨੋਟਬੰਦੀ।
1: ਹਾਂਜੀ ਹਾਂਜੀ ਹਾਂਜੀ
0: ਜੀ,
1: ਚਲੋ ਠੀਕ ਗੱਲ ਹੈ ਜੀ।
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼।
1: ਕੁੜਮਣੀ ਦੇ ਕੁੜਮਣੀ ਦੇ ਪੈਸੇ ਮਿਲਣੇ ਤਾਂ ਚੰਗੀ ਗੱਲ ਹੈ, ਜੀਰਾ ਸਾਹਿਬ ਤਾਂ ਖੁਸ਼ ਹੋ ਗਏ ਹੁਣੇ ਇਹ ਸੁਣ ਕੇ।
0: ਹਾਂਜੀ ਬਿਲਕੁਲ ਜੀ, ਪਰ ਸੈਣੀ ਸਾਹਿਬ ਜਿਹੜਾ ਸਿਆਸੀ ਜਾਂਦਾ ਆਉਂਦਾ ਹੈ ਉਹਦੇ ਉੱਤੇ ਕੋਈ ਲਗਾਮ ਨਹੀਂ ਹੈ, ਪਤਾ ਨਹੀਂ ਕੋਈ ਬਾਹਰ ਰੱਖ ਜਾਂਦਾ ਹੈ ਜਿੱਦਾਂ ਗੁਰੂ ਘਰਾਂ ਦੇ ਵਿੱਚ ਜਾਂ ਮੰਦਰਾਂ ਮਸਜਿਦਾਂ ਦੇ ਵਿੱਚ ਕੋਈ ਨਾ ਕੋਈ ਬਾਹਰ ਚੁੱਪ ਚੁਪੀਤੇ ਰੱਖ ਜਾਂਦਾ ਹੈ, ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਚੰਦੇ ਦੇ ਨਾਮ ਦੇ ਉੱਤੇ ਦੇਈ ਜਾਂਦੇ ਆ, ਉਹਨਾਂ ਦੇ ਉੱਤੇ ਕਦੇ ਟੈਕਸ ਟੁਕਸ ਹੋਊਗਾ ਜਾਂ ਕਿੱਦਾਂ ਹੋਊਗਾ, ਸ਼ੋ ਹੋਊਗਾ ਕਿ ਕਿੰਨਾ ਕੁ ਮਿਲਦਾ ਇਹਨਾਂ ਨੂੰ, ਕਿੰਨੇ ਕੁ ਗੱਫੇ ਮਿਲਦੇ ਨੇ। ਤੇ ਦੂਜੇ ਪਾਸੇ ਟਰੰਪ ਜਿਹੜਾ ਉਹ ਪੂਰੀ ਤੜਤੱਲੀ ਮਚਾ ਰਿਹਾ ਜੀ ਉੱਧਰ ਅਮਰੀਕਾ ਦੇ ਵਿੱਚ, ਇਹਨੂੰ ਵੀ ਗੁੜਤੀ ਸਾਡੇ ਵਾਲਿਆਂ ਨੇ ਲਾ ਦਿੱਤੀ ਹੈ, ਉਹ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਜਿਹੜਾ ਆਪਣੀਆਂ ਮਸ਼ਹੂਰੀਆਂ ਦੇ ਉੱਤੇ ਉਡਾ ਰਿਹਾ ਜੀ।
1: ਪਰ ਇੱਕ ਨਾ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਪਾਰਦਰਸ਼ਤਾ ਜਿਹੜੀ ਆ ਨਾ
0: ਜੀ,
1: ਉਹ ਤੇ ਉਹਨਾਂ ਨੇ ਬੜੀ ਮਤਲਬ ਫੋਕਸ ਕੀਤਾ ਸੀ, RTI ਵੀ ਉਦੋਂ ਹੀ ਆਈ ਜੀ।
0: ਹਾਂਜੀ ਹਾਂਜੀ,
1: ਉਹਨਾਂ ਨੇ ਪਾਰਦਰਸ਼ਤਾ ਦੇ ਉੱਤੇ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਵੀ ਜਿਹੜਾ ਜੋ ਹੋ ਰਿਹਾ ਸੀਗਾ ਉਹ ਵੀ ਉਜਾਗਰ ਹੋਇਆ ਤੇ RTI ਦੇ ਰਾਹੀਂ ਹੀ ਹੋਇਆ ਜੀ।
0: ਜੀ
1: ਇਸ ਸਰਕਾਰ ਨੇ ਤਾਂ ਜਿਹੜਾ ਹੈਗਾ ਆ ਉਹ ਤੋਂ ਬਾਅਦ ਫਿਰ ਮੁੜ ਕੇ ਭੇਤ ਦੇਣਾ ਹੀ ਬੰਦ ਕਰ ਦਿੱਤਾ ਜੀ।
0: ਬਿਲਕੁਲ,
1: ਇੱਥੇ ਤੱਕ ਕੋਰੋਨਾ ਦੇ ਵਿੱਚ ਵੀ ਕਮਾ ਕੇ ਗਏ ਜੀ ਇਹ ਤਾਂ
0: ਜੀ,
1: ਤੇ ਐਡੀਆਂ ਐਡੀਆਂ ਵੱਡੀਆਂ ਆਪਣੀਆਂ ਪਾਰਟੀਆਂ ਦੇ ਦਫ਼ਤਰ ਬਣੇ ਇਸੇ ਚੰਦੇ ਦੇ ਨਾਲ ਜੀ, ਇਹ ਚੰਦਾ ਜਿਹੜਾ ਹੈਗਾ ਦੇ ਦਿੰਦੇ ਸੀਗੇ ਜੀ, ਉਹਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਫੈਸਿਲਿਟੀਆਂ ਮਿਲ ਜਾਂਦੀਆਂ ਹੈਗੀਆਂ ਸੀ
0: ਜੀ।
1: ਸੋ ਇਸ ਕਰਕੇ ਇਹਨਾਂ ਨੇ ਮਤਲਬ ਜਿਹੜੀ ਲੁੱਟ ਨੂੰ ਲੀਗਲ ਕੀਤਾ ਜੀ ਇੱਕ ਕਿਸਮ ਦਾ
0: ਜੀ,
1: ਪਹਿਲਾਂ ਇਲੈਕਸ਼ਨ ਬੌਂਡ ਬਣਾਤੇ ਜੀ, ਉਹ ਜਿਹੜਾ ਹੈਗੇ ਆ ਉਹ ਉਹਦੇ ਵਿੱਚ ਚੰਦਾ ਬੌਂਡ ਤੁਸੀਂ ਖਰੀਦ ਲਓ ਜੀ, ਤੁਹਾਨੂੰ 20,000 ਤੋਂ ਉੱਤੇ ਜਿਹੜਾ ਹੈਗਾ ਆ ਉਹ ਤਾਂ ਦੱਸਣਾ ਪਊਗਾ। ਉਹ ਕਰਦੇ ਸੀ 20,000 ਤੋਂ ਘੱਟ ਰੱਖ ਲੈਂਦੇ ਸੀ, 19,999 ਤੱਕ ਦਾ ਜਿਹੜਾ ਹੈਗਾ ਆ ਉਹਦੀ ਕੋਈ ਰਸੀਦ ਨੀ ਕੋਈ ਕੁਛ ਨੀ ਜੀ, ਉਹ ਜਿਹੜਾ ਮਰਜ਼ੀ ਦੇ ਜਾਏ ਜੀ, ਉਹ ਘਰ ਹੀ ਏਦਾਂ ਦਿੰਦੇ ਸੀਗੇ ਜੀ ਵੀ ਲਓ ਜੀ ਚਲੋ ਜਿੱਦਾਂ ਮਰਜ਼ੀ ਵੀ ਸਾਨੂੰ ਆਏ ਜੀ 19,999
0: ਜੀ,
1: 20,000 ਤੋਂ ਉੱਤੇ ਆਇਆ ਜੀ ਕੋਈ ਨੀ,
0: ਆਇਆ ਕੋਈ
1: ਉਹ ਇਸੇ ਕਰਕੇ ਉਹ ਮਤਲਬ ਇਹ ਹੈਗਾ ਆ ਕਿ ਪਤਾ ਹੀ ਨਹੀਂ ਕਿੰਨਾ ਕ ਅਮਾਉਂਟ ਜਿਹੜਾ ਹੈਗਾ ਆ ਪੋਲੀਟੀਕਲ ਪਾਰਟੀਆਂ ਕੋਲ ਪਿਆ ਆ ਜੀ
0: ਜੀ
1: ਤੇ ਇਸੇ ਕਰਕੇ ਇਲੈਕਸ਼ਨ ਮਹਿੰਗੇ ਤੋਂ ਮਹਿੰਗੇ ਹੋਈ ਜਾਂਦੇ ਆ ਜੀ। ਦੂਜਾ ਇਹ ਆ ਕਿ ਦੋ ਤਰੀਕਿਆਂ ਦੇ ਜਿਹੜੀ ਹੈਗੀ ਆ, ਅੱਗੇ ਨਾ ਜੀ ਇਕਦਾਂ ਸੀਗਾ ਕਿ ਜਿਹੜੇ ਕੁਛ ਕ ਲੋਕ ਕਹਿੰਦੇ ਗਰੀਬੀ ਰੇਖਾ ਇੱਕ ਹੈਗੀ ਆ ਜੀ ਤੇ ਗਰੀਬੀ ਰੇਖਾ ਤੋਂ ਉੱਪਰ ਉੱਠੇ ਸੀ ਥੋੜੇ ਲੋਕ
0: ਜੀ।
1: ਇੱਥੇ ਕੀ ਹੋਇਆ ਹੈਗਾ ਆ ਜੀ, ਜਦੋਂ ਇਹ ਸਰਕਾਰ ਆਈ ਆ 15 ਸਾਲ ਦੇ ਰਜੀਮ ਦੇ ਵਿੱਚ ਉਹ ਐਡਵਰਸ ਹੋ ਗਿਆ ਜੀ।
0: ਜੀ
1: ਜਿਹੜਾ ਇਹ ਲੈਵਲ ਜਿਹੜਾ ਹੈਗਾ ਆ ਕਿ ਤੁਸੀਂ ਯਕੀਨ ਕਰਿਓ ਕਿ ਆਮ ਜਨਤਾ ਜਿਹੜੀ ਹੈਗੀ ਆ ਵੀ ਅਮੀਰ ਵੱਧ ਗਏ ਜੀ ਤੇ ਅਮੀਰਾਂ ਦੇ ਵਿੱਚ ਜਿਹੜੇ ਹੈਗੇ ਅਰਬਪਤੀ ਆ ਉਹ ਵੱਧ ਗਏ ਜੀ ਤੇ ਗਰੀਬ ਜਿਹੜੇ ਹੈਗੇ ਆ ਉਹ ਉਧਰੋਂ ਗਰੀਬ ਵੱਧ ਗਏ ਜੀ ਤੇ ਮਿਡਲ ਕਲਾਸ ਖਤਮ ਹੋ ਗਈ ਜੀ,
0: ਵੱਧ ਤੋਂ ਵੱਧ ਹੋ ਗਏ,
1: ਮਿਡਲ ਕਲਾਸ ਘਟੀ ਆ, ਮਿਡਲ ਕਲਾਸ ਘਟੀ ਆ ਜੀ ਤੇ ਬਾਕੀ ਜਿਹੜੇ ਹੈਗੇ ਆ ਗਰੀਬਾਂ ਦੀ ਗਿਣਤੀ ਚ, ਕਿਉਂਕਿ ਮਿਡਲ ਕਲਾਸ ਜਿਹੜੀ ਆ ਉਹ ਉਧਰ ਗਰੀਬੀ ਰੇਖਾ ਵੱਲੋਂ ਧੱਕੀ ਗਈ ਜੀ।
0: ਧੱਕੀ ਗਈ ਜੀ, ਕਿੰਨਾ ਚਿਰ ਜੇਬ ਚੋਂ ਘੱਟ ਘੱਟ ਲਾਈ ਜਾਣਗੇ ਉਹ ਵੀ ਬਿਲਕੁਲ ਹੈ ਜੀ।
1: ਉਹ ਕੱਲ ਅੱਜ ਕਿਤੇ ਡਿਸਕਸ਼ਨ ਕਰਦੇ ਸੀ ਵੀ ਦੇਖੋ ਚਾਈਨਾ ਦੇ ਵਿੱਚ ਜਿਹੜਾ ਆ ਵੀ ਚਾਈਨਾ ਦੀ GDP ਕਿੰਨੀ ਵੱਡੀ ਆ ਇੰਡੀਆ ਨਾਲੋਂ
0: ਜੀ,
1: ਹੈਂਜੀ ਉੱਥੇ ਕਿੰਨੇ ਕਡਾਨੀ ਅੰਬਾਨੀ ਹੈਗੇ ਆ ਜੀ
0: ਜੀ,
1: ਸਾਡੇ ਜਿਹੜੇ ਹੈਗੇ ਆ ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਕਿੰਨੇ ਅਮੀਰ ਆ ਜੀ
0: ਜੀ।
1: ਸਰ ਇੱਥੇ ਓਬਾਮਾ ਜਦੋਂ ਆਇਆ ਸੀ ਨਾ ਜੀ, ਓਬਾਮਾ ਨੇ ਦੇਖਿਆ ਉਹ ਕਹਿੰਦਾ ਵੀ ਭਾਰਤ ਦੇ ਵਿੱਚ ਏਦਾਂ ਦੇ ਮਤਲਬ ਜਿਹੜੇ ਹੈਗੇ ਆ ਲੋਕ ਬੈਠੇ ਆ, ਭਾਰਤ ਦੀ ਜਨਤਾ ਗਰੀਬ ਆ ਪਰ ਉਹਨਾਂ ਗਰੀਬਾਂ ਦੇ ਵਿੱਚ ਹੀ ਉਦਯੋਗਪਤੀ ਇੰਨੇ ਕ ਅਮੀਰ ਹੈਗੇ ਜਿਹੜੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਹੈਗੇ ਆ ਤੇ ਆਮ ਲੋਕ ਜਿਹੜੇ ਆ ਕੀੜੇ ਮਕੌੜਿਆਂ ਦੀ ਜ਼ਿੰਦਗੀ ਬਤੀਤ ਕਰਦੇ ਆ। ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜੀ, ਉਹਨੇ ਕਿਤਾਬ ਲਿਖੀ ਇਸ ਚੀਜ਼ ਤੇ ਜਾ ਕੇ
0: ਜੀ ਬਿਲਕੁਲ ਹੈ ਜੀ।
1: ਮਾੜੀ ਕਿਸਮਤ ਇਹਨਾਂ ਦੀ ਫਿਰ ਮਨਮੋਹਨ ਆਪਣੇ ਮੋਦੀ ਸਾਹਿਬ ਵੀ ਜਿਹੜੇ ਹੈਗੇ ਆ ਸੂਟ 15 ਲੱਖ ਦਾ ਪਾ ਕੇ ਤੇ ਬਹਿ ਗਏ ਉਹਦੇ ਅੱਗੇ, ਉਹ ਵੀ ਦੇਖਦੇ ਕਿ ਅਸੀਂ ਗਏ ਭਾਈ ਗਰੀਬ ਦੇਸ਼ ਦਾ ਜਿਹੜਾ ਹੈਗਾ ਅਮੀਰ ਪ੍ਰਧਾਨ ਮੰਤਰੀ
0: ਜੀ
1: ਤੇ ਉਹ ਇਸ ਕਰਕੇ ਪਤਾ ਨੀ ਕੀ ਇਹ ਸ਼ੋ ਕਰਨਾ ਚਾਹੁੰਦੇ ਹੈਗੇ ਆ ਜੀ।
0: ਬਿਲਕੁਲ,
1: ਜਦੋਂ ਇੱਕ ਪਾਸੇ ਜਦੋਂ ਉੱਪਰਲੇ ਲੈਵਲ ਤੇ ਹੁੰਦਾ ਨਾ ਜੀ, ਜਦੋਂ ਕਰਪਸ਼ਨ ਉੱਪਰਲੇ ਲੈਵਲ ਤੋਂ ਚੱਲ ਪੈਂਦੀ ਹੈ ਨਾ ਜੀ, ਫਿਰ ਉੱਥੇ ਥੱਲੇ ਕੰਟਰੋਲ ਨਹੀਂ ਹੋ ਸਕਦਾ,
0: ਨਹੀਂ ਹੋ ਸਕਦਾ ਬਿਲਕੁਲ।
1: ਜਿਸ ਦੇਸ਼ ਦਾ ਰਾਜਾ ਅਮੀਰ ਇਮਾਨਦਾਰ ਨੀ ਨਾ ਜੀ, ਉੱਥੇ ਦੀ ਪ੍ਰਜਾ ਜਿਹੜੀ ਆ ਉਹ ਇਮਾਨਦਾਰ ਨਹੀਂ ਹੋ ਸਕਦੀ
0: ਜੀ। ਬਿਲਕੁਲ ਤੇ ਸੈਣੀ ਸਾਹਿਬ, ਜਦੋਂ ਇਮਾਨਦਾਰੀ ਦੀ ਗੱਲ ਕੱਟੜ ਇਮਾਨਦਾਰੀ ਦੀ ਗੱਲ ਕਰਦੇ, ਕੋਠੀਆਂ ਦਾ ਰੌਲਾ ਫਿਰ ਪੈਣ ਲੱਗ ਗਿਆ ਜੀ ਕਿ ਕੋਠੀ ਕੋਠੀ ਖੇਡ ਰਹੇ ਨੇ। ਅੱਜ ਜਾਖੜ ਸਾਹਿਬ ਪਹੁੰਚੇ ਨੇ, ਉਹਨਾਂ ਆਨਲਾਈਨ ਬੁੱਕ ਵੀ ਕਰਾਇਆ ਆਪਣਾ ਸਾਰਾ ਕੁਝ, ਫਿਰ ਵੀ ਨਹੀਂ ਉਹਨਾਂ ਨੂੰ ਅੰਦਰ ਵੜਨ ਦਿੱਤਾ ਨਾ ਮੀਡੀਆ ਨੂੰ ਵੜਨ ਦਿੰਦੇ ਜੀ।
1: ਸਰ ਇੱਥੇ ਇਹਨਾਂ ਕੋਠੀਆਂ ਦੇ ਵਿੱਚ ਇੱਕ ਸਰਕਟ ਹਾਊਸ ਆ ਜਿੱਥੇ ਕਮਰਾ ਉਹਨਾਂ ਨੇ ਬੁੱਕ ਕਰਾਇਆ ਆਇਆ ਸੀ, ਔਰ ਮਜੇ ਦੀ ਗੱਲ ਇਹ ਆ ਵੀ ਇਹਨਾਂ ਦੀ ਬੁਕਿੰਗ ਕਨਫਰਮ ਕੀਤੀ ਸੀ
0: ਬਿਲਕੁਲ,
1: ਤੇ ਮੁੜ ਕੇ ਬਾਹਰ ਇਹਨਾਂ ਨੇ ਪੁਲਿਸ ਲਾਈ ਸੀਗੀ ਜੀ ਵੀ ਅੰਦਰ ਜਾਣ ਨੀ ਦੇਣਾ ਜੀ, ਕਿਉਂਕਿ ਸਾਰੇ ਪਾਸੇ ਉਹ ਕੋਠੀਆਂ ਦਾ ਰੌਲਾ ਪੈਣ ਲੱਗ ਪਿਆ ਤੇ ਕਰਕੇ ਜੀ।
0: ਹਾਂਜੀ ਬਿਲਕੁਲ ਹੈ ਜੀ।
1: ਦੁੱਖ ਦੀ ਗੱਲ ਇਹ ਆ ਕਿ ਜਿਹੜੇ 92 ਚੁਣ ਕੇ ਭੇਜੇ ਸੀਗੇ ਜੀ ਉਹ ਮਿੱਟੀ ਦੇ ਮਾਧੋ ਨਿਕਲੇ ਜੀ,
0: ਮੰਤਰੀ ਬਾਹਰ ਕਿਸੇ ਨੇ
1: ਕੋਈ ਦਮ ਦਿਖਾਇਆ ਹੀ ਨਹੀਂ,
0: ਉੱਥੇ ਟੀਮਾਂ ਜਾਂ ਹੋਰ ਸਾਰੇ ਜਿਹੜੇ ਨੇ ਵਾਧੂ ਘਾਟੂ ਲੋਕ ਨੇ, ਕੋਈ ਅਹੁਦਾ ਨੀ ਗਾ ਜਾਂ ਸਲਾਹਕਾਰ ਨੇ, ਉਹ ਤੁਰੇ ਫਿਰਦੇ ਆ ਜੀ ਮੰਤਰੀ।
1: ਮੈਨੂੰ ਤਾਂ ਲੱਗਦਾ ਭਾਰੀ ਸਾਹਿਬ ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੱਤੇ
0: ਜੀ,
1: ਇਹਨਾਂ ਨੂੰ ਨੀ ਪਤਾ ਵੀ ਗਰਾਊਂਡ ਰਿਐਲਿਟੀ ਕੀ ਹੈਗੀ ਆ
0: ਕਿ
1: ਭਾਈ ਜੇ ਸਾਨੂੰ ਪਾਰਟੀ ਟਿਕਟ ਦੇ ਵੀ ਦਵੇ ਤਾਂ ਵੀ ਅਸੀਂ ਜਿੱਤਣਾ ਨੀ, ਇਸ ਕਰਕੇ ਨੀ ਜਿੱਤਣਾ ਵੀ ਲੋਕਾਂ ਦੀ ਰਿਸੈਂਟਮੈਂਟ ਬਹੁਤ ਜ਼ਿਆਦਾ ਹੋ ਗਈ ਆ ਵੀ ਇਹ ਸਰਕਾਰ ਨੇ ਜਿਹੜਾ ਆ ਵੀ ਕੋਈ ਵਰਗ ਐਸਾ ਨਹੀਂ ਗਾ ਜਿਹੜਾ ਸੁਖੀ ਹੋਵੇ
0: ਜੀ,
1: ਹੈ ਜੀ ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਸਫਾਈ ਕਰਮਚਾਰੀ ਇਹਨਾਂ ਨੇ ਕੁੱਟ ਸਿੱਟੇ, ਮੁਲਾਜ਼ਮ ਇਹਨਾਂ ਨੇ ਕੁੱਟ ਸਿੱਟੇ, ਸਾਰੇ ਤਾਂ ਨਾਰਾਜ਼ ਹੈਗੇ ਆ, ਫੇਰ ਵੀ ਤੁਸੀਂ ਉਹਨਾਂ ਬੰਦਿਆਂ ਦੀਆਂ ਚਮਚਾਗਿਰੀਆਂ ਕਰਦੇ ਹੈਗੇ ਆ ਜੀ, ਉਹਨਾਂ ਦੇ ਖਿਲਾਫ ਨੀ ਬੋਲਦੇ, ਤੁਹਾਨੂੰ ਵੀ ਪਤਾ ਆ ਵੀ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਦਿੱਲੀਓ ਜਿਹੜੇ ਜਿੰਨੇ ਫੇਲਰ ਬੰਦੇ ਹੈਗੇ ਸੀ ਜਿੰਨੇ ਉੱਥੇ ਜਿਹੜੇ ਹਾਰੇ ਸੀ ਸਾਰੇ ਹੀ ਆ ਕੇ ਇੱਥੇ ਪੰਜਾਬ ਦੇ ਵਿੱਚ ਜਿੱਤਿਆਂ ਨਾਲੋਂ ਵੱਧ ਤਨਖਾਹਾਂ ਲੈਣ ਲੱਗੇ ਆ ਜੀ, ਤੁਹਾਡੇ ਇੱਕ ਵਿਧਾਇਕ ਨਾਲੋਂ ਵੱਧ ਸੈਲਰੀ ਜਿਹੜਾ ਹੈਗਾ ਇੱਕ ਅਬਜ਼ਰਵਰ ਲੈਣ ਲੱਗਾ ਆ ਉਹ ਕਿੱਡਾ ਕੁ ਜਿਹੜਾ ਆ, ਫੇਰ ਤਾਂ ਇੱਕ ਚਪੇੜ ਤਾਂ ਇਹ ਜਿਹੜੀ ਹੈਗੀ IAS ਦੇ ਮੂੰਹ ਤੇ ਵੀ ਹੈਗੀ ਆ ਜੀ ਕਿ ਇਹ ਬਿਊਰੋਕਰੇਸੀ ਜਿਹੜੀ ਆ ਕੀ ਕਰਦੀ ਆ ਜੇ ਪਾਲਿਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬਣਾਉਣੀਆਂ ਤੇ
0: ਬਿਊਰੋਕਰੇਸੀ ਕੰਟਰੋਲ ਕਰ ਕੀਤੀ ਹੋਈ ਆ ਜੀ ਪੂਰੇ, ਬਿਲਕੁਲ
1: ਹਾਂਜੀ ਬਿਊਰੋਕਰੇਸੀ ਦੀ ਕੋਈ ਵਿਦਾਊਟ ਐਨੀ ਪਾਸਿੰਗ ਆਫ ਐਨੀ ਐਗਜ਼ਾਮੀਨੇਸ਼ਨ ਉਹ ਮਤਲਬ ਜਿਹੜਾ ਆ ਉਹਨਾਂ ਨੂੰ ਸੁਪਰਸੀਡ ਕਰਦੇ ਪਏ ਆ
0: ਜੀ, ਬਿਲਕੁਲ
1: ਤੇ ਬਿਊਰੋਕਰੇਸੀ ਨੂੰ ਜਿਹੜਾ ਆ ਉਹ ਇਸ ਚੀਜ਼ ਤੇ ਅਪੋਜ਼ ਕਰਨਾ ਚਾਹੀਦਾ ਵੀ ਭਾਈ ਅਸੀਂ ਨੀ ਕਰਦੇ ਹੈਗੇ, ਪਰ ਕਾਰਨ ਇਹ ਆ ਕਿ ਸਵਾਰਥਾਂ ਨਾਲ ਨਿੱਜ ਨਾਲ ਜੁੜੇ ਆ ਸਾਰੇ ਜਣੇ ਕਿ ਹਾਂਜੀ ਮੈਨੂੰ ਕੀ ਲੋੜ ਹੈਗੀ ਆ, ਮੈਂ ਆਪਣਾ ਜਿਹੜਾ ਮੇਰਾ ਲੋਟ ਲੱਗਾ ਰਹਿਣਾ ਚਾਹੀਦਾ
0: ਜੀ,
1: ਉਹ ਇਸ ਕਰਕੇ ਉਹ ਅਗਲੇ ਇਸ ਚੀਜ਼ ਦਾ ਫਾਇਦਾ ਲੈਂਦੇ ਜੀ ਡਿਵਾਈਡ ਐਂਡ ਰੂਲ ਦਾ
0: ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜੀ ਬਾਕੀ ਸਰ ਜਿਹੜੇ ਅੱਜ ਹੈਗਾ ਆ ਵੀ ਆਪਾਂ ਖਬਰਾਂ ਦਾ ਹੈਡਿੰਗ ਦਿੱਤਾ ਸੀ ਵੀ ਬੁੱਲ ਮੋਹਨ ਪਿਆਰੇ ਤੇ ਮੋਹਨ ਸਿੰਘ ਜਿਹੜਾ ਹੈਗਾ ਆ ਅੱਜ ਜਿਹੜਾ ਆ ਉਹ ਚਾਵਲੇ ਵਾਲੇ ਕੇਸ ਦੇ ਵਿੱਚ ਮੋਹਨ ਸਿੰਘ ਹੈਗਾ ਡਰਾਈਵਰ ਜੀ
0: ਬੀਬੀ ਰੂਪ ਕੌਰ ਜਿਹੜਾ ਦਿਖਾਉਗੀ ਆਪਣਾ ਰੂਪ ਹੁਣ ਚੰਗੀ ਤਰ੍ਹਾਂ
1: ਉਹ ਵੀ ਦਿਖਾਏਗੀ ਜੀ ਪਹਿਲਾਂ ਤਾਂ ਮੋਹਨ ਸਿੰਘ ਜਿਹੜਾ ਆ ਉਹਨੇ ਬਿਆਨ ਦੇ ਦਿੱਤੇ ਜੀ ਉਹਨੇ ਖੁਲਾਸੇ ਕਰ ਦਿੱਤੇ ਆ ਕਿ ਭਾਈ ਇਹ 10 ਮਹੀਨੇ ਬੀਬੀ ਉੱਥੇ ਰਹੀ ਆ ਇਹ ਡਰਾਈਵਰ ਸੀ ਇਹ ਲੈ ਕੇ ਜਾਂਦਾ ਰਿਹਾ ਨਾ ਜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਜਾਂਦਾ ਰਿਹਾ
0: ਜੀ
1: ਉਹ ਦੱਸਦੇ ਆ ਜੀ ਵੀ 1 ਲੱਖ ਰੁਪਇਆ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਬੀਬੀ ਨੂੰ ਦਿੱਤਾ ਗਿਆ
0: ਜੀ
1: ਸੋ ਇਸ ਕਰਕੇ ਹੁਣ ਤਾਂ ਮਤਲਬ ਇਹ ਆ ਵੀ ਜੇ ਇਹ ਪੈਸੇ ਦਿੱਤੇ ਗਏ ਹੈਗੇ ਆ ਤੇ ਇਹ ਨਹੀਂ ਹੋ ਸਕਦਾ ਵੀ ਐਸ ਜੀ ਪੀ ਸੀ ਦੇ ਜਿਹੜਾ ਪ੍ਰਧਾਨ ਆ ਉਹਦੀ ਕੰਸੈਂਟ ਤੋਂ ਬਿਨਾ ਜਾਂ ਉਹਦੀ ਨੌਲੇਜ ਤੋਂ ਬਿਨਾ ਜਿਹੜਾ ਆ ਪੈਸੇ ਦਿੱਤੇ ਗਏ ਹੋਣਗੇ ਜੀ
0: ਜੀ
1: ਉਹਨੂੰ ਕਿਉਂ ਪੈਸੇ ਦਿੱਤੇ ਕਾਹਦੇ ਪੈਸੇ ਦਿੱਤੇ ਕੀ ਉਹ ਸਵਾਰਤੀ ਸੀ ਜੀ ਕਿਹੜਾ ਉਹ ਧਰਮ ਪ੍ਰਚਾਰ ਕਰਦੀ ਪਈ ਸੀ ਜੀ ਇੱਥੇ ਬਿਠਾਈ ਗਈ ਸੀ ਬੀਬੀ ਉਹ
0: ਜੀ
1: ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅਕਿਊਜ਼ਿੰਗ ਫਿੰਗਰ ਜਿਹੜੀਆਂ ਇਹਨਾਂ ਤੇ ਰੇਜ਼ ਹੋ ਰਹੀਆਂ ਜੀ ਉਹ ਹੁਣ ਮੋਹਨ ਸਿੰਘ ਦੇ ਖੁਲਾਸੇ ਹੋ ਗਏ ਜੀ ਉਹ ਚਰਚਾ ਦੇ ਵਿੱਚ ਰਹਿਣੇ ਆ ਉਧਰੋਂ ਬੀਬੀ ਰੂਪ ਕੌਰ ਸੰਧੂ ਉਹ ਜਿਹੜੀ ਇਹਨਾਂ ਦੀ ਬੁਲਾਰਾ ਸੀ ਜੀ ਉਹਨਾਂ ਨੇ ਮਤਲਬ ਇਸਤਰੀ ਵਿੰਗ ਦਾ ਬੁਲਾਰਾ ਸੀ ਉਹਨਾਂ ਨੇ
0: ਹਰਗੋਬਿੰਦ ਕੌਰ
1: ਇਹ ਗੱਲ ਕਹੀ ਕਿ ਭਾਈ ਇਸ ਜਿਹੜੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੇਰੇ ਕੋਲ ਹੋਰ ਵੀ ਲੇਡੀਜ਼ ਦੀਆਂ ਕੰਪਲੇਂਟ ਆਈਆਂ
0: ਜੀ
1: ਅਕਾਲੀ ਦਲ ਨੇ ਜਿਹੜਾ ਆ ਇੱਕਦਮ ਰਿਐਕਟ ਕਰਦੇ ਹੋਏ ਜੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ
0: ਜੀ
1: ਉਹਨਾਂ ਦਾ ਗਿਲਾ ਇਹ ਸੀ ਤੇ ਨਾਲ ਜਿਹੜਾ ਆ ਉਹਨਾਂ ਦਾ ਗਿਲਾ ਇਹ ਸੀ
0: ਜੀ
1: ਕਿ ਭਾਈ ਜੇ ਮੇਰੇ ਵਿਰੁੱਧ ਕੋਈ ਗੱਲ ਹੈਗੀ ਸੀ ਉਹ ਤਾਂ ਜਾਣੀ ਚਾਹੀਦੀ ਸੀ ਡਿਸਿਪਲਿਨਰੀ ਕਮੇਟੀ ਨੂੰ ਜੀ ਉਹ ਡਿਸਿਪਲਿਨਰ ਜੇ ਮੇਰਾ ਦੇਖਿਆ ਵੀ ਡਿਸਿਪਲਿਨ ਕੋਈ ਭੰਗ ਕੀਤਾ ਹੁੰਦਾ ਤੇ ਫਿਰ ਜਿਹੜਾ ਆ ਮੇਰੀ ਸੁਣਵਾਈ ਹੋਣੀ ਸੀ ਅਪਰਚੁਨਿਟੀ ਆਫ ਬੀਇੰਗ ਹਰਡ ਜਿਹੜੀ ਉਹ ਦੇਣੀ ਚਾਹੀਦੀ ਸੀ ਜੀ ਤੇ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਫੋਲੋ ਕਰਨਾ ਚਾਹੀਦਾ ਸੀ ਤੇ ਉਹ ਬਿਨਾਂ ਕਿਸੇ ਸੁਣਵਾਈ ਦੇ ਅਗਲੇ ਬੰਦੇ ਨੂੰ ਤੁਸੀਂ ਕੱਢ ਦਿੱਤਾ ਜੀ ਤੇ ਉਹ ਤੋਂ ਬਾਅਦ ਫਿਰ ਅਗਲਾ ਬੰਦਾ ਕਹਿੰਦਾ ਠੀਕ ਗੱਲ ਹੈਗੀ ਆ ਜੋ ਮੇਰੀ ਨੌਲੇਜ ਚ ਆ ਜਾਂ ਇਸ ਤਰੀਕੇ ਨਾਲ ਆਇਆ ਹੈਗਾ ਤੇ ਉਹ ਮੈਂ ਜਿਹੜਾ ਆ ਜਨਤਕ ਕਰੂੰ ਉਹਨਾਂ ਤੇ 2-3 ਬੰਦਿਆਂ ਵੱਲ ਨੂੰ ਇਸ਼ਾਰੇ ਵੀ ਕਰ ਦਿੱਤੇ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਆ ਵੱਡੇ ਲੀਡਰ ਬਣੇ ਆ ਜੀ ਤੇ ਕੋਈ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਹੈਗਾ ਜੀ ਵੀ ਉਹਨਾਂ ਨੇ ਵੀ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਪਵਿੱਤਰਤਾ ਭੰਗ ਕੀਤੀ ਆ ਜੀ
0: ਜੀ
1: ਸੋ ਉਹ ਹੁਣ ਵੋਕਲ ਜ਼ਿਆਦਾ ਹੋ ਗਏ ਜੀ ਸਗੋਂ
0: ਜੀ
1: ਤੇ ਜਿੱਥੇ ਤੱਕ ਜਿਹੜਾ ਆ ਉਹਨਾਂ ਨੂੰ ਜੇ ਕੁਐਸਚਨ ਕੀਤਾ ਗਿਆ ਕਿ ਭਾਈ ਜਿਹੜੀ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਉਸ ਬੀਬੀ ਨੂੰ ਪ੍ਰੈਸ ਕਾਨਫਰੰਸ ਚ ਲੈ ਕੇ ਆਏ ਸੀ ਤੇ ਉੱਥੇ ਉਹਨਾਂ ਦਾ ਜਵਾਬ ਇਹ ਸੀ ਕਿ ਨਹੀਂ ਜੀ ਨਹੀਂ ਜੀ ਮੈਨੂੰ ਤਾਂ ਜਿਹੜਾ ਹੈਗਾ ਆ ਪਾਰਟੀ ਤੋਂ ਹੀ ਸੁਨੇਹਾ ਲੱਗਾ ਸੀ ਤਾਂ ਹੀ ਮੈਂ ਉਹਨੂੰ ਲੈ ਕੇ ਆਈ ਸੀ
0: ਜੀ
1: ਤੇ ਸਮਝਦਾਰ ਬੰਦੇ ਤਾਂ ਇਹ ਵਿਚਾਰ ਕਰਦੇ ਆ ਕਿ ਹੋ ਸਕਦਾ ਆ ਇਹ ਗੱਲ ਸਹੀ ਵੀ ਹੋਵੇ
0: ਜੀ
1: ਕਿਉਂਕਿ ਜਦੋਂ ਉਹ ਬੀਬੀ ਮੀਡੀਆ ਦੇ ਵਿੱਚ ਆਈ ਆ ਉਹ ਤੋਂ ਬਾਅਦ ਹੀ ਵੀ ਲੋਕਾਂ ਨੂੰ ਮਤਲਬ ਥੋੜਾ ਦਈ ਤਾਂ ਬਹਿਰੀਨ ਵਾਲੀ ਬੀਬੀ ਹਰ ਇੱਕ ਦੀ ਇਮੈਜੀਨੇਸ਼ਨ ਸੀਗਾ ਪਤਾ ਨੀ ਕਿਹਦੇ ਨਾਲ ਮਤਲਬ ਜਿਹੜੀ ਆ ਧੱਕਾ ਹੋ ਗਿਆ ਜਦੋਂ ਉਹ ਬੀਬੀ ਆਈ ਉਹਦੀ ਏਜ ਦੇਖ ਕੇ ਜਾਂ ਉਹਦਾ ਹਿਸਾਬ ਕਿਤਾਬ ਦੇਖ ਕੇ ਤੇ ਜਾਂ ਉਹਦਾ ਪਿਛਲਾ ਰੈਕਰਡ ਦੇਖ ਕੇ ਤੇ ਹਰ ਕੋਈ ਕਹਿਣ ਲੱਗ ਪਿਆ ਕਿ ਬੀਬੀ ਜੀ ਇਹ ਮਤਲਬ ਜਿਹੜਾ ਇਹ ਆ ਵੀ ਏਡੀ ਗੱਲ ਸੌਖੀ ਨੀ ਜਿੱਡੀ ਤੁਸੀਂ ਬਣਾ ਕੇ ਬਹਿ ਗਏ ਹੈਂਜੀ ਤੇ ਉਹ ਉਹਨਾਂ ਵੱਲ ਨੂੰ ਵੀ ਜਿਹੜਾ ਆ ਵੀ ਦੋਸ਼ ਜਿਹੜੇ ਆ ਲੱਗੇ ਵੀ ਉਹਨਾਂ ਤੇ ਵੀ ਪਾਈ ਇਸੇ ਕਰਕੇ ਪਹਿਲਾਂ ਜਿਹੜੇ ਆ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਸੀ ਤੇ ਤੁਹਾਡਾ ਕਿਹੜਾ ਨਵਾਂ ਕੰਮ ਹੈ ਪਰਚਾ ਦਰਜ ਕਰਾਉਣਾ ਤੁਸੀਂ ਪਹਿਲਾਂ ਵੀ ਕਰਾਇਆ ਸੀ ਜੀ ਇਹ ਸਾਰੇ ਦੋਸ਼ ਬਲਡੂਆ ਸਾਹਿਬ ਨੇ ਲਾ ਤੇ
0: ਜੀ
1: ਤੋਂ ਇਸ ਕਰਕੇ ਉਹ ਹਾਲਾਤ ਦੇਖਦੇ ਹੋਏ ਲੱਗਦਾ ਆ ਕਿ ਬੀਬੀ ਜਿਹੜੀ ਆ ਰੂਪ ਕੌਰ ਸੰਧੂ ਉਹ ਸੱਚ ਬੋਲ ਰਹੀ ਆ ਹੋ ਸਕਦਾ ਆ ਮੈਂ ਇਸ ਗੱਲ ਦੇ ਉੱਤੇ ਤਾਂ ਮਤਲਬ ਯਕੀਨ ਨਾਲ ਨਹੀਂ ਕਹਿ ਸਕਦਾ ਵੀ ਉੱਪਰ ਸੁਖਵੀਰ ਬਾਦਲ ਹੋਣਾ ਤੱਕ ਇਸ ਗੱਲ ਦਾ ਜਿਹੜਾ ਆ ਪਤਾ ਹੋਊਗਾ ਇਹ ਜਿਹੜੇ ਕਈ ਵਾਰੀ ਥੱਲੜੇ ਲੈਵਲ ਦੇ ਲੀਡਰ ਹੁੰਦੇ ਆ ਨਾ ਜੀ ਉਹੋ ਹੀ ਕੌਨਸਪੀਰੇਸੀ ਰਚਦੇ ਰਹਿੰਦੇ ਹੈਗੇ ਉਹੋ ਹੀ ਆਪਣੀ ਇਮੈਜੀਨੇਸ਼ਨ ਚਲਾਉਂਦੇ ਰਹਿੰਦੇ ਆਪਾਂ ਇੱਦਾਂ ਕਰ ਲੈਨੇ ਆਪਾਂ ਇੱਦਾਂ ਕਰ ਲੈਨੇ ਆ
0: ਨਾਲੇ ਸਾਈਂ ਸਾਹਿਬ ਜਿਹੜਾ ਫੰਡਿੰਗ ਦਾ ਮਾਮਲਾ ਵੀ ਇਹਨਾਂ ਨੇ ਚੱਕਿਆ ਹੁਣ ਦੇਖੋ ਬਹੁਤ ਸਾਰੀ ਕੁੰਡੀ ਲੱਗਦੀ ਹੈ ਹੁਣ ਕਹਿ ਸਕਦੇ ਆ ਬਹੁਤ ਸਾਰੇ ਗੁਰੂ ਘਰ ਨੇ ਜਾਂ ਕੋਈ ਵੀ ਸੰਸਥਾ ਲਾ ਲਓ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਐਸ ਜੀ ਪੀ ਸੀ ਨੂੰ ਪਰ ਉਹਨਾਂ ਦਾ ਇਹ ਫਰਜ਼ ਵੀ ਬਣਦਾ ਕਿ ਨਿਗਰਾਨੀ ਤੇ ਡੰਡਾ ਕੁੰਡਾ ਪੂਰਾ ਰੱਖਣ ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਗੱਲਬਾਤ ਤੇ ਨਾਲ ਦੀ ਨਾਲ ਕੀਤਾ ਜਾਣਾ ਚਾਹੀਦਾ ਐਕਸ਼ਨ ਪਰ ਉੱਥੇ ਜਿਹੜੇ ਨੇ ਹਰ ਗੁਰੂ ਘਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਉਹ ਸਾਰਾ ਦੇਖ ਰੇਖ ਕਰਦੇ ਨੇ ਉੱਥੇ ਲੋਕਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਨੱਕ ਥੱਲੇ ਜੋ ਕੁਝ ਹੁੰਦਾ ਕਈ ਵਾਰੀ ਉੱਪਰਲੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਤੱਕ ਵੀ ਗੱਲ ਨਹੀਂ ਪਹੁੰਚਦੀ ਹੋਏਗੀ ਤਾਂ ਏਦਾਂ ਹੀ ਹੁਣ SGPC ਦੇ ਪ੍ਰਧਾਨ ਤੱਕ ਵੀ ਕੀ ਪਤਾ ਹੁਣ ਥੱਲੇ ਨੱਕ ਦੇ ਕੀ ਕੁਝ ਹੋਈ ਜਾਂਦਾ ਜੀ ਉਹਦੇ ਘੇ ਚੋਰੀ ਹੁੰਦਾ ਹੈ ਪ੍ਰਸ਼ਾਦ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਿੰਨਾ ਰਾਸ਼ਨ ਆਉਂਦਾ ਉਹਦੇ ਵਿੱਚ ਕਿੰਨੀ ਕੁੰਡੀ ਲੱਗਦੀ ਹੈ ਏਦਾਂ ਹੀ ਹੁਣ ਫੰਡਿੰਗ ਆ ਜਾਂ ਪ੍ਰਚਾਰ ਦੇ ਨਾਮ ਦੇ ਉੱਤੇ ਉਹਦੇ ਵਿੱਚ ਵੀ ਤਾਂ ਕੁੰਡੀ ਲੱਗ ਹੀ ਸਕਦੀ ਹੈ ਏਦਾਂ ਬਥੇਰਾ ਕੁਝ ਕੀਤਾ ਜਾ ਸਕਦਾ ਜੀ
1: ਪਰ ਸਾਹਿਬ ਤੁਸੀਂ ਕੋਈ ਅੰਗਰੇਜ਼ੀ ਦਵਾਈ ਦੀ ਸ਼ੀਸ਼ੀ ਦੇਖੋ ਤੇ ਉੱਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਨਾ
0: ਹਾਂਜੀ ਬਿਲਕੁਲ ਜੀ
1: ਉਹ ਐਕਸਪਾਇਰੀ ਡੇਟ ਤੋਂ ਬਾਅਦ ਜੇ ਆਪਾਂ ਉਹ ਦਵਾਈ ਖਾਣੇ ਆ ਤੇ ਦੋ ਗੱਲਾਂ ਹੋ ਸਕਦੀਆਂ
0: ਜੀ
1: ਇੱਕ ਤਾਂ ਇਹ ਕਿ ਉਹ ਦਵਾਈ ਅਸਰ ਨਾ ਕਰੇ ਤੇ ਆਪਾਂ ਨੂੰ ਮਤਲਬ ਜਿਹੜਾ ਹੈਗਾ ਜਾਂ ਉਹ ਦਵਾਈ ਐਡਵਰਸ ਅਸਰ ਕਰੇ ਠੀਕ ਹੈ ਜੀ ਹੁਣ ਇਹਨਾਂ ਦੀ ਵੀ ਤਾਂ ਟਰਮ ਲਿਖੀ ਹੈਗੀ ਸੀ ਜੀ 5 ਸਾਲ
0: ਜੀ ਬਿਲਕੁਲ
1: 15 ਸਾਲ ਹੋ ਗਏ ਇਲੈਕਸ਼ਨ ਨੀ ਹੋਏ ਇਹਨਾਂ ਬੰਦਿਆਂ ਨੂੰ ਤਾਂ ਸੈਂਟਰ ਕੋਲ ਆਪ ਹੀ ਛੱਡ ਕੇ ਚੱਲ ਜਾਣਾ ਚਾਹੀਦਾ ਵੀ ਭਾਈ 15 ਸਾਲ ਹੋ ਗਏ ਸਾਡੇ ਇਲੈਕਸ਼ਨ ਕਰਵਾਓ ਅਸੀਂ ਫਰੈਸ਼ਨੈਸ ਚਾਹੁੰਦੇ ਹਾਂ ਅਸੀਂ ਦੁਬਾਰਾ ਜਿਹੜਾ ਮੈਂਡੇਟ ਚਾਹੁੰਦੇ ਹਾਂ ਜੀ ਤੁਹਾਡੇ ਕੋਲ ਮੈਂਡੇਟ 15 ਸਾਲ ਪੁਰਾਣਾ 36 ਬੰਦੇ ਵਿਚੋਂ ਮਰ ਗਏ 150 ਚੋ
0: ਜੀ
1: ਹਾਂਜੀ ਤੇ ਕੋਈ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਵੀ ਹੈ ਨਹੀਂ ਗੀ ਵੀ ਹਾਂ ਜੀ ਉਹ ਪੂਰੀ ਕਰ ਰਹੇ ਜਾਣਗੇ
0: ਜੀ
1: ਤੂੰ 15 ਸਾਲ ਪੁਰਾਣਾ ਮੈਂਡੇਟ ਲੈ ਕੇ ਤੇ ਤੁਸੀਂ ਜਿਹੜਾ ਆ ਇਨ ਅਬਿਲਟੀ ਵਾਲੇ ਬੰਦਿਆਂ ਨੂੰ ਤੁਸੀਂ ਉੱਥੇ ਜਿਹੜਾ ਆ ਰੱਖਿਆ ਆ ਜੀ
0: ਜੀ
1: ਉਹਨਾਂ ਬੰਦਿਆਂ ਨੇ ਉਹਨਾਂ ਨੂੰ ਆਪਣੇ ਆਪ ਤਾਂ ਨਹੀਂ ਇਸ ਚੀਜ਼ ਦਾ ਮਹਿਸੂਸ ਹੁੰਦਾ ਹੋਣਾ ਪਰ ਗਰਾਊਂਡ ਦੇ ਉੱਤੇ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈ ਰਿਹਾ ਜੀ
0: ਸੰਸਥਾਵਾਂ ਨੂੰ ਪੈ ਰਿਹਾ
1: ਲੋਕਾਂ ਦਾ ਫੇਥ ਜਿਹੜਾ ਹੈਗਾ ਆ ਉਹ ਟੁੱਟ ਰਿਹਾ ਜੀ ਤੁਸੀਂ ਗੁਰੂ ਘਰਾਂ ਨੂੰ ਜਿਹੜਾ ਹੈਗਾ ਆ ਇਮਾਰਤਾਂ ਦੇ ਵਿੱਚ ਬਦਲ ਦਿੱਤਾ ਤੁਸੀਂ ਉਹਨਾਂ ਦੀ ਡੈਫੀਨੇਸ਼ਨ ਗੁਰੂ ਘਰ ਤੋਂ ਇਮਾਰਤ ਵਿੱਚ ਲਿਜਾਣ ਦੇ ਵਿੱਚ ਤੁਹਾਡਾ ਤੁਸੀਂ ਜਿਹਨਾਂ ਨੇ ਧਰਮ ਪ੍ਰਚਾਰ ਕਰਨਾ ਸੀ ਤੁਸੀਂ ਜਿਹੜਾ ਹੈਗਾ ਆ ਗਿਲਟੀ ਆ ਇਸ ਚੀਜ਼ ਵਾਸਤੇ ਕਿ ਲੋਕਾਂ ਦਾ ਮੋਹ ਭੰਗ ਕਰਨ ਦੇ ਵਿੱਚ ਜੀ
0: ਬਿਲਕੁਲ ਜੀ ਗਿਲਟੀ ਤਾਂ ਬੀਬੀ ਰੂਪ ਕੌਰ ਵੀ ਓਨੀ ਹੈ ਜੇ ਹੁਣ ਪਾਰਟੀ ਦੇ ਹਿਸਾਬ ਦੇ ਨਾਲ ਚੱਲੀ ਹੈ ਤਾਂ ਉੱਥੇ ਸਾਰਾ ਕੁਝ ਹੁਣ ਇਹ ਸਾਰਾ ਕੁਝ ਰਲਿਆ ਮਿਲਿਆ ਹੀ ਚੱਲਦਾ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਸੰਸਥਾ ਜਾਂ ਸਾਡੇ ਇਤਿਹਾਸ ਦੇ ਨਾਲ ਕੀ ਲੈਣ ਦੇਣਾ ਬਸ ਇਹਨਾਂ ਜਿੱਦਾਂ ਮੋਹਰੇ ਵਰਤੇ ਜਾਂਦੇ ਨੇ ਚਲਾਏ ਜਾਂਦੇ ਆ ਹਰ ਕੋਈ ਜਦੋਂ ਬਾਜੀ ਪੁੱਠੀ ਪੈ ਜਾਂਦੀ ਹੈ ਫਿਰ ਇਹਨਾਂ ਵਰਗੇ ਵੀ ਬੋਲਣ ਲੱਗ ਜਾਂਦੇ ਨੇ ਬਾਹਰ ਆ ਕੇ ਪਤਾ ਕਿ ਸਾਰੀ ਗੱਲ ਮੇਰੇ ਉੱਤੇ ਆਏਗੀ ਜੀ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਹਰ ਇੱਕ ਬੰਦਾ ਜਿਹੜਾ ਇੱਥੇ ਬੋਲ ਰਿਹਾ ਉਹਨੂੰ ਇਹ ਨਾ ਸੋਚੋ ਕਿ ਉਹ ਜੋ ਬੋਲ ਰਿਹਾ ਸੱਚ ਬੋਲ ਰਿਹਾ ਆ ਉਹਦੇ ਸੱਚ ਦੇ ਪਿੱਛੇ ਵੀ ਜਿਹੜਾ ਹੈਗਾ ਆ ਹੋ ਸਕਦਾ ਆ ਉਹਦਾ ਕੋਈ ਮੋਟਿਵ ਹੋਵੇ
0: ਜੀ
1: ਉਹਦਾ ਮੋਟਿਵ ਬਿਹਾਈਂਡ ਹੋਵੇ ਕਿ ਹਾਂ ਜੀ ਮੈਂ ਹੁਣ ਇਹਨਾਂ ਕੋਲੋਂ ਗੁੱਡ ਬਾਏ ਕਹੀਏ ਇਹਨਾਂ ਦਾ ਤਾਂ ਰੈਪੂਟੇਸ਼ਨ ਖਰਾਬ ਹੋ ਗਈ ਆ ਉਧਰ ਵਾਰਸ ਪੰਜਾਬ ਜਿਹੜਾ ਹੈਗਾ ਆ ਉਹ ਚੱਲ ਪਿਆ ਆ ਜੀ ਇਸ ਵੇਲੇ ਮਾਰਕੀਟ ਚ ਨਵਾਂ ਸਿੱਕਾ
0: ਤੇ
1: ਆਮ ਆਦਮੀ ਉੱਥੇ ਜਿਹੜਾ ਆ ਹਾਂ ਬਿਲਕੁਲ ਜੀ ਆਪਸ਼ਨਸ ਤੇ ਆਰ ਦੇਅਰ ਦੂਜਾ ਇਹ ਆ ਕਿ ਅਕਾਲੀ ਦਲ ਦੀ ਬੈਡ ਲੱਕ ਇਹ ਹੈਗੀ ਆ ਕਿ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ ਉਹਨਾਂ ਨੇ ਹਰ 7 ਦਿਨਾਂ ਬਾਅਦ ਇੱਕ ਅੱਧਾ ਬੰਦਾ ਇਸੇ ਕੇਸ ਦੇ ਵਿੱਚ ਜਿਹੜਾ ਚੱਕਿਆ ਕਰਨਾ ਤੇ ਚਾਰ ਦਿਨ ਉਹਦੇ ਚਰਚੇ ਕਰਾਇਆ ਕਰਨੇ ਆ ਜੀ ਮੀਡੀਆ ਚ ਜਿੱਦਣ ਉਹਨਾਂ ਦਾ ਮਤਲਬ ਜਿਹੜਾ ਆ ਕੋਈ ਵੱਡਾ ਜਿਹੜਾ ਹੈਗਾ ਆ ਉਹਨਾਂ ਕੋਲੋਂ ਕਾਂਡ ਹੋ ਗਿਆ ਉਹਨਾਂ ਨੇ ਇਹਨਾਂ ਦਾ ਕੋਈ ਵੱਡਾ ਕਾਂਡ ਜਿਹੜਾ ਆ ਉਹ ਬਾਹਰ ਕੱਢ ਲਿਆ ਕਰਨਾ ਹੈਗਾ ਤਾਂ ਕਿ ਉਹ ਉਹਨੂੰ ਓਵਰਲੈਪ ਕਰ ਲੈ
0: ਜੀ ਬਿਲਕੁਲ
1: ਇਸ ਕਰਕੇ
0: ਇਹ ਮੁੱਦਾ ਸੈਣੀ ਸਾਹਿਬ ਹੋਰ ਭਖੇਗਾ ਕਿਉਂਕਿ ਦੇਖੋ ਹੁਣ ਜਿਹੜੀਆਂ ਵਿਰੋਧੀ ਧਿਰਾਂ ਵੀ ਨੇ ਚਾਹੇ ਉਹ ਸਿੱਖ ਸਿਆਸਤ ਦੀਆਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਨੇ ਕੁਰਸੀ ਦੇ ਬਾਬਤ ਜਾਂ ਹੋਰ ਸਾਰੀਆਂ ਸੰਸਥਾਵਾਂ ਨੂੰ ਕੈਪਚਰ ਕਰਨ ਦੇ ਲਈ ਇਸੇ ਤਰ੍ਹਾਂ ਪੰਥਕ ਅਸੈਂਬਲੀ ਦੇ ਵੱਲੋਂ SGPC ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਵੀ ਲਿਖ ਦਿੱਤਾ ਗਿਆ ਤੇ ਬਹਿਰੀਨ ਮਾਮਲੇ ਦੇ ਵਿੱਚ ਸੰਸਥਾ ਨੂੰ ਘੇਰਿਆ ਜਾ ਰਿਹਾ ਤੇ ਸਵਾਲ ਵੀ ਚੁੱਕਿਆ ਜਿਸਦੇ ਵਿੱਚ ਸੁਖਦੇਵ ਸਿੰਘ ਭੋਰ ਤੇ ਹੋਰ ਉਹਨਾਂ ਦੇ ਨਾਲ ਦੇ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਇਹ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਜਿਹੜੇ ਗੁਰੂ ਧਾਮਾਂ ਦਾ ਜਿਹੜਾ ਆਪਣਾ ਸਨਮਾਨ ਹੈ ਉਹਨੂੰ ਬਹਾਲ ਰੱਖਣ ਦੇ ਲਈ ਇਹ ਜਿਹੜੀ ਜ਼ਰੂਰਤ ਹੈ ਜੀ ਕਰਨ ਦੀ
1: ਸਰ ਦੇਖੋ ਹੁਣ ਜਦੋਂ ਕੋਈ ਪੋਲੀਟੀਕਲ ਪਾਰਟੀ ਬਣੀ ਹੈਗੀ ਆ ਜੀ ਉਹਦੇ ਕੋਲ ਏਜੰਡਾ ਤਾਂ ਚਾਹੀਦਾ ਨਾ ਜੀ
0: ਜੀ
1: ਵੋਟਾਂ ਤਾਂ ਉਹਨੇ ਇਸੇ ਸਮਾਜ ਚੋਂ ਲੈਣੀਆਂ
0: ਜੀ
1: ਕੱਲ ਤੱਕ ਉਹੀ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਪ੍ਰੋਟੈਕਟ ਕਰਦੇ ਸੀ ਅੱਜ ਉਹੀ ਬੰਦੇ ਜਿਹੜੇ ਹੈਗੇ ਆ ਜਦੋਂ ਮਾਰਕੀਟ ਚ ਆਪ ਆ ਗਏ ਹੈਗੇ ਆ ਜੀ ਤੇ ਉਹਨਾਂ ਨੂੰ ਤੁਹਾਡੇ ਜਿਹੜੇ ਆ ਉਹ ਕਿਉਂ ਸਪੇਅਰ ਕਰਨਗੇ ਜੀ ਤੁਹਾਨੂੰ ਉਹ ਹਰ ਗੱਲ ਕਰਨਗੇ ਜੀ ਬਿਲਕੁਲ ਪਰ ਜੋ ਕੁਛ ਹੋ ਰਿਹਾ ਹੈਗਾ ਹੈ ਨਾ ਜੀ, ਇੱਕ ਆਮ ਸਿੱਖ ਦੇ ਨਜ਼ਰੀਏ ਨਾਲ ਜੇ ਸੋਚਿਆ ਜਾਵੇ ਉਹ
0: ਜੀ
1: ਮਾੜਾ ਹੋ ਰਿਹਾ ਜੀ,
0: ਮਾੜਾ ਹੋ ਰਿਹਾ ਜੀ,
1: ਉਹ ਮਾੜਾ ਹੋ ਰਿਹਾ ਜੀ।
0: ਜੀ
1: ਅਕਾਲੀ ਦਲ ਤਾਂ ਮਤਲਬ ਇਹ ਹੈਗਾ ਆ, ਸਾਡੀ ਰੀਜਨਲ ਪਾਰਟੀ ਗਿਣੀ ਜਾਂਦੀ ਸੀ ਕਿ ਸਟੇਟ ਦੀ ਰੀਜਨਲ ਪਾਰਟੀ ਆ ਜੀ। ਆ ਜੋ ਹਾਲਾਤ ਤੁਸੀਂ ਆ ਕੋਠੀਆਂ ਵਾਲਿਆਂ ਚੱਕਰਾਂ ਦੇ ਵਿੱਚ ਦੇਖੇ ਜੀ, ਵੀ ਕਿੰਨਾ ਕੁ ਪੈਸਾ ਜਿਹੜਾ ਆ ਉਧਰ ਜਾ ਰਿਹਾ ਜੀ। ਈਡੀ ਵਾਲੇ ਫੇਰ ਮੁੜ ਕੇ ਇੱਥੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜੀ।
0: ਬਿਲਕੁਲ,
1: ਉਹ ਹੁਣ ਵੀ ਹਜ਼ਾਰ ਉਹ ਜਿੱਦਣ ਆਉਂਦੇ ਹੈਗੇ ਆ 1,000-1,500 ਕਰੋੜ ਦਾ ਘਟਾਲਾ ਕੱਢ ਜਾਂਦੇ ਆ ਜੀ ਉਹ।
0: ਬਿਲਕੁਲ
1: ਤੇ ਔਰ ਉੱਥੇ ਪਤਾ ਵੀ ਲੱਗਦਾ ਹੈਗਾ ਆ ਜੀ ਵੀ ਇਹ ਸਟੇਟ ਐਕਸਚਰ ਨੂੰ ਜਿਹੜੀ ਆ ਉਹ ਚੂਨਾ ਲੱਗਾ ਆ ਜੀ, ਤੇ ਉਹ ਪ੍ਰਾਈਵੇਟਲੀ ਜਿਹੜਾ ਆ ਬੈਨੀਫਿਟ ਹੋਏ ਆ ਜੀ।
0: ਜੀ
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹਦੇ ਨਾਲ ਪੰਜਾਬ ਹੋਰ ਪਿੱਛੇ ਕਿਉਂ ਪਿਆ ਜੀ, ਇਸੇ ਕਰਕੇ ਪਿੱਛੇ ਪਿਆ
0: ਜੀ। ਬਿਲਕੁਲ ਜੀ, ਜੀ
1: ਸਾਡੇ ਜਿਹੜੇ ਜਿਹੜੇ ਪ੍ਰੋਟੈਕਟਰ ਸੀਗੇ ਉਹਨਾਂ ਨੇ ਸਾਡੇ ਜਿਹੜੇ ਹੈਗੇ ਆ ਪ੍ਰੋਟੈਕਸ਼ਨ ਕਰਨ ਦੀ ਬਜਾਏ ਉਹਨਾਂ ਨੇ ਆਪਣੀ ਕੁਰਸੀ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਨੂੰ ਤਰਜੀਹ ਦਿੱਤੀ ਆ ਜੀ। ਉਹ ਹੁਣ ਦੇਖੋ ਨਾ ਤੁਸੀਂ ਕੀ ਉਹ ਦੇਵਮਾਨ ਆ,
0: ਹਾਂਜੀ ਹਾਂਜੀ,
1: ਉਹ ਖਹਿਰਾ ਸਾਹਿਬ ਨੂੰ ਧਮਕੀ ਦੇਈ ਜਾਂਦਾ ਜੀ ਹੈ, ਖਹਿਰਾ ਤੂੰ ਗਲਤ ਜਗ੍ਹਾ ਤੇ ਪੰਗਾ ਲੈ ਲਿਆ ਹੈਂਜੀ, ਤੂੰ ਸਾਡੀ ਹੈਂਜੀ ਤੁਸੀਂ ਸਾਡੀ ਧੀ ਭੈਣ ਨੂੰ ਏਦਾਂ ਕਿਹਾ ਜੀ, ਤੂੰ ਸਾਡੀ ਭੈਣ ਨੂੰ ਏਦਾਂ ਕਿਹਾ ਜੀ। ਉਹ ਭਾਈ ਭੈਣ ਤੁਸੀਂ ਰਾਜਸਥਾਨ ਜੀ ਵਾਲੀ ਭੈਣ ਨਹੀਂ ਦਿਸਦੀ ਹੈਗੀ, ਤੁਹਾਨੂੰ ਪੰਜਾਬ ਦੀਆਂ ਭੈਣਾਂ ਨਹੀਂ ਦਿਸਦੀਆਂ ਹੈਂਜੀ,
0: ਪੰਜਾਬ ਤੋਂ ਬਾਹਰ ਇੱਦਾਂ ਕੁਝ ਜਦੋਂ ਵਾਪਰਦਾ ਉਦੋਂ ਨਹੀਂ ਉਹਨਾਂ ਨੂੰ ਦੀਦਾ ਵੀ ਆਹ ਕੀ ਹੋ ਰਿਹਾ ਜੀ, ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਹੁੰਦੀਆਂ ਪੰਜਾਬ ਵਾਲੀਆਂ ਉਦੋਂ।
1: ਗੱਲ ਤਾਂ ਇਹ ਹੈਗੀ ਆ ਜੀ ਕਿ ਖਹਿਰਾ ਸਾਹਿਬ ਨੇ ਤਾਂ ਇੱਕ ਤੁਣਕਾ ਲਾਇਆ ਸੀਗਾ ਜੀ, ਜਿਹੜੀ ਚੀਜ਼ ਜਿਹੜੀ ਉਹ ਸਾਬਤ ਕਰਨੀ ਚਾਹੁੰਦੇ ਸੀ ਉਹ ਇੱਕ ਉਸ ਬੀਬੀ ਦੇ ਰਿਐਕਸ਼ਨ ਨਾਲ ਸਾਰਾ ਕੁਝ ਹੀ ਸਾਬਤ ਹੋ ਗਿਆ ਜੀ। ਪਤਾ ਵੀ ਲੱਗ ਗਿਆ ਵੀ ਹਾਂ ਜੀ ਕੋਠੀਆਂ ਚ ਕੌਣ ਆ ਤੇ ਕਿੱਦਾਂ ਆ ਜੀ।
0: ਪਰ ਸੈਣੀ ਸਾਹਿਬ ਜਿੰਨਾ ਅਸੀਂ ਕਹਿ ਸਕਦੇ ਕਿ ਸਭਿਅਤ ਬੰਦੀ ਜਿਹੜਾ ਦਿਖਾਵਾ ਕਰਦੇ ਕਿ ਅਸੀਂ ਇੰਨੇ ਸਭਿਅਤ ਹੈਗੇ ਆ ਅਸਲ ਦੇ ਵਿੱਚ ਜੀ, ਕਈ ਵਾਰੀ ਸ਼ੱਕ ਜਾ
1: ਨਹੀਂ ਸਰ ਨਹੀਂ ਸਰ ਨਹੀਂ
0: ਜੀ,
1: ਕਹਿਣ ਦੀ ਗੱਲ ਹੀ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ ਜੀ
0: ਜੀ,
1: ਮੈਂ ਮਤਲਬ ਝੂਠ ਨੀ ਕਹਿੰਦਾ, ਮੈਂ ਕੱਲ ਔਜਲਾ ਸਾਹਿਬ ਨੂੰ ਦੱਸਦਾ ਪਿਆ ਸੀ ਜੀ, ਮੈਨੂੰ ਲੱਭੀ ਕਿਤੇ ਚੰਦਨ ਦੀ ਲੱਕੜ
0: ਹੈਂਜੀ,
1: ਉਹ ਚੰਦਨ ਦੀ ਲੱਕੜ ਬੜੀ ਪਿਓਰ ਸੀਗੀ
0: ਹੈਂਜੀ,
1: ਤੇ ਮੈਂ ਮਤਲਬ ਜਿਹੜਾ ਆ ਉਹ ਚੰਦਨ ਦੀ ਲੱਕੜ ਰਗੜ ਕੇ ਤੇ ਮੱਥੇ ਨੂੰ ਲਾ ਲਿਆ ਹੈਂਜੀ ਚੰਦਨ
0: ਚੰਦਨ। ਅੱਛਾ ਜੀ,
1: ਉਹ ਮੇਰੇ ਬੇਟੇ ਨੇ ਮੈਨੂੰ ਟੋਕ ਦਿੱਤਾ, ਮੈਨੂੰ ਬੇਟਾ ਕਹਿੰਦਾ ਬੰਦਾ ਜਿਹੜਾ ਬਾਹਰੀ ਦਿਖਾਵਾ ਕਰਦਾ ਹੁੰਦਾ ਉਸੇ ਚੀਜ਼ ਦਾ ਕਰਦਾ ਹੁੰਦਾ ਜਿਹਦੀ ਅੰਦਰੋਂ ਕਮੀ ਹੁੰਦੀ ਹੈ ਜੀ।
0: ਅੱਛਾ ਜੀ, ਜੀ ਕਿਆ ਬਾਤ ਹੈ।
1: ਤੋ ਇਸ ਕਰਕੇ ਮਤਲਬ ਇਹ ਆ ਕਿ ਅਸੀਂ ਜੋ ਪ੍ਰਟੈਂਡ ਕਰਦੇ ਆ ਅਸੀਂ ਉਹ ਹੈ ਹੀ
0: ਨਹੀਂ ਗਏ ਜੀ। ਬਿਲਕੁਲ ਹੈ ਜੀ,
1: ਇਹ ਚੀਜ਼ਾਂ ਅਸਟੈਬਲਿਸ਼ ਕਰਨ ਦੀ ਲੋੜ ਨੀ ਪੈਂਦੀ ਸਰ, ਜੇ ਗੁਣ ਤੁਹਾਡੇ ਕੋਲ ਹੈਗਾ ਨਾ ਜੀ ਤੁਹਾਨੂੰ ਦੱਸਣ ਦੀ ਲੋੜ ਨੀ ਪੈਂਦੀ, ਗੁਣ ਨੇ ਆਪਣੇ ਆਪ ਬਾਹਰ ਆ ਜਾਣਾ ਇਸੇ ਤਰੀਕੇ ਨਾਲ ਔਗਣ। ਹਾਂਜੀ, ਇਸੇ ਤਰੀਕੇ ਨਾਲ ਔਗਣ ਦੀ ਗੱਲ ਆ ਜੀ, ਵਰਚੂ ਐਂਡ ਵਾਈਸ ਆਰ ਜਿਹੜੀ ਹੈਗੀ ਨਾ ਦੋਨੇ ਚੀਜ਼ਾਂ ਹੁੰਦੀਆਂ, ਪਰ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਣ ਦੀ ਲੋੜ ਨੀ ਪੈਂਦੀ, ਉਹ ਆਪਣੇ ਆਪ ਹੀ ਬਾਹਰ ਆ ਜਾਂਦੇ,
0: ਦੱਸਣਾ ਨੀ ਪੈਂਦਾ।
1: ਦਿਖਾਵਾ ਜਿਸ ਚੀਜ਼ ਦਾ ਕਰਦੇ ਹੈਗੇ ਆ ਉਸ ਚੀਜ਼ ਦੀ ਕਮੀ ਹੁੰਦੀ ਆ ਜੀ।
0: ਤੇ ਦੂਸਰੇ ਪਾਸੇ ਸੈਣੀ ਸਾਹਿਬ ਸਿੱਖ ਸਿਆਸਤ ਦੀ ਥੋੜੀ ਜਿਹੀ ਗੱਲ ਕਰਦੇ ਆ, ਪਿਛਲੇ ਦਿਨਾਂ ਦੇ ਵਿੱਚ ਰਾਜੋਆਣਾ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਬਿਨਾਂ ਵਿਚੋਲੇ ਦੇ ਇੱਕ ਲੈਟਰ ਲਿਖਿਆ ਸੀ, ਚਿੱਠੀ ਪਾ ਦਿੱਤੀ ਸੀ, ਉਹਦਾ ਅਜੇ ਤੱਕ ਜਵਾਬ ਆਇਆ ਨਹੀਂ ਆਇਆ, ਉਹ ਤਾਂ ਹਜੇ ਚਲੋ ਪਤਾ ਨਹੀਂ ਹੈ, ਉਹਦੇ ਬਾਰੇ ਅਪਡੇਟ ਕੋਈ ਨਹੀਂ ਆਈ ਉਸ ਤੋਂ ਬਾਅਦ। ਪਰ ਜਥੇਦਾਰ ਗੜਗੱਜ ਤੇਗ ਸਿੰਘ ਧਨੌਲਾ ਤੇ ਐਸ ਜੀ ਪੀ ਸੀ ਪ੍ਰਧਾਨ ਧਾਮੀ ਸਾਹਿਬ ਅੱਜ ਰਾਜੋਆਣਾ ਸਾਹਿਬ ਨੂੰ ਫਿਰ ਜਿਹੜਾ ਨੇ ਆਪਣਾ ਭਰੋਸਾ ਦੇ ਕੇ ਆਏ ਨੇ, ਤੇ ਕਹਿੰਦੇ 11 ਮੈਂਬਰੀ ਟੀਮ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰੇਗੀ ਇਹਦੇ ਉੱਤੇ, ਤੇ ਨਾਲ ਪਰ ਉਹ ਤਾਂ ਕਹਿੰਦੇ ਨੇ ਕਿ ਭਾਈ ਮੇਰਾ ਇੱਕ ਪਾਸਾ ਕਰ ਦਿਓ, ਜਾਂ ਤਾਂ ਇੱਧਰ ਕਰ ਦਿਓ ਤੇ ਜਾਂ ਤਾਂ ਫਿਰ ਉੱਧਰ ਕਰ ਦਿਓ ਜੀ।
1: ਪਰ ਮੈਂ ਤਾਂ ਬੇਨਤੀ ਕੀਤੀ ਹੈ ਪਹਿਲਾਂ ਹੀ ਤੁਹਾਨੂੰ ਐਕਸਪਾਇਰ ਦਵਾਈ ਅਸਰ ਨਹੀਂ ਕਰਦੀ ਹੁੰਦੀ, ਏਦਾਂ ਹੀ ਇਹਨਾਂ ਬੰਦਿਆਂ ਦੀ ਜਿਹੜੀ ਹੈਗੀ ਕੀਮਤ ਹੀ ਹੈ ਨੀ ਕੋਈ
0: ਜੀ।
1: ਦੇਖੋ ਜਥੇਦਾਰ ਸਾਹਿਬ ਕਿਹਨੂੰ ਰੀਪ੍ਰਜੈਂਟ ਕਰਦੇ ਆ, ਐਸ ਜੀ ਪੀ ਸੀ ਨੂੰ, ਐਸ ਜੀ ਪੀ ਸੀ ਜਿਹੜੀ ਹੈਗੀ ਆ ਉਹ ਕਿਹਨੂੰ ਕਿਹਦੇ ਨਾਲ, ਉਹ ਕੰਬੀਨੇਸ਼ਨ ਆਫ ਜਿਹੜੇ ਹੈਗੇ ਆ ਐਸ ਜੀ ਪੀ ਸੀ ਮੈਂਬਰਸ, ਉਹਨਾਂ ਦੀ ਚੁਣਿੰਦਾ ਜਮਾਤ ਆ ਜੀ, ਚੋਣ ਕਦੋਂ ਹੋਈ 15 ਸਾਲ ਪਹਿਲਾਂ ਜੀ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਇਹਨਾਂ ਨੂੰ ਇਹ ਨੀ ਪਤਾ ਵੀ ਸਾਡੇ ਜਿਹੜੇ ਹੈਗੇ ਆ ਜੋ ਸਾਡਾ ਅਸਰ ਜਾਂ ਜੋ ਸਾਡੀ ਪਾਵਰ ਚਾਹੀਦੀ ਸੀ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ।
0: ਬਿਲਕੁਲ,
1: ਜੇ ਅੱਜ ਤਾਂ ਸਾਡੇ ਕੋਲ ਮੈਂਡੇਟ ਹੀ ਹੈ ਨੀ ਗਾ ਤੇ ਫਿਰ ਅਸੀਂ ਕਿਹੜੇ ਮਤਲਬ ਜਿਹੜੀ ਆ ਕਿਸ ਸਟਰੈਂਥ ਨਾਲ ਕਿਸੇ ਨਾਲ ਗੱਲ ਕਰ ਸਕਦੇ ਆ ਜੀ।
0: ਜੀ ਬਿਲਕੁਲ,
1: ਇਹੀ ਤੁਹਾਨੂੰ ਮਤਲਬ ਐਸ ਜੀ ਪੀ ਸੀ ਦਾ ਪ੍ਰਧਾਨ ਜਿਹੜਾ ਆ ਉਹ ਸਮਾਂ ਮੰਗਦਾ ਤਾਂ ਨੀ ਸਮਾਂ ਮਿਲਦਾ ਜੀ ਉੱਥੋਂ ਪ੍ਰਧਾਨ ਮੰਤਰੀ ਕੋਲੋਂ ਜਾਂ ਅਮਿਤ ਸ਼ਾਹ ਕੋਲੋਂ ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਕਿਹਨਾਂ ਗੱਲ ਕਰਨੀ ਜੀ, ਉਹ ਤਾਂ ਹੁਣ ਉਸ ਪਾਰਟੀ ਨੇ ਇਲੈਕਸ਼ਨ ਲੜਨਾ ਆ ਜੀ, ਹੋ ਸਕਦਾ ਹੈ ਉਹ ਆਪਣੀ ਸਹੂਲਤ ਅਨੁਸਾਰ ਜਿਹੜਾ ਆ ਕੋਈ ਫੈਸਲਾ ਲੈ ਲਵੇ ਜੀ।
0: ਬਿਲਕੁਲ ਹੈ ਜੀ। ਤੇ ਸੈਂਟ ਸਾਹਿਬ ਅਗਲੀ ਇੱਕ ਦੋ ਖਬਰਾਂ
1: 550 ਸਾਲਾਂ
0: ਹਾਂਜੀ ਹਾਂਜੀ
1: 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ,
0: ਜਾਰੀ ਹੋ ਗਿਆ ਸੀ।
1: ਉਹ ਤੋਂ ਬਾਅਦ ਉਹਨਾਂ ਨੇ ਇੱਕ ਦੇਖਿਆ ਵੀ ਅਸੀਂ ਜਿਹੜਾ ਆ ਵੀ ਜਿਹੜਾ ਨੂੰ ਅਸੀਂ ਅਬਲਾਈਜ਼ ਕਰਨ ਜਾ ਰਹੇ ਹੈਗੇ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨੀ ਗਾ ਜੀ,
0: ਜੀ
1: ਨਾ ਹੀ ਸਾਨੂੰ ਇਹ ਕੋਈ ਬੈਨੀਫਿਟ ਇਸ ਚੀਜ਼ ਦਾ ਦਵਾ ਸਕਦੇ ਹੈਗੇ ਆ, ਤੇ ਮੁੱਦਾ ਪਿਓਰਲੀ ਪੋਲੀਟੀਕਲ ਆ ਜੀ, ਤੇ ਇਸ ਕਰਕੇ ਉਹਨਾਂ ਨੇ ਪੋਲੀਟੀਕਲ ਡਿਸੀਜਨ ਜਿਹੜਾ ਹੈਗਾ ਆ ਵਿਦ ਪੋਲੀਟੀਕਲ ਮਾਇੰਡ ਤੇ ਅਕੋਰਡਿੰਗ ਟੂ ਦੇਅਰ ਕਨਵੀਨੀਅੰਸ ਉਹ ਮਤਲਬ ਡਿਸੀਜਨ ਲੈਣਗੇ, ਜੇ ਉਹਨਾਂ ਨੇ ਇਲੈਕਸ਼ਨ ਲੜਨਾ ਆ ਔਰ ਉਹ ਚਾਹੁੰਦੇ ਹੈਗੇ ਆ ਵੀ ਅਸੀਂ ਕੁਛ ਗੇਨ ਕਰਨਾ ਆ, ਉਹਨਾਂ ਨੂੰ ਏਦਾਂ ਦਾ ਕੋਈ ਡੇਅਰਿੰਗ ਸਟੈਪ ਜ਼ਰੂਰ ਮਤਲਬ ਉਠਾਉਣਾ ਪਏਗਾ
0: ਜੀ,
1: ਤੇ ਇਹੋ ਜਿਹੇ ਕੁਛ ਨਾ ਕੁਛ ਫੈਸਲੇ ਜ਼ਰੂਰ ਕਰਨੇ ਪੈਣਗੇ ਜੀ।
0: ਬਿਲਕੁਲ ਹੈ ਜੀ। ਸੈਂਟ ਸਾਹਿਬ ਇੱਕ ਦੋ ਖਬਰਾਂ ਲੈਣ ਤੋਂ ਪਹਿਲਾਂ ਹੋਰ ਆਖਰ ਦੇ ਵਿੱਚ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਜਿਨ੍ਹਾਂ ਨੂੰ ਪਤਾ ਨਾ ਵੀ ਸਾਡੀਆਂ ਟਿਕਟਾਂ ਕੱਟ ਹੋਣੀਆਂ, ਉਹਨਾਂ ਦਾ ਹੁਣ ਰਾਟ ਪਾਉਣਾ ਬਣਦਾ ਨਾ,
0: ਬਣਦਾ ਹੈ ਜੀ,
2: ਸਮਝਦੇ ਹੋ
0: ਜੀ।
2: ਹੋਰ ਕੋਈ
1: ਕਾਮਯਾਬ ਤਾਂ ਹੋਣਾ ਹੀ ਨਹੀਂ ਗੇ ਜੀ,
2: ਨਹੀਂ ਹੁਣ ਬਾਅਦ ਦੀ ਗੱਲ ਹੈ, ਪਰ ਗੱਲ ਹੈਗੀ ਵੀ ਇਹਨਾਂ ਦੀ ਵੀ ਤਾਂ ਬੇਇੱਜ਼ਤੀ ਹੋਣੀ ਹੈ ਜਾਂ ਟਿਕਟ ਨਹੀਂ ਮਿਲਣੀ ਇਹਨਾਂ ਨੂੰ। ਹੁਣ ਜਦੋਂ ਸ਼ਰੇਆਮ ਦੇਖੋ, ਜਦੋਂ ਸਿਟਿੰਗ MLA ਆ ਤੇ ਫਿਰ ਹਲਕਾ ਇੰਚਾਰਜ ਲਾਉਣ ਦੀ ਕੀ ਲੋੜ ਹੁੰਦੀ, ਜਿੱਥੋਂ MLA ਜਿੱਤਿਆ ਹੋਵੇ ਉੱਥੇ ਤਾਂ ਲੋੜ ਹੀ ਨਹੀਂ ਪੈਂਦੀ ਹਲਕਾ ਇੰਚਾਰਜ ਦੀ। MLA ਦੇ ਹੁੰਦੇ ਹੋਏ ਲੱਗ ਰਹੇ ਨੇ ਸਿਟਿੰਗ MLA ਦੇ ਹਲਕਾ ਇੰਚਾਰਜ ਦਾ ਮਤਲਬ ਕੱਟੀ ਜਾਣੀ ਹੈ, ਉਹ ਸਾਰਿਆਂ ਨੂੰ ਵੱਧ ਤਾਂ ਉਹੀ ਬੋਲਦੇ ਨੇ ਨਾ।
1: ਹਾਂਜੀ ਹਾਂਜੀ।
2: ਬਾਕੀ ਆ ਤੁਸੀਂ ਨੋਟਬੰਦੀ ਦੀ ਗੱਲ ਕਰੀ ਸੀ, ਦੇਖੋ ਤੁਹਾਡੇ ਲਈ ਤਾਂ ਕਿੰਨਾ ਵਧੀਆ ਸੰਦੇਸ਼ ਸੀਗਾ, ਉਸ ਵਕਤ ਤੁਹਾਡੇ ਜ਼ਿਲ੍ਹੇ ਦਾ ਮੁਖੀ ਪੁਲਿਸ ਮੁਖੀ ਡਾਲਰਾਂ 'ਚ ਕੰਮ ਕਰਦਾ ਸੀ, ਤੁਹਾਨੂੰ ਫੇਰ ਵੀ ਪਤਾ ਨਹੀਂ ਲੱਗਿਆ ਵੀ ਭਾਈ ਨੋਟਬੰਦੀ ਹੋ ਸਕਦੀ ਹੈ।
1: ਹਾਂਜੀ ਬਿਲਕੁਲ ਤੁਸੀਂ ਠੀਕ ਕਹਿੰਦੇ ਹੈਗੇ ਆ ਜੀ,
2: ਰੱਖਿਆ ਕਰੋ ਰੱਖਿਆ ਕਰੋ ਚਾਹ ਪੱਤੀ ਵਾਲੇ ਡੱਬੇ 'ਚ।
1: ਹਾਂਜੀ ਹਾਂਜੀ ਹਾਂਜੀ, ਉਹ ਤਾਂ ਉਹ ਹੀ ਹੁੰਦੇ ਜਿਹੜੇ ਤੁਸੀਂ ਭੇਜਦੇ ਆ, ਬਾਕੀ ਤਾਂ ਕੋਈ ਨੀ ਹੁੰਦੇ। ਹਾਂਜੀ
2: ਤੁਸੀਂ ਆ ਜੋ ਵੀ ਸ਼੍ਰੋਮਣੀ ਕਮੇਟੀ ਆ ਐਕਸਪਾਇਰੀ ਡੇਟ ਦਵਾਈ ਐਵੇਂ ਇੱਕ ਭੁਲੇਖਾ ਅਸਰ ਕਰਦੀ ਹੁੰਦੀ ਆ ਰਾਜਨ ਜੀ, ਜ਼ਿਆਦਾ ਨੀ ਕਰਦੀ ਹੁੰਦੀ, ਤੇ ਉਹ ਜਿੰਨੇ ਕੁ ਸ਼੍ਰੋਮਣੀ ਕਮੇਟੀ ਕੰਮ ਕਰਦੀ ਆ ਉਨਾ ਕੇ ਐਕਸਪਾਇਰੀ ਡੇਟ ਦਵਾਈ ਵਾਲੀ ਦਵਾਈ ਕੰਮ ਕਰਦੀ ਹੁੰਦੀ ਆ, ਕਰਦੀ ਹੈਗੀ ਆ ਥੋੜੀ। ਬਾਕੀ ਆ ਹੁਣ ਬੀਬੀ ਰੂਪ ਕੌਰ ਸੰਧੂ ਐਕਸਪਾਇਰੀ ਦਵਾਈ ਆ, ਹੁਣ ਦੇਖਿਓ ਅਸਰ ਹੁੰਦਾ,
0: ਨਾਲੇ ਸੌਦਾ ਵੇਚਣ ਵਾਲਿਆਂ ਨੇ ਆਪਣਾ
1: ਹੁੰਦਾ ਨਹੀਂ ਉਹ ਪੇਟ 'ਚ ਇਨਫੈਕਸ਼ਨ ਨਹੀਂ ਕਰਦੀ ਹੁੰਦੀ ਜੀ, ਉਹ ਪੇਟ 'ਚ ਇਨਫੈਕਸ਼ਨ ਨਹੀਂ ਹੋਣੀ ਆ।
0: ਨਹੀਂ ਨਹੀਂ ਸੈਣੀ ਸਾਹਿਬ, ਉਹ ਸੌਦਾ ਵੇਚਣ ਵਾਲਿਆਂ ਨੇ ਵਹਿਮ ਪਾਇਆ ਹੁੰਦਾ ਜੀ, ਡੇਟ ਐਕਸਪਾਇਰ ਹੋ ਗਈ, ਕਈ ਵਾਰੀ ਸੌਦਾ ਵੇਚ ਹੀ ਜਾਂਦਾ ਜੀ।
2: ਦੇਖੋ ਸਾਡੇ ਪੰਜਾਬ ਦੇ
1: ਤੁਸੀਂ ਗੱਲ ਕਰਦੇ ਆ ਉਹ ਹਿਸਾਬ ਦੇ ਹੀ ਅਸਰ ਆ,
2: ਸਾਢੇ ਚਾਰ ਸਾਲ ਲੰਘ ਗਏ ਰਾਜਨ ਜੀ, ਪੰਜਾਬ ਦਾ ਕੋਈ ਮੁੱਦਾ ਨਹੀਂ, ਇਲੈਕਸ਼ਨ ਆ ਰਹੀ ਹੈ ਪੰਜਾਬ ਦਾ ਕੋਈ ਮੁੱਦਾ ਨਹੀਂ, ਕੋਈ ਪੰਜਾਬ ਬਚਾਓ ਰੈਲੀ ਕੱਢ ਰਿਹਾ, ਕੋਈ ਪੰਜਾਬ ਨਸ਼ਾ ਮੁਕਤ ਰੈਲੀ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕਿਤੇ ਪੰਜਾਬ ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਤੇ ਤਵਾ ਲਾਈ ਜਾਂਦੇ ਨੇ, ਉਹ ਕਹਿੰਦਾ ਟੂ ਟੂ ਹੋਈ ਜੇ, ਉਹ ਕਹਿੰਦਾ ਨਹੀਂ ਹੋਈ ਜੇ, ਹਾਂਜੀ ਉਹ ਕਹਿੰਦਾ ਟੂ ਟੂ ਹੋਊਗੀ 1 ਅਕਤੂਬਰ ਨੂੰ, ਆਹ ਮੁੱਦੇ ਨੇ ਸਾਡੇ ਪੰਜਾਬ ਦੇ।
0: ਬਿਲਕੁਲ
2: ਤੇ ਲੁੱਟਣ ਵਾਲੇ ਲੁੱਟੇ ਲੁੱਟੀ ਜਾ ਰਹੇ ਨੇ ਜੀ,
0: ਲੁੱਟੀ ਜਾਂਦੇ ਨੇ ਜੀ।
2: ਸਰਕਟ ਹਾਊਸ ਖਬਰਾਂ ਪਹਿਲਾਂ ਹੀ ਬੁੱਕ ਹੋ ਗਈ ਜੀ, ਸਰਕਟ ਹਾਊਸ ਦੇ ਵਿੱਚ ਖਬਰਾਂ ਕੌਣ ਬੈਠੇ ਹੋਣੇ ਨੇ, ਜੇ ਬੰਦੇ ਹੀ ਜਾਨੇ ਇੰਨੀ ਆਈ ਹੋਈ ਹੈ, ਫਿਰ ਜਨ ਘਰ ਫੁੱਲ ਆ, ਫਿਰ ਉਹ ਕਿਸੇ ਦੇ ਘਰੇ ਬਿਠਾ ਦਿੰਦੇ ਹੁੰਦੇ ਨੇ, ਕਿਤੇ ਤਾਂ ਬਿਠਾ ਲੈਣੀ ਹੋ ਜਾਨੇ ਹੁਣ
0: ਜੀ।
2: ਜਿਹੜੀ ਪਹਿਲਾਂ ਖਬਰ ਕਰਦੇ ਸੀ ਨਾ ਵੀ ਇਹ IAS ਲੋਬੀ ਨੀ ਬੋਲਦੀ, ਕੋਈ ਨੀ ਬੋਲਦੀ ਜਾਂ MLA, ਇਹਨਾਂ ਨੇ 1 ਸਾਲ ਇਹਨਾਂ ਨੂੰ ਪੂਰੀ ਛੁੱਟੀ ਦੇ ਕੇ ਰੱਖੀ ਹੈ
0: ਜੀ,
2: ਸਾਰੇ ਕਾਣੇ ਕਰਕੇ ਇਹਨਾਂ ਦੀਆਂ ਮੂਵੀ, ਜਿਹੜੀ ਇਹਨਾਂ ਦੀ ਨੀਤੀ ਆ ਨਾ ਮੂਵੀਆਂ ਬਣਾਉਣੀਆਂ, ਇਹਨਾਂ ਨੂੰ ਕੈਪਚਰ ਕਰਨਾ, ਸਾਰੇ ਇਹਨਾਂ ਨੇ ਕਾਣੇ ਕਰੇ ਹੋਏ ਨੇ, 8 ਕਾਣਾ ਕਰਤਾ, ਤੇ ਫਿਰ ਬੋਲਣਾ ਕੀ ਨੀ, ਕਿਉਂਕਿ ਇਸੇ ਨੀਤੀ ਨਾਲ ਹੀ ਅੱਗੇ ਵਧੇ ਹੋਏ ਨੇ ਨਾ,
0: ਵਧੇ ਹੋਏ ਨੇ,
2: ਇਹਨਾਂ ਤਾਂ ਆਪਦੇ ਬੰਦੇ ਨੀ ਛੱਡੇ ਹੋਏ
0: ਜੀ,
2: ਆਪਦੇ ਬੰਦੇ ਨੇ ਇੱਕ ਦੂਜੇ ਦੀ ਮੂਵੀ ਬਣਾ ਕੇ ਰੱਖੀ ਹੋਈ ਨੇ, ਇਹਨਾਂ ਨੂੰ ਤਾਂ ਇਹਨਾਂ ਨੂੰ ਤਾਂ ਖੋਤੇ ਭਰੋਸਾ ਹੈ ਨੀ, ਇਹ ਪਾਰਟੀ ਇਹੋ ਜੀ ਆ
0: ਜੀ,
2: ਤੇ ਉਹ ਫਿਰ ਉਹ ਬੋਲਣਾ ਕੀ ਨੀ ਪੰਜਾਬ ਦੇ ਹੱਕ ਚ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਬਿਲਕੁਲ ਠੀਕ ਜੀ,
2: ਧੰਨਵਾਦ ਜੀ ਰਾਜੀ,
0: ਥੈਂਕ ਯੂ ਔਜਲਾ ਸਾਹਿਬ,
1: ਥੈਂਕ ਯੂ ਸਰ, ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ। ਤੇ ਸੈਂਟ ਸਾਹਿਬ ਪੰਜਾਬ ਆਏ ਪੰਡਿਤ ਧਰਿੰਦਰ ਸ਼ਾਸਤਰੀ, ਪਤਾ ਨੀ ਹੈਗਾ ਕਿ ਨਹੀਂ ਆ ਪਰ ਨਾਂ ਨਾਲ ਲੱਗਾ ਹੋਇਆ, ਤੇ ਸ਼ਾਹੀ ਇਮਾਮ ਤੇ ਜਿਹੜੇ ਨੇ ਕ੍ਰਿਸ਼ਨ ਭਾਈਚਾਰੇ ਦੇ ਕੁਝ ਓਬਜੈਕਸ਼ਨ ਉੱਠੇ ਨੇ ਜੀ, ਤੇ ਚੰਡੀਗੜ੍ਹ ਲੁਧਿਆਣੇ ਦੇ ਵਿੱਚ ਇਹੀ ਕਹਿ ਰਿਹਾ ਜੀ ਪਾਗਲ ਲੁਧਿਆਣੇ ਵਾਲੇ ਹੋ?
1: ਬਿਲਕੁਲ ਪਾਗਲੋ ਲੁਧਿਆਣਾ ਕੇ ਪਾਗਲੋ ਜੀ। ਭਾਰੇ ਸਾਹਿਬ ਇਹ ਬੰਦੇ ਉਹ ਬੰਦੇ ਆ ਜਿਨ੍ਹਾਂ ਨੂੰ ਮੇਰਾ ਖਿਆਲ ਆ ਵੀ ਧਰਮ ਦੇ ਨਾਂ ਦੀ ਕੋਈ ਚੀਜ਼ ਪਤਾ ਹੀ ਕੁਛ ਨਹੀਂ ਹੈਗੇ ਤੇ ਧਰਮ ਗੁਰੂ ਕਹਾ ਰਹੇ ਆ
0: ਜੀ।
1: ਜੇ ਪਰਮਾਤਮਾ ਇੱਕ ਆ ਤੇ ਫਿਰ ਉੱਥੇ ਉੱਪਰ ਜਾ ਕੇ ਚਾਰ ਹੋ ਜਾਂਦੇ ਆ
0: ਜੀ,
1: ਭਈ ਮੁਸਲਮਾਨਾਂ ਦਾ ਹੋਰ ਪਰਮਾਤਮਾ ਆ, ਹਿੰਦੂਆਂ ਦਾ ਹੋਰ ਆ ਤੇ ਸਿੱਖਾਂ ਦਾ ਹੋਰ ਆ ਹੈਂਜੀ
0: ਜੀ,
1: ਤੇ ਕ੍ਰਿਸਚਨਾਂ ਦਾ ਹੋਰ ਆ
0: ਜੀ।
1: ਰਸਤੇ ਵੱਖਰੇ ਵੱਖਰੇ ਹੋ ਸਕਦੇ ਹੈਗੇ, ਮੰਜ਼ਿਲ ਸਾਰਿਆਂ ਦੀ ਇੱਕ ਆ ਜੀ
0: ਜੀ।
1: ਜਿੱਦਾਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਨਮਸਤਤਮ ਬੇ ਮਜ਼ਬਾ
0: ਜੀ,
1: ਤੇ ਜਿਹਦਾ ਕੋਈ ਮਜ਼ਬ ਨਹੀਂ
0: ਜੀ
1: ਹੈਂਜੀ ਓਹਨੂੰ ਨਮਸਕਾਰ ਆ
0: ਜੀ।
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਪਤਾ ਹੀ ਕੁਛ ਨੀ ਜੀ ਉੱਥੇ ਕੀ ਕਹਿੰਦਾ ਜੀ ਇਹ
0: ਜੀ,
1: ਕਿ ਸਿੱਖਾਂ ਨੂੰ ਛੱਡ ਕੇ ਤੇ ਸਾਧੂ ਜਿਹੜੇ ਸਨਾਤਨੀ ਆ ਉਹਨਾਂ ਨੂੰ ਛੱਡ ਕੇ
0: ਜੀ
1: ਹੋਰ ਕੋਈ ਸਾਡੇ ਦਰਬਾਰ ਚ ਆ ਜਾਏ ਤੇ ਕਹਿੰਦਾ ਪੈਂਟ ਗੀਲੀ ਹੋ ਜਾਏਗੀ।
0: ਬਿਲਕੁਲ
1: ਹਾਂਜੀ, ਉਹ ਫਿਰ ਛੱਡ ਕੇ ਕੌਣ ਹੋਏ ਜੀ? ਉਹ ਮੁਸਲਮਾਨ ਤੇ ਕ੍ਰਿਸਚਨ ਹੀ ਹੋਏ ਨਾ ਜੀ।
0: ਬਿਲਕੁਲ,
1: ਉਹਨਾਂ ਨੇ ਕਿਹਾ ਵੀ ਭਾਈ ਤੂੰ ਇੱਥੇ ਜਿਹੜਾ ਹੈਗਾ ਆ ਇਹ ਜ਼ਹਿਰ ਫੈਲਾਉਣ ਵਾਲੇ ਬੰਦੇ, ਤੁਸੀਂ ਮਤਲਬ ਜਿਹੜਾ ਆ ਤੁਸੀਂ ਆਪਣੇ ਆਪ ਦੇ ਉੱਤੇ ਜਿੰਨਾ ਮਰਜੀ ਪ੍ਰਾਊਡ ਕਰੋ, ਆਪਣੀਆਂ ਜਿਹੜੀਆਂ ਮਰਜੀ ਸਿਫਤਾਂ ਕਰੋ
0: ਜੀ,
1: ਪਰ ਤੁਹਾਨੂੰ ਜਿਹੜਾ ਆ ਦੂਜੇ ਨੂੰ ਮਤਲਬ ਬੁਰਾ ਕਹਿਣ ਦਾ ਹੱਕ ਕੀ ਆ ਜੀ?
0: ਜੀ
1: ਇਹ ਤਾਂ ਵੈਸੇ ਜਿਹੜਾ ਹੈ ਸੰਨੀ ਦਿਓਲ ਦੀ ਫਿਲਮ ਚ ਵੀ ਕਹਿੰਦਾ ਸੀ, ਕਹਿੰਦਾ ਵੀ ਭਾਈ ਤੁਸੀਂ ਜਿੰਦਾਬਾਦ ਆ ਜਿੰਦਾਬਾਦ ਆ, ਪਰ ਅਸੀਂ ਕਿਉਂ ਮੁਰਦਾਬਾਦ ਬਾਈ?
0: ਬਿਲਕੁਲ ਜੀ,
1: ਠੀਕ ਹੈ ਜੀ, ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਜਿੰਦਾਬਾਦ
0: ਜੀ।
1: ਇਸੇ ਤਰੀਕੇ ਨਾਲ ਇਹ ਹੈਗਾ ਆ ਜੀ ਕਿ ਇਹ ਬੰਦੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਆ, ਜ਼ਹਿਰ ਬੀਜਦੇ ਆ ਜੀ,
0: ਸ਼ਰਾਰਤ ਔਰ
1: ਸ਼ਰਾਰਤ ਕਰਦੇ ਆ। ਅਸੀਂ ਆਪਣਿਆਂ ਨੂੰ ਬਹੁਤ ਕੰਡੈਮ ਕਰ ਲੈਂਦੇ ਹੈਗੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਆ ਜਾਂ ਹੋਰ ਕਰਦੇ ਆ ਜੀ, ਜਾਂ ਆਪਣੇ ਜਿਹੜੇ ਆ ਅਲੱਗ ਖਿੱਤੇ ਦੀ ਮੰਗ ਕਰਦੇ ਆ, ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆ ਕਿ ਭਾਈ ਇੱਕ ਭਾਈਚਾਰਕ ਸਾਂਝ ਹੈਗੀ ਆ, ਪੰਜਾਬ ਤਾਂ ਖਿੱਤਾ ਹੀ ਬਹੁਤ ਪਿਆਰਾ ਆ
0: ਹੈਂਜੀ,
1: ਇੱਥੇ ਤਾਂ ਇੰਨਾ ਜਿਆਦਾ ਜਿਹੜਾ ਹੈਗਾ ਆ ਆਪਸ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਇੰਨਾ ਕਾਲਾ ਦੌਰ ਚੱਲਿਆ ਤਾਂ ਵੀ ਜਿਹੜਾ ਆ ਵੀ ਅੰਦਰੋਂ ਜਿਹੜਾ ਆ ਇੱਕ ਦੂਜੇ ਨਾਲ ਜੜਾਵ ਏਦਾਂ ਦਾ ਸੀਗਾ ਤੇ ਕਦੀ ਕੋਈ ਇੱਥੇ ਦੰਗਿਆਂ ਨਾਲ ਦੀ ਕੋਈ ਚੀਜ਼ ਨਹੀਂ ਹੋਈ ਵੀ ਹਾਂ ਜੀ, ਤੇ ਜੇ ਉਹ ਕਿਸੇ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਦੋਨਾਂ ਭਾਈਚਾਰਿਆਂ ਨੇ ਹੀ ਬੁਰਾ ਬਣਾਇਆ
0: ਜੀ।
1: ਤੇ ਇਹ ਲੋਕ ਜਿਹੜੇ ਆਉਂਦੇ ਹੈਗੇ ਆ ਫਿਰ ਇਹ ਜਦੋਂ ਇਹ ਏਦਾਂ ਦੇ ਨਾਰੇ ਲਾਉਂਦੇ ਹੈਗੇ ਆ ਉਹ ਇਨਡਾਇਰੈਕਟਲੀ ਤਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ ਤੇ ਉਹ ਗੁਨਾਹ ਨੀਗਾ ਉਹ ਕ੍ਰਾਈਮ ਨੀਗਾ
0: ਜੀ,
1: ਤੇ ਫਿਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਾ ਕ੍ਰਾਈਮ ਕਿੱਦਾਂ ਹੋ ਗਿਆ ਜੀ?
0: ਬਿਲਕੁਲ ਹੈ ਜੀ,
1: ਤੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈਗੀ ਆ। ਬੀਜੇਪੀ ਦਾ ਜਿਹੜਾ ਹੈਗਾ ਵੋਟ ਬੈਂਕ ਇਹਨਾਂ ਚੀਜ਼ਾਂ ਨਾਲ ਵਧਣਾ ਨੀ ਗਾ, ਘਟਣਾ ਹੀ ਆ ਜੀ,
0: ਪੰਜਾਬ ਚ ਤਾਂ ਖਾਸ ਕਰਕੇ
1: ਕਿਉਂਕਿ ਦੇਖੋ ਰਾਜ ਕਰਦੀ ਪਾਰਟੀ ਤੇ ਆਪੋਜੀਸ਼ਨ ਦੇ ਵਿਚ ਬਹੁਤ ਛੋਟਾ ਜਿਹਾ ਫਰਕ ਹੁੰਦਾ ਆ ਜੀ, ਖਾਸ ਕਰਕੇ ਜਿਹੜਾ ਆ ਉਪਰਲਾ ਇਲੈਕਸ਼ਨ ਹੁੰਦਾ ਓਹਦੇ ਵਿਚ ਜੀ, ਤੇ ਉਹਦੇ ਵਿਚ ਜਿਹੜਾ ਆ ਹੁਣ ਕਿਉਂਕਿ ਪਾਰਟੀਜ਼ ਬਹੁਤ ਜ਼ਿਆਦਾ ਹੈਗੀਆਂ ਆ, ਇਹ 33% ਨਾਲ ਸਰਕਾਰ ਬਣੀ ਆ ਜੀ, ਇਹ ਜਿਹੜੀ ਸਰਕਾਰ ਦਾਵਾ ਕਰਦੀ 38% ਦੇ ਮਤਲਬ 62% ਤਾਂ ਵੋਟਾਂ ਜਿਹੜੀਆਂ ਤੁਹਾਡੇ ਖਿਲਾਫ ਹੈ ਨਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਇਹਦੇ ਨਾਲ ਜਿਹੜਾ ਆ ਵੀ ਜੇ ਕੋਈ ਇੱਕ ਪਾਰਟੀ ਸੋਚੇ ਕਿ ਹਾਂ ਜੀ ਮਾਹੌਲ ਬਣੂਗਾ ਜਾਂ ਏਦਾਂ ਕਰਕੇ, ਉਹਨੇ ਪੰਜਾਬ ਦਾ ਹਿੰਦੂ ਵੀ ਏਦਾਂ ਦਾ ਹੈ ਨੀ ਗਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਕਰੇ ਜੀ, ਇਹੋ ਜਿਹੇ ਲੋਕ ਨੁਕਸਾਨ ਕਰਦੇ ਜੀ। ਤੇ ਉਹਨਾਂ ਨੇ ਹੁਣ ਜਿਹੜੀ ਹੈਗੀ ਆ ਹੁਣ ਹੈਗਾ ਕੀ ਆ ਜੀ ਕਿ ਸਾਡੇ ਇੱਥੇ ਜਿਹੜੀ ਰਾਜ ਕਰਦੀ ਪਾਰਟੀ ਆ ਉਹ ਵੀ ਕਹਿੰਦੇ ਤਾਂ ਕੁਛ ਹੈਗੇ ਸੀ ਕਿ ਅਸੀਂ ਬਦਲਾਅ ਵਾਲੇ ਹੈਗੇ ਆ ਜੀ, ਤੇ ਪਰ ਧਰਮ ਦੀ ਸਿਆਸਤ ਕਰਨੋਂ ਪਿੱਛੇ ਉਹ ਵੀ ਨੀ ਹਟੇ ਜੀ, ਇੱਕ ਸ਼ਾਮ ਸ਼ਿਵਕ ਇੱਕ ਸ਼ਾਮ ਸ਼ਿਵਕੇ ਨਾਮ ਇਹਨਾਂ ਨੇ ਸ਼ੁਰੂ ਕੀਤੀ, ਤੀਰਥ ਯਾਤਰਾ ਲੈ ਕੇ ਤੁਰੇ ਇਹੀ ਤੁਰੇ ਹੈਗੇ ਆ ਜੀ। ਮੈਂ ਤਾਂ ਕਹਿੰਦਾ ਜੀ ਆਹ ਤੀਰਥ ਯਾਤਰਾ ਵਾਲੀ ਬੱਸ ਤੁਸੀਂ ਸਾਰੇ ਪਾਸੇ ਘੁਮਾਉਂਦੇ ਹੈਗੇ ਆ, ਉਹ ਬਜ਼ੁਰਗਾਂ ਨੂੰ ਇੱਕ ਗੱਲ ਸਾਇੰਸ ਸਿਟੀ ਕਪੂਰਥਲਾ ਹੀ ਦਿਖਾ ਲਿਆ
0: ਕਰੋ,
1: ਉੱਥੇ ਕੋਈ 3D ਮੂਵੀ ਦਿਖਾ ਦਿਓ ਹੈ ਜੀ ਐਸਟ੍ਰੋਲੋਜੀ ਤੇ ਉੱਤੇ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਭਾਈ ਉਹ ਜਿਹੜੇ ਅਸੀਂ ਅੱਜ ਤੱਕ ਜਿਹੜੇ ਆ ਵਹਿਮਾਂ ਭਰਮਾਂ ਚ ਪਏ ਰਹੇ ਉਹ ਹੈ ਕੀ ਚੀਜ਼ ਆ ਜੀ,
0: ਸਾਡੀ ਦੁਨੀਆ ਤੋਂ ਬਾਹਰ ਵੀ ਕੁਝ ਬਸਦਾ ਆ। ਬਿਲਕੁਲ
1: ਹੁਣ ਹਾਂ ਬਿਲਕੁਲ ਜੀ, ਵੀ ਉਹਨਾਂ ਦੇ ਦਿਮਾਗ ਖੁੱਲਣ ਮਾੜੇ ਮੋਟੇ,
0: ਜੀ
1: ਤੁਸੀਂ ਪਤਾ ਨੀ ਕਿਹੜੇ ਰਿਚੁਅਲ ਫੋਲੋ ਕਰਦੇ ਆਰਾਮ ਨਾਲ। ਅੱਛਾ ਫਿਰ ਭਾਈ ਸਾਹਿਬ ਦੇਖੋ ਜਿੱਦਾਂ ਦੀਆਂ ਵੀਡੀਓ ਪਹਿਲਾਂ ਪਹਿਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਬੰਦ ਹੀ ਕਰ ਦਿੱਤੀਆਂ ਹੈਗੀਆਂ ਜੀ, ਜਾ ਕੇ ਉੱਥੇ ਹੋਟਲਾਂ ਚ ਰਹਿੰਦੇ ਆ ਜੀ,
0: ਬਿਲਕੁਲ ਹੈ ਜੀ,
1: ਤੇ ਪੂਰਾ ਜੋ ਇੰਜੋਏ ਕਰਦੇ ਆ ਜੀ ਅਗਲੇ,
0: ਜੀ ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂਜੀ
0: ਤੇ
1: ਸਵੇਰ ਨੂੰ ਮੱਥੇ ਟੇਕਦੇ ਆ ਜੀ, ਰਾਤ ਨੂੰ ਜਿਹੜਾ ਹੈਗਾ ਆ ਵੀ ਉਹ
0: ਮੱਥੇ ਟਿਕਾਉਂਦੇ ਆ ਜੀ,
1: ਮਹਿਫਲ ਵੀ ਸਜ, ਹਾਂ ਮਹਿਫਲ ਵੀ ਸਜਾ ਦੇ, ਮਹਿਫਲਾਂ ਵੀ ਸਜਦੀਆਂ ਜੀ।
0: ਬਿਲਕੁਲ,
1: ਸੋ ਇਸ ਕਰਕੇ ਪਹਿਲਾਂ ਪਹਿਲਾਂ ਆਈਆਂ ਸਰ ਵੀਡੀਓ ਏਦਾਂ ਦੀ ਆਈਆਂ, ਤੇ ਫੇਰ ਉਹ ਤੋਂ ਬਾਅਦ ਚੈੱਕ ਲੱਗ ਗਿਆ ਵੀ ਭਾਈ ਏਦਾਂ ਬਾਹਰ ਨਾ ਦੱਸੋ, ਇਹਦੇ ਨਾਲ ਬਦਨਾਮੀ ਹੁੰਦੀ, ਤੁਹਾਨੂੰ ਅਸੀਂ ਖੁਸ਼ ਕਰਕੇ

0: ਕਹਿੰਦੇ ਟੈਚੀ ਧੋਏ ਢੋਏ ਆ, ਕਿੰਨਾ ਜਿਹੜਾ ਹੈਗਾ ਪੈਸਾ ਇਥੋਂ ਜੇ। ਅੱਛਾ ਇਹ ਤਾਂ ਉਹ ਆ ਜਿਹੜਾ ਕਰਜ਼ਾ ਚੱਕ ਲਿਆ ਹੈਗਾ ਆ, ਜਿਹੜੇ ਨੈਚੁਰਲ ਰਿਸੋਰਸਿਸ ਨੂੰ ਲੁੱਟ ਕੇ ਲਗਾਏ ਆ, ਉਹ
1: ਉਹ ਤਾਂ ਕਿਸੇ
0: ਮਾਈਨਿੰਗ ਨੂੰ
1: ਗਿਣਤੀ 'ਚ ਹੀ
0: ਲੁੱਟਿਆ,
1: ਨਹੀਂ।
0: ਉਹ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਜੀ।
1: ਜੀ
0: ਸੋ ਸਟੇਟ ਦੇ ਪੱਲੇ ਕੱਖ ਨਹੀਂ ਛੱਡ ਕੇ ਜਾਣਾ ਜੀ। ਭਾਰੀ ਸਾਹਿਬ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਦਈ ਹੈ ਜੀ,
1: ਜੀ
0: ਇੱਥੇ ਨਾ ਪਿੰਡਾਂ ਦੇ ਵਿੱਚ ਤੇ ਮੇਰੇ ਖਿਆਲ ਟਵਾਣਾ ਸਾਹਿਬ ਨੇ ਵੀ ਖਬਰ ਕੀਤੀ ਸੀ ਸਵੇਰੇ, ਵੀ
1: ਜੀ
0: ਡਰੋਨ ਤੋਂ ਉੱਤੇ ਏਦਾਂ ਕਰਕੇ ਹੈਗਾ ਜੀ, ਵੀ
1: ਹਾਂਜੀ
0: ਡਰੋਨ ਨਾਲ
1: ਹਾਂਜੀ
0: ਜਿਹੜਾ ਆ, ਹਾਂਜੀ ਵੀ ਉਹ ਡਰੋਨ ਘੁੰਮਦੇ ਤੇ ਜਿਹਦੇ ਤੇ ਕਿਸਾਨਾਂ ਚ ਸਹਿਮ ਹੋਇਆ ਵੀ ਭਾਈ ਇਹ ਡਰੋਨ
1: ਫੜਿਆ ਜੀ,
0: ਸਾਡੇ
1: ਉਹਨਾਂ ਨੇ
0: ਖੇਤਾਂ ਚ
1: ਫੜੇ
0: ਕਿਉਂ
1: ਵੀ ਆ ਲੋਕ
0: ਘੁੰਮਦੇ
1: ਘੁੰਮਦੇ
0: ਫੜੇ ਵੀ। ਅੱਛਾ ਸਾਡੇ ਵੀ ਇਧਰ ਪਿੰਡਾਂ ਦੇ ਵਿੱਚ ਜੀ, ਉਹ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਹੈਗੀਆਂ ਨਾ ਜੀ, ਉਹ
1: ਜੀ
0: ਵੀ ਡਰੋਨ ਉਡਾ ਕੇ ਤੇ ਏਰੀਆ ਅਸੈਸ ਕਰ ਰਹੀਆਂ ਵੀ ਕਿੱਥੋਂ ਆਬਾਦੀ ਤੋਂ ਲੈ ਕੇ ਆਬਾਦ ਦੂਜੇ ਪਿੰਡ ਦੀ ਆਬਾਦੀ ਤੱਕ ਕਿੰਨਾ ਏਰੀਆ ਜਿਹੜਾ ਆ ਐਗਰੀਕਲਚਰ ਲੈਂਡ ਦਾ ਹੈਗਾ ਆ ਜੀ, ਵੀ
1: ਰਕਬਾ
0: ਕੱਲ ਨੂੰ ਜੇ ਕੋਈ ਪ੍ਰੋਜੈਕਟ, ਹਾਂ ਜੀ ਵੀ ਜੇ ਕੋਈ ਨੇੜੇ ਨੇੜੇ ਪਿੰਡ ਹੈਗੇ ਆ ਤੇ ਫੇਰ ਏਰੀਆ ਘੱਟ ਆ ਜੀ, ਤੇ
1: ਜੀ
0: ਜੇ ਮਤਲਬ ਦੂਰ ਦੂਰ ਪਿੰਡ ਹੈਗੇ ਆ ਤੇ ਏਰੀਆ ਵੱਧ ਹੈਗਾ ਆ ਜੀ, ਵੀ ਜਿਹਦੇ ਵਿੱਚੋਂ ਜਿਹੜਾ ਆ ਵੀ ਆਬਾਦੀ ਨਾ ਆਉਂਦੀ ਹੋਵੇ, ਵੀ ਨਾ ਕਮਰਸ਼ੀਅਲ ਦੀ ਪੇਮੈਂਟ ਕਰਨੀ ਪਵੇ ਜੀ, ਤੇ
1: ਜੀ
0: ਐਗਰੀਕਲਚਰ ਦਾ ਜੋ ਐਕੁਜੀਸ਼ਨ ਦਾ ਰੇਟ ਹੈਗਾ ਆ,
1: ਜੀ
0: ਉੱਥੇ ਸਰਕਾਰੀ ਲਿਸਟਾਂ ਲੈ ਕੇ ਜਾਂਦੇ ਪਏ ਆ ਜੀ, ਉੱਥੋਂ
1: ਜੀ
0: ਤਹਿਸੀਲ ਦੇ ਵਿੱਚੋਂ ਜੀ।
1: ਕਿਆ ਬਾਤ ਹੈ ਜੀ, ਡਾਟਾ
0: ਸੋ
1: ਇਕੱਠਾ ਹੋ
0: ਸੋ
1: ਗਿਆ
0: ਇਸ ਕਰਕੇ ਪ੍ਰਾਈਵੇਟ ਕੰਪਨੀਆਂ ਆਪਣੇ ਲੈਵਲ ਤੇ ਕਰਾ ਰਹੀਆਂ ਹੈਗੀਆਂ ਆ ਜੀ, ਉਹਨਾਂ ਨੂੰ ਕਿਹੜਾ ਕੋਈ ਡੀਸੀ ਨੇ ਪੁੱਛਿਆ ਜਾਂ ਕਿਸੇ ਨੇ ਪਰਮਿਸ਼ਨ ਦਿੱਤੀ ਜਾਂ ਜਿੱਦਾਂ ਮਰਜ਼ੀ।
1: ਜੀ
0: ਪਤਾ
1: ਬਿਲਕੁਲ
0: ਨੀ ਕਿੰਨੀਆਂ ਕੁ ਦਿੱਲੀ ਦੀਆਂ ਕੰਪਨੀਆਂ ਇੱਥੇ ਘੁੰਮਦੀਆਂ ਪਈਆਂ ਜੀ, ਨੋਇਡਾ ਦੀਆਂ
1: ਜੀ
0: ਕੰਪਨੀਆਂ ਹੈਗੀਆਂ ਯੂਪੀ ਰਜਿਸਟਰਡ, ਉਹ
1: ਬਿਲਕੁਲ
0: ਇੱਥੇ ਆਈਆਂ ਹੈਗੀਆਂ ਜੀ। ਸੋ
1: ਜੀ
0: ਇਸ ਕਰਕੇ ਜਿਹੜਾ ਆ ਪੰਜਾਬ ਨੂੰ ਤਾਂ ਲੁੱਟਣਾ ਹੀ ਲੁੱਟਣਾ ਹੈਗਾ ਜੀ,
1: ਜੀ
0: ਤੇ ਦੇਖੋ ਅੱਗੇ ਇਲੈਕਸ਼ਨ ਦੇ ਵਿੱਚ ਕਿੱਦਾਂ ਹੁੰਦਾ ਆ ਤੇ ਵਾਗਡੋਰ ਕਿਹੜਾ ਬੰਦਾ ਸਾਂਭਦਾ ਆ ਜੀ।
1: ਸਾਂਭਦਾ ਹੈ ਜੀ, ਬਿਲਕੁਲ ਹੈ ਜੀ। ਤੇ
0: ਜੀ
1: ਸੈਣੀ ਸਾਹਿਬ
0: ਜੀ ਭਾਰਤ
1: ਆਪਣੇ
0: ਸਾਹਿਬ,
1: FBI ਦੀ ਗੱਲ ਕਰ ਲਈ ਹੈ, ਗੋਲਡੀ ਬਰਾੜ ਜਿਹਦੇ ਉੱਤੇ ਪਹਿਲਾਂ $1,00,000 ਦਾ ਸੀਗਾ
0: ਉਹ
1: ਨਾਮ ਸੀਗਾ, ਹੁਣ ਵਧਾ ਕੇ $10,00,000 ਕਰ ਦਿੱਤਾ, ਉਹਦੇ ਕੀ ਹਾਲਾਤ ਨੇ ਜੀ?
0: ਬਿਲਕੁਲ ਜੀ, ਪਹਿਲਾਂ 1 ਮਿਲੀਅਨ ਦਾ ਜਿਹੜਾ ਹੈਗਾ ਆ ਇਨਾਮ, ਜਦੋਂ ਕਹਿੰਦੇ ਪੈਦਾ ਹੋਏ ਸੀ ਇੱਕ ਪੁਲਿਸ ਵਾਲੇ ਦੇ ਘਰ ਪੈਦਾ ਹੋਏ ਸੀ
1: ਜੀ,
0: ਹਾਂਜੀ ਚੰਗੀ ਸਕੂਲਿੰਗ ਹੋਈ ਜੀ,
1: ਜੀ
0: ਪੜ੍ਹਾਈ ਵੀ ਵਧੀਆ ਕੀਤੀ ਜੀ,
1: ਜੀ
0: ਪਰ ਦੇਖੋ ਜਿਸ ਦੁਨੀਆਂ ਦੇ ਵਿੱਚ ਚੱਲ ਗਏ ਵੀ ਜੇ ਕ੍ਰਾਈਮ ਦੀ ਦੁਨੀਆਂ ਚ, ਉੱਥੇ ਜਾ ਕੇ ਮਾਪਿਆਂ ਨੇ ਕਦੀ ਸੋਚਿਆ ਹੋਊਗਾ ਕਿ ਸਾਡੇ ਮੁੰਡੇ ਤੇ ਅਮੈਰੀਕਾ ਦੀ ਸਰਕਾਰ ਚ 1 ਮਿਲੀਅਨ ਦਾ ਇਨਾਮ ਰੱਖੂਗੀ ਜੀ,
1: ਜੀ ਬਿਲਕੁਲ
0: ਉਹਦੀ ਇਨਫੋਰਮੇਸ਼ਨ ਦੇਣ ਵਾਲੇ ਨੂੰ ਜੀ,
1: ਜੀ
0: ਲੋ ਇਨਫੋਰਮੇਸ਼ਨ ਤਾਂ ਸਾਡੇ ਕੋਲੋਂ ਲੈ ਲਓ ਜੀ, ਭੇਜੋ ਨੇ 1 ਮਿਲੀਅਨ ਦੀ, ਤੂੰ ਭਾਈ ਸਾਡੇ ਇੰਡੀਆ ਚ ਹੈ ਨੀਗਾ, ਹਾਂਜੀ ਇਹਤੋਂ ਸੋਲਿਡ ਲੈਣੀ ਆ ਤੇ ਮਾਨ ਸਾਹਿਬ ਕੋ ਲੈ ਲਓ ਜੀ, ਉਹਨਾਂ ਨੇ ਗੁਜਰਾਤ ਦੀਆਂ ਚੋਣਾਂ ਚ ਕਿਹਾ ਸੀ ਬੀਇੰਗ ਹੈਡ ਆਫ ਦਾ ਸਟੇਟ, ਮੈਂ ਦੱਸਦਾ ਵੀ ਉਹਨੂੰ ਫੜ ਲਿਆ ਅਮੈਰੀਕਾ ਚ, ਹਾਂਜੀ ਉਹ ਹੁਣ ਸਾਡਾ ਹੈਡ ਆਫ ਦਾ ਸਟੇਟ ਇੱਦਾਂ ਦੀ ਇਨਫੋਰਮੇਸ਼ਨ ਦਿੰਦਾ ਪਿਆ ਤੇ ਬਾਕੀਆਂ ਦੇ
1: ਜੀ।
0: ਸਰ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਆ ਇਹਨਾਂ ਨੇ ਸ਼ੁਰੂ ਕੀਤਾ, ਉਹਦੇ ਨਾਲ ਸਾਰੇ ਦੇਸ਼ਾਂ ਜਿਹੜੇ ਹੈਗੇ ਆ ਉਹਦੇ ਵਿੱਚ ਅਨਰੈਸਟ ਹੋਈ, ਏਦਾਂ ਦੀਆਂ ਜਿਹੜੀਆਂ ਫਰੌਤੀਆਂ ਦੀਆਂ ਕਾਲਾਂ, ਇਹ ਸਾਰੇ ਬਿਜਨਸ ਜਿਹੜੇ ਹੈਗੇ ਨਾ ਜੀ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹਨਾਂ ਨੇ ਨੁਕਸਾਨ ਕੀਤਾ ਸਾਰਿਆਂ ਦੇਸ਼ਾਂ ਦਾ ਜੀ। ਹੁਣ ਜਿਹੜਾ ਆ ਤੁਸੀਂ ਇਹ ਦੇਖੋ, ਇੱਕ ਦਿਨ ਏਦਾਂ ਦਾ ਆਇਆ ਕਿ 5 ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਉਹਨਾਂ ਨੇ ਜਿਹਨੂੰ ਹੈਡ FBI ਕਰ ਰਹੀ ਸੀ, ਉੱਥੇ ਦੀਆਂ CIN ਉਹਨਾਂ ਨੇ ਸਾਰੀਆਂ ਏਜੰਸੀ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਤੁਹਾਡੀਆਂ ਜੇਲਾਂ ਚ ਬੈਠੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਵ ਆ ਤੇ ਦੂਜੇ ਦੇਸ਼ਾਂ ਦੇ ਵਿੱਚ ਇੰਟਰਫੇਅਰ ਕਰਕੇ ਤੇ ਉੱਥੇ ਦੇ ਬੰਦਿਆਂ ਨੂੰ ਟਾਰਗੇਟ ਕਰ ਰਹੇ ਆ ਜੀ, ਤੇ ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਚੈੱਕ ਲਗਾ ਲਓ, ਅਦਰਵਾਈਜ਼ ਤੁਹਾਨੂੰ ਕੰਸੀਕੁਐਂਸਿਸ ਭੁਗਤਣੇ ਪੈਣਗੇ।
1: ਬਿਲਕੁਲ,
0: ਬੜੀ ਸ਼ਰਮ ਦੀ ਗੱਲ ਆ ਜੀ,
1: ਜੀ
0: ਸਾਡੇ ਦੇਸ਼ ਨੂੰ ਦੂਜੇ ਦੇਸ਼ ਦੀ ਇੱਕ ਏਜੰਸੀ ਜਿਹੜੀ ਆ ਉਹ ਵਾਰਨ ਕਰ ਰਹੀ ਆ ਤੇ ਨਾਲ ਥ੍ਰੈਟ ਕਰ ਰਹੀ ਆ ਕਿ ਤੁਹਾਨੂੰ ਕੰਸੀਕੁਐਂਸਿਸ ਬੀਅਰ ਕਰਨੇ ਪੈਣਗੇ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
0: ਸੋ ਇਸ ਕਰਕੇ ਜੀ ਇਨਾਮ 1 ਮਿਲੀਅਨ ਦਾ ਹੋ ਗਿਆ ਜੀ, ਤੇ ਗੁਣਾ ਗਾਣਾ ਕਰਕੇ ਤੇ 9.5 ਕਰੋੜ ਬਣਿਆ ਜੀ ਕਹਿੰਦੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
0: ਸੋ ਇਸ ਕਰਕੇ 9.5 ਕਰੋੜ ਦਾ ਇਨਾਮ ਆ ਜੀ।
1: ਜੀ
0: ਦੇਖੋ ਵੈਸੇ ਵੀ ਜਿਹੜਾ ਹੈਗਾ ਆ ਕ੍ਰਾਈਮ ਦੀ ਲਾਈਫ ਜਿਹੜੀ ਆ ਉਹ ਛੋਟੀ ਹੁੰਦੀ ਹੈਗੀ ਆ, ਇਸ ਕਰਕੇ ਦੇਖੋ ਕੀ ਬਣਦਾ ਜੀ।
1: ਜੀ ਤੇ ਸੈਣੀ ਸਾਹਿਬ, ਪਿਛਲੇ ਸਮੇਂ ਤੋਂ ਰਾਹੁਲ ਗਾਂਧੀ ਜਾਂ ਕੇਜਰੀਵਾਲ ਲੰਮੇ ਸਮੇਂ ਤੋਂ ਇਹ ਮੁੱਦਾ ਉਠਾਉਂਦੇ ਆ ਰਹੇ ਨੇ ਨਰਿੰਦਰ ਮੋਦੀ ਹੁਣਾਂ ਦੀ ਡਿਗਰੀ ਦੇ ਬਾਰੇ, ਪਰ ਕੇਜਰੀਵਾਲ ਹੁਣਾਂ ਨੇ ਵੀ ਜਿਹੜਾ ਗੁਜਰਾਤ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਉਹ ਅਪੀਲ ਖਾਰਜ ਕਰਤੀ ਹੈ, ਜਿਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਜਨਤਕ ਕਰਨ ਦੇ ਜਿਹੜੇ ਨਿਰਦੇਸ਼ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ

0: ਨਿਯੁਕਤੀ ਦਿੱਤੀ ਸੀ ਤੇ ਬਕਾਇਦਾ 25,000 ਰੁਪਏ ਦਾ ਜੁਰਮਾਨਾ ਕਹਿੰਦੇ ਬਰਕਰਾਰ ਰੱਖਿਆ, ਭੁਗਤਣਾ ਹੀ ਪਵੇਗਾ ਜੀ ਉਹ ਤਾਂ।
1: ਪਰ ਸਭ ਗੱਲ ਏਦਾਂ ਹੈਗੀ ਆ,
0: ਜੀ
1: ਨਰਿੰਦਰ ਮੋਦੀ ਨੇ BA ਪਾਸ ਕੀਤੀ ਜਾਂ ਨਹੀਂ ਕੀਤੀ, ਉਹਦੇ ਨਾਲ ਜਿਹੜਾ ਹੈਗਾ ਆ ਕੀ ਉਸ ਪੋਸਟ ਦੀ ਕੋਈ ਕੁਆਲੀਫਿਕੇਸ਼ਨ ਹੈਗੀ ਆ ਜੀ, ਵੀ ਰੱਖੀ ਵੀ ਹਾਂ ਜੀ ਵੀ ਇੰਨਾ ਪਾਸ ਹੋਣਾ ਚਾਹੀਦਾ ਜੀ,
0: ਜੀ
1: ਵੀ ਤੁਸੀਂ ਰੱਖਿਆ ਵੀ ਹਾਂ ਜੀ ਵੀ ਪ੍ਰਧਾਨ ਮੰਤਰੀ ਗ੍ਰੈਜੂਏਟ ਹੋਣਾ ਚਾਹੀਦਾ ਹੈਗਾ, ਤੇ ਉਹਨੇ ਜਦੋਂ ਅਪਲਾਈ ਕੀਤਾ ਤੇ ਨਾਲ ਡਿਗਰੀ ਲਾਈ
0: ਜੀ, ਜਾਂ
1: ਉਹ
0: ਹੋਣਾ
1: ਦਾਅਵਾ
0: ਚਾਹੀਦਾ ਸੈਣੀ
1: ਕਰਦਾ
0: ਸਾਹਿਬ
1: ਹੈ
0: ਕਿ
1: ਜੀ ਵੀ
0: ਸਿਆਸਤ
1: ਮੈਂ
0: ਦੀ ਪੜ੍ਹਾਈ ਦਾ ਇੱਕ ਕੋਰਸ ਹੋਣਾ ਚਾਹੀਦਾ ਜਿਹੜੇ ਨਵੇਂ ਆ ਰਹੇ ਨੇ, ਜਾਂ ਤਾਂ ਇੱਦਾਂ ਕਰ ਦੇਣ ਫਿਰ ਸਾਰਿਆਂ ਨੂੰ ਉਹਦੇ ਵਿੱਚ ਦੀ ਲੰਘ ਕੇ ਜਾਣਾ ਪਵੇਗਾ ਉਸ ਪ੍ਰਣਾਲੀ ਦੇ ਵਿੱਚ ਦੀ।
1: ਬਿਲਕੁਲ ਠੀਕ ਗੱਲ ਹੈਗੀ ਆ, ਪਰ ਇਹ ਤਾਂ ਚੀਜ਼ਾਂ ਇਹ ਤਾਂ ਸਿਰਫ ਇੱਕ ਜਿਹੜਾ ਆ ਡਿਫੇਮ ਕਰਨ ਦਾ ਇੱਕ ਜ਼ਰੀਆ ਆ ਜੀ,
0: ਮੁੱਦਾ ਖੜਾ
1: ਉਹ
0: ਕਰਨਾ
1: ਪੜਿਆ ਆ ਜਾਂ ਨਹੀਂ ਪੜਿਆ ਆ, ਹੀ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ
0: ਬਣਿਆ ਹੋਇਆ
1: ਫਾਰ ਦਾ ਲਾਸਟ 13 ਈਅਰ ਹੈ
0: ਜੀ,
1: ਜੀ ਉਹਦੀ ਕੁਆਲੀਫਿਕੇਸ਼ਨ ਇਹੀ ਆ ਕਿ ਉਹ ਪ੍ਰਧਾਨ ਮੰਤਰੀ ਆ ਜੀ,
0: ਜੀ
1: ਔਰ ਉਹ ਉੱਥੇ ਤੱਕ ਕਿੱਦਾਂ ਪਹੁੰਚਿਆ ਹੈਗਾ ਜਾਂ ਉਹ ਉਹਦਾ ਜ਼ਰੀਆ ਹੈਗਾ ਆ ਜੀ, ਉਹਦੀ ਮੈਨੇਜਮੈਂਟ ਆ ਜੀ, ਉਹਦਾ ਸਕੇਲ ਆ ਜੀ,
0: ਜੀ ਨਹੀਂ ਆਪ ਤੇ ਆਪ ਵੀ ਤਾਂ ਸੈਣੀ ਸਾਹਿਬ ਮੁੱਦਾ ਚੱਕਦਾ ਹੀ ਆ, ਕਹਿੰਦਾ ਹੀ ਆ ਕਿ ਮੈਂ ਵੀ ਸੀਗਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਸੀਗਾ, ਜਾਂ ਉਹ ਪਾਠਕ ਹੋਣੀ ਜਾਂ ਹੋਰ ਸਾਰੇ ਕਹਿੰਦੇ ਨੇ ਜੀ ਮੈਂ IAS ਬਣਨ ਲੱਗਿਆ ਸੀ, PCS ਸੀਗਾ ਜੀ, ਜੇ ਸੀ ਜੀ, ਉਹ ਸੀਗਾ ਜੀ, ਸਾਰਾ ਕੁਝ ਛੱਡ ਦਿੱਤਾ। ਮਾਨ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣਾ ਸਾਰਾ ਬੜਾ ਮਸ਼ਹੂਰ ਸੀਗਾ, ਮੈਂ ਆਪਣਾ ਜਿਹੜਾ ਸੀਗਾ ਸਾਰਾ ਇੰਟਰਟੇਨਮੈਂਟ ਦਾ ਕੰਮ ਹੀ ਛੱਡ ਕੇ ਤਾਂ ਆਪਣੇ ਪਰਿਵਾਰ ਬਾਰ ਦਿੱਤਾ ਜੀ ਪੰਜਾਬ ਦੇ ਉੱਤੋਂ, ਸਾਰਾ ਕੁਝ ਇਹ ਵੀ ਤਾਂ ਦਾਅਵੇ ਕਰਦਾ ਹੀ ਆ।
1: ਬਾਰੇ ਸਾਹਿਬ ਹੋਰ ਸੁਣ ਲੋ
0: ਜੀ,
1: ਜਦੋਂ ਇਹਨਾਂ ਦੀ ਪਹਿਲੀ ਸਰਕਾਰ ਬਣੀ ਇਹਨਾਂ ਨੇ ਕਾਨੂੰਨ ਮੰਤਰੀ ਬਣਾ ਤਾ ਸੋਮਨਾਥ ਭਾਰਤੀ
0: ਜੀ,
1: ਜਿਹੜਾ ਕਿ ਪੇਸ਼ੇ ਤੋਂ ਵਕੀਲ ਸੀਗਾ ਜੀ,
0: ਜੀ
1: ਉਹ ਮੁੜ ਕੇ ਜਿਹੜਾ ਹੈਗਾ ਜੀ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਦੇ ਵੱਲ, ਹਾਈ ਕੋਰਟ ਦੇ ਜੱਜਾਂ ਦੇ ਸੈਸ਼ਨ ਜੱਜਾਂ ਦੀਆਂ ਮੀਟਿੰਗਾਂ ਲੈਣ ਲੱਗਾ ਜੀ,
0: ਜੀ
1: ਉਹ ਕਿਸੇ ਨੂੰ ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਕਿਹਾ ਵੀ ਇਹਨੇ ਲਾ ਕਿੱਥੋਂ ਕੀਤਾ ਆ, ਇਹਨੂੰ ਤਾਂ ਲਾ ਦੀ ABC ਨੀ ਪਤਾ
0: ਜੀ,
1: ਹਾਂਜੀ ਉਹ ਜਦੋਂ ਉਹਨਾਂ ਨੇ ਜਿਹੜਾ ਹੈਗਾ ਜੀ ਫੈਕਟ ਚੈੱਕ ਕਰਾਇਆ ਤੇ ਪਤਾ ਲੱਗਾ ਉਹਦੀ ਡਿਗਰੀ ਜਾਲੀ
0: ਜੀ,
1: ਹੈ ਜੀ ਉਹਦੀ ਜਨਾਨੀ ਨੇ ਉਹਦਾ ਪਹਿਲਾਂ ਹੀ ਕੇਸ ਚੱਲਦਾ ਸੀ, ਕੁੱਟਮਾਰ ਕੀਤੀ ਸੀ ਤੇ ਉਹ ਜਿਹੜਾ ਆ ਉਹ ਮੰਤਰੀ ਹੁੰਦਿਆਂ ਆ ਉਹਨੇ ਕੁੱਟਮਾਰ ਕੀਤੀ ਤੇ ਉਹਦਾ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਚੱਲਦਾ ਪਿਆ ਸੀ
0: ਜੀ,
1: ਉਹ ਆਪਣਾ ਇਨਫਲੂਐਂਸ ਵਰਤਦਾ ਸੀ ਤੇ ਬਾਅਦ ਚ ਪਤਾ ਲੱਗਾ ਫਿਰ ਇਹਨਾਂ ਨੇ ਜਿਹੜਾ ਆ ਪਾਰਟੀ ਉਹਦੇ ਤੋਂ ਜਿਹੜਾ ਆ ਫਾਰਗ ਕੀਤਾ ਜੀ, ਉਹਦੇ ਨਾਲ ਇਹਨਾਂ ਦੀ ਬਦਨਾਮੀ ਹੋਈ। ਉਹ ਤੋਂ ਬਾਅਦ ਕੀ ਸੋਮਨਾਥ ਭਾਰਤੀ ਤੇ ਤੁਸੀਂ ਕੀ ਐਕਸ਼ਨ ਲਿਆ ਬਈ
0: ਜੀ,
1: ਉਹ ਤਾਂ ਪ੍ਰੋਫੈਸ਼ਨਲ ਵਕੀਲ ਸੀਗਾ ਜਿਹੜਾ ਜਾਲੀ ਡਿਗਰੀ ਲਈ ਫਿਰਦਾ ਸੀਗਾ ਜੀ,
0: ਬਿਲਕੁਲ
1: ਜਾਂ ਤਾਂ ਤੁਹਾਡੇ ਪੇਸ਼ੇ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਹੋਵੇ ਤੇ ਫਿਰ ਤੁਸੀਂ ਜਿਹੜਾ ਆ ਵੀ ਉੱਥੇ ਕਹਿ ਸਕਦੇ ਹੈਗੇ ਆ ਜੀ ਕਿ ਪ੍ਰਧਾਨ ਮੰਤਰੀ ਜੀ ਦੀ ਕੁਰਸੀ ਵਾਸਤੇ ਗ੍ਰੈਜੂਏਟ ਹੋਣਾ ਜਰੂਰੀ ਸੀਗਾ ਜਾਂ ਪੋਸਟ ਗ੍ਰੈਜੂਏਟ ਹੋਣਾ ਜਰੂਰੀ ਸੀ, ਤੇ ਇਹਨਾਂ ਨੇ ਕੋਈ ਫੇਕ ਡਿਗਰੀ ਲਾਈ ਹੈਗੀ ਆ, ਇਹਨਾਂ ਨੇ ਕੋਈ ਡਿਗਰੀ ਨੀ, ਇਹ ਤਾਂ ਐਵੇਂ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਜਿਹੜਾ ਆ ਗੁਮਰਾਹ ਕਰਨ ਵਾਲੀਆਂ ਗੱਲਾਂ ਆ ਜੀ, ਤੇ
0: ਫਾਲਤੂ ਦੇ ਝਪੇਲਿਆਂ
1: ਬਾਕੀ ਦੇਖੋ ਨਹੀਂ ਜੀ, ਫਾਲਤੂ ਲੋਕਾਂ ਧਿਆਨ ਜਿਹੜਾ ਹੈਗਾ ਮੁੱਦਿਆਂ ਤੋਂ ਹਟਾ ਕੇ ਦੇਣਾ, ਚੀਜ਼ਾਂ ਵੱਲ ਨੂੰ ਪਾਉਣਾ ਹੈਗਾ ਜੀ
0: ਜੀ,
1: ਬਾਕੀ ਲੋਕੀ ਕਹਿੰਦੇ ਹੈਗੇ ਆ ਜੀ ਹੈ BJP ਦੀ ਬੀ ਟੀਮ ਆ ਜੀ,
0: ਜੀ ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਜੀ RSS 50 ਸਾਲ ਅੱਗੇ ਸੋਚਦੀ ਆ
0: ਜੀ, ਬਿਲਕੁਲ ਹੈ ਜੀ ਬਿਲਕੁਲ,
1: ਉਹਨਾਂ ਨੂੰ ਇਹ ਹੈਗਾ ਜਿੱਦਣ ਇਹਨਾਂ ਦਾ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਸਾਡੇ ਕੋਲ ਜਿਹੜਾ ਆ ਇੱਕ ਸਬਸਟੀਟਿਊਟ ਹੈਗਾ ਆ ਜੀ ਕਾਂਗਰਸ ਦਾ ਵਿਕਲਪ ਜਿਹੜਾ ਆ ਉਹਨਾਂ ਨੇ ਰੱਖਿਆ ਆ ਜੀ ਕੋਲ,
0: ਬਿਲਕੁਲ ਹੈ ਜੀ,
1: ਯਾਨੀ ਕਿ ਮੇਨ ਟਾਇਰ ਜੇ ਘਸ ਗਏ ਤੇ ਸਟਿਪੜੀ ਚਾੜ ਲਾਂਗੇ
0: ਜੀ,
1: ਇਸੇ ਕਰਕੇ ਦੇਖਦੇ ਹੈਗੇ ਵਾਰ ਵਾਰ ਜਾ ਕੇ ਇਹ ਆਪ ਘਸਾ ਕੇ ਆਉਂਦੇ ਹੈਗੇ ਵੀ ਤੁਹਾਡਾ ਮੇਨ ਟਾਇਰ ਘਸ ਗਿਆ ਸਾਨੂੰ ਚਾੜੋ,
0: ਬਿਲਕੁਲ
1: ਜੀ
0: ਬਿਲਕੁਲ,
1: ਇਸ ਕਰਕੇ ਦੇਖੋ ਬਿਲਕੁਲ ਜੀ ਉਹਨਾਂ ਦੇ ਉਹ ਰਾਮ ਰਾਮ ਜਪਦੇ ਹੈਗੇ ਇਹਨਾਂ ਨੇ ਹਨੂੰਮਾਨ ਪੇਟੈਂਟ ਕਰਾ ਲਿਆ ਆਪਣਾ
0: ਜੀ, ਬਿਲਕੁਲ
1: ਤੇ ਰਾਮ ਚੰਦਰ ਜੀ ਤੋਂ ਬਾਅਦ ਹਨੂੰਮਾਨ ਜੀ ਦਾ ਹੀ ਆਉਣਾ ਵੀ ਠੀਕ ਗੱਲ ਹੈਗੀ ਹੈ ਜੀ, ਇਹਨਾਂ ਨੂੰ ਹੁਣ ਇਹਨਾਂ ਨੂੰ ਵਰਤੋ,
0: ਦੂਸਰੇ ਰਾਮ ਦੇ ਭਗਤ ਨੇ ਉਹ ਹਨੂੰਮਾਨ ਦੇ ਭਗਤ ਨੇ ਜੀ,
1: ਜਾ ਕੇ ਸਾਰੇ IAS ਅਫਸਰ ਹੋਵੇ IRS ਅਫਸਰ ਹੋਵੇ ਜਾ ਕੇ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਕਵੇ ਤੇ ਭਾਈ ਭਾਰਤ ਦੇ ਨੋਟਾਂ ਦੇ ਵਿੱਚ ਬਰਕਤ ਹੈ ਨਹੀਂ ਕਿ ਇੱਥੇ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਆ,
0: ਨਾਲੇ ਸੈਣੀ ਸਾਹਿਬ ਇੰਨਾ ਹੀ ਇਮਾਨਦਾਰ ਸੀ ਆਪਣੇ ਉਸ ਸਮੇਂ ਦੇ ਵਿੱਚ ਆਫਿਸਰ ਦੇ ਅਹੁਦੇ ਦੇ ਉੱਤੇ, ਕੋਈ ਹੈਗਾ ਕੋਈ ਕੇਸ ਇਹਨਾਂ ਦਾ ਕਦੇ ਅਖਬਾਰ ਦੇ ਵਿੱਚ ਸੁਰਖੀ ਲੱਗੀ ਹੋਵੇ ਕਿ ਇਹਨਾਂ ਨੇ ਇੰਨੇ ਕੇਸ ਫੜੇ ਆ ਜੀ, ਆਹ ਕੀਤਾ ਜੀ, ਉਹ ਕੀਤਾ,
1: ਜਾਂਦੇ ਹੀ ਨਹੀਂ ਸੀ ਟੀਵੀ ਆਦਮੀ ਦਫ਼ਤਰ ਜਾਂਦੇ ਹੀ ਨਹੀਂ ਸੀਗੇ ਜੀ, ਇਹ ਜਾਂਦੇ ਹੀ ਨਹੀਂ ਸੀ ਦਫ਼ਤਰ
0: ਜੀ,
1: ਉਹ ਕਈ ਬੰਦੇ ਹੁੰਦੇ ਹੈਗੇ ਆ ਜੀ ਤਾਂ ਕਿ ਇਹ ਹੋਰ ਕੰਮ ਹੀ ਕਰਦੇ ਰਹੇ ਜੀ, ਲਾਈਮ ਲਾਈਟ ਚ ਆਏ ਸੀ, ਬਾਕੀ ਸਰਕਾਰੀ ਨੌਕਰੀ ਦੇ ਵਿੱਚ ਜਿਹੜਾ ਜਿਹੜਾ ਕੰਮ ਕਰਕੇ ਤਨਖਾਹ ਲਏ ਉਹਨੂੰ ਤਾਂ ਚੰਗਾ ਹੀ ਨੀ ਸਮਝਦੇ,
0: ਬਿਲਕੁਲ ਹੈ ਜੀ।
1: ਨਿਸ਼ਾਨਾ ਇਹਨਾਂ ਦਾ ਇਹ ਸੀਗਾ ਵੀ ਪੋਲੀਟਿਕਸ ਚ ਜਾਵਾਂਗੇ ਆਰਾਮ ਨਾਲ ਬਿਨਾਂ ਕੰਮ ਕੀਤੇ, ਜਿਹੜਾ ਆ ਉਹਨਾਂ ਨੇ ਉੱਥੇ ਵੀ ਬਿਨਾਂ ਕੰਮ ਕੀਤੇ ਤਨਖਾਹ ਲਈ ਹੈ ਤੇ ਇੱਥੇ ਬਿਨਾਂ ਕੰਮ ਕੀਤੇ ਬਿਨਾਂ ਅਹੁਦਾ
0: ਚੋਣਾਂ ਤੋਂ ਪਹਿਲਾਂ ਜੋ ਕੁਝ ਵੀ ਹੋਇਆ ਜਾਂ ਸਾਰੇ ਹਾਲਾਤ ਜੋ ਨਜ਼ਰ ਆ ਰਹੇ ਨੇ, ਮੈਂ ਕੱਲ ਪਰਸੋਂ ਇਹ ਚੀਜ਼ ਸੋਚਦਾ ਸੀਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿਚ ਸੀ ਤੇ ਇਹਨਾਂ ਦੇ ਬਹੁਤ ਵੱਡੇ ਆਫਿਸ ਨੂੰ ਇੱਕ ਨਾ ਜਿੱਥੇ ਰਿਕਾਰਡ ਹੁੰਦਾ ਬਕਾਇਦਾ, ਉਹ ਅੱਗ ਦੀ ਲਪੇਟ ਦੇ ਵਿਚ ਆ ਗਿਆ ਤੇ ਸਾਰਾ ਕੁਝ ਉਹ ਕਹਿ ਸਕਦੇ ਕਿ ਸਵਾਹੀ ਕਰ ਛੱਡਿਆ, ਤੇ ਕਿਤੇ ਨਾ ਕਿਤੇ ਸ਼ੱਕ ਹੈਗਾ ਕੇਂਦਰ ਨੂੰ ਵੀ ਜਾਂ ਹੋਰ ਸਾਰੇ ਹਿਸਾਬ ਕਿਤਾਬ ਨਾਲ ਦੇਖਿਆ ਜਾਵੇ ਤਾਂ ਕਿ ਪੰਜਾਬ ਦੇ ਵਿਚ ਜਿਹੜੇ ਸਾਰਾ ਰਿਕਾਰਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਪਹਿਲਾਂ ਹੀ ਸਾਂਭ ਲਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਕੁਝ ਵੀ ਪੰਜਾਬ ਦੇ ਨਾਲ ਵਾਪਰਿਆ ਜਾਂ ਧਾਂਦਲੀਆਂ ਜਾਂ ਹੋਰ ਸਾਰਾ ਸਿਲਸਿਲਾ ਚੱਲਿਆ ਉਹ ਕਿਤੇ ਨਾ ਕਿਤੇ ਖੁਲਾਸੇ ਬਾਅਦ ਦੇ ਵਿਚ ਵੀ ਹੋ ਸਕਣ।
1: ਆਈਡੀਆ ਦੇ ਰਹੇ ਉਹਨਾਂ ਨੂੰ,
0: ਨਹੀਂ ਇਹ ਤਾਂ ਪਹਿਲਾਂ ਕਰ ਚੁੱਕੇ ਆ ਨਾ, ਮੈਂ ਇਸ ਕਰਕੇ ਮੈਨੂੰ ਉਹ ਯਾਦ ਆਇਆ।
1: ਇੱਥੇ ਵੀ ਤਾਂ ਤੁਸੀਂ ਆਈਡੀਆ ਦੇ ਰਹੇ ਹੈਗੇ ਵੀ ਜਾਂਦੇ ਜਾਂਦੇ ਅੱਗ ਲਾ ਜਾਓ ਆਰਾਮ ਨਾਲ ਚੁੱਪ ਕਰਕੇ
0: ਜੀ। ਨਹੀਂ ਪਰ ਦੇਖੋ ਕਿੱਡੀ ਉਹ ਤਾਂ ਪਹਿਲਾਂ ਹੁਸ਼ਿਆਰ ਨੇ ਇਹਨਾਂ ਚੀਜ਼ਾਂ ਤੋਂ, ਹੁਣ ਅਗਲੇ ਈਡੀ ਐਵੇਂ ਤਾਂ ਨਹੀਂ ਤੁਰੀ ਫਿਰਦੇ ਜੀ।
1: ਇੱਕ ਵੱਡੇ ਚੈਨਲ ਦੇ ਐਂਕਰ ਵੀ ਜਿਹੜੇ ਆ ਉਹ ਕਿਤੇ ਕਾਲੇ ਦੌਰ ਦੇ ਵਿੱਚ ਬਾਹਰ ਗਏ ਜੀ, ਕਿਤੇ ਇੱਥੇ ਉਹਨਾਂ ਨੂੰ ਕਰ ਦਿੱਤਾ ਸੀ ਪਰਚਾ ਪੁਰਚਾ ਜਿਹਾ
0: ਜੀ।
1: ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੀ 18-20 ਸਾਲ ਬਾਅਦ ਜਿਹੜਾ ਆ ਤੇ ਉਹਨਾਂ ਨੂੰ ਵਾਪਸ ਆਉਣ ਦਾ ਮੌਕਾ ਮਿਲਿਆ, ਕਿਉਂਕਿ ਉਹਨਾਂ ਨੇ ਕਿਹਾ ਚੱਲ ਮੈਂ ਹੁਣ ਜਾਣਾ ਹੀ ਜਾਣਾ ਆ, ਤੇ ਉਹਨਾਂ ਨੇ ਐਂਟੀਸਪੇਟਰੀ ਬੇਲ ਲਾਈ ਤੇ ਉਹ ਕਹਿੰਦੇ ਕੋਈ FIR ਹੀ ਨਹੀਂ ਦਰਜ।
0: ਅੱਛਾ ਜੀ।
1: ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਜੀ
0: ਜੀ।
1: ਉਹ ਕਹਿੰਦੇ ਜੀ ਏਦਾਂ ਹੋਇਆ ਜੀ ਵੀ ਉਦੋਂ ਇਹਨਾਂ ਦਾ ਡਿਸਟ੍ਰਿਕਟ ਕੋਈ ਹੋਰ ਸੀਗਾ, ਬਾਅਦ ਦੇ ਵਿੱਚ ਇਹਨਾਂ ਦਾ ਪਿੰਡ ਜਿਹੜੇ ਡਿਸਟ੍ਰਿਕਟ ਦੇ ਵਿੱਚ ਪਿਆ ਤੇ ਉਹ ਟਰੱਕ ਦੇ ਵਿੱਚ ਜਿਹੜਾ ਆ ਤੇ ਉੱਥੋਂ ਰਿਕਾਰਡ ਲੈ ਕੇ ਆਉਂਦਾ ਸੀ ਟਰੱਕ, ਤੇ ਉੱਥੇ ਅੱਗ ਹੀ ਲੱਗ ਗਈ ਟਰੱਕ ਨੂੰ।
0: ਅੱਛਾ।
1: ਉਹ ਸਾਰਾ ਹੀ ਜਿਹੜਾ ਹੈਗਾ ਆ ਰਿਕਾਰਡ ਦਾ ਹੀ ਸਵਾਹਾ ਹੋ ਗਿਆ।
0: ਸਵਾਹ ਕਰਤਾ ਜੀ। ਕੀ ਬਾਤ ਹੈ ਜੀ।
1: ਬਿਲਕੁਲ ਜੀ, ਸਨ ਇਹ ਸਨ 98 ਦੀ ਗੱਲ ਆ ਜੀ
0: ਜੀ ਜੀ।
1: ਸਨ 2000 ਦੇ ਵਿੱਚ ਹੁਸ਼ਿਆਰਪੁਰ ਰਿਕਾਰਡ ਰੂਮ ਨੂੰ ਅੱਗ ਲਾਈ ਜੀ,
0: ਲੱਗ ਗਈ ਜੀ।
1: ਹਾਂਜੀ, ਉਹਨੂੰ ਲੱਗੀ ਤੇ ਫੇਰ ਉੱਥੇ ਕਈਆਂ ਦਾ ਜਿਹੜਾ ਹੈਗਾ ਆ ਵੀ ਸਵਾਹਾ ਹੋਇਆ ਜੀ, ਜਿਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਜ਼ਾ ਕੀਤੀਆਂ ਹੀ ਸੀ ਨਾ ਜੀ, ਉਹਦਾ ਰਿਕਾਰਡ ਹੈਗਾ ਸੀਗਾ ਜੀ ਉਹਦੇ ਵਿੱਚ ਸਾਰਾ, ਤੇ ਉਹ ਬੰਦੇ ਫੇਰ ਜਿਹੜੇ ਆ ਵੀ ਅੱਗ ਲੱਗਣ ਤੋਂ ਬਾਅਦ ਹੀ ਪਿੰਡ ਆਉਣਾ ਸ਼ੁਰੂ ਹੋਏ ਜੀ
0: ਜੀ ਜੀ ਜੀ। ਕਿਆ ਬਾਤ ਹੈ ਜੀ।
1: ਸੋ ਇਸ ਕਰਕੇ ਇਹ ਤਾਂ ਤੁਸੀਂ ਆਈਡੀਆ ਦਿੱਤਾ ਉਹਨਾਂ ਨੂੰ ਵੀ ਜਾਂਦੇ ਜਾਂਦੇ ਭਾਈ ਆਪਣੇ ਕਾਗਜ਼ ਜਿਹੜੇ ਰਹਿੰਦੇ ਹੋਣਗੇ ਉਹ ਫੂਕ ਜਾਇਓ, ਨਹੀਂ ਤਾਂ ਜਿਹਦੀ ਵੀ ਸਰਕਾਰ ਆ ਗਈ ਉਹਨਾਂ ਛੱਡਣਾ ਹੈ ਨਹੀਂ
0: ਜੀ। ਕੱਲ ਪਰਸੋਂ ਨਾ ਮਨ ਦੇ ਵਿੱਚ ਇਹ ਗੱਲ ਆਈ, ਪਤਾ ਨੀ ਕਿੱਥੋਂ ਆਈ, ਕੋਈ ਗੱਲ ਬਾਤ ਚੱਲਦੀ ਸੀ ਸ਼ਾਇਦ, ਤੇ ਮੈਂ ਸੋਚਦਾ ਸੀ ਦਿੱਲੀ ਦੇ ਵਿੱਚ ਵੀ ਏਦਾਂ ਇਹਨਾਂ ਦੀ ਸਰਕਾਰ ਜਾਣ ਤੋਂ ਪਹਿਲਾਂ ਵਾਪਰਿਆ ਇਹ ਚੀਜ਼ ਵਾਪਰੀ ਹੈ ਜੀ।
1: ਇੱਥੇ ਵੀ ਹੋਊਗਾ ਜੀ, ਇੱਥੇ ਵੀ ਹੋਊਗਾ
0: ਜੀ
1: ਲੱਗਦਾ ਆ ਜੀ, ਜੋ ਤੁਸੀਂ ਬੋਲਿਆ ਨਾ ਉਹ ਮੈਨੂੰ ਲੱਗਦਾ ਸੱਚ ਹੋਊਗਾ ਜੀ।
0: ਨਾ ਵਾਪਰੇ ਜੀ ਏਦਾਂ ਦੀਆਂ ਚੀਜ਼ਾਂ, ਚਲੋ ਆਖਿਰਕਾਰ
1: ਸਾਰੇ ਏਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੀ ਹੁੰਦੀਆਂ, ਏਦਾਂ ਦੀਆਂ ਵਾਪਰਾਈਆਂ ਜਾਂਦੀਆਂ
0: ਹੁੰਦੀਆਂ ਨੇ ਜੀ। ਬਿਲਕੁਲ ਜੀ।
1: ਦੇਖੋ ਮੈਂ ਨਾ ਉਹ ਦਵਿੰਦਰਪਾਲ ਹੋਣਾ ਨੇ ਪ੍ਰੋਫੈਸਰ ਭੱਟੀ ਨਾਲ ਜਿਹੜੀ ਆ ਇੰਟਰਵਿਊ ਕੀਤੀ ਸੀ
0: ਜੀ,
1: ਉਹਦੇ ਵਿਚ ਜਿਹੜਾ ਆ ਉਹ ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਮੈਨੂੰ ਹਰਵਿੰਦਰ ਭੱਟੀ ਹੋਣਾ ਨੇ
0: ਜੀ,
1: ਉਹ ਕਹਿੰਦੇ ਵੀ ਕਿੱਡਾ ਦੇਖੋ ਸਾਡਾ ਜਿਹੜੀ ਹੈਗੀ ਤਰਾਸਦੀ ਆ
0: ਜੀ,
1: ਕਿ 3 ਦਿਨ ਹੋ ਗਏ ਨਾ DGP ਨੂੰ ਪਤਾ ਹੈਗਾ ਵੀ ਹੋਇਆ ਕੀ ਆ, ਨਾ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਤਾ, ਨਾ ਬੱਚਿਆਂ ਨੂੰ ਹੀ ਪਤਾ ਆ
0: ਜੀ,
1: ਨਾ ਸਟੂਡੈਂਟਸ ਨੂੰ ਪਤਾ ਵੀ ਕੀ ਹੋਇਆ
0: ਜੀ,
1: ਕੋਈ ਬੰਦਾ ਕਾਰਨ ਦੱਸ ਹੀ ਨੀ ਸਕਦਾ ਵੀ ਆ ਘਟਨਾ ਵਾਪਰੀ ਆ ਤੇ ਵਾਪਰੀ ਕੀ ਆ
0: ਜੀ,
1: ਤੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ
0: ਜੀ।
1: ਸੋ ਇਸ ਕਰਕੇ ਇਹਦੇ ਤੇ ਤਾਂ ਜਿਹੜਾ ਆ ਨਾ ਜੀ ਓਏ ਹੁਣ ਇਨਕੁਆਰੀ ਹੋਊਗੀ, ਤੇ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਆ ਉਹਨਾਂ ਦਾ ਹੈਗਾ ਆ ਵੀ ਆਪਾਂ ਜਿਹੜਾ ਆ ਇਹਦੀ ਇਕੁਇਜ਼ਿੰਗ ਫਿੰਗਰ ਜਿਹੜੀ ਆ BJP ਵੱਲ ਨੂੰ ਮੋੜ ਦਈਏ
0: ਜੀ,
1: ਤੇ ਸੈਂਟਰ ਫੋਰਸਿਸ ਆਊਗੀ ਤੇ ਉਹਨਾਂ ਦਾ ਹੁਣ ਆਇਆ ਵੀ ਆਪਾਂ ਇੱਧਰ ਨੂੰ ਮੋੜ ਦਈਏ, ਬੈਟਰ ਇਹ ਹੈਗਾ ਆ ਕਿ ਇਹਦੀ CBI ਇਨਕੁਆਰੀ ਕਰਵਾ ਲੈਣੀ ਚਾਹੀਦੀ ਆ
0: ਜੀ।
1: ਵੈਸੇ ਇਹਦੇ ਬਾਰੇ ਇੱਕ PIL ਪੈ ਗਈ ਆ ਜੀ ਹਾਈਕੋਰਟ ਦੇ ਵਿੱਚ
0: ਜੀ,
1: ਇਸੇ ਕਰਕੇ ਇਹਨੂੰ ਖਬਰਾਂ ਦੇ ਹੈੱਡ ਚ ਰੱਖਿਆ ਸੀ ਵੀ ਇਹਦੀ PIL ਪੈ ਗਈ ਆ
0: ਜੀ,
1: ਤੇ ਇਹਦੇ ਤੇ ਸੁਣਵਾਈ ਹੋਣੀ ਆ ਜੀ ਹੁਣ
0: ਤੇ
1: ਉਹ ਹਾਂ ਜੀ, ਤੇ ਹੋ ਸਕਦਾ ਹੈਗਾ ਆ ਵੀ ਇਹਦੀ, ਕਿਉਂਕਿ ਜੱਜਸ ਵੀ ਇਹਦੇ ਤੇ ਕੰਸਰਨ ਰੱਖਦੇ ਸੀ ਵੀ ਇਹ ਜੋ ਹੋਇਆ
0: ਜੀ
1: ਵੀ ਦੋਹਾਂ ਦਿਨਾਂ ਦੇ ਵਿੱਚ ਦੋ ਯੂਨੀਵਰਸਿਟੀਆਂ ਦੇ ਵਿੱਚ ਇੱਦਾਂ ਕਰਕੇ ਹੰਗਾਮਾ ਹੋ ਜਾਣਾ,
0: ਜੀ
1: ਤੇ ਇੱਥੇ ਲਵਲੀ ਯੂਨੀਵਰਸਿਟੀ ਦਾ ਏਡਾ ਵੱਡਾ ਨੁਕਸਾਨ ਹੋ ਜਾਣਾ,
0: ਜੀ
1: ਤੇ ਇਹ ਵੀ ਗੱਲ ਜਿਹੜੀ ਹੈਗੀ ਹੈ ਤੋਂ ਇਗਨੋਰ ਨਹੀਂ ਕੀਤਾ ਜਾਂਦਾ। ਕਹਿੰਦੇ ਵੀ ਬਾਹਰੀ ਬੰਦੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਆ ਵੀ ਇਹ ਇੰਨੇ ਤੋੜ ਭੰਨ ਜਿਹੜੀ ਅੰਦਰ ਕੀਤੀ ਆ
0: ਨਹੀਂ, ਇੱਕ
1: ਉਹਨਾਂ ਨੇ
0: ਵੀਡੀਓ ਵੀ
1: ਕੀਤੀ
0: ਆ
1: ਆ
0: ਰਹੀ
1: ਜੀ।
0: ਹੈ ਜੀ, ਉਹ ਪਰਨਾ ਜਿਹਾ ਲਪੇਟਿਆ ਹੋਇਆ ਮੂੰਹ, ਮਤਲਬ ਕਿ ਨਹੀਂ ਦਿਖਦਾ ਹੈ ਜੀ, ਉਹ ਹੱਥ ਦੇ ਵਿੱਚ ਡਾਂਗਾ ਡੂੰਗਾ ਫੜੀਆਂ ਹੋਈਆਂ, ਅੰਦਰ ਐਂਟਰ ਹੁੰਦਾ ਬੰਦਾ ਇੱਕ ਦਿਖਾਈ ਦੇ ਰਿਹਾ। ਉਹ ਵੀਡੀਓ ਅੱਜ ਕੱਲ ਦੇ ਵਿੱਚ ਹੀ ਆਈ ਹੈ ਜੀ, ਤੇ ਬੱਚੇ ਵੀ ਜਿਹੜੇ ਬੋਲ ਰਹੇ ਨੇ ਅਸਲ ਦੇ ਵਿੱਚ ਇੱਥੇ ਪਹਿਲਾਂ ਵੀ ਕੁਝ ਚੀਜ਼ਾਂ ਵਾਪਰੀਆਂ ਨੇ ਤੇ ਉਹਨਾਂ ਨੂੰ ਵੀ ਲਕੋਸ਼ ਪੋ ਗਿਆ, ਤੇ ਦੂਸਰੇ ਪਾਸੇ ਸਿਆਸੀ ਏਜੰਡਾ ਵੀ ਬਣ ਗਿਆ ਜੀ, ਹਨਾ। ਦੇਖੋ ਉਹ ਦੋਵੇਂ ਪਾਸੇ ਫਿਰ ਬੀਜੇਪੀ ਘਿਰਦੀ ਆ ਜੀ, ਕਿਉਂਕਿ ਉਹ ਬੀਜੇਪੀ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ 'ਚ ਸੀਗੇ, ਤਾਂ ਇਹਨਾਂ ਦਾ ਕਿਤੇ ਨਾ ਕਿਤੇ ਉਹ ਵੀ ਜ਼ੋਰ ਲੱਗਿਆ ਹੋਇਆ ਨਾ, ਉਹਨੂੰ ਬਦਨਾਮ ਕੀਤਾ ਜਾਵੇ ਜੀ। ਤੇ ਪਰ ਵਾਪਰਿਆ ਕਹਿ ਰਹੇ ਨੇ ਵਾਪਰੀਆਂ ਨੇ ਚੀਜ਼ਾਂ, ਪਰ ਅੰਦਰ ਖਾਤੇ ਜਿਹੜੀਆਂ ਅਸਲ ਅਸਲੀਅਤ ਆ ਸੈਣੀ ਸਾਹਿਬ, ਜਿੱਥੋਂ ਗੱਲ ਸ਼ੁਰੂ ਹੋਈ ਹੈ ਉਹ ਕਿਤੇ ਨਾ ਕਿਤੇ ਲੁਕੋ ਲਈ ਗਈ ਅੰਦਰ ਖਾਤੇ ਜੀ।
1: ਪਰ ਸਾਹਿਬ ਇਹ ਤਾਂ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਇੰਨੀਆਂ ਕਰੋਕ ਹੁੰਦੀਆਂ,
0: ਜੀ
1: ਇਹ ਬੱਚਾ ਜਿਹੜਾ ਸਟੂਡੈਂਟ ਐਡਮਿਸ਼ਨ ਲੈਂਦਾ ਹੈਗਾ ਤਾਂ ਸਟੂਡੈਂਟ ਕੋ ਐਫੀਡੈਵਿਟ ਲੈਂਦੇ ਹੈਗੇ ਆ ਕਿ ਤੈਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਜਾਂ ਕਿਤੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਜਾਂ ਕਿਤੇ ਵੀ ਯੂਨੀਅਨ ਦੇ ਵਿੱਚ ਪਾਰਟੀਸਪੇਟ ਕੀਤਾ ਤੇ ਤੈਨੂੰ ਜਿਹੜਾ ਅਸੀਂ ਉਹ ਬਿਨਾਂ ਕਾਰਨ ਦੱਸੇ ਜਿਹੜਾ ਆ ਵੀ ਇੱਥੋਂ ਕਾਲਜ ਚੋਂ ਕੱਢ ਸਕਦੇ ਆ, ਯੂਨੀਵਰਸਿਟੀ ਚੋਂ ਕੱਢ ਸਕਦੇ ਆ। ਇਸੇ ਤਰੀਕੇ ਨਾਲ ਮਾਂ ਬਾਪ ਕੋਲ
0: ਸੀਸੀਟੀਵੀ ਦੇਖੋ ਕਿੱਡੇ ਵੱਡੇ, ਇੱਕ ਉਹਦੇ ਵਿੱਚ ਇਹ ਨਹੀਂ ਕਿ ਥੋੜੇ ਬੱਚੇ ਰਹਿੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਦਰ ਬੱਚੇ ਰਹਿੰਦੇ ਆ, ਸਾਰਾ ਕੁਝ ਹੈ, ਸਿਕਿਉਰਿਟੀ ਹੈ, ਕੈਮਰੇ ਲੱਗੇ ਹੋਣਗੇ, ਸੀਸੀਟੀਵੀ। ਕੋਈ ਵੀ ਖਬਰ ਦੇ ਵਿੱਚ ਜਾਂ ਕੋਈ ਟਿੱਪਣੀ ਨਹੀਂ ਆਈ ਕਿ ਸੀਸੀਟੀਵੀਆਂ ਦੀ ਜਿਹੜੀ ਹੈ ਕੈਮਰਿਆਂ ਦੀ ਖੰਗੋਲ ਕੀਤੀ ਜਾ ਰਹੀ ਹੈ ਜਾਂ ਦੇਖ ਪਰਖ ਕਰ ਰਹੇ ਆ ਉਹਨਾਂ ਦੇ ਵਿੱਚ ਕੀ ਦਿਖਾਈ ਦਿੰਦਾ ਹੈ ਖਬਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ, ਕਦੇ ਹੁਣ ਤੱਕ ਗੱਲ ਆਈ ਹੈ ਇਹ ਜੀ?
1: ਸਰ ਭੰਨ ਦਿੱਤੇ ਉਹ ਕੈਮਰੇ ਸਾਰੇ
0: ਜੀ,
1: ਉਹ ਜਿਹੜਾ ਹੈਗਾ ਅੰਦਰ ਸਰ, ਤੁਸੀਂ ਜਿਦਾਂ ਭੂਤ ਨੱਚੇ ਹੁੰਦੇ ਏਦਾਂ ਹੋਇਆ ਉੱਥੇ।
0: ਹਾਂਜੀ ਬਿਲਕੁਲ
1: ਸਰ, ਜਿਹੜੇ ਸਟੂਡੈਂਟਸ ਹੁੰਦੇ ਆ ਨਾ ਜੀ, ਉਹ ਜਿੱਦਾਂ ਦਾ ਮਰਜ਼ੀ ਹੋਵੇ ਵੀ ਉਹ ਲੜਕੀਆਂ ਦੇ ਹੋਸਟਲ ਵੱਲੋਂ ਨਹੀਂ ਜਾਂਦੇ ਹੈਗੇ, ਇਹ ਲੜਕੀਆਂ ਦੇ ਹੋਸਟਲ ਵੱਲੋਂ ਜਿਹੜਾ ਹਜੂਮ ਆ ਇਹ ਗਿਆ ਉੱਥੇ, ਕਮਰੇ ਜਿਹੜੇ ਭੰਨ ਕੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਕੁੜੀਆਂ ਨੇ ਕਿਹਾ ਵੀ ਅਸੀਂ ਦਰਵਾਜ਼ੇ ਬੰਦ ਕਰਕੇ ਤੇ ਉਹਨਾਂ ਨੇ ਫੇਰ ਸਾਡੇ ਦਰਵਾਜ਼ੇ ਭੰਨਣੇ ਸ਼ੁਰੂ ਕੀਤੇ, ਅਸੀਂ ਨਾਲ ਬੈਡ ਲਾਏ ਜੀ, ਤੇ ਬੈਡ ਜਿਹੜੇ ਹੈਗੇ ਖਿੱਚ ਕੇ ਤੇ ਨਾਲ ਦਰਵਾਜ਼ਿਆਂ ਦੇ ਲਾਏ ਕਿ ਦਰਵਾਜ਼ਾ ਖੋਲ ਨਾ ਜਾਏ ਜੀ। ਇਸ ਤਰੀਕੇ ਨਾਲ ਉੱਥੇ ਦਾ ਹਾਲਾਤ ਬਣੇ ਜੀ, ਤੁਸੀਂ ਇਮੇਜਿਨ ਕਰੋ ਕਿ ਬੱਚਿਆਂ ਦੇ ਮਨਾਂ ਦੇ ਵਿੱਚ ਕਿੱਦਾਂ ਜਿਹੜਾ ਇਸ ਚੀਜ਼ ਦਾ ਰਹੂਗਾ ਜੀ ਖੌਫ
0: ਜੀ।
1: ਜੀ ਭਾਰਤ ਸਾਹਿਬ,
0: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਜਲੰਧਰ ਦੇ ਵਿੱਚ ਬੀਜੇਪੀ ਦੀ ਗੱਲ ਹੋਈ ਹੈ ਤੇ ਸ਼ਾਹ ਹੁਣੀ ਆ ਰਹੇ ਨੇ ਜੀ, ਅਮਿਤ ਸ਼ਾਹ ਹੁਣੀ।
1: ਹਾਂ ਜੀ, ਕੱਲ ਨੂੰ ਆ ਰਹੇ ਜੀ ਅਮਿਤ ਸ਼ਾਹ ਹੁਣੀ ਆ ਰਹੇ ਜੀ। ਭਾਰਤ ਸਾਹਿਬ ਯਾਤਰਾ ਤੇ ਇਹਨਾਂ ਦੀ ਫਲਾਪ ਜਿਹੀ ਗਈ ਹੈਗੀ ਹੈ ਜੀ। ਮੈਂ ਬੜਾ ਡਰਦਾ ਸੀ, ਮੈਂ ਉਸ ਰੂਟ ਤੇ ਟਰੈਵਲ ਕਰ ਰਿਹਾ ਸੀ ਵੀ ਮੈਨੂੰ ਯਾਤਰਾ ਅੱਗੇ ਮਿਲ ਜਾਣੀ ਤੇ ਪਤਾ ਨੀ ਕਿੰਨੀ ਦੇਰ ਮੈਨੂੰ ਖੜਨਾ ਪੈਣਾ ਜੀ। ਉਹ ਮੈਂ ਜਦੋਂ ਆਇਆ ਤੇ ਦੇਖਿਆ ਤੇ ਇੱਕ ਜਗ੍ਹਾ ਮੈਨੂੰ ਗੱਡੀ ਸਾਈਡ ਤੇ ਕੀਤੀ ਤੇ ਇਹਨਾਂ ਦੀਆਂ ਤਿੰਨ ਗੱਡੀਆਂ ਨਿਕਲ ਗਈਆਂ, ਮੁੜ ਕੇ ਕੋਈ ਦੇਖਿਆ ਹੀ ਨੀ। ਉਹ ਬਾਵਾ ਜਿਹਾ ਰੰਗ ਦੀਆਂ ਹੈਗੀਆਂ ਸੀ ਜੀ, ਇਹਨਾਂ ਨੇ ਜਿੱਦਾਂ ਭਗਵਾ ਕਰਨ ਕੀਤਾ ਆ ਉਹ ਤਿੰਨ ਗੱਡੀਆਂ ਦੇ ਉੱਤੇ ਜੀ, ਤੇ ਹੈ ਨੀ ਸਰ
0: ਜੀ ਬਿਲਕੁਲ ਹੈ ਜੀ,
1: ਕੋਈ ਰਿਸਪੋਂਸ ਮਿਲਿਆ ਨੀ ਜੀ ਇਹਨਾਂ ਨੂੰ
0: ਜੀ।
1: ਜੀ ਸਰ,
0: ਥੈਂਕ ਯੂ ਸੈਣੀ
1: ਸਾਹਿਬ, ਠੀਕ ਹੈ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਸਮਾਂ। ਥੈਂਕ ਯੂ ਜੀ, ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਮਾਮਾ ਜੀ ਹੈਗੇ ਆ ਜੀ?
0: ਹਾਂ ਜੀ ਹਾਂ ਜੀ, ਸੁਨੇਹੇ ਆਏ ਹੋਣੇ ਉਡੀਕ ਦੇ ਵਿੱਚ ਨੇ,
1: ਤੇ ਫੇਰ ਬਸ ਫੇਰ ਲਾ ਦਿਓ ਛੇਤੀ ਜੀ। ਕੱਲ ਵੀ ਮੈਂ ਨਾ ਸਵੇਰੇ ਉੱਠ ਕੇ ਸੁਣਨਾ ਪਿਆ ਮੈਨੂੰ,
0: ਨਾਲ ਹੀ ਨਾਲ ਹੀ ਸੁਣਾ ਦੇਣਾ ਜੀ,
1: ਨਾਲ ਹੀ ਜੋੜ ਦਿਓ ਜੀ। ਥੈਂਕ ਯੂ, ਸ਼ੁਕਰੀਆ,
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਗੁਰੀ ਸਾਹਿਬ ਬਹੁਤ ਸਾਰੇ ਸੁਨੇਹੇ ਭੇਜ ਰਹੇ ਨੇ। ਬਾਈ ਜੀ ਕਾਲ ਕਰ ਲਿਆ ਕਰੋ, ਗੱਲਬਾਤ ਵੀ ਹੋ ਜਾਂਦੀ ਹੈ ਨਾਲ ਨਾਲ, ਤੇ ਮੈਨੂੰ ਥੋੜਾ ਜਿਹਾ ਕਈ ਵਾਰੀ ਔਖਾ ਹੋ ਜਾਂਦਾ ਹੈ ਕਿਉਂਕਿ ਸੁਨੇਹੇ ਨਾਲ ਨਾਲ ਲੈਣ ਦੀ, ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਕਹਿ ਸਕਦੇ ਹੋ, ਇਸ ਲਈ ਆਪਾਂ ਫੋਨ ਲਾਈਨਾਂ ਖੋਲੀਆਂ ਹੁੰਦੀਆਂ ਨੇ, ਤੇ ਕਾਲ ਕਰਕੇ ਆਪਣੇ ਜਜ਼ਬਾਤ ਆਪਣੀ ਜ਼ੁਬਾਨੀ ਵੀ ਜਿਹੜੇ ਨੇ ਉਹਨਾਂ ਦੀ ਵੀ ਸਾਂਝ ਪਾ ਸਕਦੇ ਹੋ। ਤੇ ਲੋ ਦੋਸਤੋ, ਕੁਝ ਵਿਦੇਸ਼ੀ ਖਬਰਾਂ ਨੇ ਤਦ ਤੱਕ ਜਿੰਨਾ ਚਿਰ ਕਾਲ ਆਉਂਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਹੋਰ ਜ਼ਿੰਦਗੀ ਦੇ ਤਜਰਬਿਆਂ ਤੋਂ ਜਿਹੜੀਆਂ ਲਿਖਤਾਂ ਨੇ ਉਹ ਕੀ ਸਾਨੂੰ ਸਿਖਾਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 4497619 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ ਉਹਨਾਂ ਦਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸੇ ਤਰ੍ਹਾਂ ਅੱਗੇ ਵੱਧਦੇ ਹਾਂ ਜੀ ਤੇ US ਦੇ ਵਿੱਚ ਚੱਲਦੇ ਹਾਂ। ਥੋੜੀ ਜਿਹੀ ਇੰਪੋਰਟ ਡਿਊਟੀ ਦੇ ਵਿੱਚ ਥੋੜੀ ਜਿਹੀ ਨਰਮੀ ਜਿਹੜੀ ਹੈ ਟਰੰਪ ਦੇ ਬਿਹੇਵ ਦੇ ਵਿੱਚ ਆਉਣ ਲੱਗੀ ਹੈ। ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ, ਵਿਸ਼ੇਸ਼ ਦਵਾਈਆਂ ਦੇ ਉੱਤੇ 100% ਆਯਾਤ ਡਿਊਟੀ ਖਤਮ ਕਰਤੀ ਹੈ, ਕਿਉਂਕਿ ਭਾਈ ਜ਼ਰੂਰਤ ਹੈ ਉੱਥੋਂ, ਹੁਣ ਹੋਰ ਕਿੱਥੋਂ ਲਿਆਉਣੀਆਂ ਨੇ। ਅਮਰੀਕਾ ਨੇ ਐਲਾਨ ਕੀਤਾ ਕਿ ਭਾਰਤ ਦੇ ਸਮੇਤ 19 ਹੋਰ ਭਾਈਵਾਲ ਖੇਤਰਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਖਾਸ ਸਪੈਸ਼ਲਿਟੀ ਦਵਾਈਆਂ ਤੇ ਉਹਨਾਂ ਦੀ ਸਮੱਗਰੀ ਜਿਹੜੀ ਹੈ, ਕੰਪੋਨੈਂਟਸ ਜਿਹੜੇ ਨੇ, ਉੱਤੇ ਕੋਈ ਆਯਾਤ ਡਿਊਟੀ ਨਹੀਂ ਲੱਗੇਗੀ। ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਲਿਆ ਗਿਆ ਜਦੋਂ ਅਮਰੀਕਾ ਕੁਝ ਖਾਸ ਪੈਂਟੈਂਟ ਜਿਹੜੀਆਂ ਨੇ ਫਾਰਮਾਸਿਊਟੀਕਲ ਉਤਪਾਦਾਂ ਦੇ ਉੱਤੇ ਪੂਰੇ 100% ਟੈਰਿਫ ਦੇ ਵੱਲ ਵਧ ਰਿਹਾ। ਅਮਰੀਕੀ ਵਣਜ ਵਿਭਾਗ ਦੇ ਵੱਲੋਂ ਫੈਡਰਲ ਰਜਿਸਟਰ ਦੇ ਵਿੱਚ ਇੱਕ ਅਧਿਕਾਰਤ ਸੂਚੀ ਜਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦੇਸ਼ਾਂ ਤੇ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਯੋਗ ਫਾਰਮਾਸਿਊਟੀਕਲ ਉਤਪਾਦਾਂ ਨੂੰ 0 ਟੈਰਿਫ ਜਿਹੜਾ ਬਿਨਾਂ ਕਿਸੇ ਟੈਕਸ ਦੀ ਛੋਟ ਮਿਲੇਗੀ। ਇਹ 0 ਟੈਰਿਫ ਨੀਤੀ ਹਰ ਦਵਾਈ ਦੇ ਉੱਤੇ ਲਾਗੂ ਨਹੀਂ ਹੁੰਦੀ ਹੈ, ਸਿਰਫ ਕੁਝ ਹੀ ਜਿਹੜੇ ਖਾਸ ਸਪੈਸ਼ਲਿਟੀ ਫਾਰਮਾਸਿਊਟੀਕਲ ਉਤਪਾਦਾਂ ਤੱਕ ਹੀ ਸੀਮਤ ਹੈ। ਇਨ੍ਹਾਂ ਦੇ ਵਿੱਚ ਦੁਰਲੱਭ ਬਿਮਾਰੀਆਂ ਦੇ ਇਲਾਜ ਦੇ ਲਈ ਦਵਾਈਆਂ, ਪਰਮਾਣੂ ਦਵਾਈਆਂ, ਨਿਊਕਲੀਅਰ ਜਿਹੜੀ ਮੈਡੀਸਨਸ ਹੈ ਜਾਂ ਪਲਾਜ਼ਮਾ ਤੋਂ ਤਿਆਰ ਥੈਰਾਪੀਆਂ ਤੇ ਬੱਚਾ ਪੈਦਾ ਕਰਨ ਦੀ ਸਮਰੱਥਾ, ਫਰਟੀਲਿਟੀ ਜਿਹੜੀ ਹੈ ਨਾਲ ਜੁੜੀਆਂ ਦਵਾਈਆਂ ਸ਼ਾਮਲ ਨੇ। ਇਸ ਛੋਟ ਦੇ ਵਿੱਚ ਸੈੱਲ ਅਤੇ ਜੀਨ ਥੈਰਾਪੀਆਂ, ਐਂਟੀਬਾਡੀ ਡਰੱਗ, ਕੰਜੂਗੇਟਸ ਜਿਹੜੇ ਨੇ, ADCS ਤੇ ਰਸਾਇਣਿਕ ਜਿਹੜੇ ਨੇ, ਜੈਵਿਕ, ਰੇਡੀਓਲੋਜੀਕਲ ਤੇ ਪਰਮਾਣੂ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਵੀ ਸ਼ਾਮਲ ਨੇ ਤੇ ਪਸ਼ੂਆਂ ਦੀਆਂ ਕੁਝ ਦਵਾਈਆਂ ਨੂੰ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਦੱਸਿਆ ਜਾ ਰਿਹਾ। ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਦੇ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਭਾਰਤ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜਿਹੜਾ ਕਮਾਈ ਕਰ ਰਿਹਾ ਜੀ ਆਪਣਾ, ਕਹਿ ਸਕਦੇ ਹਾਂ ਪਾਕਿਸਤਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕਮਾਈ ਕਰ ਰਿਹਾ ਜੋ ਹੋਰ ਜਿਹੜੀਆਂ ਫਲਾਈਟਾਂ ਤੋਂ ਲੈ ਰਿਹਾ। ਭਾਰਤ ਦੀਆਂ ਜਿਹੜੀ ਏਅਰ ਜਿਹੜਾ ਸਪੇਸ ਆ ਉਹ ਬੰਦ ਕੀਤਾ ਹੋਇਆ ਤੇ ਇਹਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਦੇ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ਦੇ ਵਿੱਚ ਹੈ ਜੀ ਆਪਣਾ ਭਾਰਤ ਤੇ ਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਦੇ ਲਈ ਚੀਨ ਦੇ ਨਾਲ ਗੱਲਬਾਤ ਦੀ ਸੰਭਾਵਨਾ ਜਿਹੜੀ ਹੈ ਜਾਰੀ ਹੈ। ਭਾਰਤ ਆਪਣੀਆਂ ਹਵਾਈ ਕੰਪਨੀਆਂ ਜਿਹੜੀਆਂ ਨੇ ਉਹਦੇ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰ ਰਿਹਾ। ਇਸ ਕਦਮ ਦੇ ਨਾਲ ਯੂਰਪ ਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਦੇ ਕਾਰਨ ਪੈਣ ਵਾਲਾ ਵਾਧੂ ਜਿਹੜਾ ਵਿੱਤੀ ਬੋਝ ਹੈ ਉਹਦੀ ਘਾਟ ਜਿਹੜੀ ਹੈ ਘੱਟ ਸਕਦਾ ਹੈ। ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦੇ ਦਰਮਿਆਨ ਵਿਆਪਕ ਪੱਧਰ ਦੇ ਉੱਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਤੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਦੇ ਲਈ ਨਵੇਂ ਰਸਤੇ ਜਿਹੜੇ ਲੱਭ ਰਹੀ ਹੈ। ਇਸ ਤਰ੍ਹਾਂ ਦੀ ਜਿਹੜੀ ਕਿਸੇ ਵੀ ਵਿਵਸਥਾ ਦੇ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਏਗੀ ਤੇ ਕਿਉਂਕਿ ਸ਼ਿਨਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫੌਜ ਦੇ ਕੰਟਰੋਲ ਦੇ ਹੇਠ ਨੇ। ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲਿਆ ਤੇ ਇਸ ਦੇ ਕਾਰਨ ਭਾਰਤੀ ਹਵਾਈ ਕੰਪਨੀਆਂ, ਖਾਸ ਕਰਕੇ ਏਅਰ ਇੰਡੀਆ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ, ਅਮਰੀਕਾ ਤੇ ਕੈਨੇਡਾ ਜਾਣ ਵਾਲੀਆਂ ਉਡਾਨਾਂ ਨੂੰ ਹੁਣ ਅਰਬ ਸਾਗਰ ਤੇ ਮੱਧ ਏਸ਼ੀਆ ਦੇ ਉੱਪਰੋਂ ਜਿਹੜਾ ਲੰਬੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਦੇ ਵਿੱਚ ਵਧੇਰੇ ਤੇਲ, ਜਿਹੜਾ ਖਰਚ ਜਿਹੜਾ ਹੁੰਦਾ ਹੈ ਤੇ ਚਾਲਕ ਦਲ ਦਾ ਖਰਚਾ ਵੱਧਦਾ ਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ। ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ ਇਸ ਵਾਧੂ ਸੰਚਾਲਨ ਬੋਝ ਦੇ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈਦਾ ਜਿਹੜਾ ਹੋ ਰਿਹਾ ਪੈ ਰਿਹਾ ਤੇ ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਦੇ ਲਈ ਚੀਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਰਸਮੀ ਅਪੀਲ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਵੱਧਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਥੈਂਕ ਯੂ ਸੋ ਮਚ ਦੀਪਕੰਦਰ ਜੀ, ਚਿੰਦੇ ਵਾਸਤੇ ਰਹੋ ਤੇ ਭਾਈ ਮਾਨ ਮੱਤੇ ਸੋਤੇ ਤੇ ਹੈਗਾ ਉਹ ਵੀ ਚਿੰਦੇ ਵਾਸਤੇ ਰਹਿਣ
0: ਜੀਆਂ ਨੂੰ
2: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਬੱਚਿਆਂ ਦੀ ਦੁਆਵਾਂ ਤੇ ਬਹੁਤ ਵਧੀਆ ਸੁਣੀ ਗੱਲਬਾਤ।
0: ਥੈਂਕ ਯੂ ਜੀ,
2: ਬੜਾ ਕੁਛ ਜਿਹੜਾ ਹੈਗਾ ਦੇਖੋ ਡੇਲੀ ਜੀ ਇਹ ਤੱਕ ਰੁਟੀਨ ਬਣ ਗਿਆ ਜਿਹੜਾ ਹੈਗਾ ਬਹੁਤ ਕੁਛ ਸਿੱਖਣ ਨੂੰ ਮਿਲਦਾ
0: ਵਾਲਾ। ਸ਼ੁਕਰੀਆ,
2: ਸਹੀ ਗੱਲ ਹੈ ਹਕੀਕਤ ਆ ਨਾ। ਮੈਂ ਪਹਿਲਾਂ ਨਾ ਇੰਨਾ ਕਹਿੰਦੇ ਨਾ ਜਿਵੇਂ ਜਿਵੇਂ ਇੰਟਰਸਟ ਜਾਗਦਾ ਜਾਂਦਾ
0: ਜੀ ਬਿਲਕੁਲ ਜੀ ਜੀ
2: ਸਾਰੇ ਜਿਹੜੇ ਹੈਗੇ ਆ ਬਹੁਤ ਵਧੀਆ ਜੀ ਸੋਹਣੀ ਗੱਲਬਾਤ ਹੁੰਦੀ ਆ ਦਮਦਾਰ ਬੜਾ ਕੁਛ ਅਸੀਂ ਮੈਂ ਤਾਂ ਸਿੱਖ ਰਿਹਾ ਚਲੋ ਵਾਕਈ ਬੜਾ ਕੁਛ ਸਿੱਖਣ ਨੂੰ ਮਿਲਦਾ ਹੈਗਾ
0: ਬਿਲਕੁਲ
2: ਹਮੇਸ਼ਾ ਕਹਿੰਦੇ ਨਾ ਜਦੋਂ ਆਪਾਂ ਇੱਕ ਇੱਕ ਕਹਿੰਦੇ ਨਾ ਖਾਲੀ ਖਾਲੀ ਖਾਲੀ ਹੋ ਕੇ ਆਪਣੇ ਆਪ ਨੂੰ ਸਮਝੋ ਮੈਂ ਖਾਲੀ ਹਾਂ
0: ਜੀ
2: ਬੰਦਾ ਕਿਹੜਾ ਬੜਾ ਕੁਛ ਸਿੱਖ ਜਾਂਦਾ ਹੈ
0: ਬਿਲਕੁਲ ਜੀ
2: ਬਾਕੀ ਜਿਹੜਾ ਹੈਗਾ ਸੋਹਣੀ ਗੱਲਬਾਤ ਆ ਬਾਕੀ ਹਾਲਾਤ ਵਾਕਈ ਜਿਹੜੇ ਹੈਗੇ ਅਗਲਾ ਜਿਸ ਤਰ੍ਹਾਂ ਦੇ ਬਣੇ ਪਏ ਹੈਗੇ ਆ ਇਹ ਗੱਲਾਂ ਪਹਿਲੋਂ ਵੀ ਹੋਈਆਂ ਵਾਕਈ ਜਿਹੜਾ ਹੈਗਾ ਵਕਤ ਦੀ ਆਵਾਜ਼ ਹੈਗੀ ਆ ਕਿ ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਸ਼ਖਸ ਜਿਹੜਾ ਹੈਗਾ ਲਾਜ਼ਮ ਅੱਗੇ ਆਉਣਾ ਚਾਹੀਦਾ ਹੈਗਾ ਜਿਹੜਾ ਮਤੀ ਜਿਹੜਾ ਹੈਗਾ ਇੱਕ ਸੋਹਣੀ ਸੋਚ ਲੈ ਕੇ ਅੱਗੇ ਚੱਲੇ ਜਿਹੜਾ ਹੈਗਾ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ ਸਾਰਿਆਂ ਨੂੰ ਸੁੱਖ ਦਾ ਸਾਹ ਆਵੇ ਹੈ
0: ਜੀ ਬਿਲਕੁਲ
2: ਤੇ ਚਲੋ ਦੇਖਦੇ ਆ ਸਾਡੀਆਂ ਦੁਆਵਾਂ ਹੈਗੀਆਂ ਜ਼ਰੂਰ ਇਸ ਤਰ੍ਹਾਂ ਆਉਣਾ ਚਾਹੀਦਾ ਹੈਗਾ
0: ਜੀ
2: ਕਹਿੰਦੇ ਨਾ ਵਕਤ ਦੇ ਨਾਲ ਸਾਰੇ ਕੰਮ ਤੇ ਮੈਂ ਇੱਕ ਗਜ਼ਲ ਲੈ ਕੇ ਆਇਆ ਆਪਣਾ
0: ਜਰੂਰ ਜਰੂਰ ਆਉਣ ਦਿਓ ਜੀ ਆਉਣ ਦਿਓ ਆਉਣ ਦਿਓ
2: ਤੁਹਾਨੂੰ
0: ਸੁਣਾ ਦਿਓ ਜੀ
2: ਜਿੰਦੀ ਦੇ ਵਿੱਚ
0: ਜੀ
3: ਜਾਣੇ ਵਾਲੀ ਮੇਰੀ ਹਰੀ ਸੂ ਮੇਸ਼ਾ ਮਿਲੇ ਨਾ ਜਾਣੇ

ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਬਹੁਤ ਖੂਬਸੂਰਤ ਜੀ, ਥੈਂਕ ਯੂ, ਧੰਨਵਾਦ ਜੁੜਨ ਦੇ ਲਈ ਨਾਲ ਫਿਰ ਤੋਂ ਜੀ, ਤੇ ਸੈਣੀ ਸਾਹਿਬ ਜੀ ਕਹਿੰਦੇ ਆ ਜਾਓ ਜੀ, ਆ ਜਾਓ ਜੀ, ਆਵਾਜ਼ਾਂ ਮਾਰ ਰਹੇ ਸੀ ਜੀ, ਮੁਹੰਮਦ ਜੀ ਦੀ ਸ਼ੁਰੂ ਦੇ ਵਿਚ ਥੋੜੀ ਜਿਹੀ ਆਵਾਜ਼ ਘੱਟ ਆਈ ਹੈ ਤੇ ਵਿਚ ਬੰਦ ਵੀ ਹੋਈ ਹੈ, ਤੇ ਗੁਰੂ ਜੀ ਨੇ ਤੇ ਆਪਣੇ ਰਾਜਨ ਸੈਣੀ ਸਾਹਿਬ ਨੇ ਕੀਤਾ ਸੀਗਾ ਜੀ ਸੁਚੇਤ, ਤੇ ਹੁਣ ਜਿਹੜੀ ਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਤੇ ਉਹਨਾਂ ਦੀ ਆਵਾਜ਼ ਵੀ ਜਿਹੜੀ ਪਹੁੰਚ ਗਈ ਸੀ ਸਹੀ ਸਲਾਮਤ। ਤੇ ਦੋਸਤੋ ਆਖਰ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲ ਕਰਦੇ ਆ, ਜਿਵੇਂ ਮੁਹੰਮਦ ਜੀ ਨੇ ਵੀ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਤੇ ਸਿੱਖਣ ਨੂੰ ਜਿਹੜਾ ਗਲਤੀਆਂ ਨਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਿੱਖਾਂਗੇ ਕਿਵੇਂ, ਇਹ ਵੀ ਸਵਾਲ ਖੜਾ ਹੁੰਦਾ ਹੈ। ਪਰ ਬਾਰ ਬਾਰ ਗਲਤੀ ਕਰਨਾ, ਇੱਕੋ ਚੀਜ਼ ਦੁਹਰਾਉਣਾ, ਉਹ ਵੀ ਫਿਰ ਕਿਤੇ ਨਾ ਕਿਤੇ ਗਲਤ ਚੀਜ਼ ਹੈ। ਪਰ ਗਲਤੀਆਂ ਤੋਂ ਜਿਹੜਾ ਸਿੱਖਣ ਦੀ ਕਲਾ ਹੈ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਸੁਖਵੰਤ ਸਿੰਘ ਜੀ ਲਿਖਦੇ ਆ, ਗਲਤੀਆਂ ਤੋਂ ਸਿੱਖਣ ਦੀ ਕਲਾ ਕਿਵੇਂ ਸਿੱਖਿਆ ਜਾ ਸਕਦਾ ਹੈ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ। ਪਰ ਇਹ ਨਹੀਂ ਗੱਲ ਕਿ ਹਰ ਵੇਲੇ ਆਪਾਂ ਗਲਤੀ ਕਰੀ ਜਾਈਏ, ਜੇ ਇੱਕ ਵਾਰੀ ਕਿਸੇ ਚੀਜ਼ ਤੋਂ ਵਰਜਿਆ ਕਿਸੇ ਨੇ ਤੇ ਉਹ ਮਨ ਦੇ ਵਿੱਚ ਚੇਤਿਆਂ ਦੇ ਵਿੱਚ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ। ਉਹ ਗਲਤੀ ਨੂੰ ਦੁਬਾਰਾ ਦੁਹਰਾਉਣ ਤੋਂ ਪਹਿਲਾਂ ਉਹ ਯਾਦ ਆ ਜਾਂਦੀ ਹੈ, ਖਾਸ ਕਰ ਮੈਨੂੰ ਤਾਂ ਕਿਸੇ ਨੇ ਕੋਈ ਮੈਨੂੰ ਰੋਕਿਆ ਹੋਵੇ ਟੋਕਿਆ ਹੋਵੇ, ਉਹ ਚੀਜ਼ ਜਿਹੜੀ ਮੇਰੇ ਤੋਂ ਗਲਤ ਹੋਈ ਹੈ, ਤਾਂ ਮੈਨੂੰ ਹਮੇਸ਼ਾ ਉਹ ਵਿਅਕਤੀ ਦਾ ਚਿਹਰਾ ਜਾਂ ਮਨ ਦੇ ਵਿੱਚ ਉਹ ਗੱਲਬਾਤ ਚੇਤੇ ਆ ਜਾਂਦੀ ਹੈ ਕਿ ਨਹੀਂ ਭਾਈ, ਇੱਥੋਂ ਪਹਿਲਾਂ ਵੀ ਕਿਸੇ ਨੇ ਵਰਜਿਆ ਸੀ, ਇਹ ਕੰਮ ਨਹੀਂ ਕਰਨਾ। ਮਨੁੱਖੀ ਜੀਵਨ ਜਿਹੜਾ ਸੰਪੂਰਨਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਲਗਾਤਾਰ ਸਿੱਖਣ, ਡਿੱਗਣ ਤੇ ਮੁੜ ਸੰਭਲਣ ਦਾ ਜਿਹੜਾ ਇੱਕ ਲੰਮਾ ਸਫ਼ਰ ਹੈ। ਕੁਦਰਤ ਦਾ ਜਿਹੜਾ ਅਟਲ ਨਿਯਮ ਹੈ ਕਿ ਜਿਹੜਾ ਇਨਸਾਨ ਮੰਜ਼ਿਲ ਦੇ ਵੱਲ ਕਦਮ ਪੁੱਟੇਗਾ, ਉਹ ਰਸਤੇ ਦੇ ਵਿੱਚ ਪਏ ਪੱਥਰਾਂ ਦੇ ਨਾਲ ਠੋਕਰ ਵੀ ਖਾਵੇਗਾ, ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਹਨੇ ਕਦੇ ਕੋਈ ਭੁੱਲ ਨਾ ਕੀਤੀ ਹੋਵੇ। ਗਲਤੀ ਹੋਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਇਨਸਾਨ ਜਿਹੜਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅਸਲ ਮਸਲਾ ਜਿਹੜਾ ਗਲਤੀ ਹੋਣ ਦਾ ਨਹੀਂ, ਸਗੋਂ ਉਸ ਤੋਂ ਬਾਅਦ ਜਿਹੜਾ ਅਪਣਾਏ ਜਾਣ ਵਾਲੇ ਰਵੱਈਏ ਦਾ ਹੁੰਦਾ ਹੈ। ਜਿਹੜਾ ਵੀ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਛੋਟੀਆਂ ਵੱਡੀਆਂ ਉਕਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਜਾਂ ਉਹਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿੰਦਗੀ ਭਰ ਇੱਕੋ ਜਿਹੜਾ ਦਾਇਰੇ ਦੇ ਵਿੱਚ ਘੁੰਮਦਾ ਰਹਿੰਦਾ ਹੈ, ਜਾਣੀ ਕਿ ਕੰਫਰਟੇਬਲ ਜ਼ੋਨ ਦੇ ਵਿੱਚ, ਜਿੱਦਾਂ ਬਹੁਤ ਸਾਰੇ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲੋਕ ਵਸੇ ਨੇ, ਉਹਨਾਂ ਨੇ ਸਿਰਫ ਤੇ ਸਿਰਫ ਬਾਹਰਲੇ ਹੋਰ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਿਆ, ਸਿਰਫ ਆਪਣੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ, ਤੁਰੇ ਫਿਰਦੇ ਨੇ, ਜਾਂ ਉਹੀ ਚੀਜ਼ਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ, ਪਰ ਨਵਾਂ ਕੁਝ ਸਿੱਖਣ ਦਾ ਹੌਸਲਾ ਨਹੀਂ ਹੈ, ਜਾਂ ਉਹ ਕੰਫਰਟੇਬਲ ਜਿਹੜਾ ਜ਼ੋਨ ਹੈ ਉਹਨੂੰ ਤੋੜਨ ਦੀ ਜਿਹੜੀ ਹੈ ਹਿੰਮਤ ਨਹੀਂ ਹੈ, ਰਿਸਕ ਨਹੀਂ ਲੈ ਸਕਦੇ। ਇਸ ਦੇ ਉਲਟ ਜਿਹੜਾ ਇਨਸਾਨ ਆਪਣੀ ਹਰ ਭੁੱਲ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਉਸਦੇ ਵਿੱਚੋਂ ਕੋਈ ਨਾ ਕੋਈ ਸਬਕ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਤਾਂ ਉਸਦਾ ਆਉਣ ਵਾਲਾ ਸਮਾਂ ਬੌਧਿਕ, ਸਮਾਜਿਕ ਤੇ ਮਾਨਸਿਕ ਪੱਖੋਂ ਜਿਹੜਾ ਬਹੁਤ ਖੁਸ਼ਹਾਲ ਤੇ ਕਾਮਯਾਬ ਹੋ ਸਕਦਾ ਹੈ। ਸਾਡੇ ਸਮਾਜ ਦੀ ਇੱਕ ਜਿਹੜੀ ਵੱਡੀ ਤਰਾਸਦੀ ਹੈ ਕਿ ਅਸੀਂ ਗਲਤੀ ਮੰਨਣ ਨੂੰ ਆਪਣੀ ਹੇਠੀ ਜਾਂ ਕਮਜ਼ੋਰੀ ਸਮਝ ਲੈਂਦੇ ਹਾਂ, ਭਾਈ ਮੈਂ ਨਹੀਂ ਮੰਨਦਾ, ਭਾਈ ਸੋਰੀ ਤਾਂ ਮਨਵਾਵਾਂਗੇ, ਅਸੀਂ ਮੰਨਦੇ ਥੋੜੀ ਹਾਂ ਗਲਤੀ ਆਪਣੀ। ਸੋਰੀ ਸ਼ਬਦ ਤਾਂ ਕਈ ਵਾਰੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬੀਆਂ ਦੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ, ਜੇ ਹੈਗਾ ਹੈ ਕਿਸੇ ਨਾ ਕਿਸੇ ਤਾਂ ਉਸ ਚੀਜ਼ ਨੂੰ ਦਿਲੋਂ, ਮਨੋ ਜਾਂ ਆਪਣੀ ਰੂਹ ਦੇ ਅੰਦਰੋਂ ਜਿਹੜਾ ਉਸਨੂੰ ਫੀਲ ਨਹੀਂ ਕਰਦੇ, ਇੱਕ ਬਸ ਸੋਰੀ ਸ਼ਬਦ ਬਾਰ ਬਾਰ ਦੁਹਰਾਉਂਦੇ ਹਾਂ, ਪਰ ਉਹਦਾ ਮਤਲਬ ਅਸੀਂ ਸਮਝੇ ਨਹੀਂ ਕਿ ਅਸਲ ਜਿਹੜੀ ਹੈ ਮਾਨਸਿਕਤਾ ਦੀ ਸਾਡੇ ਅੰਦਰੋਂ ਜਿਹੜੀ ਹੈ ਉਹ ਫੀਲ ਹੋਣੀ ਆ ਚੀਜ਼, ਉਹ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਹੈ, ਤਾਂ ਉਦੋਂ ਸੋਰੀ ਮੰਗੀ ਜਾਂਦੀ ਹੈ ਕਿ ਸਿਰਫ ਇਹ ਚਾਰ ਅੱਖਰ ਨਹੀਂ ਗਏ ਕਿ ਸੋਰੀ ਕਹਿ ਦਿਓ ਤੇ ਮਾਮਲਾ ਠੱਪ ਹੋ ਗਿਆ। ਜਦੋਂ ਵੀ ਸਾਡੇ ਕੋਲੋਂ ਕੋਈ ਕੰਮ ਵਿਗੜਦਾ ਹੈ ਤਾਂ ਸਾਡਾ ਮਨ ਸੁਭਾਵਕ ਹੀ ਬਹਾਨੇ ਘੜਨ ਲੱਗ ਪੈਂਦਾ ਹੈ, ਜਾਂ ਉਸਦਾ ਦੋਸ਼ ਜਿਹੜਾ ਹੈ ਹਾਲਾਤ ਤੇ ਦੂਜੇ ਲੋਕਾਂ ਸਿਰ ਮੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਹੰਕਾਰ ਤੇ ਝੂਠੀ ਅਣਖ ਇਨਸਾਨ ਦੇ ਸਿੱਖਣ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਉਹ ਚਾਹੇ ਅੱਜ ਸਾਡੇ ਸਮਾਜ ਦੇ ਵਿੱਚ ਉਹ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ, ਜਾਂ ਜੋ ਵੀ ਸਮਾਜ ਦੇ ਪੱਖ ਤੋਂ ਲੈ ਲਈਏ, ਇੱਕ ਦੂਸਰੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦੂਸ਼ਣਬਾਜ਼ੀ, ਉਹ ਸਿਆਸੀ ਹੈ, ਚਾਹੇ ਧਰਮ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਚਾਹੇ ਉਹ ਰਿਸ਼ਤੇਦਾਰਾਂ ਦੇ ਵਿੱਚ ਹੈ, ਅਗਲੇ ਨੂੰ ਇੰਨਾ ਕੁ ਬਦਨਾਮ ਕਰ ਦਿਓ। ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਨੂੰਹ ਘਰ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ
ਪਲਕਾਂ ਦੇ ਉੱਤੇ ਹੱਥਾਂ ਦੇ ਉੱਤੇ ਤਲੀਆਂ ਦੇ ਉੱਤੇ ਚੁੱਕੀ ਫਿਰਦੇ ਹੈ ਤੇ ਜਦੋਂ ਆਪਣੇ ਥੋੜਾ ਜਿਹਾ ਰੰਗ ਦਿਖਾਉਣ ਲੱਗਦੀ ਹੈ ਅਸਲ ਜੀਵਨ ਨੂੰ ਜਿਹੜਾ ਵਿੱਚ ਘੁਲ ਮਿਲ ਜਾਂਦੀ ਹੈ ਤਾਂ ਫਿਰ ਜਦੋਂ ਉਹ ਤੋਂ ਪਿੱਛਾ ਛੁਡਾਉਣ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬੁਰੀ ਔਰਤ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਐਸੀ ਹੋਏਗੀ ਨਹੀਂ ਪੁਸ਼ਤਾਂ ਤੱਕ ਕਿ ਇੰਨਾ ਕੁ ਬਦਨਾਮ ਕਰ ਦਿਓ ਕਿ ਇਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਹੈ। ਝੂਠੀ ਜਿਹੜੀ ਅਣਖ ਹੈ ਇਨਸਾਨ ਦੇ ਸਿੱਖਣ ਤੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੰਦੀ ਹੈ। ਅਸਲੀਅਤ ਇਹ ਹੈ ਕਿ ਆਪਣੀ ਭੁੱਲ ਨੂੰ ਕਬੂਲ ਕਰਨਾ ਕਮਜ਼ੋਰ ਦਿਲਾਂ ਦਾ ਕੰਮ ਨਹੀਂ, ਹਿੰਮਤ ਵਾਲੇ ਲੋਕਾਂ ਦਾ ਕੰਮ ਹੈ ਤੇ ਅੱਗੇ ਵਧਣ ਦਾ ਕਿ ਹਾਂ ਮੇਤੋਂ ਭੁੱਲ ਹੋਈ ਹੈ, ਸੋਰੀ ਹੈ ਜੀ, ਤੇ ਅੱਗੇ ਆਪਾਂ ਇਸ ਤੋਂ ਨਹੀਂ ਮਤਲਬ ਕਿ ਇੱਦਾਂ ਕਰਾਂਗੇ, ਜੋ ਕੁਝ ਵੀ ਵਾਪਰਿਆ ਤੇ ਉਸ ਨੂੰ ਜਿਹੜਾ ਨਾ ਦੁਹਰਾਉਣ ਦੀ ਵੀ ਜਿਹੜੀ ਆਪਾਂ ਗਰੰਟੀ ਦਿੰਦੇ ਹਾਂ। ਸਗੋਂ ਇਹ ਮਾਨਸਿਕ ਦਲੇਰੀ ਅਤੇ ਉੱਚੇ ਕਿਰਦਾਰ ਦੀ ਨਿਸ਼ਾਨੀ ਹੁੰਦੀ ਹੈ। ਜਿਸ ਪਲ ਅਸੀਂ ਇਹ ਕਹਿਣ ਦੀ ਹਿੰਮਤ ਜੁਟਾ ਲੈਂਦੇ ਹਾਂ ਕਿ ਹਾਂ ਮੇਰਾ ਇਹ ਫੈਸਲਾ ਗਲਤ ਸੀਗਾ, ਠੀਕ ਉਸੇ ਪਲ ਸਾਡਾ ਦਿਮਾਗ ਬਹਾਨਿਆਂ ਦੇ ਵਿੱਚੋਂ ਨਿਕਲ ਕੇ ਸੁਧਾਰ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿੰਦਾ ਹੈ। ਨਹੀਂ ਤਾਂ ਫਿਰ ਉਹ ਮਨ ਦੀਆਂ ਘੜਤਾਂ ਦੇ ਵਿੱਚ ਇਹੋ ਜਿਹੀਆਂ ਕਹਿ ਸਕਦੇ ਹਾਂ ਕਮੀਨੀਆਂ, ਬਹੁਤ ਸਾਰੇ ਥੱਲੇ ਪੱਧਰ ਦੇ ਉੱਤੇ ਅੱਜ ਚਾਹੇ ਉਹ ਸਿਆਸੀ ਰਾਜਨੀਤੀ ਹੋ ਰਹੀ ਹੈ, ਇੰਨੇ ਕੁ ਮਾੜੇ ਪੱਧਰ ਦੇ ਉੱਤੇ ਉਹ ਚਾਹੇ ਸੰਸਥਾਵਾਂ ਨੇ ਉੱਤਰ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਸੱਚ ਲੁਕਾਉਣ ਦੇ ਲਈ ਹਜ਼ਾਰਾਂ ਝੂਠ ਬੋਲਣੇ ਪੈ ਰਹੇ ਨੇ। ਆਪਣੀ ਕਮੀ ਨੂੰ ਜਾਣ ਲੈਣਾ ਹੀ ਉਸ ਕਮੀ ਨੂੰ ਦੂਰ ਕਰਨ ਦੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੁੰਦਾ ਹੈ। ਜੇਕਰ ਰੋਜ਼ਾਨਾ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਸਾਡੀਆਂ ਜ਼ਿਆਦਾਤਰ ਗਲਤੀਆਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਆਦਤਾਂ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਬਿਨਾਂ ਸੋਚੇ ਸਮਝੇ ਕਿਸੇ ਨੂੰ ਕੌੜਾ ਬੋਲ ਦੇਣਾ, ਕੰਮ ਵਾਲੀ ਥਾਂ ਦੇ ਉੱਤੇ ਸਮੇਂ ਦੀ ਕਦਰ ਨਾ ਕਰਨਾ, ਜ਼ਰੂਰੀ ਕੰਮਾਂ ਨੂੰ ਜਿਹੜਾ ਕੱਲ੍ਹ ਤੇ ਟਾਲ ਦੇਣਾ, ਗੁੱਸੇ ਦੇ ਵਿੱਚ ਆ ਕੇ ਕੋਈ ਅਣਸੁਲਝਿਆ ਫੈਸਲਾ ਲੈ ਜਾਣਾ, ਜਾਂ ਕਿਸੇ ਦੀ ਗੱਲ ਨੂੰ ਪੂਰਾ ਸੁਣਨ ਤੋਂ ਪਹਿਲਾਂ ਹੀ ਪ੍ਰਤੀਕਰਮ ਦੇ ਦੇਣਾ, ਇਹ ਸਭ ਜਿਵੇਂ ਕਿ ਕਹਿ ਦਿਓ ਕਿ ਆਪਣੇ ਕੋਈ ਕਾਲਰ ਹੀ ਆਉਂਦਾ ਹੈ, ਸੱਜਣ ਮਿੱਤਰ ਦੋਸਤ ਕਾਲ ਕਰਦਾ ਹੈ ਤਾਂ ਅਸੀਂ ਉਹਦੀ ਗੱਲ ਸ਼ੁਰੂ ਹੀ ਕਰਦਾ, ਆਪਾਂ ਕਹਿੰਦੇ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਜਿਹੜੀ ਕਹਿ ਸਕਦੇ ਗਲਤੀ ਹੀ ਹੈ ਸਾਡੀ। ਇਹ ਸਭ ਅਜਿਹੀਆਂ ਭੁੱਲਾਂ ਨੇ ਜੋ ਹੌਲੀ ਹੌਲੀ ਵੱਡੀਆਂ ਮੁਸੀਬਤਾਂ ਦਾ ਰੂਪ ਧਾਰਨ ਕਰਦੀਆਂ ਜਾਂਦੀਆਂ, ਕਿਉਂਕਿ ਸਾਡਾ ਐਟੀਟਿਊਡ ਜਿਹੜਾ ਉਹ ਬਦਲਦਾ ਨਹੀਂ ਹੈ, ਉਸੇ ਤੇ ਉੱਤੇ ਆਧਾਰਿਤ ਰਹਿੰਦੇ ਹਾਂ। ਜੇਕਰ ਹਰ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 10 ਮਿੰਟ ਕੱਢ ਕੇ ਆਪਣੇ ਪੂਰੇ ਦਿਨ ਦੀ ਜਿਹੜੀ ਹੈ ਸਵੈ ਪੜਚੋਲ ਕਰ ਲਵੇ ਕਿ ਅਸੀਂ ਅੱਜ ਕੀ ਕੀਤਾ ਹੈ, ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕਿਹਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਹੈ, ਕਿਸੇ ਨੂੰ ਮੰਦਾ ਬੋਲਿਆ, ਕਿਸੇ ਨੂੰ ਚੰਗਾ ਬੋਲਿਆ, ਕਿਸੇ ਨੂੰ ਐਪਰੀਸ਼ੀਏਟ ਕੀਤਾ ਹੈ, ਤਾਂ ਉਹ ਸਾਰਾ ਕੁਝ ਸਾਨੂੰ ਚੇਤੇ ਆ ਜਾਏਗਾ। ਕਰੇ ਤਾਂ ਇਹ ਵੇਖੇ ਕਿ ਅੱਜ ਉਸਦੇ ਕੋਲੋਂ ਕਿੱਥੇ ਲਾਪਰਵਾਹੀ ਹੋਈ ਹੈ ਜਾਂ ਕਿੱਥੇ ਉਸਦੇ ਵਤੀਰੇ ਨੇ ਜਿਹੜਾ ਕਿਸੇ ਦਾ ਦਿਲ ਦੁਖਾ ਦਿੱਤਾ ਹੈ, ਤਾਂ ਅਗਲੇ ਦਿਨ ਉਹ ਉਹਨਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦਾ ਹੈ। ਇਹ ਨਿਰੰਤਰ ਸਵੈ ਮੁਲਾਂਕਣ ਹੀ ਮਨੁੱਖੀ ਸ਼ਖਸੀਅਤ ਨੂੰ ਤਰਾਸ਼ ਕੇ ਜਿਹੜਾ ਹੀਰੇ ਵਾਂਗ ਚਮਕਾਉਂਦਾ ਹੈ। ਸੈਲਫ ਜਿਹੜੇ ਹੈ ਆਪਣੀ ਸਾਡੀ ਹਿਊਮਨ ਜਿਹੜੀ ਹੈ ਡਿਵੈਲਪਮੈਂਟ ਦੀ ਗੱਲ ਹੈ ਆਪਣੀ। ਦੁਨੀਆਂ ਦੇ ਇਤਿਹਾਸ ਦੇ ਮਹਾਨ ਨਾਇਕਾਂ, ਵਿਗਿਆਨੀਆਂ ਤੇ ਉਦਮੀਆਂ ਦੀਆਂ ਸਫਲਤਾਵਾਂ ਦੇ ਪਿੱਛੇ ਗਲਤੀਆਂ ਤੇ ਅਸਫਲਤਾਵਾਂ ਦੀ ਇੱਕ ਲੰਮੀ ਲੜੀ ਹੁੰਦੀ ਹੈ। ਜਿਵੇਂ ਕਿ ਜਦੋਂ ਪਹਿਲਾਂ ਪਲੇਨ ਬਣਿਆ, ਭਾਈ ਪਤਾ ਨਹੀਂ ਕਿੰਨੇ ਹਜ਼ਾਰਾਂ ਵਾਰੀ ਉਹਨੂੰ ਢਹਿ ਢੇਰੀ ਕੀਤਾ ਹੋਣਾ ਹੈ, ਕਿੰਨੀਆਂ ਸੱਟਾਂ ਲਵਾਈਆਂ ਹੋਣੀਆਂ। ਜਿਵੇਂ ਕਿ ਆਪਾਂ ਛੋਟੇ ਹੁੰਦੇ ਸਾਈਕਲ ਸਿੱਖਦੇ ਹਾਂ, ਪਹਿਲਾਂ ਡਿੱਗਦੇ ਹਾਂ, ਰਗੜਾ ਲਵਾਉਂਦੇ ਹਾਂ ਜਾਂ ਚੱਲਣਾ ਸ਼ੁਰੂ ਕਰਦੇ ਹਾਂ, ਬੱਚੇ ਤੋਂ ਪਹਿਲਾ ਕਦਮ ਪੁੱਟਦੇ ਹਾਂ, ਕਈ ਵਾਰੀ ਡਿੱਗਦੇ ਹਾਂ, ਗੋਡੇ ਛਿੱਲ ਹੁੰਦੇ ਆ, ਰਿੜਦੇ ਹਾਂ, ਫਿਰ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਈਕਲ ਸਿੱਖਦੇ ਹਾਂ, ਕਦੇ ਕੈਂਚੀ ਚਲਾਉਂਦੇ ਹਾਂ, ਕਦੇ ਇੱਕ ਲੱਤ ਦੇ ਨਾਲ ਮਤਲਬ ਕਿ ਉਹਨੂੰ ਅੱਗੇ ਵਧਾਉਂਦੇ ਹਾਂ ਤੇ ਇੱਕ ਲੱਤ ਜਿਹੜੀ ਹੈ ਜ਼ਮੀਨ ਤੇ ਹੁੰਦੀ ਹੈ, ਫਿਰ ਕੈਂਚੀ ਚਲਾ ਕੇ ਉਸ ਤੋਂ ਬਾਅਦ ਫਿਰ ਡੰਡੇ ਦੇ ਉੱਤੇ ਚਲਾਉਂਦੇ ਹਾਂ, ਡੰਡੇ ਤੋਂ ਬਾਅਦ ਫਿਰ ਕਾਠੀ ਦੇ ਉੱਤੇ ਬਹਿੰਦੇ ਹਾਂ, ਫਿਰ ਬੰਦਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਪਰਫੈਕਟ ਹੁੰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਜੀ, ਕੋਈ ਵੀ ਖੋਜ ਜਾਂ ਪ੍ਰਾਪਤੀ ਪਹਿਲੇ ਹੀ ਯਤਨ ਦੇ ਵਿੱਚ ਸਿਰੇ ਨਹੀਂ ਚੜ ਜਾਂਦੀ। ਬਿਜਲੀ ਦੇ ਬਲਬ ਦੀ ਕਾਢ ਕੱਢਣ ਵੇਲੇ ਥਾਮਸ ਐਡੀਸਨ ਨੇ ਹਜ਼ਾਰਾਂ ਸਫਲ ਪ੍ਰਯੋਗ ਕੀਤੇ ਨੇ, ਪਰ ਉਸਨੇ ਕਦੇ ਵੀ ਉਹਨਾਂ ਨੂੰ ਆਪਣੀ ਹਾਰ ਨਹੀਂ ਮੰਨਿਆ। ਉਸ ਇੱਕ ਗਲਤੀ ਤੋਂ ਸੁਧਾਰ ਕੀਤਾ, ਅੱਗੇ ਅੱਗੇ ਵਧਦਾ ਗਿਆ। ਉਸਦਾ ਕਹਿਣਾ ਸੀਗਾ ਕਿ ਉਸਨੇ ਉਹ ਹਜ਼ਾਰਾਂ ਤਰੀਕੇ ਲੱਭ ਲਏ ਨੇ ਜਿਨ੍ਹਾਂ ਦੇ ਨਾਲ ਬਲਬ ਨਹੀਂ ਬਣ ਸਕਦਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਹੈ ਤੇ ਕਿਹੜਾ ਜਾਂਦਾ ਹੈ। ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ, ਕਿਉਂਕਿ ਜੇ ਸਾਰਾ ਕੁਝ ਹੀ ਸਾਨੂੰ ਇੱਥੇ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਜੇ ਪਤਾ ਹੋਵੇ ਤਾਂ ਇਨਸਾਨ ਦਾ ਫਿਰ ਟਾਰਗੇਟ ਕੀ ਹੋਏਗਾ ਜ਼ਿੰਦਗੀ ਜਿਉਣ ਦਾ, ਕਾਹਦੇ ਲਈ ਜੀਵੇਗਾ। ਕਿਉਂਕਿ ਹਰ ਰੋਜ਼ ਜਦੋਂ ਸੂਰਜ ਚੜ੍ਹਦਾ ਹੈ
ਜਾਂ ਹਰ ਰੋਜ਼ ਰਾਤ ਪੈਂਦੀ ਹੈ ਤੇ ਅਸੀਂ ਇੱਕ ਨਵੀਂ ਸੋਚ ਦੇ ਨਾਲ ਨਵੇਂ ਤਜਰਬਿਆਂ ਦੇ ਨਾਲ ਜਿਹੜਾ ਉਸ ਨੂੰ ਦਿਨ ਨੂੰ ਬਿਤਾਉਂਦੇ ਹਾਂ ਤੇ ਦਿਨ ਨੂੰ ਜਦੋਂ ਚੜ੍ਹਦਾ ਤੇ ਅਸੀਂ ਅੱਖਾਂ ਖੋਲਦੇ ਹਾਂ ਨਵਾਂ ਦਿਨ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਦੀ ਚਾਹਤ ਹੁੰਦੀ ਹੈ ਇਹੀ ਸਾਡੀ ਜ਼ਿੰਦਗੀ ਦਾ ਜਿਉਣ ਦਾ ਇੱਕ ਮਕਸਦ ਹੈ ਕਿਉਂਕਿ ਇੱਕ ਖਿੱਚ ਹੈ ਸਾਡੇ ਅੱਗੇ ਕਿ ਕੱਲ ਨੂੰ ਕੀ ਹੋਏਗਾ ਇਸੇ ਤਰ੍ਹਾਂ ਜੀਵਨ ਦੇ ਵਿੱਚ ਕੀਤੀ ਗਈ ਹਰ ਗਲਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਮੰਜ਼ਿਲ ਦੇ ਵੱਲ ਨਹੀਂ ਜਾਂਦਾ ਜਦੋਂ ਅਸੀਂ ਗਲਤ ਰਾਹਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਸਹੀ ਰਸਤਾ ਆਪਣੇ ਆਪ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ ਗਲਤੀਆਂ ਜ਼ਿੰਦਗੀ ਦੀ ਉਹ ਅਨਮੋਲ ਪਾਠਸ਼ਾਲਾ ਨੇ ਜਿਨ੍ਹਾਂ ਦੇ ਵਿੱਚੋਂ ਮਿਲੀ ਸਿੱਖਿਆ ਕਿਸੇ ਵੀ ਕਿਤਾਬੀ ਗਿਆਨ ਦੇ ਨਾਲੋਂ ਵੱਧ ਪੁਖਤਾ ਹੁੰਦੀ ਹੈ ਇਹਦਾ ਭਾਈ ਇਹ ਮਤਲਬ ਨਹੀਂ ਕਿ ਹਰ ਵੇਲੇ ਗਲਤੀਆਂ ਕਰੀ ਜਾਈਏ ਇਸ ਸੋਚ ਦਾ ਸਭ ਤੋਂ ਵੱਡਾ ਅਸਰ ਸਾਡੇ ਆਪਸੀ ਤੇ ਪਰਿਵਾਰਕ ਰਿਸ਼ਤਿਆਂ ਦੇ ਉੱਤੇ ਪੈਂਦਾ ਹੈ ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਘਰੇਲੂ ਕਲੇਸ਼ ਤੇ ਦੂਰੀਆਂ ਇਸ ਕਰਕੇ ਪੈਦਾ ਹੁੰਦੀਆਂ ਨੇ ਕਿਉਂਕਿ ਕੋਈ ਵੀ ਧਿਰ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਨਹੀਂ ਹੁੰਦੀ ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਦੇ ਲਈ ਦੌੜ ਦੇ ਵਿੱਚ ਲੱਗਾ ਰਹਿੰਦਾ ਹੈ ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਕਿ ਉਹ ਖੁਦ ਵੀ ਇੱਕ ਜਿਹੜਾ ਆਮ ਹੀ ਇਨਸਾਨ ਹੈ ਕੋਈ ਫਰਿਸ਼ਤਾ ਨਹੀਂ ਉਤਰਿਆ ਰੱਬ ਦਾ ਮਤਲਬ ਕਿ ਕਿਤੋਂ ਉੱਪਰੋਂ ਧਰਤੀ ਦੇ ਉੱਤੇ ਤੇ ਉਸ ਤੋਂ ਵੀ ਭੁੱਲ ਹੋ ਸਕਦੀ ਹੈ ਤਾਂ ਉਸਦੇ ਮਨ ਦੇ ਅੰਦਰ ਨਿਮਰਤਾ ਤੇ ਸਹਿਣਸ਼ੀਲਤਾ ਦਾ ਜਿਹੜਾ ਜਨਮ ਹੋਣ ਲੱਗ ਪੈਂਦਾ ਹੈ ਉਹ ਦੂਜਿਆਂ ਦੀਆਂ ਕਮੀਆਂ ਨੂੰ ਵੀ ਖਿਮਾ ਦੇ ਨਜ਼ਰੀਏ ਦੇ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਘਰ ਜਾਂ ਦਫ਼ਤਰ ਦੇ ਵਿੱਚ ਜੇਕਰ ਇੱਕ ਧਿਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗ ਲਵੇ ਤਾਂ ਵੱਡੇ ਤੋਂ ਵੱਡਾ ਵਿਵਾਦ ਵੀ ਪਲ ਭਰ ਦੇ ਵਿੱਚ ਸ਼ਾਂਤ ਹੋ ਜਾਂਦਾ ਹੈ ਤੇ ਸੁਭਾਅ ਰਿਸ਼ਤਿਆਂ ਦੇ ਵਿੱਚ ਕੁੜੱਤਣ ਦੀ ਥਾਂ ਦੇ ਉੱਤੇ ਆਪਸੀ ਪਿਆਰ ਤੇ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕਰਦਾ ਹੈ ਸਾਡਾ ਬੀਤਿਆ ਹੋਇਆ ਕੱਲ ਇੱਕ ਬੰਦ ਕਿਤਾਬ ਦੇ ਵਾਂਗ ਹੈ ਜਿਸ ਦੇ ਪੰਨਿਆਂ ਨੂੰ ਹੁਣ ਦੁਬਾਰਾ ਨਹੀਂ ਲਿਖਿਆ ਜਾ ਸਕਦਾ ਉਹ ਲਿਖ ਹੋ ਗਿਆ ਜੋ ਲਿਖਣਾ ਸੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਤੇ ਉਹ ਜਿਹੜਾ ਵਿਹਲੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਆਪਾਂ ਕਰ ਲਿਆ ਇੱਥੇ ਬਹਿ ਗਏ ਜੇ ਨਾ ਬਹਿੰਦੇ ਤਾਂ ਉਹ ਲਿਖਿਆ ਜਾਣਾ ਸੀ ਜੇ ਬਹਿ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਰੇ ਮਿੱਤਰਾਂ ਸੱਜਣਾਂ ਨਾਲ ਕੀਤੀਆਂ ਨੇ ਤੇ ਤੁਹਾਡੇ ਕਮੈਂਟ ਜਿਹੜੇ ਆਏ ਨੇ ਉਹਨਾਂ ਨੂੰ ਪੜ੍ਹਿਆ ਦੇਖਿਆ ਸੁਣਿਆ ਤੇ ਉਹ ਨਹੀਂ ਹੋਣਾ ਸੀ ਤੇ ਇਹ ਜਿਹੜੀ ਮੇਰੀ ਕਿਤਾਬ ਦੇ ਅੱਜ ਦੇ ਪੰਨੇ ਦੇ ਵਿੱਚ ਲਿਖਿਆ ਜਾਣਾ ਸੀ ਪਰ ਅੱਜ 2 ਘੰਟੇ ਜਿਹੜਾ ਤੁਹਾਡੇ ਨਾਲ ਬਿਤਾਏ ਨੇ ਜੋ ਕੁਝ ਤੁਹਾਡੇ ਤੋਂ ਗਿਆਨ ਹਾਸਲ ਕੀਤਾ ਤੁਹਾਡੀਆਂ ਗੱਲਾਂ ਤੋਂ ਸਿੱਖਿਆ ਮੈਂ ਵੀ ਉਹ ਲਿਖਿਆ ਜਾਣਾ ਮੇਰੇ ਅੱਜ ਦੇ ਜਿਹੜਾ ਸਫ਼ਿਆਂ ਦੇ ਵਿੱਚ ਅੱਜ ਦੀ ਤਵਾਰੀਖ ਦੇ ਵਿੱਚ ਪਰ ਸਾਡਾ ਆਉਣ ਵਾਲਾ ਭਲਕ ਜਿਹੜਾ ਇੱਕ ਕੋਰਾ ਕਾਗਜ਼ ਹੈ ਜਿਸ ਦੇ ਉੱਤੇ ਅਸੀਂ ਆਪਣੇ ਤਜਰਬਿਆਂ ਦੀ ਸਿਆਹੀ ਦੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਰਚ ਸਕਦੇ ਹਾਂ ਗਲਤੀਆਂ ਦੇ ਪਰਛਾਵੇਂ ਦੇ ਵਿੱਚ ਜਿਹੜਾ ਡੁੱਬੇ ਰਹਿਣਾ ਜਾਂ ਖੁਦ ਨੂੰ ਕੋਸਦੇ ਰਹਿਣਾ ਸਮੇਂ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੈ ਸਿਰਫ਼ ਬਿਮਾਰੀਆਂ ਸਹੇੜਦਿਆਂ ਡਿਪਰੈਸ਼ਨ 'ਚ ਜਾਵਾਂਗੇ ਤੇ ਸਮਝਦਾਰੀ ਇਸ ਦੇ ਵਿੱਚ ਹੈ ਕਿ ਅਸੀਂ ਅਤੀਤ ਦੀਆਂ ਭੁੱਲਾਂ ਨੂੰ ਸਿਰਫ਼ ਇੱਕ ਚੇਤਾਵਨੀ ਤੇ ਸਬਕ ਦੇ ਰੂਪ ਦੇ ਵਿੱਚ ਯਾਦ ਰੱਖੀਏ ਜਿਸ ਦਿਨ ਅਸੀਂ ਆਪਣੀ ਹਰ ਗਲਤੀ ਨੂੰ ਇੱਕ ਰਹਿਨੁਮਾ ਮੰਨ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਸਾਡਾ ਆਉਣ ਵਾਲਾ ਸਮਾਂ ਨਾ ਸਿਰਫ਼ ਪਦਾਰਥਕ ਤੌਰ ਦੇ ਉੱਤੇ ਸਫਲ ਹੋਵੇਗਾ ਸਗੋਂ ਅੰਦਰੂਨੀ ਸਕੂਨ ਤੇ ਸਵੈ ਮਾਨ ਦੇ ਨਾਲ ਵੀ ਭਰ ਜਾਵੇਗਾ ਅਸਲ ਦੇ ਵਿੱਚ ਗਲਤੀਆਂ ਤੋਂ ਸਿੱਖਣਾ ਹੀ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾਉਣ ਦਾ ਸਭ ਤੋਂ ਕਾਰਗਰ ਜਿਹੜਾ ਨੁਸਖਾ ਹੈ ਜੀ ਦੋਸਤੋ ਬਾ ਕਮਾਲ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਆਪਣੇ ਸੁਖਵੰਤ ਸਿੰਘ ਉਹਨਾਂ ਦੀ ਕਲਮ ਦੇ ਵਿੱਚੋਂ ਬਾ ਕਮਾਲ ਗੱਲ ਹੈ ਬਹਾ ਨਜ਼ਾਰਾ ਆ ਗਿਆ ਕੁਝ ਗੱਲਾਂ ਮੈਂ ਆਪਣੇ ਵੱਲੋਂ ਕੀਤੀਆਂ ਤੇ ਕੁਝ ਇਸ ਆਰਟੀਕਲ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਬਹਾਨੇ ਦੇ ਨਾਲ ਕੁਝ ਨਾ ਕੁਝ ਚੇਤੇ ਆ ਜਾਂਦਾ ਆਪਣੀਆਂ ਗੱਲਾਂ ਵੀ ਤੇ ਨਾਲ ਇਹ ਦੋਸਤੋ ਸੰਪਰਕ ਨੰਬਰ ਉਹਨਾਂ ਦਾ ਹੈ 94175705795 ਬਾ ਕਮਾਲ ਉਹਨਾਂ ਦੀ ਕਲਮ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਗਲਤੀਆਂ ਤੋਂ ਸਿੱਖਣ ਦੀ ਕਲਾ ਸੁਖਵੰਤ ਸਿੰਘ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਇਸੇ ਤਰ੍ਹਾਂ ਦੋਸਤੋ ਆਖਰੀ ਸਮੇਂ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਦੋਸਤ ਜੁੜੇ ਹੋਏ ਨੇ ਜਿੰਨੇ ਵੀ ਜੁੜੇ ਹੋਏ ਨੇ ਸ਼ੁਕਰੀਆ ਧੰਨਵਾਦ ਹੈ ਤੇ ਕੱਲ ਵੈਸੇ ਨਜ਼ਮ ਔਜਲਾ ਸਾਹਿਬ ਕਹਿੰਦੇ ਮਹਿਫਲ ਮਿੱਤਰਾਂ ਦੇ ਵਿੱਚ ਸੁਣਾਈ ਸੀ ਤੇ ਉਹਨਾਂ ਦਾ ਸੁਨੇਹਾ ਲੱਗਿਆ ਸੀ ਤੇ ਮੈਂ ਫੇਸਬੁੱਕ ਦੇ ਉੱਤੇ ਪਾ ਤੀ ਤੇ ਜਾਂਦੇ ਜਾਂਦੇ ਚਲੋ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਕੁਝ ਨਾ ਕੁਝ ਸਿੱਖਦੇ ਹਾਂ ਤਾਂ ਹੀ ਇਹ ਮਨ ਦੇ ਵਿੱਚ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਬਾਤਾਂ ਜਜ਼ਬਾਤ ਆਉਂਦੇ ਨੇ ਤੇ ਉਹ ਕਲਮ ਦੇ ਰਾਹੀਂ ਝਰੀਟਾਂ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ ਲਿਖਿਆ ਸੀ ਕਿ ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ ਜਦੋਂ ਹਰ ਚੀਜ਼ ਨੂੰ ਆਪਾਂ ਉਸੇ ਦੇ ਬਰਾਬਰ ਖੜਾ ਕਰਕੇ ਦੇਖਦੇ ਹਾਂ ਚਾਹੇ ਕਿਸੇ ਨੇ ਕੋਈ ਗਲਤੀ ਕੀਤੀ ਹੈ
ਤਾਂ ਉਹਨੂੰ ਆਪਣੇ ਆਪ ਨੂੰ ਵੀ ਉੱਥੇ ਖੜਾ ਕਰਕੇ ਦੇਖਦੇ ਹਾਂ ਉਸ ਹਾਲਾਤਾਂ ਦੇ ਵਿੱਚ, ਉਸ ਸਥਿਤੀ ਦੇ ਵਿੱਚ, ਤਾਂ ਫਿਰ ਸਭ ਹੀ ਮਤਲਬ ਖੋਰ ਲੱਗਦੇ ਹੈ। ਆਪਣਾਪਨ ਦਿਖਾਉਂਦੇ ਨੇ ਜੋ ਬਣ ਕੇ ਹਮਦਰਦ, ਉਹਨਾਂ ਦੇ ਸੀਨੇ ਵਿੱਚ ਮਤਲਬ ਜਿਹਾ ਦਿਸਦਾ ਹੈ। ਪੱਥਰ ਦੇ ਇਸ ਦੌਰ ਦੇ ਵਿੱਚ ਇਨਸਾਨੀਅਤ ਮਰ ਚੱਲੀ, ਹਰ ਰੂਹ ਦੇ ਵਿਹੜੇ ਵਿੱਚ ਮਤਲਬ ਜਿਹਾ ਦਿਸਦਾ ਹੈ। ਵਾਅਦੇ ਜਿਹੜੇ ਕਰਦੇ ਨੇ ਅੰਬਰ ਤੋਂ ਤਾਰੇ ਤੋੜਨ ਦੇ, ਉਹਨਾਂ ਦੇ ਮਨ ਵਿੱਚ ਮਤਲਬ ਜਿਹਾ ਦਿਸਦਾ ਹੈ ਕਿ ਰੋਣਾ ਸਾਨੂੰ ਇਸਦਾ ਕਿ ਗਿਲਾ ਕਰੀਏ ਕਿਸੇ ਤੋਂ, ਆਪਣੇ ਹੀ ਤਰੀਕੇ ਵਿੱਚ ਮਤਲਬ ਜਿਹਾ ਦਿਸਦਾ ਹੈ। ਦਿਲਾਂ ਦੇ ਉੱਤੇ ਪੈ ਗਏ ਰਿਸ਼ਤਿਆਂ ਦੇ ਜੋ ਪਾੜੇ ਨੇ, ਉਹਨਾਂ ਦੀ ਤੜਫ ਵਿੱਚ ਮਤਲਬ ਜਿਹਾ ਦਿਸਦਾ ਹੈ। ਸੁਰਖ ਲਾਲੀ ਹੈ ਅੱਖਾਂ ਅੰਦਰ ਜਾਂ ਹੰਝੂਆਂ ਦਾ ਪਹਿਰਾ ਹੈ, ਹਰ ਇੱਕ ਨਜ਼ਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਬਣ ਕੇ ਜੋ ਬੈਠੇ ਨੇ ਰੈਬਰ ਗਰੀਬ ਲੋਕਾਂ ਦੇ, ਉਹਨਾਂ ਦੇ ਝੰਡੇ ਵਿੱਚ ਮਤਲਬ ਜਿਹਾ ਦਿਸਦਾ ਹੈ। ਛੁਪਾਉਂਦਾ ਫਿਰਦਾ ਹੈ ਜੋ ਭਿੰਦਿਆ ਆਪਣੀ ਹਕੀਕਤ ਨੂੰ, ਉਹਦੇ ਵੀ ਪਰਦੇ ਪਿੱਛੇ ਮਤਲਬ ਜਿਹਾ ਦਿਸਦਾ ਹੈ। ਦੁਆਵਾਂ ਦੇ ਕੇ ਜੋ ਅਕਸਰ ਬੁਲਾਉਂਦੇ ਨੇ ਮਹਿਫਲ ਵਿੱਚ, ਉਹਨਾਂ ਦੇ ਬੁਲਾਵੇ ਵਿੱਚ ਮਤਲਬ ਜਿਹਾ ਦਿਸਦਾ ਹੈ। ਜਗਾਉਂਦੇ ਨੇ ਜੋ ਰਾਹਾਂ ਤੇ ਦੀਵੇ ਪਿਆਰ ਮੁਹੱਬਤ ਦੇ, ਉਹਨਾਂ ਦੇ ਵੀ ਉਜਾਲੇ ਵਿੱਚ ਮਤਲਬ ਜਿਹਾ ਦਿਸਦਾ ਹੈ। ਆਖਿਰ ਚ ਕਿ ਜ਼ਮਾਨੇ ਦੀ ਭੀੜ ਵਿੱਚ ਜੋ ਸਾਡਾ ਹੱਥ ਫੜਦੇ ਨੇ ਉਹਨਾਂ ਦੇ ਸਹਾਰੇ ਵਿੱਚ ਮਤਲਬ ਜਿਹਾ ਦਿਸਦਾ ਹੈ। ਲਿਖੀ ਜਾਵੇ ਜੋ ਕਵਿਤਾ ਭਾਰਜ ਕਿਸੇ ਦੀ ਯਾਦ ਵਿੱਚ, ਉਸੇ ਸ਼ੇਰ ਦੇ ਹਰਫ ਵਿੱਚ ਮਤਲਬ ਜਿਹਾ ਦਿਸਦਾ ਹੈ, ਉਸੇ ਸ਼ੇਰ ਦੇ ਅੱਖਰ ਵਿੱਚ ਮਤਲਬ ਜਿਹਾ ਦਿਸਦਾ ਹੈ। ਜੀ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਨਾਲ ਤੁਹਾਡੇ ਸੁਨੇਹਾਂ ਦੀ ਜਿਹੜੀ ਹੈ ਹਾਮੀ ਭਰ ਕੇ ਫਿਰ ਆਗਿਆ ਲੈਂਦੇ ਹਾਂ। ਅੱਜ ਇੰਨਾ ਕੁ ਕਬੂਲ ਕਰਨਾ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਆਪਣੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ ਤੇ ਗੁਲਾਬ ਦੇ ਫੁੱਲ ਭੇਜੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2, ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਨੇ ਪਿਆਰਿਓ, ਤੇ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਫਿਨਲੈਂਡ ਤੋਂ। ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਮਿੱਤਰਾਂ ਨੂੰ, ਦੋਸਤਾਂ ਨੂੰ, ਸੱਜਣਾਂ ਨੂੰ, ਪਿਆਰਿਆਂ ਨੂੰ। ਤੇ ਜੀਰਾ ਸਾਹਿਬ ਲਿਖਦੇ ਨੇ, ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਤੇ ਜੀਰਾ ਸਾਹਿਬ ਲਿਖਦੇ ਨੇ ਕਿ ਭਾਜੀ ਸਾਡੀ ਕੁੜਮਣੀ ਦੇ 14,000 ਮਰਨ ਤੋਂ ਬਾਅਦ ਘਰੋਂ ਮਿਲਿਆ ਸੀ ਜੀ, ਤੇ ਇਹ ਸੀ ਨੋਟਬੰਦੀ। ਔਜਲਾ ਸਾਹਿਬ ਕਹਿੰਦੇ ਨੋਟਬੰਦੀ ਵੇਲੇ ਤੋਂ ਪਹਿਲਾਂ ਜਿਹੜਾ ਸੀ ਡਾਲਰਾਂ ਦੇ ਵਿੱਚ ਰੱਖਣੀ ਚਾਹੀਦੀ ਸੀ ਕਰੰਸੀ। ਰਾਜਨ ਵੀਰ ਜੀ, ਗੁਰੀਮਾਨ ਜੀ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਭਾਜੀ ਨੋਟਬੰਦੀ ਤੋਂ 3 ਸਾਲ ਪਹਿਲਾਂ ਬਾਅਦ ਦੀ ਗੱਲ ਹੈ, ਜੀਰਾ ਜੀ ਕਹਿੰਦੇ ਹੈ। ਗੁਰੀ ਜੀ ਕਹਿੰਦੇ ਹੈ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਰਜਿੰਦਰ ਜੀਰਾ ਜੀ ਤੇ ਰਾਜਨ ਸੈਣੀ ਜੀ, ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਤੇ ਹਾਲ ਚਾਲ ਪੁੱਛ ਰਹੇ ਨੇ ਆਪਣੇ ਜੀਰਾ ਸਾਹਿਬ ਵੀ, ਤੇ ਗੁਰੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਨਾਮ ਲਿਖ ਕੇ ਕੱਲੇ ਕੱਲੇ ਦਾ ਜੀ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਹੈਗਾ ਜੀ ਆਪਣਾ, ਔਜਲਾ ਸਾਹਿਬ ਲਿਖਦੇ ਨੇ ਤੁਹਾਡੇ ਤਾਂ ਕਹਿੰਦੇ ਹੁੰਦਲ ਇਹ ਹੀ ਸਿਖਾ ਰਿਹਾ ਸੀ ਜੀ, ਮਤਲਬ ਕਿ ਉੱਥੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਔਜਲਾ ਸਾਹਿਬ। ਤੇ ਅਗਲਾ ਸੁਨੇਹਾ ਹੈਗਾ ਜੀ ਆਪਣੇ ਕੋਲ ਪੁੱਜਿਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਹੈ ਕਿ ਨਹੀਂ, ਔਜਲਾ ਸਾਹਿਬ ਦਾ ਸੁਨੇਹਾ ਹੋ ਸਕਦਾ ਸਰਕਟ ਹਾਊਸ ਵੀ ਕਹਿੰਦੇ ਦੱਬਿਆ ਹੋਇਆ ਹੋਵੇ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ, ਸੈਣੀ ਸਾਹਿਬ ਮੋਦੀ ਜੀ ਤਾਂ ਕਹਿੰਦੇ ਭਗਵਾਨ ਆ ਜੀ, ਉਸਦਾ ਕੋਈ ਦੋਸ਼ ਨਹੀਂ ਹੈ ਜੀ। ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਆਪਣੇ ਸਤਨਾਮ ਜੀ ਨੇ ਵੀ। ਔਜਲਾ ਸਾਹਿਬ ਲਿਖਦੇ ਨੇ ਬੀਬੀ ਹੁਣ ਪ੍ਰਚਾਰ ਕਰੇਗੀ ਉਹ ਪੈਸੇ ਦਾ ਜੀ। ਤੇ ਗੁਰੀ ਜੀ ਲਿਖਦੇ ਸੈਣੀ ਵੀਰ ਜੀ, ਡਰਾਈਵਰ ਦੇ ਬਿਆਨਾਂ ਤੋਂ ਬਾਅਦ ਅਕਾਲੀਆਂ ਦੀ ਥੂ ਥੂ ਹੋ ਗਈ ਹੈ ਜੀ। ਅਕਾਲੀ ਇਹਨੇ ਅੱਗੇ ਨਹੀਂ ਆਉਂਦੇ ਇੰਨੇ ਜਿੰਨੇ ਇਸ ਧਰਤੀ ਦੇ ਵਿੱਚ ਵੜਦੇ ਜਾ ਰਹੇ ਆ। ਬਹਿਰੀਨ ਵਾਲੀ ਬੀਬੀ ਜੀ ਤਾਂ ਕਹਿੰਦੇ ਹੁਣ ਪੰਜਾਬ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਬਣੇ ਹੋਏ ਆ ਜੀ। ਸੈਣੀ ਵੀਰ ਜੀ, ਹੰਕਾਰਿਆ ਹੋਇਆ ਹਰ ਬੰਦਾ ਮਾੜੀ ਕੀਤੀ ਕਿਸੇ ਦੇ ਵੀ ਪਰ ਭੁਗਤਣੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਪਾਰਟੀ ਨੂੰ ਭੁਗਤਣੀ ਪੈਣੀ ਹੈ ਜੀ। ਗੁਰੂ ਜੀ ਅੱਗੇ ਲਿਖਦੇ ਆ ਕਿ ਸੈਣੀ ਵੀਰ ਜੀ, ਸ਼ਾਇਦ ਪੱਕਾ ਨਹੀਂ ਪਰ ਹੋ ਸਕਦਾ ਕਿ SGPC ਦੀ ਵੋਟਾਂ ਕਰਵਾਉਣ ਦੇ ਲਈ ਇਹ ਕੰਮ ਹੋਇਆ ਹੈ ਜੀ, ਮਤਲਬ ਹੋ ਸਕਦਾ ਹੈ।
ਬਿਲਕੁਲ ਹੈ ਜੀ, ਉਹ ਸਾਰੀਆਂ ਚੀਜ਼ਾਂ ਚਾਲਾਂ ਚੱਲੀਆਂ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਓਜਰਾ ਸਾਹਿਬ ਕਹਿੰਦੇ ਐ ਐਕਸਪਾਇਰੀ ਦਵਾਈ ਅਸਰ ਕਰਦੀ ਹੈ ਜੀ। ਤੇ ਮਾਮਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ, ਤੇ ਸੋਹਣਾ ਪ੍ਰੋਗਰਾਮ ਚੱਲ ਰਿਹਾ। ਗੁਰੂ ਜੀ ਕਹਿੰਦੇ ਬਾਈ ਸਾਡੇ ਨਾਭੇ ਦਾ ਉਹ ਸੈਣੀ ਸਾਹਿਬ ਇਹ ਦੇਵਮਾਨ ਸਿਰੇ ਦੀ, ਚਲੋ ਕਾਹਤੋਂ ਆਪਾਂ ਕਹਿਣਾ ਕਿਸੇ ਨੂੰ ਏਦਾਂ, ਹਰ ਕਿਸੇ ਦੇ ਵਿਚਾਰ ਨੇ ਜੀ। ਤੇ ਇਸ ਬੰਦੇ ਨੇ ਤਾਂ ਕਹਿੰਦੇ ਆਪਣੇ ਦਫ਼ਤਰ ਦਾ 3 ਸਾਲਾਂ ਦੀ ਕਿਰਾਇਆ ਨਹੀਂ ਦਿੱਤਾ ਕਹਿੰਦੇ ਜੀ, ਤੇ ਆਪਣੇ ਗੁਆਂਢੀ ਦਾ ਦੁੱਖ ਨਹੀਂ ਪੁੱਛਿਆ। ਦੇਵਮਾਨ ਦੇ ਗੁਆਂਢੀ ਦਾ ਜਿਹੜਾ ਮਦਦ ਮੈਂ ਆਪ ਦਿੱਤੀ ਹੈ ਜੀ ਉਹਨੂੰ ਕਹਿੰਦੇ। ਇਸੇ ਤਰ੍ਹਾਂ ਮੁਹੰਮਦ ਜੀ ਲਿਖਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਸਤਿ ਸ੍ਰੀ ਅਕਾਲ ਜੀ, ਤੇ ਸਤਿ ਸ੍ਰੀ ਅਕਾਲ ਵੀਰ ਗੁਰੀਮਾਨ ਜੀ। ਗੁਰੂ ਜੀ ਕਹਿੰਦੇ ਬਾਕੀ ਸੈਣੀ ਸਾਹਿਬ ਬੀਬੀ ਦੇ ਮਸਲੇ ਨੇ ਐਸ ਜੀ ਪੀ ਸੀ ਨੂੰ ਕਹਿੰਦੇ ਛੱਡਿਆ ਹੀ ਨਹੀਂ ਕਿਸੇ ਅੱਗੇ ਖੜੇ ਹੋਣ ਦੇ ਲਈ। ਤੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਦੱਸਿਆ ਦੇਵਮਾਨ ਨੂੰ, ਪਤਾ ਚੱਲ ਗਿਆ ਵੋਟਾਂ ਨੇੜੇ ਆ ਹੁਣ, ਤੇ ਇਹਨਾਂ ਨੇ ਬਾਂਦਰ ਨਾਚ ਕਰਨਾ ਹੈ, ਬਾਕੀ ਟਿਕਟ ਨਹੀਂ ਮਿਲਣੀ ਦੇਵਮਾਨ ਨੂੰ ਕਹਿੰਦੇ। ਗੁਰੂ ਜੀ ਕਹਿੰਦੇ ਕਿ ਔਜਲਾ ਵੀਰ ਜੀ ਇਹੋ ਗੱਲ ਮੈਂ ਕਰਦਾ, ਚੈਨਲਾਂ ਦੀ ਪੋਸਟਾਂ ਦੇ ਉੱਤੇ ਕਿਸੇ ਕੋਲ ਮੁੱਦੇ ਹੀ ਨਹੀਂ ਹੈ, ਤੇ ਬਸ ਜਾਂ ਬੀਬੀਆਂ ਨੂੰ ਪੈਸੇ ਦੱਸੀ ਜਾਣੇ ਆ ਜਾਂ ਹੋਰਾਂ ਨੂੰ ਭੰਡੀ ਜਾਣਾ, ਹੋਰ ਮੁੱਖ ਮੰਤਰੀ ਪੱਲੇ ਹੈ ਹੀ ਕੁਝ ਨਹੀਂ ਹੈ ਕਹਿੰਦੇ। ਸੈਣੀ ਸਾਹਿਬ ਭਾਲ ਵੀ ਕਹਿੰਦੇ ਸੈਂਟਰ ਸਰਕਾਰ ਹੀ ਰਹੀ ਹੈ, ਤੇ ਦੂਜਾ ਮਿਆਂਮਾਰ ਦੇ ਵਿੱਚੋਂ ਵੀ ਜਿਹੜਾ ਸੀ ਆਈ ਏ ਦਾ ਜਿਹੜਾ ਸੀਗਾ ਆਪਣਾ ਜਾਸੂਸ ਸੀਗਾ ਫੜਿਆ ਸੀ, ਉਹ ਵੀ ਤਾਂ ਮੋਦੀ ਸਾਹਿਬ ਨੇ 3 ਮਹੀਨੇ ਦੇ ਵਿੱਚ ਛੱਡ ਦਿੱਤਾ, ਤੇ ਮੋਦੀ ਤਾਂ ਅਮਰੀਕਾ ਅੱਗੇ ਨੀਵਾਂ ਵੀ ਪੈ ਗਿਆ। ਕਹਿੰਦੇ ਨੇ ਆਪਣੇ ਲੈ 10 ਪਰਿਵਾਰ ਵਾਰਿਆ ਨਹੀਂ, ਦੂਜਾ ਪਰਿਵਾਰ ਵਸਾ ਲਿਆ ਮਾਨ ਸਾਹਿਬ ਨੇ, ਤੇ ਇੰਟਰਟੇਨਮੈਂਟ ਛੱਡਿਆ ਕਿੱਥੇ ਹੈ ਹੁਣ, ਸਟੇਜਾਂ ਦੇ ਉੱਤੇ ਜਾ ਕੇ ਵੀ ਤਾਂ ਕਹਿੰਦੇ ਲੋਕਾਂ ਨੂੰ ਇੰਟਰਟੇਨਮੈਂਟ ਹੀ ਕਰਦੇ ਹੈ, ਤੇ ਭੰਡਗੀਰੀ ਕਦੇ ਵੀ ਕਹਿੰਦੇ ਨਹੀਂ ਛੱਡੀ ਗਈ ਮਾਨ ਸਾਹਿਬ ਦੇ ਕੋਲੋਂ, ਤੇ ਨਾ ਸ਼ਰਾਬ ਛੱਡੀ ਗਈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਐ ਸ੍ਰੀ ਅਨੰਦਪੁਰ ਸਾਹਿਬ ਸੜਕ ਬਣਾਉਣ ਦੇ ਮਾੜੇ ਹਰਜੋਤ ਬੈਂਸ ਨੇ ਵੀ ਕਹਿੰਦੇ ਨੇ ਕਿ 17 ਪਿੰਡਾਂ ਦਾ ਰਿਕਾਰਡ ਵੀ ਅੱਗ ਲਾ ਦਿੱਤਾ, ਤੇ ਹੁਣ ਰਿਕਾਰਡ ਹੈ ਹੀ ਨਹੀਂ ਹੈ ਬਿਲਕੁਲ। ਕਹਿੰਦੇ ਪਲਾਟ ਕੀਤੀਆਂ ਜਾਂਦੀਆਂ ਨੇ ਜੀ, ਤੇ ਹੁਣ ਤਾਂ ਕਹਿੰਦੇ ਸਭ ਕੁਝ ਆਨਲਾਈਨ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਨਹੀਂ ਕਰਦੇ। ਔਜਲਾ ਸਾਹਿਬ ਇਹ ਆਪਣੇ ਵਾਲਾ ਸਿਸਟਮ ਥੋੜੀ ਹੈ ਜੀ, ਉੱਥੇ ਕਹਿ ਦੇਣਗੇ ਜੀ ਅਜੇ ਚਾੜਿਆ ਹੀ ਨਹੀਂ ਸੀ ਜੀ। ਗੁਰੀਮਾਨ ਜੀ ਕਹਿੰਦੇ ਸੈਣੀ ਸਾਹਿਬ ਅੱਜ DIG ਚਾਹਲ ਦੀ ਇੰਟਰਵਿਊ ਦੇਖੀ ਹੈ ਜੀ, ਉਹ ਤੇ ਦੱਸ ਰਹੇ ਹੈ ਕਿ ਹੁਣ ਬੱਚੇ ਕੁਝ ਨਹੀਂ ਰੋਲਾ ਪਾਉਣਗੇ, ਕਿਉਂਕਿ ਅਸੀਂ ਸਾਰੀ ਵੀਡੀਓ ਸਟੂਡੈਂਟਸ ਨੂੰ ਜਿਹੜਾ ਵਿਖਾਈ ਹੈ, ਤੇ ਜੋ ਸਟੂਡੈਂਟਸ ਦਾ ਰੋਲਾ ਮੈਨੇਜਮੈਂਟ ਦੇ ਨਾਲ ਉਹ ਅਸੀਂ ਸਾਰੀ ਸੁਲਝਾ ਦਿੱਤਾ ਹੈ ਜੀ ਸਾਰਾ ਹੀ ਕਹਿੰਦੇ, ਮਾਮਲਾ ਚੁੱਪ ਹੋ ਗਿਆ ਕਹਿੰਦੇ। ਮਤਲਬ ਬਾਕੀ ਕਹਿੰਦੇ ਲਵਲੀ ਯੂਨੀਵਰਸਿਟੀ ਦੇ ਮਾਲਕ ਜਿਹੜੇ ਨੇ ਇੰਸ਼ੋਰੈਂਸ ਸਾਰਿਆਂ ਨੇ ਹੀ ਕਹਿੰਦੇ ਉਹ ਆਪਣਾ ਖਰਚਾ ਕਵਰ ਕਰ ਲੈਣਗੇ, ਪਰ ਬੱਚੇ ਜਿਹੜੇ ਵੀਡੀਓ ਦੇ ਵਿੱਚ ਦਿਖ ਰਹੇ ਹੈ ਭੰਨ ਤੋੜ ਕਰਦੇ ਹੋਏ, ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਜ਼ਰੂਰ ਹੈ, ਤੇ ਯੂਨੀਵਰਸਿਟੀ ਜਿਹੜਾ ਇੰਡਸਟਰੀਅਲ ਜਿਹੜਾ ਤੰਗ ਕਰੇਗੀ ਜੀ ਅੰਦਰ ਖਾਤੇ ਕਹਿੰਦੇ ਨੇ ਜੀ, ਇਨਡਾਇਰੈਕਟਲੀ ਜਿਹੜਾ ਹੈ ਤੰਗ ਕਰੇਗੀ ਡਾਇਰੈਕਟਲੀ ਜਾਈ। ਗੁਰੀਮਾਨ ਜੀ ਕਹਿੰਦੇ ਕੋਈ ਸ਼ੱਕ ਨਹੀਂ ਲਵਲੀ ਦੇ ਵਿੱਚ ਹਾਲਾਤ ਬਹੁਤ ਮਾੜੇ ਬਣੇ ਆ, ਤੇ ਦਮ ਹੈ ਨੇ ਬੀਜੇਪੀ ਦੀ ਰੈਲੀ ਦੇ ਵਿੱਚ ਕੋਈ ਸ਼ੱਕ ਨਹੀਂ ਜੀ, ਤੇ ਧੰਨਵਾਦ ਰਾਜਨ ਸੈਣੀ ਵੱਡੇ ਵੀਰ ਜੀ। ਕੋਈ ਨਾ ਬਾਈ ਜੀ, ਵੱਡੇ ਵੀਰ ਸੈਣੀ ਸਾਹਿਬ ਨੂੰ ਟੋਕਣੇ ਤੇ ਰੋਕਣੇ ਦਾ ਦਿਲ ਨਹੀਂ ਮੰਨਦਾ ਜੀ, ਬਾਅਦ ਚੋਂ ਕਰ ਲਿਆ ਕਰੋ, ਕੋਈ ਗੱਲ ਨਹੀਂ ਵਾਰੀ ਸਿਰ ਕਰ ਲਿਆ ਕਰੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਫਿਰ ਜੀ, ਵੀਰ ਜੀ ਕਹਿੰਦੇ ਨੇ ਕੱਲ ਕਿੱਥੇ ਰਹਿ ਗਏ ਤੁਸੀਂ ਜੀ, ਤੇ ਗੁਰੂ ਜੀ ਕਹਿੰਦੇ ਵੀਰ ਜੀ ਸ਼ਾਟ ਤਿੱਕ ਨਹੀਂ ਚੱਲ ਰਹੇ, ਕੰਮ ਘੱਟ ਹੈ ਜੀ ਕਹਿੰਦੇ, ਬਸ ਟੈਨਸ਼ਨ ਚ ਆ, ਕ੍ਰੀਏਟ ਹੋ ਜਾਂਦੀ ਹੈ ਕਦੇ ਕਦੇ ਕਹਿੰਦੇ ਜੀ, ਫਿਰ ਸਰ ਸਿਰ ਦੁਖਦਾ ਸੀ ਜੀ, ਤੇ ਅੱਜ ਥੋੜਾ ਜਿਹਾ ਕਹਿੰਦੇ ਠੀਕ ਆ ਹੁਣ ਜੀ ਕਹਿੰਦੇ ਜੀ, ਸਿਹਤ ਠੀਕ ਨਹੀਂ ਕਹਿੰਦੇ ਜੀ ਸੀਗੀ ਕੱਲ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਓਕੇ ਪਲੀਜ਼ ਟੇਕ ਕੇਅਰ ਜੀ, ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ। ਤੇ ਹਾਂਜੀ ਹਾਂਜੀ ਧੰਨਵਾਦ ਵੀਰ ਜੀ, ਗੁਰੂ ਜੀ ਕਹਿੰਦੇ ਆ, ਤੇ ਸਾਰੇ ਦੋਸਤਾਂ ਦੇ ਸੁਨੇਹੇ ਆਪਾਂ ਕਰ ਹੀ ਦਿੱਤੇ, ਤਕਰੀਬਨ ਆਵਾਜ਼ ਵਿੱਚ ਟੁੱਟੀ ਸੀ ਉਹ ਦਰੁਸਤ ਕਰ ਲਈ ਗਈ, ਸ਼ੁਕਰੀਆ ਦੋਸਤਾਂ ਦਾ ਸੁਚੇਤ ਕਰਨ ਦੇ ਲਈ। ਤੇ ਗੁਰੀਮਾਨ ਜੀ ਕਹਿੰਦੇ ਠੀਕ ਹੈ ਹੁਣ, ਤੇ ਲਓ ਦੋਸਤੋ ਫਿਰ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਇੱਥੇ ਫਤਿਹ ਸਾਂਝੀ ਕਰਦੇ ਹਾਂ, ਤੇ ਕੱਲ੍ਹ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ ਫਿਰ ਤੋਂ 9:30 ਵਜੇ।
ਦੁਬਾਰਾ ਤੋਂ ਨਵਾਂ ਨਵੇਲਾ ਕੁਝ ਲੈ ਕੇ ਤੇ ਗੱਲਾਂ ਬਾਤਾਂ ਕਰਾਂਗੇ। ਇਸੇ ਤਰ੍ਹਾਂ ਚਰਚਾਵਾਂ ਹੋਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਪਾਵਾਂਗੇ ਜੀ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਪਿਆਰ ਭਈ ਤੇ ਨਿੱਘੀ ਭੁਪਿੰਦਰ ਭਾਰਾ ਵੱਲੋਂ ਸਤਿ ਸ੍ਰੀ ਅਕਾਲ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ. 2.25 ਘੰਟੇ ਇਸੇ ਤਰ੍ਹਾਂ ਰਾਬਤਾ ਤੁਹਾਡਾ ਮੇਰਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਵੀਆਂ ਲੈ ਕੇ ਹਾਜ਼ਰ ਹਾਂ. ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ, ਨਾਲ ਨਾਲ ਜਿਹੜੀਆਂ ਨੇ ਕੁਝ ਨਾ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰਾਂਗੇ ਤੇ ਭਗਤ ਸਿੰਘ ਹੁਣਾਂ ਦੀ ਜਿਹੜੀ ਹੈ ਯਾਦ ਉਹਨੂੰ ਵੀ ਜਿਹੜੀ ਹੈ ਦੁਹਰਾਵਾਂਗੇ. ਇਸੇ ਤਰ੍ਹਾਂ ਗਲਤੀਆਂ ਤੋਂ ਸਿੱਖਣ ਦੀ ਕਲਾ ਜਿਹੜੀ ਹੈ ਉਹ ਵੀ ਸਿੱਖਾਂਗੇ ਤੇ ਹੋਰ ਬਾਰੇ ਬਹੁਤ ਸਾਰਾ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹਾਂ. ਤੇ ਹੁਣ ਤੋਂ ਤਕਰੀਬਨ 20-25 ਮਿੰਟ ਬਾਅਦ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ. +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਲਾਈਨਾਂ ਦੇ ਵਿੱਚ ਨਾਲ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ. ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸਮਾਂ ਤੇ ਸਥਿਤੀ ਦੇ ਵੱਲ ਨੂੰ ਤੇ ਨਾਲ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬੜੇ ਦਿਨਾਂ ਬਾਅਦ ਨਵਦੀਪ ਬਾਈ ਜੀ ਵੀ ਜੁੜੇ ਆ ਦਿੱਲੀ ਵਾਲੇ ਤੇ ਸਤਿ ਸ੍ਰੀ ਅਕਾਲ ਟੂ ਆਲ ਕਹਿੰਦੇ ਨੇ. ਤੇ ਸਾਰੇ ਦੋਸਤਾਂ ਦੇ ਲਈ ਪਹਿਲਾਂ ਜਿਹੜੀ ਹੈ ਜਾਣਕਾਰੀ ਜ਼ਰੂਰ ਸਾਂਝੀ ਕਰ ਦਈਏ. ਪਿਛਲੇ ਸਮਿਆਂ ਦੇ ਵਿੱਚ ਕੁਝ ਆਪਣਾ ਜਿਹੜਾ ਐਪ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ ਤੇ ਉਹ ਹੁਣ ਜਿਹੜੀ ਹੈ ਦਰੁਸਤ ਹੈ ਜੀ, ਉਹਨੂੰ ਅਪਡੇਟ ਕਰ ਦਿੱਤਾ ਗਿਆ ਤੇ ਨਵੇਂ ਫੋਨ ਜਿਹੜੇ ਨੇ ਐਂਡਰੋਇਡ ਜਿਹੜੇ ਨੇ ਉਹ ਜਿਹੜੀ ਆਪਣੀ ਡਾਊਨਲੋਡ ਕਰ ਸਕਦੇ ਨੇ ਦੋਸਤ ਐਪ ਨੂੰ ਤੇ ਉਹਦੇ ਰਾਹੀਂ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਆ ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੀ ਜਿਹੜਾ ਨਾਲ ਨਾਲ ਸੁਣ ਸਕਦੇ ਆ ਤੇ ਵੈਬਸਾਈਟ ਦੇ ਉੱਤੇ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਉਸੇ ਤਰ੍ਹਾਂ ਹੀ ਮਾਣ ਸਕਦੇ ਨੇ. ਤੇ ਲੋ ਫਿਰ ਕਰਦੇ ਆ ਸ਼ੁਰੂਆਤ ਦੋਸਤੋ. ਅੱਜ 28 ਸਤੰਬਰ 2026 ਦਾ ਦਿਹਾੜਾ ਹੈ ਤੇ ਪ੍ਰੋਗਰਾਮ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਜੀ 12:06 ਦਾ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਹੋ ਗਏ ਨੇ. ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਨੇ ਜੀ ਤੇ ਲੱਗਦਾ ਕਿ ਤਾਰੇ ਟਿਮਟਮਾ ਰਹੇ ਹੋਣਗੇ. ਤੇ ਬਾਕੀ ਤੁਸੀਂ ਦੱਸ ਦਿਓ ਇੰਡੀਆ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਮੌਸਮ ਦੇ ਸਥਿਤੀ ਕੀ ਚੱਲ ਰਹੀ ਹੈ. ਤੇ ਇਸੇ ਤਰ੍ਹਾਂ ਹੀ ਜਿਹੜਾ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ ਇਸ ਵਕਤ 5:07 ਹੋ ਚੁੱਕੇ ਹੈ. ਤੇ ਲੋ ਦੋਸਤੋ, ਪਾਉਂਦੇ ਆ ਬਾਤ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ. ਅੱਜ ਦਾ ਵਿਚਾਰ ਜਿਹੜਾ ਕਹਿੰਦੇ ਕਿ ਮੈਂ ਮੌਤ ਤੋਂ ਕਿਉਂ ਡਰਾਂ, ਇਹ ਸਵਾਲ ਖੜਾ ਕਰਦੇ ਨੇ ਭਗਤ ਸਿੰਘ ਜੀ. ਜਦ ਮੈਂ ਹਾਂ ਮੌਤ ਨਹੀਂ ਤੇ ਜਦ ਮੌਤ ਹੋਵੇਗੀ ਉਸ ਵੇਲੇ ਮੈਂ ਨਹੀਂ ਹੋਵਾਂਗਾ, ਮੈਂ ਉਸ ਚੀਜ਼

ਤੇ 907 ਦੇ ਵਿਚ ਸ਼ਹੀਦ ਭਗਤ ਸਿੰਘ ਹੋਣਾ ਦਾ ਜਨਮ ਹੁੰਦਾ ਹੈ ਤੇ ਅੱਜ ਉਹਨਾਂ ਨੂੰ ਯਾਦ ਵੀ ਕਰਾਂਗੇ। 1929 ਦੇ ਵਿਚ ਭਾਰਤ ਰਤਨ ਦੇ ਦਾਦਾ ਸਾਹਿਬ ਫਾਲਕੇ ਇਨਾਮ ਜੇਤੂ ਕੋਇਲ ਗਾਇਕ ਲਤਾ ਮੰਗੇਸ਼ਕਰ ਦਾ ਇੰਦੌਰ ਦੇ ਵਿਚ ਜਨਮ ਹੁੰਦਾ ਹੈ। 1948 ਦੇ ਵਿਚ 8 ਫਿਲਮਾਂ ਦੇ ਵਿਚ ਐਕਟਿੰਗ ਤੇ 1949 ਦੇ ਵਿਚ ਫਿਲਮ ਭੋਲੀ ਦੇ ਵਿਚ ਜਿਹੜਾ ਸੀ ਪਹਿਲੇ ਗਾਏ ਗੀਤ ਦੇ ਨਾਲ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਉਹਨਾਂ ਨੇ ਤੇ ਵੱਖ ਵੱਖ ਬੋਲੀਆਂ ਦੇ ਵਿਚ ਜਿਹੜਾ ਸੀ ਹਜ਼ਾਰਾਂ ਗੀਤ ਤੇ ਭਜਨ ਗਾਏ। ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਇਆ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਅੱਗੇ ਜਾ ਕੇ ਗੱਲਬਾਤ ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਲੰਬੀ ਹੋਰ ਵੀ ਕਰਾਂਗੇ। 28 ਸਤੰਬਰ 1907 ਸਵੇਰੇ 9:15 ਤੇ ਚੱਕ 105 ਦੇ ਵਿਚ ਬੰਗਾ ਤਹਿਸੀਲ ਜੜਾਂ ਵਾਲਾ ਤੇ ਜ਼ਿਲ੍ਹਾ ਲਾਇਲਪੁਰ ਜੋ ਹੁਣ ਫੈਸਲਾਬਾਦ ਪਾਕਿਸਤਾਨ ਬਣ ਗਿਆ। ਵੰਸ਼ਵਲੀ ਸ਼ਹੀਦ ਭਗਤ ਸਿੰਘ ਉਹਨਾਂ ਦੇ ਵੱਡੇ ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ ਹੁਣ ਜੋ ਜ਼ਿਲ੍ਹਾ ਤਰਨ ਤਾਰਨ ਦੇ ਵਿਚ ਪਾਕਿਸਤਾਨ ਸਰਹੱਦ ਦੇ ਉੱਤੇ ਹੈ ਉਹਦੇ ਵਿਚ ਰਹਿੰਦੇ ਸਨ। ਇੱਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਜਿਹੜਾ ਸੀ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਾਰਾਂ ਨੂੰ ਭਜਾਇਆ ਸੀ। ਇਸ ਘਰਾਣੇ ਦੇ ਕਰੋੜ ਸਿੰਘੀਆਂ ਮਿਸਲ ਜਿਹੜੀ ਸੀ ਕਰੋੜ ਸਿੰਘੀਆਂ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਹੁਣਾਂ ਨੇ ਲਾਲ ਕਿਲੇ ਦੇ ਉੱਤੇ ਅੱਜ ਤੱਕ ਜਿਹੜਾ ਇੱਕੋ ਵਾਰੀ ਹੀ ਫਤਿਹ ਜਿਹੜੀ ਹੈ ਕੀਤੀ ਹੈ। ਲਾਲ ਕਿਲਾ ਜਿੱਤਿਆ ਸੀ ਉੱਥੇ ਝੰਡਾ ਲਹਿਰਾਇਆ ਸੀ ਤੇ ਝੰਡਾ ਝੁਲਾਇਆ ਸੀ ਤੇ ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦੀ ਖਾਤਰ ਸ਼ਹੀਦੀ ਦਿੱਤੀ ਸੀ। ਇਸ ਪਰਿਵਾਰ ਦਾ ਇੱਕ ਜਿਹੜਾ ਨੌਜਵਾਨ ਸੀ ਰਣੀਆਂ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਿਦੁਆਰ ਜਾ ਰਿਹਾ ਸੀ। ਰਾਹ ਦੇ ਵਿਚ ਹਨੇਰਾ ਹੋਣ ਦੇ ਉੱਤੇ ਬੜੇ ਗੜੇ ਤੇ ਮਾਲਕ ਦੇ ਕੋਲ ਠਹਿਰ ਗਿਆ ਤੇ ਉਸਨੇ ਜਿਹੜਾ ਸੀਗਾ ਯਾਤਰਾ ਦਾ ਮਕਸਦ ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ਦੇ ਉੱਤੇ ਆਪਣੀ ਧੀ ਦਾ ਨੌਜਵਾਨ ਦੇ ਨਾਲ ਵਿਆਹ ਕਰ ਦਿੱਤਾ। 1725 ਦੀ ਗੱਲ ਹੈ ਕਰੀਬ ਉਸ ਸਮਿਆਂ ਦੀ ਤੇ ਦਾਜ ਦੇ ਵਿਚ ਬੜਾ ਜਿਹੜਾ ਸੀਗਾ ਗੜਾ ਦੇ ਦਿੱਤਾ ਤੇ ਵਿਆਹ ਉਪਰੰਤ ਇਸ ਥਾਂ ਦਾ ਨਾਂ ਜਿਹੜਾ ਸੀ ਖੰਟ ਦੇ ਵਿਚ ਮਿਲੇ ਗੜ ਦੇ ਕਾਰਨ ਜਿਹੜਾ ਸੀ ਖੰਟ ਗੜ ਜਿਹੜਾ ਕਲਾਂ ਪੈ ਗਿਆ ਜੋ ਬਾਅਦ ਦੇ ਵਿਚ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ। ਰਣੀਆਂ ਦਾ ਪੁੱਤਰ ਭਾਊ ਸੀ ਜਿਸ ਦੇ ਤਿੰਨ ਪੁੱਤਰ ਲੱਛੀਆ ਧਰਮਾ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ ਅਮਰ ਸਿੰਘ ਤੇ ਰਾਮ ਸਿੰਘ ਸਨ ਤੇ ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਗੀਰ ਦਿੱਤੀ ਸੀ। ਇਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ਼ ਲੜਾਈਆਂ ਲੜੀਆਂ ਜਿਸ ਦੇ ਕਰਕੇ ਉਸਦੀ ਜਗੀਰ ਘੱਟ ਕਰ ਦਿੱਤੀ ਗਈ ਤੇ ਉਸਦਾ ਪੁੱਤਰ ਖੇਮ ਸਿੰਘ ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿੰਘ ਸੀ ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ ਸੁਰਜਨ ਸਿੰਘ ਤੇ ਮੇਹਰ ਸਿੰਘ ਸਨ। ਅੰਗਰੇਜ਼ਾਂ ਨੇ ਜੰਗਲੀ ਇਲਾਕੇ ਨੂੰ ਆਬਾਦ ਕਰਨ ਦੇ ਲਈ ਅਰਜਨ ਸਿੰਘ ਨੂੰ 25 ਏਕੜ ਜ਼ਮੀਨ ਪਿੰਡ ਬੰਗਾ ਚੱਕ 105 ਜ਼ਿਲ੍ਹਾ ਲਾਇਲਪੁਰ ਵਿਖੇ ਜਿਹੜੀ ਦਿੱਤੀ ਤੇ ਇੱਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ। ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ ਅਜੀਤ ਸਿੰਘ ਤੇ ਸਵਰਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਜਗਤ ਸਿੰਘ ਸ਼ਹੀਦ ਭਗਤ ਸਿੰਘ ਕੁਲਤਾਰ ਸਿੰਘ ਰਜਿੰਦਰ ਸਿੰਘ ਰਣਬੀਰ ਸਿੰਘ ਤੇ ਪੁੱਤਰ ਅਮਰ ਕੌਰ ਸੁਮਿਤਾਰਾ ਤੇ ਸ਼ੁਕੰਤਲਾ ਜਿਹੜੀਆਂ ਪੁੱਤਰੀਆਂ ਸਨ। ਇਨਕਲਾਬ ਦੀ ਜਦੋਂ ਗੱਲ ਆਉਂਦੀ ਹੈ ਜਿੰਦਾਬਾਦ ਦਾ ਨਾਰਾ ਉਰਦੂ ਦੇ ਕਵੀ ਤੇ ਮਸ਼ਹੂਰ ਅਖਬਾਰ ਨਵੀਸ ਸੈਯਦ ਹਸਨ ਫਜ਼ਲ ਉਲ ਹਸਨ ਹਸਰਤ ਮੋਹਣੀ ਨੇ ਜਿਹੜਾ ਬਣਾਇਆ ਸੀਗਾ ਜੋ ਇਹ ਗੀਤ ਸੀਗਾ ਮੇਰਾ ਰੰਗ ਦੇ ਬਸੰਤੀ ਚੋਲਾ। ਗੀਤ ਫਿਲਮ ਸ਼ਹੀਦ ਦੇ ਵਿਚ ਪ੍ਰੇਮ ਧਵਨ ਜੋ ਸੀ CPI ਦੇ ਜਿਹੜੇ ਰਹਿ ਚੁੱਕੇ ਮੈਂਬਰ ਨੇ ਲਿਖਿਆ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਲੇਖਕ ਰਾਮ ਪ੍ਰਸ਼ਾਦ ਬਿਸਮਿਲਾ ਸਨ। ਮੇਰੀ ਮਾਟੀ ਸੇ ਵੀ ਖੁਸ਼ਬੂ ਇਹ ਵਫਾ ਆਏਗੀ ਤੇ ਲੇਖਕ ਲਾਲ ਚੰਦ ਫਲਕ ਸਨ ਤੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹਦੇ ਲੇਖਕ ਸਾਥੀ ਮਹਿੰਦਰ ਜੀ ਨੇ। ਲੋ ਦੋਸਤੋ ਇਹ ਸੀ ਸੰਖੇਪ ਦੇ ਵਿਚ ਭਗਤ ਸਿੰਘ ਉਹਨਾਂ ਦਾ ਅੱਜ ਜ਼ਿਕਰ ਤੇ ਅੱਗੇ ਜਾ ਕੇ ਆਪਾਂ ਹੋਰ ਵਿਸਤਾਰ ਚ ਗੱਲ ਕਰਾਂਗੇ ਖਬਰਾਂ ਤੋਂ ਬਾਅਦ ਤੇ ਹੁਣ ਚੱਲਦੇ ਆਪਾਂ ਦੇਸ਼ਪਤੇ ਦੀਆਂ ਖਬਰਾਂ ਦੇ ਵੱਲ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਹਾਲਾਤ ਕੀ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਮਨ ਦੇ ਵਿਚ ਤੁਹਾਡੇ ਕੋਈ ਅਬਾਲ ਕੋਈ ਉਛਾਲ ਜਜ਼ਬਾਤ ਉੱਗਦਾ ਹੈ ਤਾਂ ਜ਼ਰੂਰ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ ਤੇ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਦੋਸਤੋ ਪਾ ਸਕਦੇ ਹੋ। ਤੇ ਲੋ ਫਿਰ ਚੱਲਦੇ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਖਬਰਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਵਿਦਿਆ ਵਿਚਾਰੀ ਅਫਵਾਹਾਂ ਦੀ ਮਾਰੀ

0: ਕੋਠੀ ਦੇ ਚਰਚੇ ਕੌਣ ਭਰੇ ਖਰਚੇ, ਆਲ ਇਜ਼ ਵੈਲ, ਗੁੱਡ ਬਾਏ ਵਾਰਿਸ। ਪੰਜਾਬ ਵਾਲੇ ਨੂੰ ਨਿਰੰਜਨ ਸਿੰਘ ਟੈਲ ਜੀ ਉਹਨਾਂ ਨੇ ਕਹਿ ਦਿੱਤੀ ਹੈ ਬਾਏ ਬਾਏ ਜੀ। ਚਾਰ ਕੁ ਦਿਨਾਂ ਦਾ ਇਹ ਮੇਲਾ ਸੀਗਾ ਤੇ ਲੱਗਦਾ ਕਿ ਕੁਝ ਨਿਰਾਸ਼ ਹੋਏ ਨੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਅਸਲੀਅਤ ਸਾਹਮਣੇ ਆ ਗਈ ਜਾਂ ਉਹਨਾਂ ਨੂੰ ਹੀ ਪਾਰਟੀ ਦੇ ਵਿੱਚ ਅਸੈਪਟ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਮੁੱਦੇ ਜਿਹੜੇ ਚੱਲਦੇ ਆ ਜੀ ਪੰਜਾਬ ਦੇ ਵਿੱਚ, ਤੇ ਐਲ ਪੀ ਯੂ ਦਾ ਮੁੱਦਾ ਕਾਫ਼ੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੀਕਐਂਡ ਤੋਂ ਉੱਠ ਰਿਹਾ। ਜਲੰਧਰ ਦੀ ਯੂਨੀਵਰਸਿਟੀ ਲਵਲੀ ਇੰਸਟੀਟਿਊਟ ਜਿਹੜਾ ਉਹਦਾ ਰੋਲਾ ਰੱਪਾ ਕਾਫ਼ੀ ਜਿਹੜਾ ਵੀਕਐਂਡ ਦੇ ਵਿੱਚ ਤੇ ਹੁਣ ਵੀ ਪੈ ਰਿਹਾ, ਤੇ ਜਿਸ ਦੇ ਵਿੱਚ ਤਕਰੀਬਨ ਜੋ ਅੰਤਰ ਖਾਤੇ ਸੂਤਰਾਂ ਦੇ ਮੁਤਾਬਕ ਸਾਡੇ ਤੱਕ ਖ਼ਬਰਾਂ ਪਹੁੰਚੀਆਂ ਨੇ, ਤਕਰੀਬਨ 28 ਤੋਂ ਅੱਜ ਤੋਂ ਲੈ ਕੇ 8 ਅਕਤੂਬਰ ਤੱਕ ਯੂਨੀਵਰਸਿਟੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ। ਬਾਕੀ ਕਾਰਵਾਈ ਜਾਂ ਹੋਰ ਸਾਰੇ ਸਿਲਸਿਲੇ ਦੇ ਵੱਲ ਝਾਤ ਮਾਰਦੇ ਹਾਂ ਤੇ ਖ਼ਬਰਾਂ ਦੇ ਵੱਲ ਨੂੰ ਦੇਖੀਏ ਤੇ ਕਹਿੰਦੇ ਨੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ 5 ਸਾਲਾਂ ਤੋਂ ਕਿਉਂ ਰੁਕਿਆ ਪਿਆ ਹੈ। ਜਿਹੜੇ ਦਾਅਵੇ ਤੇ ਵਾਅਦੇ ਕਰਦੇ ਆਏ ਨੇ, ਜਿਨ੍ਹਾਂ ਨੇ ਵੋਟਾਂ ਲਈਆਂ, ਸਾਰਾ ਕੁਝ ਕੀਤਾ ਭਗਤ ਸਿੰਘ ਉਹਨਾਂ ਦੇ ਨਾਮ ਦੇ ਉੱਤੇ, ਪਰ ਉਹਨਾਂ ਦੇ ਐਵਾਰਡ ਹੀ ਨਹੀਂ ਦੇਣ ਨੂੰ ਯਾਦ ਨੇ। ਐਲ ਪੀ ਯੂ ਦੇ ਵਿੱਚ ਵਿਵਾਦ ਦੇ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਮਾਮਲਾ ਬਣਿਆ ਹੈ। ਪੁਲਿਸ ਕਾਰਵਾਈ ਤੇ ਰਾਜਨੀਤਿਕ ਦੋਸ਼ਾਂ ਦੀ ਅਸਲ ਤਸਵੀਰ ਕੀ ਹੈ ਉਹਨੂੰ ਪਛਾਣਾਂਗੇ ਤੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਮਹਿਲਾ ਐਸ ਐਚ ਓ ਦੇ ਬਿਆਨ ਕੀ ਸਵਾਲ ਖੜੇ ਕਰ ਰਹੇ ਨੇ। ਕਹਿੰਦੀ ਹੈ ਆਲ ਇਜ਼ ਵੈਲ ਤੇ ਨਿਰੰਜਨ ਸਿੰਘ ਉਹਨਾਂ ਦਾ ਵਾਰਸ ਪੰਜਾਬ ਤੋਂ ਸਿਰਫ 4 ਦਿਨਾਂ ਬਾਅਦ ਹੀ ਵੱਖ ਹੋਣਾ, ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੇ ਪੰਜਾਬ ਦੀ ਸਿਆਸਤ ਕਿੱਧਰ ਦੇ ਵੱਲ ਨੂੰ ਜਾ ਰਹੀ ਹੈ ਤੇ ਖੰਨਾ ਦੇ ਡੋਪ ਟੈਸਟ ਵਿਵਾਦ ਦੇ ਵਿੱਚ ਪਰਦਾਫਾਸ਼ ਕਿੱਥੇ ਨੇ, ਅੰਤਰਰਾਸ਼ਟਰੀ ਮੰਚ ਦੇ ਉੱਤੇ ਵੀ ਸਵਾਲ ਘੱਟ ਨਹੀਂ ਨੇ। ਹੌਰਮੁਜ਼ ਜਲਮਾਰਗ ਉਹਦਾ ਵਿਵਾਦ ਅਜੇ ਤੱਕ ਚੱਲ ਰਿਹਾ, ਡੀਲ ਜਿਹੜੀ ਦਿੱਤੀ ਸੀ ਇਰਾਨ ਨੇ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਹੈ ਤੇ ਚਾਹੁੰਦਾ ਪਤਾ ਨਹੀਂ ਇਹ ਕੀ ਹੈ। ਦੂਸਰੇ ਪਾਸੇ ਯੂ ਐਨ ਜੀ ਦੇ ਵਿੱਚ ਜੀ ਏ ਦੇ ਵਿੱਚ ਭਾਰਤ ਦੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ, ਭਾਰਤ ਦੀ ਸੰਭਾਵਿਤ ਸਪੇਸ ਕਮਾਂਡ ਜਿਹੜੀ ਹੈ ਉਹਦੇ ਉੱਤੇ ਵੀ ਜਿਵੇਂ ਟਰੰਪ ਨੇ ਕਿਹਾ ਸੀ ਭਾਈ ਅਸੀਂ ਉੱਥੇ ਆਰਮੀ ਲਾ ਰਹੇ ਹਾਂ, ਲਾ ਦਿੱਤੀ ਹੈ, ਇਸੇ ਤਰ੍ਹਾਂ ਭਾਰਤ ਦੇ ਵੀ ਭਾਰਤ ਨੇ ਵੀ ਆਪਣਾ ਜਿਹੜਾ ਬਿਆਨ ਦਿੱਤਾ ਇਹਦੇ ਬਾਰੇ। ਪਾਕਿਸਤਾਨ ਦੇ ਵਿੱਚ ਸਿੱਖ ਆਨੰਦ ਕਾਰਜ ਬਿੱਲ ਜਿਹੜਾ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ, ਇੱਛਾ ਮੌਤ ਤੇ ਪੌਪ ਦੀ ਟਿੱਪਣੀ ਆਈ ਹੈ ਤੇ ਚੀਨ ਦੀ ਮਹਾਨ ਦੀਵਾਰ ਦੇ ਨਾਲ ਜਿਹੜੀ ਹੈ ਹੈਰਾਨ ਕਰਨ ਵਾਲੀ ਖ਼ਬਰ ਹੈ ਉਹਦੇ ਵਿੱਚ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਨੇ ਜਿਹੜੀ ਹੁਣ ਤੋੜਿਆ ਤੇ ਰਾਸਤਾ ਬਣਾਇਆ ਸੌਖਾ ਲੰਘਣ ਦਾ। ਇਹ ਸਿਰਫ ਖ਼ਬਰਾਂ ਦੀ ਪਛਾਣ ਪਛਾਣ ਕਰਾਂਗੇ ਆਪਾਂ ਕੀ ਕੁਝ ਕਹਿੰਦੀਆਂ ਨੇ ਦੋਸਤੋ, ਤੇ ਅੱਗੇ ਜਾ ਕੇ ਹੋਰ ਵੀ ਖ਼ਬਰਾਂ ਸਾਂਝੀਆਂ ਕਰਦੇ ਹਾਂ। ਤੇ ਲੋ ਫਿਰ ਪਾਉਂਦੇ ਹਾਂ ਬਾਤ ਖ਼ਬਰਾਂ ਦੇ ਨਾਲ, ਸ਼ੁਰੂਆਤ ਕਰਦੇ ਹਾਂ ਕੌਣ ਫੜੂ ਬਾਂ। ਜਸ਼ਨਾਂ ਦੇ ਵਿੱਚ ਗੁਆਚੇ ਐਵਾਰਡ, 5 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦਾ ਸੋਕਾ ਪੈ ਗਿਆ। ਪੰਜਾਬ ਸਰਕਾਰ ਜਦੋਂ ਭਲਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਜਾਣੀ ਕਿ ਜਸ਼ਨ ਏ ਇਨਕਲਾਬ ਸਮਾਗਮ ਕਰ ਰਹੀ ਹੈ ਤਾਂ ਠੀਕ ਉਸ ਵੇਲੇ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਨਾ ਮਿਲਣ ਦਾ ਮਲਾਲ ਜਿਹੜਾ ਹੋ ਗਿਆ ਹੈ। ਆਪ ਸਰਕਾਰ ਆਪਣੇ ਕਾਰਜਕਾਲ ਦੇ ਦੌਰਾਨ ਇਹ ਐਵਾਰਡ ਹੀ ਨਹੀਂ ਦੇ ਸਕੀ। ਐਤਕੀ ਤਾਂ ਸਰਕਾਰ ਨੇ ਨੌਜਵਾਨਾਂ ਤੋਂ ਦਰਖਾਸਤਾਂ ਵੀ ਜਿਹੜੀਆਂ ਨਹੀਂ ਮੰਗੀਆਂ। ਪਹਿਲੀ ਦਫ਼ਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਵਾਲੇ ਇਕਲੌਤੇ ਪੁਰਸਕਾਰ ਤੋਂ ਬਿਨਾਂ 5 ਵਰੇ ਸੁੱਕੇ ਲੰਘ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦੇ ਦੀ ਸਹੁੰ ਵੀ ਖਟਖੜ ਕਲਾਂ ਦੇ ਵਿੱਚ ਚੁੱਕੀ ਤੇ ਉਹਨਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ 28 ਸਤੰਬਰ 2022 ਨੂੰ ਖਟਖੜ ਕਲਾਂ ਦੇ ਵਿੱਚ ਜਿਹੜਾ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਹਰ ਵਰੇ ਰੈਗੂਲਰ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਦੇਵੇਗੀ। ਕਿ ਮੌਜੂਦਾ ਆਪ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਜ਼ਰੂਰ ਲਗਾਈ ਪਰ ਪੁਰਸਕਾਰ ਦੀ ਐਵਾਰਡ ਰਾਸ਼ੀ ਦੇ ਵਿੱਚ ਕੋਈ ਵਾਧਾ ਕਰਨ ਦੀ ਥਾਂ ਉੱਤੇ ਉਲਟਾ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਕਟੌਤੀ ਕਰ ਛੱਡੀ ਹੈ। ਆਖਰੀ ਵਾਰ ਮੁੱਖ ਮੰਤਰੀ ਨੇ 23 ਮਾਰਚ 2023 ਨੂੰ 6 ਨੌਜਵਾਨਾਂ ਨੂੰ ਐਵਾਰਡ ਵੰਡੇ ਜੋ ਪਿਛਲੇ ਸਰਕਾਰ ਦੇ ਕਾਰਜਕਾਲ 2021-22 ਦੇ ਨੇ। ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਸਾਲ 2022-23 ਤੋਂ ਲੈ ਕੇ ਕੁਝ ਹੁਣ ਤੱਕ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਦਿੱਤੇ ਹੀ ਨਹੀਂ ਨੇ। ਹਾਲਾਂਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦੇ ਵਿੱਚ ਇਨਕਲਾਬੀ ਗੀਤਾਂ ਦੀ ਗੂੰਜ ਪੈਂਦੀ ਹੈ। ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ 2 ਨੌਜਵਾਨਾਂ ਨੂੰ ਇਸ ਐਵਾਰਡ ਦੇ ਲਈ ਚੁਣਿਆ ਜਾਂਦਾ ਸੀ ਪਰ ਇਸ ਵਾਰ ਕੋਈ ਵੀ ਨਜ਼ਰ ਹੀ ਨਾ ਪਿਆ। ਐਲ ਪੀ ਯੂ ਪ੍ਰੋਟੈਸਟ ਜਿਹੜਾ ਹੋਇਆ। ਹਾਈਵੇ ਜਾਮ ਤੋਂ ਬਾਅਦ ਕੈਂਪਸ ਦੇ ਵਿੱਚ ਮਾਹੌਲ ਸ਼ਾਂਤ ਹੋਇਆ, 5 ਗ੍ਰਿਫਤਾਰੀਆਂ ਹੋਈਆਂ ਨੇ ਤੇ ਵਾਕੀ ਟਾਕੀ ਜਿਹੜਾ ਬਰਾਮਦ ਹੋਇਆ। ਐਲ ਪੀ ਯੂ ਦੇ ਵਿੱਚ ਜਿਹੜਾ ਨਾਲ ਦੀ ਨਾਲ ਪੰਜਾਬ ਦੇ ਨਾਲ ਨਾਲ ਚਿਟਕਾਰਾ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਵੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਜਿਹੜਾ ਨੋਟਿਸ ਲਿਆ ਹੈ ਤੇ ਵਿਦਿਆਰਥਣਾਂ ਦੀ ਜਿਹੜੀ ਸੁਰੱਖਿਆ ਦੇ ਨਾਲ ਸਮਝੌਤਾ ਬਰਦਾਸ਼ਤ ਨਹੀਂ ਕਹਿੰਦੇ। ਕਮਿਸ਼ਨ ਨੇ ਐਫ ਆਈ ਆਰ ਦੀਆਂ ਜਿਹੜੀਆਂ ਕਾਪੀਆਂ ਦੇ ਉੱਤੇ ਵਿਸਤਾਰਤ ਜਿਹੜੀ ਰਿਪੋਰਟ ਤਲਬ ਕੀਤੀ ਹੈ। ਦੂਸਰੇ ਪਾਸੇ ਐਲ ਪੀ ਯੂ ਜਿਹੜਾ ਮਾਮਲਾ ਹੈ ਜਲੰਧਰ ਦਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ ਜੀ ਪੀ ਨੂੰ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਜਾਇਜ਼ਾ ਲੈਣ ਦੀ ਹੁਕਮ ਦਿੱਤੇ ਸਨ ਤੇ ਗਾਇਤਰੀ ਮੁੱਦੇ ਦੇ ਵਿੱਚ, ਬਿਸ਼ਨੋਈ ਦੇ ਵਿੱਚ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਦੇ ਵੱਲੋਂ ਐਲ ਪੀ ਯੂ ਦੇ ਵਿੱਚ ਹੰਗਾਮਾ ਕਹਿੰਦੇ ਕਰਾਇਆ ਹੈ। ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਬਿਆਨ ਦਿੰਦੇ ਹੈ ਬੀਜੇਪੀ ਦੇ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕੇਜਰੀਵਾਲ ਤੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਜਿਹੜੇ ਨੇ ਗੰਭੀਰ ਚੁੱਕੇ ਹੈ। ਐਲ ਪੀ ਯੂ ਘਟਨਾ ਜਿਹੜੀ ਹੈ, ਸੁਨੀਲ ਜਾਖੜ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਵੀ ਘੇਰਿਆ। ਉਹਨਾਂ ਵੱਲੋਂ ਐਨ ਆਈ ਏ ਦੇ ਨਾਲ ਜਿਹੜੀ ਹੈ ਜਾਂਚ ਦੀ ਮੰਗ ਕਰ ਲਈ ਹੈ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਬਾਹਰੀ ਹਥਿਆਰਬੰਦ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੈ, ਜਾਖੜ ਸਾਹਿਬ ਕਹਿੰਦੇ ਨੇ। ਐਲ ਪੀ ਯੂ ਵਿਵਾਦ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਗੰਭੀਰ ਦੋਸ਼ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁੰਡਾ ਫੋਰਸ ਦੇ ਵਜੋਂ ਕਰ ਰਹੀ ਪੁਲਿਸ ਦਾ ਇਸਤੇਮਾਲ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਉਸ ਰੋਕੇ ਜਾਣ ਤੋਂ ਬਾਅਦ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਲੰਧਰ ਫਗਵਾੜਾ ਲੁਧਿਆਣਾ ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਘੰਟਿਆਂ ਬੰਦੀ ਜਾਮ ਦੇ ਵਿੱਚ ਫਸੇ ਰਹੇ। ਉਸ ਤੋਂ ਬਾਅਦ ਐਤਵਾਰ ਤੋਂ ਬਾਅਦ ਦਿਨ ਹੋਣ ਦੇ ਕਾਰਨ ਵਿਆਹ ਸਮਾਗਮਾਂ ਦੇ ਲਈ ਜਾਣ ਵਾਲੇ ਲੋਕਾਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹਾਈਵੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੇ ਰਾਹੀਂ ਆਪਣੀ ਮੰਜ਼ਿਲ ਦੇ ਵੱਲ ਜਾਣਾ ਪਿਆ। ਇਸ ਦੇ ਦੌਰਾਨ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਚ ਬਲ ਤੈਨਾਤ ਕੀਤਾ ਗਿਆ ਤੇ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ 5 ਨੌਜਵਾਨਾਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਦੇ ਕੋਲੋਂ ਇੱਕ ਦਾਤਰ, ਇੱਕ ਵਾਕੀ ਟਾਕੀ ਸੈੱਟ ਬਰਾਮਦ ਹੋਇਆ। ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਹੋ ਰਹੀ ਹੈ। ਉਧਰ ਸੋਮਵਾਰ ਅੱਜ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ ਐਸ ਪੀ ਜਾਂਚ ਜਿਹੜੇ ਨੇ ਕਰ ਰਹੇ ਹਰਿੰਦਰ ਗਿੱਲ ਹੋਣਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਜਿਹੜੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਦੇ ਕਾਰਨ ਵਿਦਿਆਰਥੀਆਂ ਦੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਨੇ ਆਪਣੇ ਆਪਣੇ ਘਰਾਂ ਨੂੰ, ਕਿਉਂਕਿ ਮਿਡ ਜਿਹੜੀਆਂ ਸੀ ਇਗਜ਼ਾਮ ਜਿਹੜੇ ਸ਼ੁਰੂ ਹੋਣੇ ਸੀਗੇ ਪਰ ਆਹ ਜਿਹੜਾ ਵਿੱਚ ਰੋਲਾ ਰੱਪਾ ਪੈ ਗਿਆ ਤੇ 10 ਦਿਨ ਹੁਣ ਉਹ ਇਗਜ਼ਾਮ ਲੇਟ ਕਰ ਦਿੱਤੇ ਗਏ ਨੇ। ਐਸ ਪੀ ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਦੇ ਵਿੱਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਤੈਨਾਤ ਕੀਤੇ ਗਏ ਨੇ ਤੇ ਸਥਿਤੀ ਦੇ ਉੱਤੇ ਲਗਾਤਾਰ ਨਜ਼ਰ ਜਿਹੜੀ ਹੈ ਰੱਖੀ ਜਾ ਰਹੀ ਹੈ। ਆਲ ਇਜ਼ ਵੈਲ, ਘਾਟੇ ਵਾਧੇ ਚੱਲਦੇ ਰਹਿੰਦੇ ਹੈ। 50,000 ਦੀ ਰਿਸ਼ਵਤ ਲੈਂਦੀ ਕਾਬੂ ਮਹਿਲਾ ਇੰਸਪੈਕਟਰ ਦੇ ਬੇਖੌਫ ਜਿਹੜੇ ਬੋਲ ਚਰਚਾ ਦੇ ਵਿੱਚ ਆਏ ਨੇ। ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਕੋਰਟ ਇਸੇ ਖਾਂ ਦੀ ਮੁੱਖ ਅਫਸਰ ਜਿਹੜੀ ਹੈ ਐਸ ਐਚ ਓ ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗੰਨਮੈਨ ਹੋਮਗਾਰਡ ਜਵਾਨ ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਖਾਸ ਗੱਲ ਇਹ ਵੀ ਰਹੀ ਕਿ ਗ੍ਰਿਫਤਾਰੀ ਤੋਂ ਬਾਅਦ ਮਹਿਲਾ ਇੰਸਪੈਕਟਰ ਦਾ ਜਿਹੜਾ ਹੌਸਲਾ ਤੇ ਉਸਦੇ ਵੱਲੋਂ ਦਿੱਤੇ ਗਏ ਬੇਖੌਫ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਫੈਲੇ। ਕੋਰਟ ਇਸੇ ਖਾਂ ਪੁਲਿਸ ਨੇ ਕੁਝ ਦਿਨ ਪਹਿਲਾਂ ਖੋਸਾ ਰਣਧੀਰ ਦੇ ਜਿਹੜਾ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਸੀ। ਇਸੇ ਆਧਾਰ ਦੇ ਉੱਤੇ ਥਾਣਾ ਮੁਖੀ ਇੰਸਪੈਕਟਰ ਸੁਨੀਤਾ ਬਾਵਾ ਪਿੰਡ ਨੂਰਪੁਰ ਹਕੀਮਾ ਦੇ ਰਾਜਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਉਲਝਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕਰ ਰਹੀ ਸੀ। ਥਾਣਾ ਮੁਖੀ ਪਹਿਲਾਂ ਹੀ 50,000 ਰੁਪਏ ਹਾਸਲ ਕਰ ਚੁੱਕੀ ਸੀ ਤੇ ਹੋਰ 50,000 ਰੁਪਏ ਦੀ ਜਿਹੜੀ ਮੰਗ ਕਰ ਰਹੀ ਸੀ। ਪੀੜਤ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਰੇਂਜ ਤੇ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਦੇ ਹੇਠ ਇੱਕ ਟੀਮ ਗਠਿਤ ਕੀਤੀ ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਕਹਿੰਦੇ ਸ਼ਨਿਚਰਵਾਰ ਬੀਤੇ ਚ ਦੇਰ ਰਾਤ ਕਰੀਬ 9 ਵਜੇ ਜੀਰਾ ਰੋਡ ਦੇ ਉੱਤੇ ਥਾਣਾ ਮੁਖੀ ਤੇ ਉਸਦੇ ਗੰਨਮੈਨ ਨੂੰ ਗਵਾਹਾਂ ਦੀ ਹਾਜ਼ਰੀ ਦੇ ਵਿਚ 50,000 ਰੁਪਏ ਦੀ ਰਿਸ਼ਵਤ ਜਿਹੜੀ ਆ ਲੈਂਦਿਆਂ ਦਬੋਚ ਲਿਆ ਤੇ ਦੱਸਿਆ ਜਾ ਰਿਹਾ ਕਿ ਸੁਨੀਤਾ ਬਾਵਾ ਪਹਿਲਾਂ ਹੀ ਵਿਜੀਲੈਂਸ ਦੇ ਰਡਾਰ ਦੇ ਉੱਤੇ ਵੀ ਸੀਗੀ। ਦੂਸਰੇ ਪਾਸੇ 4 ਦਿਨ ਪਹਿਲਾਂ ਨਿਰੰਜਨ ਸਿੰਘ ਹੋਣਾ ਨੇ ਵਾਰਸ ਪੰਜਾਬ ਪਾਰਟੀ ਦਾ ਹੱਥ ਫੜਿਆ ਸੀ ਪਰ 4 ਦਿਨਾਂ ਦੇ ਬਾਅਦ ਹੀ ਨਿਰਾਸ਼ਾ ਜਿਹੜੀ ਹੈ ਸਾਹਮਣੇ ਆਈ ਹੈ, ਅਲਵਿਦਾ ਆਖ ਗਏ ਨੇ। ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਅੱਜ ਅਲਵਿਦਾ ਆਖ ਦਿੱਤਾ। ਉਹ 4 ਦਿਨ ਪਹਿਲਾਂ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਪੱਲਾ ਫੜ ਕੇ ਸਿਆਸੀ ਪਾਰੀ ਖੇਡਣ ਦੇ ਲਈ ਮੈਦਾਨ ਦੇ ਵਿਚ ਉਤਰੇ ਸਨ। ਨਸ਼ੇ ਦੇ ਸੌਦਾਗਰਾਂ ਤੇ ਗੈਂਗਸਟਰਵਾਦ ਦੇ ਖਿਲਾਫ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੇ ਵੱਲੋਂ 4 ਦਿਨਾਂ ਦੇ ਵਿਚ ਪਾਰਟੀ ਛੱਡਣ ਤੋਂ ਸਿਆਸੀ ਹਲਕੇ ਹੈਰਾਨ ਨੇ। ਨਿਰੰਜਨ ਸਿੰਘ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀਆਂ ਸਮੱਸਿਆਵਾਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ, ਫਿਰੋਤੀ ਤੇ ਨਸ਼ਿਆਂ ਦੀ ਤਸਕਰੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਤੇ ਇਸ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ ਪਰ ਕੁਝ ਅਜਿਹੇ ਮਤਭੇਦ ਨੇ ਜਿਨ੍ਹਾਂ ਦੇ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ। ਨਿਰੰਜਨ ਸਿੰਘ ਉਨ੍ਹਾਂ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਨਿਰੰਜਨ ਸਿੰਘ ਉਨ੍ਹਾਂ ਤੇ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਸੇਖੋ 23 ਸਤੰਬਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਰਸਮੀ ਤੌਰ ਦੇ ਉੱਤੇ ਸ਼ਮੂਲੀਅਤ ਕੀਤੀ ਸੀ। ਚਰਚੇ ਸਨ ਕਿ ਪਾਰਟੀ ਦੇ ਵੱਲੋਂ ਨਿਰੰਜਨ ਸਿੰਘ ਨੂੰ ਹਲਕਾ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਦੇ ਵਿਚ ਉਤਾਰੇ ਜਾਣ ਦੀਆਂ ਤਿਆਰੀਆਂ ਸੀ। ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਭਾਜਪਾ ਸਰਕਾਰ ਨੇ ਉਸਦੇ ਕਾਰਜਕਾਲ ਦੇ ਦੌਰਾਨ ਸਾਥ ਦਿੱਤਾ ਹੁੰਦਾ ਤਾਂ ਅੱਜ ਨਤੀਜੇ ਹੋਰ ਚੰਗੇ ਹੁੰਦੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਸੀ। 2012 ਤੋਂ 2017 ਤੱਕ ਪੰਜਾਬ ਦੇ ਵਿਚ ਨਸ਼ਾ ਤਸਕਰੀ ਮਾਫੀਆ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕੀਤੀ। 71 ਵਿਅਕਤੀਆਂ ਦੇ ਖਿਲਾਫ 7 ਚਾਰਜਸ਼ੀਟ ਦਾਇਰ ਕੀਤੀਆਂ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੇ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਵੀ ਦਵਾਇਆ ਸੀਗਾ। ਦੂਸਰੇ ਪਾਸੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਕੱਟਣ ਦੇ ਉੱਤੇ ਰੋਕ ਲਾਈ ਹੈ ਤੇ ਮਾਮਲਾ ਗਲਤ ਜਾਂ ਵੱਧ ਕੇ ਆਏ ਬਿੱਲਾਂ ਦਾ ਜਿਹੜਾ ਦਰਸਾਇਆ ਜਾ ਰਿਹਾ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ। ਪਾਵਰਕੌਮ ਨੇ ਘਰੇਲੂ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਦਿਨਾਂ ਦੇ ਵਿਚ ਆਏ ਬਿਜਲੀ ਦੇ ਗਲਤ ਜਾਂ ਵੱਡੇ ਵਧੇ ਹੋਏ ਜਿਹੜੇ ਬਿੱਲ ਹੈ ਉਨ੍ਹਾਂ ਦਾ ਬਿੱਲਾਂ ਦੇ ਕਾਰਨ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵਿਤ ਜਿਹੜਾ ਨਾਲ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਮੀਟਰ ਰੀਡਰਾਂ ਦੀ ਹੜਤਾਲ ਅਤੇ ਤਕਨੀਕੀ ਸਿਸਟਮ ਦੇ ਵਿਚ ਤਬਦੀਲੀ ਕਾਰਨ ਵੱਡੀ ਗਿਣਤੀ ਦੇ ਵਿਚ ਖਪਤਕਾਰਾਂ ਨੂੰ ਔਸਤ ਆਧਾਰ ਦੇ ਉੱਤੇ ਬਿਜਲੀ ਦੇ ਬਿੱਲ ਭੇਜੇ ਗਏ ਜਿਸ ਤੋਂ ਫੀਲਡ ਦੇ ਵਿਚ ਕਾਫ਼ੀ ਰੌਲਾ ਵੀ ਪਿਆ। ਗਲਤ ਜਾਂ ਵਧੇ ਬਿੱਲਾਂ ਦੇ ਕਾਰਨ ਖਪਤਕਾਰਾਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਦੇ ਕੋਲ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ ਤੇ ਪਾਵਰਕੌਮ ਦੇ ਮੈਂਬਰ ਜਿਹੜਾ ਵੱਲੋਂ ਅੱਜ ਜਾਰੀ ਹੁਕਮਾਂ ਦੇ ਵਿਚ ਕਿਹਾ ਗਿਆ ਕਿ ਤਕਨੀਕੀ ਸਿਸਟਮ ਜਿਹੜਾ SBS ਸਿਸਟਮ ਦੇ ਸਥਿਰ ਹੋਣ ਤੇ ਗਲਤ ਬਿੱਲਾਂ ਦੀ ਦਰੁਸਤੀ ਤੱਕ ਬਕਾਇਆ ਬਿੱਲਾਂ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਫੀਲਡ ਦਫ਼ਤਰਾਂ ਨੂੰ ਇਸ ਦੇ ਬਾਰੇ ਮੁੱਖ ਦਫ਼ਤਰ ਨੇ ਸੂਚਿਤ ਜਿਹੜੀਆਂ ਸੂਚਨਾ ਭੇਜੀ ਹੈ ਕਿਉਂਕਿ ਫੀਲਡ ਦਫ਼ਤਰਾਂ ਦੇ ਵਿਚ ਗਲਤ ਆਏ ਬਿੱਲਾਂ ਦੇ ਕਾਰਨ ਕਾਫ਼ੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਪਾਵਰਕੌਮ ਦੇ ਤਕਨੀਕੀ ਸਿਸਟਮ ਦੇ ਵਿਚ ਬਿੱਲ ਬਕਾਇਆ ਜਾਂ ਡਿਫਾਲਟਰ ਦੇ ਵਜੋਂ ਸ਼ੋ ਹੋ ਰਹੇ ਸਨ ਜਿਸ ਦੇ ਆਧਾਰ ਦੇ ਉੱਤੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਖਪਤਕਾਰ ਇਸ ਗੱਲੋਂ ਜਿਹੜਾ ਰੋਸ ਦੇ ਵਿਚ ਸਨ ਕਿ ਜਦੋਂ ਕਸੂਰ ਸਿਸਟਮ ਦਾ ਹੈ ਤਾਂ ਉਹ ਇਸਦਾ ਖਮਿਆਜ਼ਾ ਕਿਉਂ ਭੁਗਤਣ। ਖਪਤਕਾਰਾਂ ਦੇ ਰੋਸ ਦੇ ਮੱਦੇਨਜ਼ਰ ਪਾਵਰਕੌਮ ਨੇ ਫੌਰੀ ਕੁਨੈਕਸ਼ਨ ਕੱਟਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ED ਦੀ ਗੱਲ ਕਰ ਲਈਏ, ED ਪਿੱਛਾ ਨਹੀਂ ਛੱਡ ਰਹੀ ਜੀ। ED ਵੱਲੋਂ ਮੁਹਾਲੀ ਦੀ ਰੀਅਲ ਅਸਟੇਟ ਕੰਪਨੀ ਦੇ ਉੱਤੇ ਹੁਣ ਛਾਪੇਮਾਰੀ ਕਰ ਦਿੱਤੀ ਹੈ। ਜ਼ਮੀਨੀ ਮੁਆਵਜ਼ੇ ਤੇ ਕਰੋੜਾਂ ਦੇ ਘੁਟਾਲੇ ਦਾ ਮਾਮਲਾ ਹੈ। TDI ਇਨਫਰਾਟੈਕ ਦੇ ਦਫ਼ਤਰ ਦੇ ਉੱਤੇ ED ਦੀ ਟੀਮ ਦੀ ਛਾਪੇਮਾਰੀ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮੁਹਾਲੀ ਦੇ ਵਿਚ ਇਕ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ। ਗਮਾਂਡਾ ਦਫ਼ਤਰ ਦੇ ਉੱਤੇ ਛਾਪੇਮਾਰੀ ਮਗਰੋਂ ਹੁਣ ED ਦੀ 15 ਮੈਂਬਰ ਟੀਮ ਜਿਹੜੀ ਹੈ ਉਹਨੇ ਅੱਜ TDI ਇਨਫਰਾਟੈਕ ਲਿਮਿਟਡ ਦੇ ਸੈਕਟਰ 119 ਵਿਚਲੇ ਦਫ਼ਤਰ ਦੇ ਉੱਤੇ ਛਾਪੇਮਾਰੀ ਕੀਤੀ ਹੈ। ED ਦੀ ਟੀਮ ਨੇ ਦਫ਼ਤਰ ਦੇ ਵਿਚ ਮੌਜੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਫੌਰੀ ਮੋਬਾਈਲ ਫੋਨ ਜ਼ਬਤ ਕਰ ਲਏ ਤੇ ਰਿਕਾਰਡ ਦੀ ਛਾਣਬੀਨ ਜਿਹੜੀ ਸ਼ੁਰੂ ਕੀਤੀ। ਮੁੱਢਲੀ ਪੜਤਾਲ ਮਗਰੋਂ ਕੁਝ ਮੁਲਾਜ਼ਮਾਂ ਦੇ ਮੋਬਾਈਲ ਬਾਅਦ ਦੇ ਵਿਚ ਵਾਪਸ ਕਰ ਦਿੱਤੇ ਗਏ। ਵੇਰਵਿਆਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਜੁੜਿਆ ਹੋਇਐ ਤੇ ਇੱਥੇ ਦੱਸਿਆ ਜਾ ਰਿਹਾ ਕਿ ਈਡੀ ਨੂੰ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ TDI ਖਿਲਾਫ਼ ਸ਼ਿਕਾਇਤ ਵੀ ਮਿਲੀ ਸੀ ਤੇ ਇਸ ਰੀਅਲ ਅਸਟੇਟ ਕੰਪਨੀ ਵੱਲੋਂ PR 6 ਸੜਕ ਦੇ ਜ਼ਮੀਨੀ ਮੁਆਵਜ਼ੇ ਦੇ ਵਿਚ ਗੜਬੜ ਕੀਤੀ ਗਈ ਹੈ। ਮਾਸਟਰ ਪਲਾਨ ਦੀ ਜ਼ਮੀਨ ਦਾ CLU ਹੋਣ ਉਪਰੰਤ ਇਸ ਕੰਪਨੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਜ਼ਮੀਨਾਂ ਕਰਾ ਲਈਆਂ ਸਨ ਤਾਂ ਜੋ ਵੱਧ ਮੁਆਵਜ਼ਾ ਹਾਸਲ ਕੀਤਾ ਜਾ ਸਕੇ। ਇਸ ਜ਼ਮੀਨ ਦੇ ਵਿਚ ਕਰੀਬ 6 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ। ਇਸ ਕੰਪਨੀ ਦੇ ਮਾਲਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਰਜਿਸਟਰੀਆਂ ਕਰਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕੀਤਾ ਗਿਆ ਸੀ, ਜਿਸਦਾ ਰੌਲਾ ਵੀ ਪਹਿਲਾਂ ਪਿਆ। ਬਾਅਦ ਦੇ ਵਿਚ ਕੰਪਨੀ ਨੇ ਖੁਦ ਹੀ ਗਵਾਂਢਾ ਦਫ਼ਤਰ ਤੱਕ ਪਹੁੰਚ ਕਰਕੇ ਰਜਿਸਟਰੀਆਂ ਰੱਦ ਕਰਨ ਦੇ ਲਈ ਕਿਹਾ ਸੀ ਤੇ ਇਹ ਵੀ ਕਿਹਾ ਜਾ ਰਿਹਾ ਕਿ ED ਨੇ ਇਕ ਹੋਰ ਜ਼ਮੀਨੀ ਮਾਮਲੇ ਦੇ ਵਿਚ ਵੀ ਛਾਪੇਮਾਰੀ ਜਿਹੜੀ ਇਹਦੇ ਵਿਚ ਕੀਤੀ ਹੈ। LPU ਦੀ ਖ਼ਬਰ ਇਕ ਹੋਰ ਆਈ ਹੈ ਕਿ LPU ਪ੍ਰਸ਼ਾਸਨ ਨੇ ਐਤਵਾਰ ਦੇ ਹੰਗਾਮੇ ਦੇ ਲਈ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਫਗਵਾੜਾ ਸਥਿਤ ਲਵਲੀ ਯੂਨੀਵਰਸਿਟੀ ਜਿਹੜੀ ਹੈ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਕੈਂਪਸ ਦੇ ਵਿਚ ਸ਼ਾਂਤੀ ਪਰਤਣ ਦੇ ਉੱਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸੋਮਵਾਰ ਅੱਜ ਜਿਹੜਾ ਬਿਆਨ ਦਿੱਤਾ ਹੈ, ਪੁਲਿਸ, ਸਿਵਲ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਦੇ ਨਾਲ ਇਕ ਮੀਟਿੰਗ ਕੀਤੀ ਹੈ, ਜਿਸ ਦੇ ਵਿਚ ਦੁਹਰਾਇਆ ਗਿਆ ਕਿ ਇਕ ਦਿਨ ਪਹਿਲਾਂ ਹੋਏ ਹੰਗਾਮੇ ਦੇ ਲਈ ਬਾਹਰੀ ਲੋਕ ਜ਼ਿੰਮੇਵਾਰ ਸਨ ਤੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਕੈਂਪਸ ਸੁਰੱਖਿਅਤ ਹੈ ਤੇ ਆਮ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਨੇ। LPU ਦੇ ਵਾਈਸ ਚਾਂਸਲਰ ਜਸਪਾਲ ਸਿੰਘ ਹੁਣਾ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਇਹ ਅਸ਼ਾਂਤੀ ਮੁੱਖ ਤੌਰ ਦੇ ਉੱਤੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਕੈਂਪਸ ਦੇ ਵਿਚ ਦਾਖਲ ਹੋਣ ਵਾਲੇ ਬਾਹਰੀ ਲੋਕਾਂ ਦਾ ਨਤੀਜਾ ਸੀਗੀ। ਬਿਆਨ ਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਜਸਪਾਲ ਸਿੰਘ ਉਨ੍ਹਾਂ ਨੇ ਬਿਆਨ ਦੇ ਵਿਚ ਕਿਹਾ ਕਿ ਨਿਰੰਤਰ ਯਤਨਾਂ ਦੇ ਰਾਹੀਂ LPU ਨੇ ਆਪਣੇ ਆਪ ਨੂੰ ਇਕ ਮੋਹਰੀ ਸੰਸਥਾ ਦੇ ਵਜੋਂ ਸਥਾਪਿਤ ਕੀਤਾ ਹੈ ਤੇ ਪੰਜਾਬ ਦੇ ਵਿਚ ਉੱਚ ਸਿੱਖਿਆ ਦੇ ਵਿਕਾਸ ਤੇ ਤਬਦੀਲੀ ਦੀ ਯੋਗਤਾ ਜਿਹੜੀ ਹੈ ਯੋਗਦਾਨ ਪਾਇਆ। ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਜਾਣਕਾਰੀ ਦੀ ਸਮੀਖਿਆ ਕੀਤੀ ਹੈ ਤੇ ਬੇਬੁਨਿਆਦ ਤੇ ਝੂਠੇ ਦਾਅਵਿਆਂ ਦਾ ਜਿਹੜਾ ਸਖ਼ਤੀ ਦੇ ਨਾਲ ਖੰਡਨ ਕੀਤਾ ਹੈ। LPU ਵਿਦਿਆਰਥੀਆਂ ਤੇ ਮਾਪਿਆਂ ਤੇ ਵਿਆਪਕ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਸਿਰਫ਼ ਪ੍ਰਮਾਣਿਤ ਜਾਣਕਾਰੀ ਜਿਹੜੀ ਆ ਉਹਦੇ ਉੱਤੇ ਭਰੋਸਾ ਕਰਨ ਤੇ ਸੋਸ਼ਲ ਮੀਡੀਆ ਦੀਆਂ ਫਰਜ਼ੀ ਸਮੱਗਰੀ ਦੇ ਉੱਤੇ ਧਿਆਨ ਨਾ ਦੇਣ। ਜੀ ਦੋਸਤੋ, ਇਹ ਗੱਲਾਂ ਬਾਤਾਂ ਨੇ ਤੇ ਇੱਕ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਦਿੱਲੀ ਏਅਰਪੋਰਟ ਦੇ ਉੱਤੇ ਵਾਰਸ ਪੰਜਾਬ ਦੇ ਆਗੂ ਚਮਕੌਰ ਸਿੰਘ ਧੁੰਨ ਗ੍ਰਿਫ਼ਤਾਰ ਕੀਤੇ ਐ ਤੇ ਪਾਰਟੀ ਨੇ ਦੱਸਿਆ ਸਿਆਸੀ ਸਾਜ਼ਿਸ਼ ਨੂੰ। ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਤੁਸੀਂ ਪੋਸਟਰ ਦੇ ਵਿਚ ਤਸਵੀਰ ਵੀ ਦੇਖੀ ਹੋਏਗੀ, ਇਕ ਪਾਸੇ ਖਹਿਰਾ ਸਾਹਿਬ ਨੇ ਤੇ ਦੂਸਰੇ ਪਾਸੇ ਇਹ ਜਿਹੜੇ ਨੇ ਚਮਕੌਰ ਸਿੰਘ ਧੁੰਨ ਹੁੰਦਾ ਦੀ ਫੋਟੋ ਜਿਹੜੀ ਹੈ ਤੁਹਾਨੂੰ ਦਿਖ ਰਹੀ ਹੈ। ਉਹ ਹਾਲ ਹੀ ਦੇ ਵਿਚ UK ਤੋਂ ਵਾਪਸ ਪਰਤੇ ਸਨ ਤੇ ਇਸ ਦੇ ਦੌਰਾਨ ਚੰਡੀਗੜ੍ਹ ਪੁਲਿਸ ਦੀ ਟੀਮ ਪਹਿਲਾਂ ਤੋਂ ਹੀ ਏਅਰਪੋਰਟ ਦੇ ਉੱਤੇ ਮੌਜੂਦ ਸੀ। ਉਪਲਬਧ ਰਿਪੋਰਟਾਂ ਦੇ ਮੁਤਾਬਕ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ਤੇ ਰੋਕਿਆ ਗਿਆ ਤੇ ਚੰਡੀਗੜ੍ਹ ਦੇ ਵਿਚ ਹੋਏ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਮਾਮਲੇ ਦੇ ਬਾਰੇ ਪੁਲਿਸ ਕਾਰਵਾਈ ਦੀ ਗੱਲ ਦੱਸੀ ਗਈ ਸੀ। ਚਮਕੌਰ ਸਿੰਘ ਅਕਸਰ ਵਿਵਾਦਾਂ ਦੇ ਵਿਚ ਰਹੇ ਨੇ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਵਾਸੀ ਚਮਕੌਰ ਸਿੰਘ ਦੇ ਖਿਲਾਫ਼ ਚੰਡੀਗੜ੍ਹ ਦੇ ਵਿਚ ਕੁਝ ਦਿਨ ਪਹਿਲਾਂ ਧਰਨਾ ਲਗਾਉਣ ਦੇ ਦੌਰਾਨ ਪੁਲਿਸ ਦੇ ਨਾਲ ਝੜਪ ਦਾ ਜਿਹੜਾ ਕੇਸ ਦਰਜ ਕੀਤਾ ਸੀ। ਮਨਪ੍ਰੀਤ ਸਿੰਘ ਆਲੀ ਨੇ ਕਾਰਵਾਈ ਜਿਹੜੀ ਹੈ ਉਹਨੂੰ ਸਿਆਸਤ ਤੋਂ ਜਿਹੜਾ ਪ੍ਰੇਰਿਤ ਦੱਸਿਆ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਵਿਚ ਲੱਗੀ ਹੋਈ ਹੈ ਤੇ ਆਲੀ ਨੇ ਦਾਅਵਾ ਕੀਤਾ ਕਿ ਸਰਕਾਰ ਨੂੰ ਡਰ ਹੈ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿਚ ਸਰਕਾਰ ਬਣ ਸਕਦੀ ਹੈ। ਕਿਆ ਬਾਤ ਹੈ ਜੀ। ਤੇ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਪ ਸਰਕਾਰ ਆਪਸ ਦੇ ਵਿਚ ਮਿਲ ਕੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਤੇ ਇਹ ਦੋਸ਼ ਮਨਪ੍ਰੀਤ ਸਿੰਘ ਆਲੀ ਦੇ ਵੱਲੋਂ ਲਗਾਏ ਗਏ ਨੇ। ਇਨ੍ਹਾਂ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਹਰਭਜਨ ਸਿੰਘ ਤੂੜ, ਹਰਪਾਲ ਸਿੰਘ ਤੇ ਗੁਰਦੇਵ ਸਿੰਘ ਸੰਧੂ, ਜਸਕਰਨ ਸਿੰਘ ਰਿਆੜ ਹੋਰ ਜਿਹੜੇ ਇੱਥੇ ਸ਼ਾਮਲ ਸਨ ਤੇ ਉਨ੍ਹਾਂ ਨੇ ਵੀ ਜਿਹੜਾ ਜ਼ਿੰਮੇਵਾਰਨਾ ਕਰਾਰ ਦਿੰਦਿਆਂ ਗੈਰ ਜ਼ਿੰਮੇਵਾਰਨਾ ਕਰਾਰ ਦਿੱਤਾ ਹੈ ਤੇ ਚਮਕੌਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਜਿਹੜੀ ਰੱਖੀ ਹੈ। ਤੇ ਦੋਸਤੋ, ਦਿੱਲੀ ਦੇ ਵਿਚ ਫਿਰ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ, ਮੰਦਭਾਗੀਆਂ ਘਟਨਾ ਜਿਵੇਂ ਪਹਿਲਾਂ ਵਾਪਰੀਆਂ ਨੇ। ਨਿਰਭਯਾ ਕਾਂਡ ਜਿਹੜਾ ਹੋਇਆ ਸੀ ਪਰ ਉਹ ਚੀਜ਼ਾਂ ਨੂੰ ਠੱਲ ਨਹੀਂ ਪਾ ਰਹੇ ਤੇ ਜਿਹੜੀ ਹੈ ਕੋਰਟ ਨੇ ਜਿਹੜੀ ਹੈ ਪੂਰੀ ਸੁਪਰੀਮ ਕੋਰਟ ਦੇ ਵੱਲੋਂ ਇਸ ਦੇ ਵਿੱਚ ਨੋਟਿਸ ਲਿਆ ਗਿਆ ਆਪਣੇ ਆਪ ਦੇ ਉੱਤੇ। ਚਲਦੀ ਬੱਸ ਦੇ ਵਿੱਚ ਨਾਬਾਲਗ ਦੇ ਨਾਲ ਜਬਰ ਜਨਾਹ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਲੋਂ ਖੁਦ ਨੋਟਿਸ ਲਿਆ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਦਿੱਲੀ NCR ਦੇ ਵਿੱਚ ਚਲਦੀ ਬੱਸ ਦੇ ਵਿੱਚ ਇੱਕ ਨਾਬਾਲਗ ਦੇ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਹੈ ਕਿ ਜਿਹੇ ਮਾਮਲੇ ਨੂੰ ਜਿਹੜਾ ਕਾਨੂੰਨ ਲਾਗੂ ਕਰਨ ਦੇ ਵਾਲੇ ਅਥਾਰਟੀਆਂ ਦੇ ਵੱਲੋਂ ਇੱਕ ਜਿਹੜਾ ਪ੍ਰਣਾਲੀਗਤ ਜਿਹੜਾ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JB ਪਾਦਰੀਵਾਲ ਅਤੇ K ਵਿਨੋਦ ਚੰਦਰਨ ਨੇ ਬੈਂਚ ਨੇ ਕਿਹਾ ਕਿ ਕੋਈ ਵੀ ਵਿਅਕਤੀ 212 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਕਿ ਦਿੱਲੀ NCR ਦੇ ਵਿੱਚ ਜਬਰ ਜਨਾਹ ਦੇ ਮਾਮਲਿਆਂ ਦੀਆਂ ਰਿਪੋਰਟਾਂ ਕਾਨੂੰਨ ਲਾਗੂ ਕਰਨ ਵਾਲੇ ਅਤੇ ਜਨਤਕ ਪ੍ਰਸ਼ਾਸਨਿਕ ਅਥਾਰਟੀਆਂ ਦੇ ਵੱਲੋਂ ਬੁਨਿਆਦੀ ਜਨਤਕ ਸੁਰੱਖਿਆ ਦੀ ਗਰੰਟੀ ਦੇਣ ਦੇ ਵਿੱਚ ਇੱਕ ਪ੍ਰਣਾਲੀਗਤ ਜਿਹੜਾ ਸਫਲਤਾ ਨੂੰ ਸਪਸ਼ਟ ਤੌਰ ਦੇ ਉੱਤੇ ਉਜਾਗਰ ਕਰਦੀਆਂ ਨੇ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ ਤੇ ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਦੇ ਕਾਰਨ ਜਨਤਕ ਥਾਵਾਂ ਜਿਨ੍ਹਾਂ ਦੇ ਵਿੱਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਗ੍ਰੇਟਰ ਨੋਇਡਾ ਦੇ ਵਿੱਚ ਇੱਕ ਸਲੀਪਰ ਬੱਸ ਦੇ ਵਿੱਚ ਸਵਾਰ ਹੋਈ 16 ਸਾਲਾਂ ਲੜਕੀ ਦੇ ਨਾਲ ਕਥਿਤ ਤੌਰ ਦੇ ਉੱਤੇ ਉਸਦੇ ਕੰਡਕਟਰ ਅਤੇ ਡਰਾਈਵਰ ਦੇ ਵੱਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਤੇ ਉਸ ਨੂੰ 4 ਅਗਸਤ ਨੂੰ ਪੁਰਾਣੀ ਦਿੱਲੀ ਦੇ ਵਿੱਚ ਕਸ਼ਮੀਰੀ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਇਸ ਅਪਰਾਧ ਨੇ ਦਿੱਲੀ ਦੇ ਵਿੱਚ 212 ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ ਜਿਸ ਨੂੰ ਨਿਰਭਯਾ ਕੇਸ ਦੇ ਵਜੋਂ ਜਾਣਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਖ਼ਬਰਾਂ। ਡੋਪ ਟੈਸਟ ਦਾ ਵੀ ਜਿਹੜਾ ਜ਼ਿਕਰ ਹੋ ਰਿਹਾ, ਸੈਣੀ ਸਾਹਿਬ ਨੇ ਕਹਿਣਾ ਖ਼ਬਰਾਂ ਤੋਂ ਟਲਦਾ ਨਹੀਂ ਹੈ। ਚਲੋ, ਔਜਲਾ ਸਾਹਿਬ ਦੇ ਇਲਾਕੇ ਦੀ ਖ਼ਬਰ ਹੈ, ਇਹਨੂੰ ਲੈ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਡੋਪ ਟੈਸਟ ਨੂੰ ਲੈ ਕੇ ਖੰਨਾ ਹਸਪਤਾਲ ਦੇ ਵਿੱਚ ਮਚਿਆ ਸਿਆਸੀ ਘਮਸਾਨ। ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਵਲ ਹਸਪਤਾਲ ਖੰਨਾ ਵਿਖੇ ਸਿਆਸੀ ਆਗੂਆਂ ਦੇ ਹੋਣ ਵਾਲੇ ਡੋਪ ਟੈਸਟ ਮੌਕੇ ਵੱਡਾ ਵਿਵਾਦ ਹੋ ਗਿਆ, ਜਿਸ ਨੇ ਡੋਪ ਟੈਸਟ ਰਿਪੋਰਟ ਦੀ ਥਾਂ ਸੈਂਪਲ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ਤੇ ਸਵਾਲ ਖੜੇ ਕਰ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂਆਂ ਨੇ ਗੰਭੀਰ ਸਵਾਲ ਉਠਾ ਦਿੱਤੇ। ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਿਤ ਕੀਤਾ ਗਿਆ ਸੀ ਤੇ ਮੰਤਰੀ ਸੌਂਧ ਸਰਕਾਰੀ ਹਸਪਤਾਲ ਦੇ ਵਿੱਚ ਲਗਭਗ 10 ਮਿੰਟ ਪਹਿਲਾਂ ਪਹੁੰਚ ਗਏ ਤੇ ਉਹ ਸਿੱਧੇ SMO ਦੇ ਡਾਕਟਰ ਮਨਿੰਦਰ ਸਿੰਘ ਭਸੀਨ ਦੇ ਕਮਰੇ ਦੇ ਵਿੱਚ ਗਏ ਤੇ ਟੈਸਟ ਦੇ ਲਈ ਨਮੂਨਾ ਦਿੱਤਾ ਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾੜੀਆ ਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪੁੱਜੇ ਤਾਂ ਸਥਿਤੀ ਗਰਮਾ ਗਈ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਜੀ, ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਤੇ ਜਦੋਂ ਕਿ ਸਾਰਿਆਂ ਦੇ ਲਈ ਨਿਰਧਾਰਿਤ ਸਮਾਂ ਤੈਅ ਕੀਤਾ ਗਿਆ ਸੀ ਤੇ ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਵਿੱਚ ਮੌਜੂਦ ਹੋਰ ਲੈਬ ਟੈਕਨੀਸ਼ੀਅਨਾਂ ਦੀ ਜਿਹੜੀ ਥਾਂ ਮੰਤਰੀ ਦਾ ਸੈਂਪਲ ਲੈਣ ਦੇ ਲਈ ਇੱਕ ਮਹਿਲਾ ਕਰਮਚਾਰੀ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਇਸ ਦੇ ਲਈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਸਪਤਾਲ ਦੇ ਵਿੱਚ ਹੋਰ ਪੁਰਸ਼ ਲੈਬ ਟੈਕਨੀਸ਼ੀਅਨ ਮੌਜੂਦ ਸਨ ਤਾਂ ਮੰਤਰੀ ਦੀ ਡਿਊਟੀ ਇੱਕ ਮਹਿਲਾ ਕਰਮਚਾਰੀ ਨੂੰ ਕਿਉਂ ਸੌਂਪੀ ਗਈ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ ਤੇ ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਡੋਪ ਟੈਸਟ ਦੇ ਲਈ ਇੱਕੋ ਜਗ੍ਹਾ ਤੇ ਸਮੇਂ ਦੇ ਉੱਤੇ ਪਹੁੰਚੀਆਂ ਸਨ ਤੇ ਪ੍ਰਕਿਰਿਆ ਸਾਰਿਆਂ ਦੇ ਲਈ ਇਕਸਾਰ ਕਿਉਂ ਨਹੀਂ ਸੀ। ਇਨ੍ਹਾਂ ਸਵਾਲਾਂ ਨੂੰ ਲੈ ਕੇ SMO ਦਫ਼ਤਰ ਵਿਖੇ ਆਪ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ, ਜਿਸ ਨੂੰ ਮੌਜੂਦ ਪੁਲਿਸ ਅਧਿਕਾਰੀਆਂ ਨੇ ਦਖਲ ਦੇ ਕੇ ਮੰਤਰੀ ਸੌਂਧ ਨੂੰ ਕਮਰੇ ਤੋਂ ਬਾਹਰ ਕੱਢਿਆ ਤੇ ਇਸ ਦੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਇੱਕ ਦੂਜੇ ਦੇ ਵਿਰੁੱਧ ਨਾਅਰੇਬਾਜ਼ੀ ਵੀ ਪਦ ਚੜ ਕੇ ਕੀਤੀ ਹੈ। ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਕੁਝ ਪੰਜਾਬ ਦੀਆਂ ਤੇ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵਧਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਨ੍ਹਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਕਿਵੇਂ ਗਿਆ ਜੀ ਵੀਕਐਂਡ?
1: ਵੀਕਐਂਡ ਵਧੀਆ ਜੀ। ਕਹਿੰਦੇ ਕਬੀਰਾ ਤੇਰੀ ਝੌਂਪੜੀ ਗੱਲ ਕੱਟਿਆਂ ਕੇ ਪਾਸ, ਜੋ ਕਰੇਂਗੇ ਸੋ ਭਰੇਂਗੇ, ਤੂੰ ਕਿਉਂ ਹੋਏ ਉਦਾਸ।
0: ਹਾਂਜੀ, ਕੀ ਬਾਤ ਹੈ ਜੀ।
1: ਇਹ ਤਾਂ ਜਿਹੜਾ ਉਹ ਕਹਿੰਦੇ ਕਰਨੀ ਆਪੋ ਆਪਣੀ, ਜੋ ਕੇ ਨੇੜੇ ਕੇ ਦੂਰ, ਹਰ ਇੱਕ ਬੰਦੇ ਨੇ ਆਪਣਾ ਜਿਹੜਾ ਕੰਮ ਕੀਤਾ ਆ ਉਹਦਾ ਜਿਹੜਾ ਆ ਫਲ ਉਹਦਾ ਕਰਮ ਫਲ, ਜਿਹੜਾ ਕਰਮ ਦਾ ਬੀਜ ਬੁੱਝਿਆ ਆ ਉਹਦਾ ਫਲ ਭੋਗਣਾ ਹੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹੁਣ ਪਹਿਲਾਂ ਤਾਂ ਆਪਾਂ ਜਿਹੜਾ ਹੈਗਾ ਆ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ,
0: ਅਫਵਾਹ ਦੀ ਮਾਰੀ ਜੀ, ਬਿਲਕੁਲ ਹੈ ਜੀ। ਪਰ
1: ਅਸੀਂ
0: ਬਹੁਤ
1: ਅਸੀਂ
0: ਨੁਕਸਾਨ
1: ਜਦੋਂ
0: ਕਰਾ
1: ਸਕੂਲ,
0: ਦਿੱਤਾ ਜੀ ਅਫਵਾਹ ਨੇ, ਦੇਖ ਲਓ।
1: ਕਮਾਲ ਦੀ ਗੱਲ ਤਾਂ ਇਹ ਹੈਗੀ ਆ ਭਾਰੇ ਸਾਹਿਬ
0: ਜੀ
1: ਕਿ ਇਹ ਇੱਕ ਸਿਆਸੀ ਡਿਜ਼ਾਈਨ ਸੀਗਾ,
0: ਜੀ
1: ਕੌਨਸਪੀਰੇਸੀ ਸੀ, ਇਹ ਕੀ ਸੀ?
0: ਜੀ
1: ਵਿਦਿਆਰਥੀ ਵਰਗ ਜਿਹਨੂੰ ਆਪਾਂ ਪੜ੍ਹਿਆ ਲਿਖਿਆ ਵਰਗ ਜਿਹੜਾ ਆ
0: ਜੀ
1: ਜੇ ਉਹ ਇਸ ਤਰੀਕੇ ਨਾਲ ਰਿਐਕਟ ਕਰਦਾ ਆ
0: ਜੀ,
1: ਭਈ ਉਹ ਬਿਨਾਂ ਸੋਚੇ ਸਮਝੇ ਟ੍ਰੈਫਿਕ ਜਾਮ ਸਾਰਾ ਕੁਛ ਜੀ, ਇੰਨਾ 15 ਘੰਟੇ ਦਾ ਜਾਮ ਲੱਗ ਗਿਆ ਜੀ ਉਸ ਰੋਡ ਦੇ ਉੱਤੇ ਜੀ,
0: ਜੀ
1: ਇੰਨੀ ਲੁੱਟ ਮਾਰ ਹੋਈ ਉੱਥੇ, ਤੋੜ
0: ਜੀ
1: ਫੋੜ ਹੋਈ ਜੀ, ਇਹ ਵਿਦਿਆਰਥੀਆਂ ਦੇ ਕੰਮ ਤਾਂ ਨਹੀਂ ਹੋ ਸਕਦੇ।
0: ਜੀ
1: ਹੁਣ ਜੋ ਇੱਥੇ ਜਿਹੜਾ ਹੈਗਾ ਆ ਜੀ ਫੜਿਆ, ਭਈ ਵਾਕੀ ਟਾਕੀ ਵੀ ਫੜ ਲਿਆ ਜੀ,
0: ਜੀ
1: ਬਾਹਰੀ ਬੰਦੇ ਸਰ ਉੱਥੇ ਆਏ ਆ,
0: ਜੀ
1: ਬਾਹਰੀ ਬੰਦੇ ਇੰਟਰ ਕੀਤੇ ਹੈਗੇ ਆ ਜੀ। ਔਰ ਜੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੂੰ ਆਪਾਂ ਬਹੁਤਾ ਪੰਜਾਬ ਵਾਲੇ ਸੀਰੀਅਸਲੀ ਨਹੀਂ ਲੈਂਦੇ,
0: ਬਿਲਕੁਲ,
1: ਪਰ ਜੇ ਉਹ ਗੱਲ ਕਹਿ ਰਹੇ ਹੈਗੇ ਨਾ, ਇਸ ਗੱਲ ਦੇ ਵਿੱਚ ਥੋੜਾ ਦਮ ਲੱਗਦਾ
0: ਜੀ,
1: ਕਿਉਂਕਿ ਇਸ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ
0: ਜੀ
1: ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਆ ਪਹਿਲਾਂ ਨੋਮੀਨੇਟ ਕਰਕੇ ਭੇਜਿਆ ਤਾਂ ਆਮ ਆਦਮੀ ਪਾਰਟੀ ਨੇ ਸੀ
0: ਜੀ,
1: ਹੁਣ ਆਪ ਵਾਲਿਆਂ ਨੇ ਭੇਜਿਆ ਸੀਗਾ ਜੀ। ਉਦੋਂ ਦੰਤ ਕਥਾਵਾਂ ਸੀਗੀਆਂ, ਲੋਕ ਕਹਿੰਦੇ ਸੀਗੇ ਜੀ ਕਿ ਹੀ ਹੈਡ ਪੇਡ ਦਾ ਪ੍ਰਾਈਜ਼ ਹੈ ਜੀ, ਕਿ ਉਹਨੇ ਪੈਸੇ ਦਿੱਤੇ ਆ ਤੇ ਗੱਜ ਪੜਵਾਇਆ
0: ਜੀ,
1: ਤੇ ਹੁਣ ਜੇ ਪੈਸੇ ਦੇ ਕੇ ਅਗਲੇ ਨੇ ਗੱਜ ਪੜਵਾਇਆ ਤੇ ਫੇਰ ਅਗਲਾ ਬੰਦਾ ਜਿੱਥੇ ਮਰਜ਼ੀ ਜਾਵੇ, ਫੇਰ ਤੁਹਾਨੂੰ ਗਿਲਾ ਨਹੀਂ ਹੋਣਾ ਚਾਹੀਦਾ
0: ਜੀ।
1: ਅੱਜ ਤੱਕ ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਕਦੀ ਏਦਾਂ ਦਾ ਕੰਮ ਨਹੀਂ ਸੀ ਹੋਇਆ ਜੀ, ਇਹ ਪਹਿਲਾ ਇੰਸੀਡੈਂਟ ਆ।
0: ਬਿਲਕੁਲ ਜੀ,
1: ਸਰਕਾਰ ਨੇ ਵੀ ਹੁਣ ਜਦੋਂ ਜਿਹੜਾ ਹੈਗਾ ਅਕਿਊਜ਼ਿੰਗ ਫਿੰਗਰ ਇਹਨਾਂ ਦੇ ਉੱਤੇ ਰੇਜ਼ ਕੀਤੀ ਹੈਗੀ ਆ, ਤੇ ਜਦੋਂ ਸਾਰਾ ਕੁਛ ਹੋ ਚੁੱਕਾ ਜੀ, ਸਭ ਕੁਛ ਲੁੱਟ ਚੁੱਕਿਆ, ਉਸ ਤੋਂ ਬਾਅਦ ਜਿਹੜਾ DGP ਨੂੰ ਇੰਸਟਰਕਸ਼ਨਾਂ ਦੇਤੀਆਂ ਵੀ ਮੌਕੇ ਤੇ ਜਾਇਓ ਜੀ, ਮੌਕੇ ਤੇ ਜਾ ਕੇ ਉਹਨਾਂ ਨੇ ਕੀ ਕਰਨਾ ਜੀ, ਉੱਥੇ ਤਾਂ ਜੋ ਹੋਣਾ ਸੀ ਹੋ ਗਿਆ ਜੀ।
0: ਜੀ
1: ਜਾਂ ਤਾਂ ਇਹਦੇ ਵਿੱਚ ਨਾ ਭਾਰਤ ਸਾਹਿਬ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ
0: ਜੀ,
1: ਇੱਕ ਤਾਂ ਇਹ ਕਿ ਸਟੂਡੈਂਟਸ ਦੇ ਵਿੱਚ ਨਾ ਲੀਡਰਸ਼ਿਪ ਵੀ ਚਾਹੀਦੀ ਆ
0: ਜੀ,
1: ਇਹ ਅਨਆਰਗਨਾਈਜ਼ਡ ਜਦੋਂ ਏਦਾਂ ਦਾ ਹੁੰਦਾ ਨਾ ਕੰਮ, ਉੱਥੇ ਜਿਹੜਾ ਹੈਗਾ ਆ ਪੁਲਿਸ ਵਾਸਤੇ ਵੀ ਔਖਾ ਹੁੰਦਾ ਆ ਵੀ ਗੱਲ ਕਰੀਏ ਤੇ ਕਰੀਏ ਕਿਹਦੇ ਨਾਲ
0: ਜੀ,
1: ਜੇ ਵਿਦਿਆਰਥੀਆਂ ਦਾ ਕੋਈ ਆਗੂ ਹੋਵੇ, ਵਿਦਿਆਰਥੀ ਆਗੂ ਹੋਵੇ, ਉਹਨਾਂ ਗੱਲ ਕਰਕੇ ਤੇ ਫੇਰ ਮਸਲੇ ਨੂੰ ਠੰਡਾ ਕੀਤਾ ਜਾ ਸਕਦਾ ਜੀ।
0: ਜੀ
1: ਜਿੱਥੇ ਅਨਆਰਗਨਾਈਜ਼ਡ ਹੈਗਾ ਆ ਜੀ, ਉੱਥੇ ਕੀ ਕਰੋਗੇ ਤੁਸੀਂ
0: ਜੀ? ਇਹਦੇ ਵਿੱਚ ਜੋ ਮੈਂ ਸੁਣ, ਚਲੋ ਅੰਦਰ ਖਾਤੇ ਉੱਥੇ ਜਿੱਥੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਪਤਾ ਕੀਤਾ ਅਸਲ ਦੇ ਵਿੱਚ ਕਹਾਣੀ ਕੀ ਹੈ, ਪਤਾ ਨਹੀਂ ਇਹ ਸੱਚੀ ਹੈ ਕਿ ਕਿੱਦਾਂ ਹੈ, ਪਰ ਚਲੋ ਜਿੰਨੇ ਮੂੰਹ ਆ ਉਦੀ ਉਨੀਆਂ ਗੱਲਾਂ ਬਣ ਜਾਂਦੀਆਂ ਨੇ। ਪਰ ਅਸਲ ਕਹਾਣੀ ਉਹ ਦੱਸਦੇ ਆ ਕਿ ਸ਼ੁਰੂ ਹੋਈ ਹੈ, ਜੋ ਮੀਡੀਆ ਦੇ ਵਿੱਚ ਵੀ ਨਸ਼ਰ ਨਹੀਂ ਹੋਈ ਹੈ, ਉਹ ਦੱਸਿਆ ਜਾ ਰਿਹਾ ਕਿ ਦੋ ਇਲੈਕਟ੍ਰੀਸ਼ਨ ਆਏ ਸੀਗੇ ਜੀ ਆਪਣੇ ਗਰਲਸ ਕਾਲਜ ਦੇ, ਗਰਲਸ ਜਿਹੜਾ ਆਪਣਾ ਹੋਸਟਲ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਸੀ ਇਲੈਕਟ੍ਰੀਸਿਟੀ ਦੀ, ਤੇ ਉਹ ਠੀਕ ਕਰਨ ਆਏ ਸੀ, ਤੇ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੈ ਜੋ ਛੇੜਛਾੜ ਦਾ ਜਾਂ ਜੋ ਵੀ ਕਹਿੰਦੇ ਆ ਸਰੀਰਕ ਸੰਬੰਧਾਂ ਦੀ ਗੱਲ ਕਰਦੇ ਆ। ਪਰ ਉਹ ਕਿਤੇ ਨਾ ਕਿਤੇ ਸਾਰਾ ਕੁਝ ਹੀ ਦੱਬ ਗਿਆ ਕਿਉਂਕਿ ਸਿਆਸੀ ਮੁੱਦਾ ਬਣ ਗਿਆ ਵੱਡੇ ਪੱਧਰ ਦੇ ਉੱਤੇ, ਤੇ ਅੱਜ ਜਿਹੜੇ ਆਪਣੇ ਸਪੈਸ਼ਲ ਜਿਹੜੇ DGP ਲਾਏ ਸੀਗੇ ਇਸ ਮੁੱਦੇ ਦੇ ਵਿੱਚ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਵਾਕੀ ਟਾਕੀ ਜਿਹੜਾ ਫੜਿਆ ਗਿਆ, ਤੁਸੀਂ ਸ਼ੁਰੂਆਤ ਚ ਗੱਲ ਕੀਤੀ ਹੈ, ਉਹ ਬਾਹਰੀ ਨਹੀਂ ਸੀਗਾ, ਸਗੋਂ ਫੌਜ ਦੇ ਅਧਿਕਾਰੀ ਸਨ ਜੀ, ਉਹ ਸੀਗੇ ਜੀ ਕੈਰੀ ਕਰ ਰਹੇ ਇਸ ਚੀਜ਼ ਨੂੰ।
1: ਸਰ ਉੱਥੇ ਜਿਹੜਾ ਹੈਗਾ ਮੌਬ ਨੇ ਪਤਾ ਹੀ ਨੀ ਕੀ ਕੁਛ ਕੀਤਾ ਹੈਗਾ ਜੀ, ਕੌਣ ਕੌਣ ਉੱਥੋਂ ਲੰਘ ਰਿਹਾ ਹੈਗਾ ਸੀ, ਜਲੰਧਰ ਕੈਂਟ ਨਾਲ ਹੈਗਾ ਆ ਜੀ, ਉੱਥੋਂ ਜਿਹੜਾ ਕੈਂਟ ਵਾਸਤੇ, ਹਾਂਜੀ ਕੈਂਟ ਵਾਸਤੇ ਉਹਨਾਂ ਕੋਲ ਵਾਕੀ ਟਾਕੀ ਹੁੰਦਾ ਆ ਜੀ, ਉਹ ਉੱਥੇ ਦੀ ਸੁਰੱਖਿਆ ਵਾਸਤੇ ਹੈਗਾ ਆ ਜੀ, ਉਹਨਾਂ ਦੇ ਆਪਣੀ ਉੱਥੇ ਲੱਗੀ ਰਹਿੰਦੀ CID ਵਗੈਰਾ ਵੀ ਰਹਿੰਦੀ ਆ, ਆਰਮੀ ਇੰਟੈਲੀਜੈਂਸ ਵੀ ਹੁੰਦੀ ਹੈਗੀ ਆ
0: ਜੀ,
1: ਬਟ ਉਹਨਾਂ ਦਾ ਖੇਤਰ ਥੋੜਾ ਪਿੱਛੇ ਰਹਿ ਜਾਂਦਾ ਜੀ। ਇਹਨਾਂ ਦੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆ ਕੇ ਜਿਹੜਾ ਹੈਗਾ ਜੀ ਅੱਗੇ ਜਿਹੜਾ ਆ, ਜਾਂ ਤਾਂ ਕੋਈ ਇੱਧਰ ਨੂੰ ਮੂਵ ਕੀਤਾ ਤੇ ਉਹਦੇ ਹੱਥੋਂ ਗਿਆ, ਜਾਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿੱਚ ਯਾ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਦਾ ਕਿਸੇ ਦਾ ਹੋਊਗਾ ਜੀ,
0: ਜੀ
1: ਬਟ ਇੰਨੇ ਵੱਡੇ ਮੌਬ ਦੇ ਵਿੱਚ ਜਿਹੜਾ ਆ ਦੁਕਾਨਾਂ ਲੁੱਟਣੀਆਂ ਸਰ, ਵੱਡੀ ਗੱਲ ਤਾਂ ਇਹ ਨਾ ਵੀ ਦੁਕਾਨਾਂ ਜਿਹੜੀਆਂ ਬਾਹਰ ਸਜੀਆਂ ਸੀਗੀਆਂ ਉਹ ਲੁੱਟੀਆਂ ਗਈਆਂ
0: ਬਿਲਕੁਲ ਹੈ ਜੀ
1: ਔਰ ਉਹ ਲੁੱਟ ਦਾ ਸਮਾਨ ਜਿਹੜਾ ਹੈਗਾ ਆ ਉਹ ਬਾਹਰੀ ਬੰਦਿਆਂ ਕੋਲੋਂ ਬਰਾਮਦ ਹੋਇਆ ਜੀ। ਦੁਕਾਨ ਉਹ ਕਿਸੇ ਪੁਲਿਸ ਵਾਲਿਆਂ ਨੇ ਇਨੀਸ਼ੀਏਟਿਵ ਨਹੀਂ ਲਿਆ, ਦੁਕਾਨਾਂ ਵਾਲੇ ਆਪ ਦੌੜੇ ਹੈਗੇ ਆ ਵੀ ਹਾਂ ਜੀ ਸਾਡਾ ਸਮਾਨ ਕੌਣ ਲੈ ਕੇ ਜਾ ਰਿਹਾ ਜੀ। ਉਹ ਜਿੱਥੇ ਉਹਨਾਂ ਨੇ ਦੇਖਿਆ ਵੀ ਹਾਂ ਜੀ ਥੈਲੇ ਭਰੇ ਲੈ ਕੇ ਜਾ ਰਹੇ ਸੀ, ਉਹ ਰੋਕੇ ਬੰਦੇ ਦੱਸੋ ਵੀ ਕਿੱਥੇ ਬਿੱਲ ਹੈਗਾ ਤੁਹਾਡੇ ਕੋਲ
0: ਜੀ,
1: ਉਹ ਹੈ ਜੀ ਉਹਨਾਂ ਨੇ ਆਪਣਾ ਸਮਾਨ ਪਛਾਣ ਕੇ ਤੇ ਸਮਾਨ ਰਖਾਇਆ ਜੀ।
0: ਜੀ
1: ਤੋ ਇਸ ਕਰਕੇ ਉੱਥੇ ਜਿੱਦਾਂ ਨਾ ਜੀ ਭੀੜ ਤੰਤਰ ਜਿੱਥੇ ਲਾਗੂ ਹੋ ਜਾਂਦਾ ਹੈ ਜੀ, ਉੱਥੇ ਜਿਹੜਾ ਆ
0: ਇੱਕੋ ਪਾਸੇ ਨੂੰ ਹੋ ਜਾਂਦੇ ਆ ਫਿਰ ਲੋਕ। ਬਿਲਕੁਲ ਹੈ ਜੀ,
1: ਇਹ ਭਾਰਤ ਸਾਹਿਬ ਉੱਥੇ ਜਿਹੜਾ ਹੈਗਾ ਆ ਇਹ ਸਿਆਸਤ ਜਿਹੜੀ ਹੈਗੀ ਨਾ ਜੀ ਇਹ ਬੜਾ ਗੰਦਾ ਖੇਡ ਖੇਡਦੀ
0: ਬਹੁਤ ਬਹੁਤ ਹੈ ਜੀ।
1: ਫਿਰ ਉੱਥੇ ਆ ਉੱਥੇ ਜਿਹੜਾ ਹੈਗਾ ਆ ਪੰਜਾਬੀ ਤੇ ਬਾਹਰੀ ਵਾਲਾ ਮੁੰਡਾ ਠਾ ਦਿੱਤਾ ਗਿਆ
0: ਜੀ। ਨਹੀਂ ਉੱਥੇ ਤਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਵੀ ਹੈਗੇ ਆ ਜੀ, ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜੀ
1: ਹੈਗੇ ਆ ਜੀ, ਗੱਲ ਠੀਕ ਹੈਗੀ ਆ। ਬਾਕੀ ਜਿਹੜਾ ਹੈਗਾ ਆ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਵੀ ਉਹ ਦੋ ਇਲੈਕਟ੍ਰੀਸ਼ੀਅਨ ਆਏ ਸੀ, ਉਹ ਤੋਂ ਅੱਗੇ ਜਿਹੜੀ ਹੈਗੀ ਆ ਨਾ ਇੰਸੀਡੈਂਟ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਰਟਨਟੀ ਨਹੀਂ ਹੈ ਜੀ।
0: ਬਿਲਕੁਲ
1: ਉਹ ਕਹਿੰਦੇ ਅਫਵਾਹ ਵੀ ਉਹ ਜਿਹੜੀ ਹੈਗੀ ਆ ਅਫਵਾਹ ਫੈਲੀ ਹੈ ਇੱਕ ਜੀ ਵੀ ਉਹਨਾਂ ਦੇ ਆਉਣ ਦੇ ਕਰਕੇ ਗੱਲ ਹੋਸਟਲ ਤੋਂ ਨਿਕਲਦੇ ਬੰਦੇ ਦੇਖੇ ਤੇ ਉੱਥੇ ਅਫਵਾਹ ਫੈਲੀ ਹੈ ਜੀ, ਕਿਉਂਕਿ ਕੋਈ ਵੀ ਵਿਕਟਮ ਸਾਹਮਣੇ ਨਹੀਂ ਆਇਆ।
0: ਨਹੀਂ ਆਇਆ ਜੀ,
1: ਜੇ ਕਿਸੇ ਘਟਨਾ ਕਿਸੇ ਨਾਲ ਹੋਈ ਹੋਵੇ ਤੇ ਕੋਈ ਲੜਕੀ ਕੋਈ ਕੰਪਲੇਨਟ ਤਾਂ ਹੋਵੇ ਨਾ ਜੀ, ਔਰ ਉਹ ਇਸੇ ਕਰਕੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਵੀ ਵੀਡੀਓ ਵੀ ਬਣਾਇਆ ਉਹ ਉਸ ਕੈਂਪਸ ਦਾ ਜਿਹੜਾ ਹੈਗਾ ਜੀ, ਕਿਸੇ ਤਿੰਨ ਚਾਰ ਲੜਕੀਆਂ ਨੂੰ ਬਿਠਾ ਕੇ ਵੀ ਭਾਈ ਇੱਧਰ ਅਸੀਂ ਸਾਡੀ ਅਸੀਂ ਸੇਫ ਆ ਸਾਨੂੰ ਕੋਈ ਗੱਲ ਨਹੀਂ ਹੈਗੀ ਜੀ। ਨੋ ਡਾਊਟ ਕੇ ਬਾਅਦ ਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਵੀ ਅਸੀਂ ਇੰਨੀ ਕੁ ਗੱਲ ਕਹੀ ਸੀ ਵੀ ਅਸੀਂ ਸੇਫ ਆ, ਸਾਨੂੰ ਬਾਕੀਆਂ ਦੀ ਗਰੰਟੀ ਨਹੀਂ ਹੈਗੀ, ਇਹ ਸਾਡਾ ਜਿਹੜਾ ਵੀਡੀਓ ਆ ਉੱਥੇ ਤੱਕ ਸਹੀ ਹੈਗਾ ਆ ਜੀ, ਅੱਗੇ ਸਾਨੂੰ ਨਹੀਂ ਪਤਾ ਜੀ।
0: ਪੁਲਿਸ ਨੇ ਹਜੇ ਤੱਕ ਇਸ ਦੇ ਵਿੱਚ ਸਪਸ਼ਟੀਕਰਨ ਜਿੱਦਾਂ ਕਿ ਸਪੈਸ਼ਲ ਡੀਜੀਪੀ ਲਾਇਆ ਜਾਂ ਆਮ ਆਦਮੀ ਪਾਰਟੀ ਮਾਨ ਸਾਹਿਬ ਦਾ ਵੀ ਕੋਈ ਏਡਾ ਵੱਡਾ ਬਿਆਨ ਨਹੀਂ ਇਹਦੇ ਵਿੱਚ ਹੈਗਾ ਚੀਜ਼ਾਂ ਦੇ ਵਿੱਚ, ਕਿਵੇਂ ਦੇਖਦੇ ਹੋ ਜੇ ਸਿਆਸੀ ਨਜ਼ਰੀਏ ਤੋਂ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਕਿ ਇਹ ਚਾਹੁੰਦੇ ਨੇ ਕਿ ਜੋ ਕੁਝ ਵਾਪਰਿਆ ਉਹ ਸਪਸ਼ਟ ਹੀ ਹੋ ਜਾਵੇ।
1: ਪਰ ਸਾਹਿਬ ਮੈਂ ਨਾ ਤੁਹਾਨੂੰ ਆਪਣੇ ਮਨ ਦੀ ਗੱਲ ਕਰ ਦੱਸ ਦਿੰਦਾ ਹੈਗਾ ਜੀ,
0: ਜੀ
1: ਇਹ ਸਾਡੇ ਨਾ ਅਸੀਂ ਜਿਹੜੇ ਪੰਜਾਬੀ ਹੈਗੇ ਆ ਨਾ ਜੀ ਇਹ ਇੱਕ ਚੀਜ਼ ਹੈਗੀ ਆ ਮਾਸ ਹਿਸਟੀਰੀਆ ਉਹ ਤੋਂ ਪੀੜਿਤ ਆ।
0: ਬਿਲਕੁਲ ਹੈ ਜੀ,
1: ਇਸ ਇੰਸੀਡੈਂਟ ਤੋਂ ਇੱਕ ਦਿਨ ਪਹਿਲਾਂ ਚਟਕਾਰਾ ਯੂਨੀਵਰਸਿਟੀ ਚ ਕੀ ਹੋਇਆ ਜੀ,
0: ਵਾਪਰਿਆ ਜੀ,
1: ਚਟਕਾਲਾ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਕੁੜੀ ਨੂੰ ਜੀ ਚੜੇਲ ਦਿਸੀ ਜੀ।
0: ਜੀ
1: ਹੁਣ ਦੇਖੋ ਜੀ ਇੱਕ ਚਿੱਕੜੀ ਕੁੜੀ ਨੂੰ ਚੜੇਲ ਦਿਸੀ ਹੈਗੀ ਆ, ਪੜ੍ਹਿਆ ਲਿਖਿਆ ਬੰਦਿਆਂ ਦੀ ਸੋਚ ਆ ਜੀ ਇਹ,
0: ਜੀ
1: ਉਹ ਚੜੇਲ ਦਿਸਣ ਤੋਂ ਬਾਅਦ ਜਿਹੜਾ ਹੈਗਾ ਆ ਜੀ ਹੰਗਾਮਾ ਹੋ ਗਿਆ ਜੀ ਉੱਥੇ,
0: ਦੂਜੀ ਨੂੰ ਹਾਰਟ ਅਟੈਕ,
1: ਕੀ ਉਹ ਸ਼ਰਾਰਤ ਆ ਜਾਂ ਕੋਈ ਅਬਨੋਰਮੈਲਿਟੀ ਆ ਕਿਸੇ ਚ, ਹੈ ਜੀ ਉਹ ਕੋਈ ਮਾਨਸਿਕ ਰੋਗੀ ਹੈਗਾ ਜੀ ਵਿਦਿਆਰਥੀਆਂ ਦੇ ਵਿੱਚ ਕਿੱਦਾਂ ਹੈਗਾ ਆ ਜੀ ਉਹ, ਪਰ ਕਿੱਡਾ ਵੱਡਾ ਇੰਸੀਡੈਂਟ ਉਹ ਹੋ ਗਿਆ ਸੀ ਉੱਥੋਂ ਜਿਹੜਾ ਹੈਗਾ ਨਾ ਜੀ ਇਹ ਇਹ ਚੀਜ਼ ਜਿਹੜੀ ਹੈਗੀ ਆ ਜਿਹੜਾ ਮਾਸ ਹਿਸਟੀਰੀਆ ਵੀ ਹੁੰਦਾ ਨਾ ਸਰ ਇਹਦੇ ਵਾਇਰਸ ਵੀ ਜਿਹੜੇ ਹੈਗੇ ਹਵਾ ਨਾਲ ਹੀ ਟਰੈਵਲ ਕਰ ਜਾਂਦੇ ਆ,
0: ਇਹ
1: ਉਹ ਬਸ ਉਸੇ ਚੀਜ਼ ਕਰਕੇ ਜਿਹੜਾ ਹੈਗਾ ਆ ਕਿ ਉੱਥੇ ਹੰਗਾਮਾ ਹੋ ਗਿਆ ਆ ਤੇ ਨਾਲ ਤੁਹਾਨੂੰ ਇੱਥੇ ਹੰਗਾਮਾ ਦੇਖਣ ਨੂੰ ਮਿਲ ਜਾਏਗਾ ਜੀ। ਸੋ ਇਸ ਕਰਕੇ ਹੁਣ ਇੱਥੇ ਜਿਹੜਾ ਹੈਗਾ ਆ ਜੋ ਹੋਇਆ ਆ ਨਾ ਜੀ ਜਿੰਨਾ ਅੰਦਰ ਨੁਕਸਾਨ ਹੋਇਆ ਆ ਜੀ ਉਹ ਤੋਂ ਲੱਗਦਾ ਹੈਗਾ ਆ ਵੀ ਇਹ ਇੱਕ ਡਿਜ਼ਾਈਨਡ ਸੀਗਾ ਜੀ,
0: ਜੀ
1: ਕਿਉਂਕਿ ਅਪਰਚੁਨਿਟੀ ਮਿਲੀ ਆ ਉਹਨੂੰ ਕੈਸ਼ ਕਰ ਲਿਆ ਗਿਆ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਮੈਨੂੰ ਇਹਦੇ ਵਿੱਚ ਜ਼ਰੂਰ ਪੋਲੀਟੀਕਲ ਜਿਹੜੀ ਰਾਇਵਲਰੀ ਦੀ ਸਮੈਲ ਆ ਰਹੀ ਹੈਗੀ ਆ ਜੀ। ਬਾਕੀ ਵਿਦਿਆਰਥੀ ਕਹਿੰਦੇ ਸੀਗੇ ਵੀ ਚਾਂਸਲਰ ਜਿਹੜਾ ਹੈਗਾ ਆ ਅਸ਼ੋਕ ਮਿੱਤਲ ਉਹ ਆ ਕੇ ਗੱਲ ਕਰੇ ਤੇ ਉਹਨਾਂ ਨੇ ਪਰ ਐਡਮਿਨਿਸਟ੍ਰੇਸ਼ਨ ਤੇ ਛੱਡਿਆ, ਉਹਨਾਂ ਨੇ ਆਪ ਨਹੀਂ ਆਏ ਜੀ ਸਾਹਮਣੇ ਤੇ ਬਾਕੀ ਹੁਣ ਦੇਖੋ ਇਨਵੈਸਟੀਗੇਸ਼ਨ ਹੋਊਗੀ, ਜੇ ਫੇਰ ਇਨਵੈਸਟੀਗੇਸ਼ਨ ਹੋਊਗੀ ਫਿਰ ਤਾਂ ਸਭ ਕੁਝ ਸਾਹਮਣੇ ਆ ਜਾਊਗਾ ਜੀ ਤੇ ਜੇ ਜਿਹੜਾ ਹੈਗਾ ਆ ਵਿੱਚ ਕਿਤੇ ਰੱਤਾ ਭਰ ਵੀ ਇਹਨਾਂ ਦੀ ਆਪਦੀ ਇਨਵੋਲਵਮੈਂਟ ਹੋਈ ਜੀ ਤੇ ਫਿਰ ਜਿਹੜਾ ਹੈਗਾ ਆ ਤੁਹਾਨੂੰ ਪਤਾ ਹੀ ਆ ਫਿਰ ਇੱਥੇ ਤਾਂ ਪੁਲਿਸ ਤੰਤਰ ਜਿਹੜਾ ਆ ਇਸੇ ਤਰੀਕੇ ਨਾਲ ਹੀ ਚੱਲਦਾ ਜੀ।
0: ਬਿਲਕੁਲ ਹੈ ਜੀ, ਪਰ ਇੱਕ ਚੀਜ਼ ਐਸਾ ਵੀ ਸਰ ਜਿਵੇਂ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਉਹ ਜਾਤ ਪਾਤ ਦੇ ਨਾਂ ਦੇ ਉੱਤੇ ਹੁੰਦਾ ਰਿਹਾ ਹੈ, ਉੱਥੇ ਕਿਹੜਾ NIE ਦੀ ਜਾਂਚ ਜਾਏ ਚੀਜ਼ਾਂ। ਚਲੋ ਮੈਂ ਇਹਦੇ ਵਿੱਚ ਨਹੀਂ ਗਾ ਕਿ ਜਾਂਚ ਹੋਣੀ ਚਾਹੀਦੀ, ਸਾਰੀ ਚੀਜ਼ ਸਾਹਮਣੇ ਆਉਣੀ ਚਾਹੀਦੀ ਆ, ਜਿਹੜਾ ਕਸੂਰਵਾਰ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਅੱਗੇ ਤੋਂ, ਉਹਨਾਂ ਨੂੰ ਕੰਨ ਵੀ ਹੋਣੇ ਚਾਹੀਦੇ ਕਿ ਇੱਦਾਂ ਦੀ ਹਰਕਤ ਕਰਨ ਤੋਂ, ਮਤਲਬ ਕਿ ਸੋਚਣ ਦੋ ਵਾਰ ਪਹਿਲਾਂ ਕਿ ਹਾਂ ਭਾਈ ਇਹ ਚੀਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਪਰ ਜੋ ਕੁਝ ਦਿੱਲੀ ਦੇ ਵਿੱਚ, ਚਾਹੇ ਉਹ ਬੀਜੇਪੀ ਦੀ ਸਰਕਾਰ ਹੈ ਤੇ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸੀਗੀ, ਉਹਨਾਂ ਦੇ ਸਮਿਆਂ ਦੇ ਵਿੱਚ ਬਥੇਰਾ ਕੁਝ ਵਾਪਰਿਆ ਯੂਨੀਵਰਸਿਟੀਆਂ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ? ਉੱਥੇ ਕਿਸੇ ਨੇ ਮੰਗੀ ਨੀ ਜੀ ਏਦਾਂ ਇਸ ਤਰ੍ਹਾਂ ਦੀ ਜਾਂਚ ਜੀ?
1: ਭਾਰਤ ਸਾਹਿਬ ਇੱਥੇ ਤਾਂ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ, ਉੱਥੇ ਵੀ ਜਿਹੜਾ ਹੈਗਾ ਕਮਿਊਨਿਸਟ ਜਿਹੜੇ ਹੈਗੇ ਆ ਜੀ, ਉਹ ਅੰਦਰ ਉਹਨਾਂ ਦਾ ਘਰ ਕੀਤਾ ਆ ਸੀ ਜੀ ਉਹਨਾਂ ਨੇ, ਉੱਥੇ ਵੀ ਜੋ ਕੁਛ ਹੋਇਆ ਆ ਸਿਆਸੀ ਹੋਇਆ, ਅੱਜ ਤੱਕ ਵਿਦਿਆਰਥੀ ਜਿਹੜੇ ਹੈਗੇ ਆ, ਜਦੋਂ ਵਿਦਿਆਰਥੀਆਂ ਦੇ ਵਿੱਚ ਪੋਲੀਟਿਕਸ ਆ ਗਈ ਜਾਂ ਪੋਲੀਟੀਕਲ ਪਾਰਟੀਆਂ ਨੇ ਵਿਦਿਆਰਥੀਆਂ ਦੇ ਉੱਤੇ ਆਪਣੀ ਲੇਬਲਿੰਗ ਕਰ ਦਿੱਤੀ, ਉਹ ਤੋਂ ਬਾਅਦ ਹੀ ਇਹਨਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਇਸ ਤਰੀਕੇ ਦੇ ਜਿਹੜੇ ਆ ਹੰਗਾਮੇ ਹੋਏ ਆ ਜੀ।
0: ਚੰਡੀਗੜ੍ਹ ਚ ਦੇਖੋ ਤਾਂ ਕੀ ਕੁਝ ਹੁੰਦਾ ਰਿਹਾ, ਹਜੇ ਵੀ ਹੋਈ ਜਾਂਦਾ ਜੀ।
1: ਹਾਂਜੀ ਉਹ ਇਸੇ ਕਰਕੇ ਹੈਗਾ ਨਾ ਜੀ ਕਿ ਸਿਆਸੀ ਪਾਰਟੀਆਂ ਨੇ ਆਪਣੇ ਲੇਬਲ ਲਾ ਲਏ ਜੀ ਵਿਦਿਆਰਥੀਆਂ ਤੇ ਆਪਣੇ, ਔਰ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਫਿਰ ਉਹ ਉਹਨਾਂ ਨੂੰ ਵੀ ਹੁੰਦਾ ਆ ਕਿ ਆਪਾਂ ਜਿਹੜਾ ਹੈਗਾ ਆ ਇੱਥੋਂ ਆਪਣੀ ਲੀਡਰਸ਼ਿਪ ਕੱਢੀਏ, ਇੱਥੇ ਆਪਣਾ ਜਿਹੜਾ ਆਧਾਰ ਬਣਾਈਏ ਤੇ ਇੱਥੋਂ ਆਪਾਂ ਜਿਹੜਾ ਆ ਆਪਣਾ ਜਿਹੜੇ ਕੀ ਕਹਿੰਦੇ ਵੋਟ ਬੈਂਕ ਆ ਉਹ ਜੋੜੀਏ ਜੀ। ਸੋ ਇਸ ਕਰਕੇ ਜਿਹੜਾ ਆ ਉਹ ਉਹ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਜਿਹੜਾ ਆ ਪਰਪਸ ਜਿਹੜਾ ਹੁੰਦਾ ਨਾ ਜੀ ਉਹ ਥੋੜਾ ਜਿਹਾ ਪਿੱਛੇ ਪੈ ਜਾਂਦਾ ਹੈਗਾ ਜੀ ਇਹ ਚੀਜ਼ਾਂ ਜਦੋਂ ਹਾਵੀ ਹੋ ਜਾਂਦੀਆਂ ਜੀ।
0: ਬਿਲਕੁਲ
1: ਹੁਣ 8 ਤਰੀਕ ਤੱਕ ਯੂਨੀਵਰਸਿਟੀ ਬੰਦ ਕੀਤੀ ਗਈ ਅੱਜ ਤੋਂ,
0: ਅੱਜ ਮਿਡ ਟਰਮ ਸ਼ੁਰੂ ਹੋਣੀ ਸੀ ਜੀ, ਬੱਚੇ ਤਾਂ ਤਿਆਰੀ ਕਰਕੇ ਬੈਠੇ ਨੇ ਜੀ ਆਪਣੀ ਮਿਡ ਟਰਮ ਦੀ।
1: ਹਾਂਜੀ ਮਿਡ ਟਰਮ ਐਗਜ਼ਾਮ ਸੀਗੇ ਉਹ ਹੁਣ ਉਹਨਾਂ ਨੇ ਪੋਸਟਪੋਨ ਕੀਤੇ ਹੈਗੇ ਆ, ਪਿੱਛੇ ਕੀਤੇ ਹੈਗੇ ਆ ਜੀ, ਤੇ ਸਾਰਾ ਪੜ੍ਹਾਈ ਦਾ ਸ਼ਡਿਊਲ ਜਿਹੜਾ ਹੈਗਾ ਆ ਉਹ ਡਿਸਟਰਬ ਹੋਣਾ ਆ ਜੀ, ਪੜ੍ਹਨ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਡਿਸਟਰਬ ਹੋਣੀ ਆ ਜੀ, ਤੇ ਸੋ ਕਾਲਡ ਸਰ ਗੱਲ ਏਦਾਂ ਹੈਗੀ ਆ ਤੋਂ ਸਭ ਤੋਂ ਵੱਡੀ ਗੱਲ ਕੀ ਮੈਂ ਦੱਸਦਾ ਜੀ, ਮੈਂ 1996 ਦੇ ਵਿੱਚ ਨਾ ਜੀ ਕੁੰਭ ਨਹਾਉਣ ਚਲਾ ਗਿਆ
0: ਜੀ,
1: ਹਾਂ ਜੀ ਤੇ 97 ਚ ਲੱਗਾ ਸੀ ਜੀ, 97 ਚ ਉਹ ਉੱਥੇ ਖੋਇਆ ਕੀ ਜੀ, ਉੱਥੇ ਕਿਤੇ ਕੋਈ ਟੈਰਾਰਿਸਟ ਫੜ ਲਿਆ ਹੋਣਾ ਜਾਂ ਇੱਦਾਂ ਕਰਕੇ ਉਹ ਬੰਬ ਰੱਖਣ ਆਇਆ ਸੀਗਾ ਜੀ, ਉਹ ਟੀਵੀ ਤੇ ਇੱਥੇ ਕਿਤੇ ਖਬਰਾਂ ਚੱਲੀਆਂ, ਸਾਨੂੰ ਤਾਂ ਉੱਥੇ ਭੀੜ ਚ ਪਤਾ ਵੀ ਨੀ ਜੀ ਇੱਦਾਂ ਕਰਕੇ ਹੈਗਾ। ਜਦੋਂ ਮੈਂ ਘਰ ਪਹੁੰਚਿਆ ਤੇ ਘਰ ਦੇ ਇੰਨੇ ਫਿਕਰਮੰਦ ਵੀ ਬਰਜ ਨੇ ਉੱਥੇ ਕੀ ਹੋ ਗਿਆ ਤੇ ਸਾਨੂੰ ਪਤਾ ਹੀ ਨੀ ਉੱਥੇ
0: ਜੀ,
1: ਠੀਕ ਹੈ ਜੀ।
0: ਹੁਣ ਇੱਦਾਂ
1: ਜਿਹੜੇ ਹੈਗੇ ਆ, ਹਾਂਜੀ ਏਦਾਂ ਹੀ ਆ ਜਿਹੜੇ ਬੱਚੇ ਮਾਂ ਬਾਪ ਤੋਂ ਏਡੀ ਦੂਰ ਦੂਰੋਂ ਆ ਕੇ ਇੱਥੇ ਦੂਜੀਆਂ ਸਟੇਟਾਂ ਤੋਂ ਬੈਠੇ ਹੈਗੇ, ਦੂਜੇ ਕੰਟਰੀਜ਼ ਤੋਂ ਆ ਕੇ ਬੈਠੇ ਹੈਗੇ ਆ ਜੀ, ਉਹਨਾਂ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਕੀ ਗੁਜ਼ਰਦੀ ਹੋਊਗੀ ਜੀ।
0: ਬਿਲਕੁਲ
1: ਉਹ ਆਪਣੇ ਬੱਚਿਆਂ ਦੀ ਸਿਕਿਉਰਿਟੀ ਨੂੰ ਲੈ ਕੇ
0: ਕੱਲ ਦੇ ਸ਼ਾਮ ਦੇ ਸ਼ੁਰੂ ਹੋਏ ਨੇ ਜਾਣ ਦੇ, ਵਾਪਸ ਪਿੰਡਾਂ ਨੂੰ ਸ਼ਹਿਰਾਂ ਨੂੰ ਜਾਈ ਜਾਂਦੇ ਆ ਜੀ ਆਪਣੇ।
1: ਸਰ ਠੀਕ ਗੱਲ ਹੈਗੀ ਆ, ਹੁਣ 10 ਦਿਨ ਵਾਸਤੇ ਯੂਨੀਵਰਸਿਟੀ ਬੰਦ ਹੈ ਜੀ, 10 ਦਿਨਾਂ ਵਾਸਤੇ ਜੇ ਕੋਈ ਬਿਹਾਰ ਦਾ ਸਟੂਡੈਂਟ ਇੱਥੇ ਹੈਗਾ ਆ ਜੀ ਉਹ ਕਿੰਨੇ 4 ਦਿਨ ਜਾਣ ਲਓ, 4 ਦਿਨ ਆਉਣ ਲਓ, 2 ਦਿਨ ਉੱਥੇ ਰਹੂਗਾ ਜੀ।
0: ਬਿਲਕੁਲ ਜੀ।
1: ਕਿਹੜੀਆਂ ਰੇਲਵੇ ਦੀਆਂ ਮਤਲਬ ਜਿਹੜੀਆਂ ਹੈਗੀਆਂ ਟਿਕਟਾਂ ਛੇਤੀ ਮਿਲ ਜਾਂਦੀਆਂ ਜੀ, ਤੋ ਨਾ ਤਾਂ ਏਦਾਂ ਦੇ ਜਿਹੜੇ ਹੈਗੇ ਆ ਬੱਚੇ ਜਿਹੜੇ ਆ ਹੁਣ ਪੜ੍ਹਨ ਵਾਲੇ ਬੱਚੇ ਆ ਉਹ ਤਾਂ ਡਿਸਟਰਬ ਹੁੰਦੇ ਆ ਨਾ ਜੀ।
0: ਬਿਲਕੁਲ ਜੀ ਬਿਲਕੁਲ।
1: ਸੋ ਇਸ ਕਰਕੇ ਉਹਨਾਂ ਦੇ ਮਾਂ ਬਾਪ ਦੀ ਕੰਡੀਸ਼ਨ ਦੇਖੋ ਵੀ ਉਹ ਕਿੰਨੇ ਫਿਕਰਮੰਦ ਹੋਣਗੇ ਆਪਣੇ ਬੱਚਿਆਂ ਲੈ ਕੇ ਚਿੰਤਾ, ਭਾਵਾਂ ਬੱਚੇ ਜਿਹੜੇ ਹੈਗੇ ਸੇਫ ਹੋਣਗੇ ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਬਟ ਫੇਰ ਵੀ ਉਹਨਾਂ ਦੀ ਚਿੰਤਾ ਜਿਹੜੀ ਹੈਗੀ ਆ ਉਹ ਤਾਂ ਹੋਏਗੀ ਨਾ ਜੀ ਉਹਨਾਂ ਨੂੰ
0: ਜੀ।
1: ਸੋ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ ਮੈਂ ਦੇਖੋ ਇੱਥੇ ਨਾ ਬੜੇ ਕਿੰਤੂ ਪਰੰਤੂ ਹੁੰਦੇ ਜੀ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਇਹਨਾਂ ਨੂੰ ਏਦਾਂ ਮਾਨਤਾ ਦੇਤੀ ਜੀ, ਸਰਕਾਰੀ ਦਾ ਪੱਠਾ ਬੈਠ ਗਿਆ ਜੀ, ਸਰਕਾਰ ਨੇ ਧਿਆਨ ਨੀ ਦਿੱਤਾ ਸਰਕਾਰੀ ਵੱਲ ਨੂੰ ਜੀ। ਮੇਰੀ ਤੇ ਇੰਨੀ ਬੇਨਤੀ ਆ ਕਿ ਭਾਈ ਹੁਣ ਜੇ ਤੁਹਾਡੇ ਕੋਲ ਇੱਕ ਮਤਲਬ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗਾ ਆ ਚਾਹੇ ਉਹ ਪ੍ਰਾਈਵੇਟ ਹੀ ਆ, ਜੇ ਜਿਹੜਾ ਹੈਗਾ ਆ ਇੱਥੇ ਬਾਹਰਲੀਆਂ ਸਟੇਟਾਂ ਤੋਂ ਆ ਕੇ ਜਿਹੜੇ ਆ ਬੱਚੇ ਜੇ ਪੜ੍ਹਦੇ ਹੈਗੇ ਆ ਤੇ ਸਾਡੀ ਇਕਾਨਮੀ ਦੇ ਵਿੱਚ ਕੁਛ ਕੰਟਰੀਬਿਊਟ ਕਰਦੇ ਹੋਣਗੇ ਜੀ,
0: ਨਾਲੇ ਸੈਣੀ ਸਾਹਿਬ
1: ਬਾਜ਼ਾਰ ਚ ਜਾ ਕੇ ਚੱਪਲ ਵੀ ਖਰੀਦਦੇ ਹੋਣਗੇ ਜੀ, ਬਾਜ਼ਾਰ ਚ ਜਾ ਕੇ ਕੱਪੜਾ ਵੀ ਖਰੀਦਦੇ ਹੋਣਗੇ ਜੀ,
0: ਵੱਡੀ
1: ਇਹ ਸਾਡੀ ਜਿਹੜੀ ਹਾਂਜੀ ਸਾਡੀ ਪੰਜਾਬ ਦੀ ਇਕਾਨਮੀ ਦੇ ਵਿੱਚ ਜੇ ਉਹ ਕੰਟਰੀਬਿਊਟ ਕਰਦੇ ਹੈਗੇ ਆ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਜੇ ਉਹਨਾਂ ਯੂਨੀਵਰਸਿਟੀਆਂ ਦੀ ਚਾਹੇ ਪ੍ਰਾਈਵੇਟ ਆ ਜੇ ਉਹ ਕੋਈ ਮਤਲਬ ਪ੍ਰੈਸਟੀਜੀਅਸ ਜਿਹੜੇ ਹੈਗੇ ਆ ਵੀ ਪ੍ਰੈਸਟੀਜ ਰੱਖਦੇ ਹੈਗੇ ਆ ਜੀ, ਤੇ ਫਿਰ ਉਹਨਾਂ ਦਾ ਜਿਹੜਾ ਆ ਥੋੜਾ ਬਹੁਤਾ ਸਰਕਾਰ ਨੂੰ ਸੰਜੀਦਾ ਤਰੀਕੇ ਨਾਲ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈਗਾ।
0: ਜੀ
1: ਜਿਹੜੇ ਇਹ ਪ੍ਰਾਈਵੇਟ ਇੰਸਟੀਟਿਊਸ਼ਨ ਹੁੰਦੇ ਆ, ਇਹ ਵੀ ਇੱਕ ਕਿਸਮ ਦੀ ਐਸਟ ਹੀ ਹੁੰਦੇ ਆ, ਇਹ
0: ਬਿਲਕੁਲ ਜੀ।
1: ਕੰਟਰੀਬਿਊਟ ਇਕਨੋਮੀ ਦੇ ਵਿੱਚ ਤਾਂ ਕਰਦੇ ਹੀ ਆ ਨਾ ਜੀ।
0: ਨਾਲੇ ਦੂਸਰਾ ਪੱਖ ਇਹ ਵੀ ਹੈ ਨਾ ਸੈਣੀ ਸਾਹਿਬ, ਜਿਹੜੇ ਚਲੋ ਖਾਲਸਾ ਕਾਲਜ ਜਲੰਧਰ ਦੀ ਗੱਲ ਕਰਦੇ ਆ ਜਾਂ ਗੌਰਮੈਂਟ ਕਾਲਜਾਂ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਉਹ ਕੋਰਸ ਯਾਨੀ ਕਿ ਜਿਹੜੇ ਪ੍ਰਾਈਵੇਟ ਦੇ ਵਿੱਚ ਅਗਲਿਆਂ ਨੇ ਰੱਖੇ ਹੋਏ ਨੇ, ਉਹਨੇ ਅਪਡੇਟ ਕੀਤਾ ਜੀ ਸਮੇਂ ਦੇ ਨਾਲ, ਉਹ ਸਾਡੇ ਉਹ ਜਿਹੜੇ ਗੌਰਮੈਂਟ ਦਾ ਸਿਸਟਮ ਹੈ ਉੱਥੇ ਦਾ ਉੱਥੇ ਖੜਾ ਹੈ ਜੀ, ਪੁਰਾਣੇ ਸਿਸਟਮ ਦੇ ਵਿੱਚ ਉਹਨੂੰ ਅਪਡੇਟ ਤਾਂ ਕਰ ਹੀ ਨਹੀਂ ਰਹੇ ਉਸ ਚੀਜ਼ ਦੇ ਵਿੱਚ ਜੀ, ਤੇ ਬੱਚੇ ਉਹ ਕਿੱਥੋਂ ਡਿਗਰੀਆਂ ਲੈਣਗੇ ਜੀ।
1: ਮੈਂ ਤਾਂ ਬੇਨਤੀ ਇਹ ਕਰ ਰਿਹਾ ਜੀ ਕਿ ਜਿਹੜੇ ਵੀ ਲੀਡਰ ਪੋਲੀਟੀਕਲ ਲੀਡਰ ਜੇ ਕੋਈ ਉਂਗਲੀ ਇਸ ਤਰੀਕੇ ਨਾਲ ਚੱਕਦਾ ਹੈਗਾ ਜੀ ਭਈ ਸਰਕਾਰੀ ਜਿਹੜੀ ਹੈਗੀ ਆ ਪ੍ਰਾਈਵੇਟ ਵਾਲਿਆਂ ਨੂੰ ਤਰਜੀਹ, ਪ੍ਰਾਈਵੇਟ ਵਾਲੇ ਏਦਾਂ ਕਮਾ ਰਹੇ ਆ ਜੀ, ਇਹਨਾਂ ਇੰਸਟੀਟਿਊਸ਼ਨ ਇਹਨਾਂ ਨੂੰ ਮਾਨਤਾ ਨਹੀਂ ਸੀ ਦੇਣੀ ਚਾਹੀਦੀ। ਮੇਰਾ ਸਵਾਲ ਲਿਖਿਆ ਜੇ ਤੁਸੀਂ ਸਰਕਾਰੀ ਸੰਭਾਲ ਲੈਂਦੇ ਤੇ ਇਹਨਾਂ ਦੀ ਲੋੜ ਹੀ ਨਾ ਪੈਂਦੀ।
0: ਬਿਲਕੁਲ ਹੈ ਜੀ,
1: ਤੁਸੀਂ ਸਰਕਾਰੀ ਸੰਭਾਲਾ ਹੀ ਉੱਥੇ ਸੰਭਾਲਿਆ ਹੀ ਨੀ ਜੀ।
0: ਜੀ ਬਿਲਕੁਲ ਹੈ ਜੀ,
1: ਗੌਰਮੈਂਟ ਕਾਲਜਿਸ ਦੇ ਵਿੱਚ ਤਾਂ ਤੁਹਾਡੇ ਕੋਲ ਰੈਗੂਲਰ ਪ੍ਰੋਫੈਸਰ ਨਹੀਂ ਭਰਤੀ ਹੋਏ,
0: ਨਾਲੇ
1: ਤੁਸੀਂ ਐਜੂਕੇਸ਼ਨ ਸਿਸਟਮ ਨੂੰ ਸਹੀ ਕਰ ਹੀ ਨਹੀਂ ਸਕੇ ਜੀ।
0: ਜੀ ਨਾਲੇ ਤਾਂ ਉੱਥੇ ਤਾਂ ਰਿਜ਼ਰਵ ਸੀਟਾਂ ਜੀ ਜਾਂ ਜਿੰਨੀਆਂ ਸੀਟਾਂ ਕੋਟਾ ਹੈਗਾ ਓਨਾ ਹੀ ਹੋਣਗੇ, ਸਾਰਾ ਪੰਜਾਬ ਥੋੜੀ ਇੱਕੋ ਹੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਸਕਦਾ ਜੀ। ਉਹ ਸੀਟਾਂ ਵੀ ਚਾਹੀਦੀਆਂ ਨੇ ਓਨੀਆਂ, ਓਪਨ ਚਾਹੀਦੀਆਂ ਨੇ, ਸਾਰਾ ਕੁਝ ਚਾਹੀਦਾ ਜੀ। ਜਿਹੜੇ ਬੱਚੇ ਰਹਿ ਜਾਂਦੇ ਨੇ ਫਿਰ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਮੂੰਹ ਕਰਨਾ ਹੀ ਆ ਜੀ, ਉਹਨਾਂ ਨੇ ਆਪਣਾ ਸਾਲ ਥੋੜੀ ਗਵਾਉਣਾ ਜੀ।
1: ਭਾਰੇ ਸਾਹਿਬ ਉਸ ਤੋਂ ਇਲਾਵਾ ਇਹ ਰੁਜ਼ਗਾਰ ਵੀ ਦਿੰਦੇ ਆ
0: ਜੀ,
1: ਬੱਚੇ ਜਿਹੜੇ ਪੜ੍ਹੇ ਲਿਖੇ ਹੈਗੇ ਨਾ ਜੀ, ਜਿਹੜੇ ਅੱਛੇ ਸ਼ਾਈਨਿੰਗ ਬੱਚੇ ਹੁੰਦੇ ਆ, ਉਹਨਾਂ ਦੀ ਪਲੇਸਮੈਂਟ ਵੀ ਉੱਥੇ ਹੁੰਦੀ ਆ ਜੀ।
0: ਬਿਲਕੁਲ ਹੈ ਜੀ,
1: ਦੱਸੋ ਤੁਸੀਂ ਜਿਹੜਾ ਹੈਗਾ ਜੀ ਜਿਹੜਾ ਸਿਸਟਮ ਦੇ ਵਿੱਚ ਤੁਸੀਂ ਫੇਲ ਹੋਏ, ਪ੍ਰਾਈਵੇਟ ਕਿੱਦਾਂ ਸਕਸੈਸਫੁਲ ਹੋ ਰਿਹਾ ਜੀ?
0: ਜੀ
1: ਕਿਉਂਕਿ ਤੁਹਾਡੇ ਸਵਾਰਥਾਂ ਦੀ ਪੂਰਤੀ ਤੁਹਾਨੂੰ ਹੈ ਹੀ ਨੀ, ਤੁਹਾਡਾ ਧਿਆਨ ਤਾਂ ਲੁੱਟ ਮਾਰ ਤੇ ਅਤੇ ਆਪਣੀ ਪਾਰਟੀ ਦੇ ਵਾਸਤੇ ਵੋਟਾਂ ਕੱਢਣ ਲਈ ਆ ਜੀ।
0: ਜੀ ਨਾਲੇ ਸੈਣੀ ਸਾਹਿਬ ਉਹਨਾਂ ਦਾ ਇੱਕ ਚੀਜ਼ ਹੋਰ ਹੈ, ਮੈਂ ਚਲੋ ਉਹਨਾਂ ਦੀ ਪਬਲਿਸਿਟੀ ਨਹੀਂ ਕਰਦਾ, ਕੁਝ ਚੀਜ਼ਾਂ ਜਾਣਕਾਰੀਆਂ ਉਹਨਾਂ ਦੇ ਬਾਰੇ ਹੈਗੀਆਂ ਨੇ। ਚਲੋ ਕਾਫੀ ਉਹਨਾਂ ਦਾ ਜ਼ਮੀਨਾਂ ਜ਼ਮੂਨਾਂ ਦਾ ਕਾਫੀ ਰੋਲਾ ਪਿਆ, ਚਲੋ ਅਗਲੇ ਦੀ ਮਰਜ਼ੀ ਹੈ ਕਿਸੇ ਨੇ ਵੇਚਣੀ ਆ ਨਹੀਂ ਵੇਚਣੀ ਹੈ, ਉਹ ਸਾਰੇ ਚੱਲੀ ਜਾਂਦੇ ਆ ਮਸਲੇ, ਪਰ ਅਗਲਿਆਂ ਨੇ ਮੁੱਲ ਲੈ ਕੇ, ਮੁੱਲ ਦੇ ਕੇ ਤਾਰ ਕੇ ਚੀਜ਼ਾਂ ਲੈ ਰਹੇ ਨੇ, ਇਹ ਨਹੀਂ ਭਈ ਮਤਲਬ ਕਿ ਦੱਬ ਲਈ ਜਾਂ ਕਿਸੇ ਦੀ ਜਾਂ ਜਿੱਦਾਂ ਕਰ ਲਈ। ਪਰ ਦੂਸਰੇ ਪਾਸੇ ਉਹਨਾਂ ਦੀਆਂ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਨਾਲ ਡੀਲ ਹੈਗੀ ਆ ਜੀ, ਤੁਸੀਂ ਮਤਲਬ ਕਿ ਇੱਕ ਸਾਲ ਬਾਹਰ ਲਾਉਣਾ ਚਾਹੁੰਦੇ ਹੋ ਤਾਂ ਸਿੱਧਾ ਹੀ ਉੱਥੇ ਸਟੱਡੀ ਕਰਕੇ ਆਖਰੀ ਸਾਲ ਤੁਸੀਂ ਉੱਧਰ ਲਾ ਸਕਦੇ ਹੋ, ਬਕਾਇਦਾ ਸਰਟੀਫਿਕੇਟ ਵਗੈਰਾ ਦਿੰਦੇ ਆ, ਉਹ ਸਾਰਾ ਅਰੇਂਜਮੈਂਟ ਵੀ ਕਰਦੇ ਆ ਜੀ। ਉਹ ਹੁਣ ਉਹ ਚੀਜ਼ਾਂ ਉਸ ਲੈਵਲ ਦੀਆਂ ਆਪਣੇ ਉਹ ਗੌਰਮੈਂਟ ਪੱਧਰ ਦੇ ਉੱਤੇ ਜੇ ਕੀਤੀਆਂ ਜਾਣ ਤੇ ਫਿਰ ਉਹ ਕਾਹਤੋਂ ਲੋਕ ਉੱਧਰ ਨੂੰ ਭੱਜਣ ਜੀ।
1: ਪਰ ਸਾਨੂੰ ਜਾਂਦਾ ਹੀ ਉੱਥੇ ਫਿਰ ਜਦੋਂ ਕੋਈ ਆਪਸ਼ਨ ਨੀ ਹੈਗੀ ਜਾਂ ਤੁਹਾਡੇ ਕੋਲ ਹੈ ਨੀ ਗਾ ਜੀ, ਉਹ ਕੋਰਸ ਹੀ ਹੈ ਨੀ ਗਾ, ਤੇ ਫਿਰ ਤੁਸੀਂ ਕੀ ਕਰੋਗੇ, ਉੱਥੇ ਹੀ ਜਾਓਗੇ ਨਾ ਜੀ।
0: ਹੁਣ ਚੰਡੀਗੜ੍ਹ ਮੋਹਾਲੀ ਨੂੰ ਜਾਈਏ ਜੀ, ਉੱਥੇ ਰੋਡ ਤੋਂ ਦਿਖਦਾ, ਮੈਨੂੰ ਪਤਾ ਨੀ ਉਹ ਕਿਹੜਾ ਰੋਡ ਹੈਗਾ, ਮੈਂ ਕਾਫੀ ਸਮਾਂ ਹੋ ਗਿਆ ਗਏ ਨੂੰ, ਤਾਂ ਉੱਥੇ ਤਕਰੀਬਨ 250-400 ਸਾਲ ਦੇ ਵਿੱਚ ਤਕਰੀਬਨ ਇੰਜੀਨੀਅਰ ਪੈਦਾ ਕੀਤੇ ਜਾਂਦੇ ਨੇ, ਤੇ ਸਿੱਧਾ ਉਹਨਾਂ ਦਾ ਕੰਟਰੈਕਟ ਜਿਹੜਾ ਹੈਗਾ ਜੀ ਆਪਣਾ ਅਮੈਰੀਕਨ ਯੂਨੀਵਰਸਿਟੀਆਂ ਦੇ ਨਾਲ ਹੈ ਜੀ, ਅਮੈਰੀਕਨ ਫਰਮਾਂ ਦੇ ਨਾਲ ਹੈ, ਉੱਥੋਂ ਸਿੱਧੀ ਉਹਨਾਂ ਦੀ ਉਹ ਦੇਖਦੇ ਨੇ ਕਿ ਅਸੀਂ ਜੇ ਇੱਥੋਂ ਹੀ ਸਿੱਧਾ ਆਪਣਾ ਫਿਊਚਰ ਦੇਖਦੇ ਨੇ ਜੀ ਲੋਕ, ਭਈ ਇੰਨਾ ਪੈਸਾ ਵੀ ਲਾਉਣਾ ਤੇ ਸਾਨੂੰ ਸਿੱਧੀ ਜੇ ਉੱਥੋਂ ਹੀ ਜੋਬ ਅਪਲਾਈ ਜਾਂ ਅਗਲੇ ਕਰਦੇ ਆ ਤਾਂ ਸਾਨੂੰ ਹੋਰ ਕੀ ਚਾਹੀਦਾ ਜੀ, ਬੱਚਾ ਪੜ੍ਹ ਲਿਖ ਗਿਆ ਤੇ ਮੁੜ ਕੇ ਡਿਗਰੀਆਂ ਚੱਕ ਕੇ ਤੁਰਿਆ ਤਾਂ ਨਹੀਂ ਫਿਰਦਾ, ਅਗਲੇ ਕਿ ਦੇਖਦੇ ਭਈ ਕਿੱਥੇ ਸਾਨੂੰ ਕਿਹੜਾ ਰਾਹ ਮਿਲਦਾ ਹੈ ਜੀ।
1: ਭਾਰੇ ਸਾਹਿਬ ਕਿਸੇ ਟਾਈਮ ਤੇ ਏਦਾਂ ਦਾ ਵਕਤ ਆਇਆ ਕਿ ਇੱਥੇ ਇਹ ਕਾਲਜਿਸ ਦਾ ਹੜ ਆ ਗਿਆ, ਯੂਨੀਵਰਸਿਟੀਆਂ ਦਾ ਹੜ
0: ਆ ਗਿਆ,
1: ਉਦੋਂ ਬੱਚਿਆਂ ਦਾ ਜਿਹੜਾ ਹੈਗਾ ਸੀਗਾ ਕਿ ਬੱਚਿਆਂ ਨੂੰ ਐਡਮਿਸ਼ਨ ਮਿਲਣੇ ਜਿਹੜੇ ਹੈਗੇ ਆ ਉਹ ਔਖੇ ਸੀ ਤੇ ਉਹਨਾਂ ਦਾ ਚੀਜ਼ ਅਵੇਲੇਬਲ ਹੋ ਗਈ ਜੀ। ਉਹ ਤੋਂ ਬਾਅਦ ਸਿਸਟਮ ਕੀ ਬਣਿਆ ਜੀ
0: ਕਿ
1: ਤੁਸੀਂ ਬੱਚਿਆਂ ਦੀ ਪਲੇਸਮੈਂਟ ਹੀ ਨਹੀਂ ਕਰ ਸਕੇ, ਬੱਚਿਆਂ ਨੇ ਫਿਰ ਚੁਣਿਆ ਜੀ ਰਸਤਾ ਵਿਦੇਸ਼ ਜਾਣ ਦਾ ਜੀ।
0: ਬਿਲਕੁਲ
1: ਕਾਲਜ ਹੋ ਗਿਆ ਖਾਲੀ, ਯੂਨੀਵਰਸਿਟੀਆਂ ਹੋ ਗਈਆਂ ਖਾਲੀ, ਆਈਲੈਟ ਸੈਂਟਰ ਭਰ ਗਏ ਜੀ ਥਾਂ ਥਾਂ ਦੇ ਉੱਤੇ ਆਈਲੈਟ ਸੈਂਟਰ ਜੀ। ਉਸ ਤੋਂ ਬਾਅਦ ਬੱਚਿਆਂ ਦਾ ਵਿਦੇਸ਼ ਜਾਣ ਦਾ, ਤੇ ਜੋ ਅੱਜ ਦੇ ਹਾਲਾਤ ਹੈਗੇ ਆ ਜੀ, ਉਸ ਤੋਂ ਬਾਅਦ ਫਿਰ ਐਜੂਕੇਸ਼ਨ ਵੱਲ ਮੂੰਹ ਕਰਨਾ ਪੈਣਾ ਹੈਗਾ ਜੀ ਬੱਚਿਆਂ ਨੂੰ, ਤੇ ਭਾਈ ਇੱਥੇ ਹੀ ਜਿਹੜਾ ਜਿੱਥੇ ਵੀ, ਕਿਉਂਕਿ ਪੂਰੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਦਾ ਇੱਕ ਚੱਲ ਪਿਆ ਜੀ, ਵੀ ਬਾਹਰੀ ਬਾਹਰੀ ਜਿਹੜਾ ਚੱਲ ਪਿਆ ਜੀ, ਹਰ ਇੱਕ ਕੰਟਰੀ ਆਪਣੇ ਜਿਹੜਾ ਹੈਗਾ ਆ ਇੰਟਰਸਟ ਦੇ ਉੱਤੇ ਕਨਫਾਈਨ ਹੋ ਗਿਆ ਜੀ।
0: ਸੋ
1: ਅਗਲੇ ਕਹਿੰਦੇ ਆਓ ਜੀ ਮਤਲਬ ਐਜੂਕੇਸ਼ਨ ਲਓ ਜੀ, ਪੈਸੇ ਸਾਨੂੰ ਦਿਓ, ਠੀਕ ਹੈ ਜੀ, ਦੈਨ ਜਦੋਂ ਤੁਹਾਡਾ ਰੁਜ਼ਗਾਰ ਦੀ ਵਾਰੀ ਆਏ ਤੇ ਤੁਸੀਂ ਆਪਣੇ ਜਿਹੜਾ ਹੈਗਾ ਨੇਟਿਵ ਕੰਟਰੀ ਨੂੰ ਕਰ ਜੋ,
0: ਹਾਂਜੀ
1: ਉੱਥੇ ਜਾ ਕੇ ਕਰੋ ਜੀ ਜੋ ਕਰਨਾ। ਸੋ ਇਸ ਕਰਕੇ ਜਿਹੜਾ ਆ ਜੇ ਇਹ ਕਾਲਜ ਜਾਂ ਯੂਨੀਵਰਸਿਟੀ ਜਿਹੜੀਆਂ ਆ ਜੇ ਬੱਚਿਆਂ ਨੂੰ ਸਿਕਸ਼ਾ ਦਿੰਦੀਆਂ ਹੈਗੀਆਂ ਤੇ ਉੱਥੇ ਪਲੇਸਮੈਂਟ ਵੀ ਹੁੰਦੀ ਆ ਜੀ,
0: ਬਿਲਕੁਲ
1: ਜੇ ਪਲੇਸਮੈਂਟ ਹੁੰਦੀ ਆ ਨਾਲ ਜਿਹੜਾ ਹੈਗਾ ਇਕੋਨਮੀ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੁੰਦੀ ਆ ਜੀ, ਤੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ, ਇਹ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਜੀ,
0: ਬਿਲਕੁਲ।
1: ਬਾਕੀ ਜਿੱਥੇ ਤੱਕ ਸਰਕਾਰੀ ਦਾ, ਸਰਕਾਰੀ ਤੁਸੀਂ ਜਿਹੜਾ ਇਹ ਸਿਸਟਮ ਬਣਾ ਹੀ ਨਹੀਂ ਸਕੇ, ਤੁਸੀਂ ਪੇਪਰਾਂ ਦਾ ਕੈਲੰਡਰ ਨਹੀਂ ਬਣਾ ਸਕੇ ਅੱਜ ਤੱਕ, ਹੈਗੀ ਜਿਹੜੀਆਂ ਪੋਸਟਾਂ ਨਿਕਲਣੀਆਂ ਤੁਹਾਡੀਆਂ ਰੈਗੂਲਰ ਨਿਕਲਦੀਆਂ ਜੀ, ਰੈਗੂਲਰ ਤੁਹਾਡੀ ਰਿਟਾਇਰਮੈਂਟ ਹੁੰਦੀ ਹੈਗੀ ਆ ਜੀ, ਤੁਹਾਨੂੰ ਤਾਂ ਪਹਿਲਾਂ ਪਤਾ ਹੁੰਦਾ ਹੈ ਵੀ 31 ਮਾਰਚ ਨੂੰ ਕਿੰਨੇ ਬੰਦੇ ਰਿਟਾਇਰ ਹੋ ਗਏ ਹੋਣਗੇ ਜੀ, ਤੇ 1 ਅਪ੍ਰੈਲ ਨੂੰ ਜਿਹੜੇ ਹੈਗੇ ਆ ਓਨੇ ਬੱਚਿਆਂ ਦਾ ਨੋਟੀਫਿਕੇਸ਼ਨ ਆ ਜਾਏਗੀ, ਤੇ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਉਹਨਾਂ ਦਾ ਇਗਜ਼ਾਮ ਹੋ ਕੇ ਤੇ ਸਾਰਾ ਫਿਲ ਅਪ ਹੋ ਜਾਏ
0: ਜੀ।
1: ਕਾਰਨ ਇਹ ਕਿ ਤੁਹਾਨੂੰ ਤਨਖਾਹਾਂ ਦੇਣੀਆਂ ਮੁਲਾਜ਼ਮਾਂ ਨੂੰ ਔਖੀਆਂ ਲੱਗਦੀਆਂ ਹੈਗੀਆਂ, ਆਪਣੇ ਭੱਤੇ ਵਧਾਉਣ ਵਾਸਤੇ, ਆਪਣੀ ਸਿਕਿਉਰਿਟੀ ਵਾਸਤੇ, ਜਾਂ ਆਪਣੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਤੁਸੀਂ ਫੈਸਿਲਿਟੀਜ਼ ਲੈਣੀਆਂ ਜੀ, ਲਗਜ਼ਰੀ ਇੰਜੋਏ ਕਰਨੀ ਆ, ਉਹ ਤੁਸੀਂ ਇੰਜੋਏ ਕਰ ਸਕਦੇ ਆ ਜੀ।
0: ਸੋ
1: ਪੋਲੀਟੀਕਲ ਸਿਸਟਮ ਦਾ ਜਿਹੜਾ ਹੈਗਾ ਹੈ ਜੀ ਬੇੜਾ ਗਰਕ ਕੀਤਾ ਆ, ਹੋਰ ਕੁਛ ਨਹੀਂ ਜੀ।
0: ਸੋ
1: ਇਹ ਜਿਹੜੀ ਹੈਗੀ ਆ ਗੱਲ ਤਾਂ ਕਹਿੰਦੇ ਆ ਵੀ ਅਫਵਾਹ ਤੋਂ ਫੈਲੀ ਸੀ, ਤੇ ਤਾਂ ਹੀ ਇਹਦਾ ਹੈਡਿੰਗ ਆਪਾਂ ਇਹ ਹੀ ਦਿੱਤਾ ਸੀ ਜੀ ਵੀ ਵਿਦਿਆ ਵਿਚਾਰੀ ਤੇ ਅਫਵਾਹਾਂ ਦੀ ਮਾਰੀ ਜੀ, ਉਹ ਚਿਤਕਾਰਾ ਯੂਨੀਵਰਸਿਟੀ ਹੋਵੇ ਚਾਹੇ ਲਵਲੀ ਯੂਨੀਵਰਸਿਟੀ ਹੋਵੇ, ਬਟ ਵਨ ਥਿੰਗ ਇਜ਼ ਵੈਰੀ ਸੈਡ। ਇੱਕ ਭਾਰੀ ਸਾਹਿਬ ਮੇਰੇ ਮਨ ਦੇ ਵਿੱਚ ਹੋਰ ਗੱਲ ਹੈਗੀ, ਉਹ ਅੱਜ ਕਹਿ ਹੀ ਦਿੰਦਾ ਜੀ।
0: ਜ਼ਰੂਰ ਜੀ
1: ਭਾਰੀ ਸਾਹਿਬ, ਇੱਕ ਦਾ ਜਿਹੜਾ ਜੋ ਕਲਚਰ ਆ ਗਿਆ ਹੈਗਾ ਜੀ ਸਾਡੇ ਪਹਿਰਾਵਿਆਂ ਦਾ, ਕੁਛ ਕਈ ਵਾਰੀ ਨਾ ਜੀ ਵੀਡੀਓ ਦੇਖਣ ਨੂੰ ਆ ਜਾਂਦੀਆਂ ਸਾਹਮਣੇ ਜੀ, ਕਾਲਜ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਿਸ ਤਰੀਕੇ ਦਾ ਨਾਲ ਰਹਿਣ ਸਹਿਣ ਹੁੰਦਾ ਉਹਨਾਂ ਦਾ ਹੋਸਟਲ ਦੇ ਵਿੱਚ,
0: ਜਾਂ
1: ਉਸ ਉਹ ਸੰਸਕਾਰ ਜਿਹੜੇ ਹੈਗੇ ਆ ਸਾਡੇ ਮਿਸਿੰਗ ਆ ਜੀ ਬੱਚਿਆਂ ਦੇ ਵਿੱਚ। ਅਸੀਂ ਜਿਹੜਾ ਹੈਗਾ ਆ ਕੋਈ ਸੰਸਕਾਰ ਨਾਂ ਦੀ ਚੀਜ਼ ਜਿਹੜੀ ਆ ਨਾ ਉਹ ਫਿਲ ਨਹੀਂ ਕਰ ਸਕੇ
0: ਜੀ,
1: ਜਾਂ ਤਾਂ ਜਿਹੜਾ ਹੈਗਾ ਆ ਵੀ ਦੇਖੋ ਬੱਚੇ ਨੇ ਓਦਾਂ ਦਾ ਜੀਵਨ ਜੀਣਾ ਹੁੰਦਾ ਆ ਵੀ ਜਿੱਦਾਂ ਦਾ ਮਾਂ ਬਾਪ ਜੀਵਨ ਜੀਂਦਾ ਹੈ ਜੀ, ਮੈਂ ਨੀ ਕਹਿੰਦਾ ਸਾਰੇ, ਬਟ ਮੈਜੋਰਿਟੀ ਜਿਹੜੀ ਹੈਗੀ ਆ ਜੀ, ਅੱਛੇ ਬੱਚੇ ਵੀ ਹੈਗੇ ਆ ਜੀ ਇੰਸਟੀਟਿਊਸ਼ਨਾਂ ਚ ਪੜ੍ਹਦੇ ਹੈਗੇ ਆ, ਬਟ ਇਹ ਆ ਕਿ ਸੰਗਤ ਦਾ ਰੰਗ ਫਿਰ ਚੜ ਜਾਂਦਾ ਜੀ ਹੌਲੀ ਹੌਲੀ,
0: ਬਿਲਕੁਲ।
1: ਇਸ ਕਰਕੇ ਜਿਹੜਾ ਹੈਗਾ ਸਾਨੂੰ ਚਾਹੀਦਾ ਆ ਕਿ ਉਹ ਡਿਊਟੀ ਮਾਂ ਬਾਪ ਤੇ ਆ, ਉਹ ਮਾਂ ਬਾਪ ਦੀ ਲੈਕਨੈਸ ਆ,
0: ਜੇ
1: ਮਾਂ ਬਾਪ ਜਿਹੜਾ ਹੈਗਾ ਆ ਸ਼ਾਮ ਨੂੰ 10 ਮਿੰਟ ਮੈਡੀਟੇਸ਼ਨ ਕਰੂਗਾ ਤੇ ਤਾਂ ਹੀ ਬੱਚੇ ਦਾ ਧਿਆਨ ਵੀ ਉਸ ਪਾਸੇ ਜਾਣਾ ਹੈਗਾ, ਜੇ ਨਹੀਂ ਤਾਂ ਚਾਹੇ ਜਿਸ ਮਰਜ਼ੀ ਰੂਪ ਦੇ ਵਿੱਚ ਹੋਵੇ
0: ਜੀ,
1: ਤੁਸੀਂ ਜਿਹੜਾ ਹੈਗਾ ਜੇ ਬੱਚੇ ਨੂੰ ਧਾਰਮਿਕ ਨਾ ਬਣਾਓ, ਬਟ ਉਹਨੂੰ ਇੱਕ ਚੰਗਾ ਇਨਸਾਨ ਤਾਂ ਬਣਾਉਣ ਦੀ ਕੋਸ਼ਿਸ਼ ਕਰੋ,
0: ਬਿਲਕੁਲ।
1: ਮੈਡੀਟੇਸ਼ਨ ਜਿਹੜੀ ਹੈਗੀ ਆ ਟੂ ਟ੍ਰੇਨ ਯੂਅਰ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ ਆ ਜੀ,
0: ਕਿ
1: ਆਪਣੇ ਮਾਇੰਡ ਨੂੰ ਤੁਸੀਂ ਹਾਂਜੀ ਡਿਵੈਲਪ ਕਰਨਾ, ਤੁਹਾਡੀ ਸੋਚ ਜਿਹੜੀ ਹੈਗੀ ਆ ਫਿਰ ਜਿੱਦਾਂ ਦੀ ਆ ਪੈਰਾਨੋਮ ਜਿਹੜਾ ਹੈਗੇ ਕੇਸਿਸ ਜਿੱਦਾਂ ਉਹਨੂੰ ਚੜੇਲਦੀ ਸੀ ਆ ਜੀ, ਕਮ ਸੇ ਕਮ ਚੜੇਲਾਂ ਤਾਂ ਨਾ ਦਿਸਣ ਜੀ ਪੜ੍ਹਿਆਂ ਲਿਖਿਆਂ ਨੂੰ,
0: ਬਿਲਕੁਲ।
1: ਤੋ ਇਸ ਕਰਕੇ ਥੋੜਾ ਬੱਚਿਆਂ ਦੇ ਵਿੱਚ ਵੀ ਨਾ ਸਾਨੂੰ ਬੱਚਿਆਂ ਦੀ ਮਾਨਸਿਕ ਜਿਹੜੀ ਡਿਵੈਲਪਮੈਂਟ ਆ ਨਾ ਜੀ, ਉਹਦੇ ਤੇ ਵੀ ਫੋਕਸ ਕਰਨਾ ਪਊਗਾ। ਇਹਦੇ ਵਾਸਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਵੀ ਮਤਲਬ ਥੋੜੀ ਬਹੁਤ ਰਿਸਪੋਂਸਿਬਿਲਟੀ ਓਨ ਕਰਨੀ ਪਏਗੀ, ਕੁਛ ਇੱਕ ਏਦਾਂ ਜੋ ਦੇਖੋ ਜਿਹੜੀ ਆ ਚਿਤਕਾਰਾ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦਾ ਜਿਹੜਾ ਕੇਸ ਦੇਖ ਕੇ ਤੇ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਆਇਆ ਹੈਗਾ ਆ ਜੀ ਕਿ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹ ਇਸ ਪਾਸੇ ਵੀ ਥੋੜਾ ਬਹੁਤਾ ਕੰਮ ਜ਼ਰੂਰ ਕਰਨਗੇ
0: ਜੀ।
1: ਸੈਣੀ
0: ਸਾਹਿਬ ਦੇਖੋ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਕਿਤੇ ਆਪਾਂ ਵੀ ਛੋਟੇ ਹੁੰਦੇ ਜਦੋਂ ਕਾਲਜਾਂ ਚ ਜਾਂ ਸਕੂਲਾਂ ਚ ਹੁੰਦੇ ਜਾਂ ਕੈਂਪ ਤੇ ਜਾਂਦੇ ਸੀਗੇ, ਚਾਹੇ ਉਹ NCC ਦਾ ਕੈਂਪ ਸੀਗਾ, ਉਹ ਮੁੰਡੇ ਮੁੰਡੇ ਕਹਿ ਲਓ ਜਾਂ ਕੁੜੀਆਂ ਹੋ ਗਈਆਂ ਆਪਸ ਦੇ ਵਿੱਚ ਸ਼ਰਾਰਤਾਂ ਕਰਦੇ ਨੇ, ਤੇ ਜੇ ਇੱਕ ਦੂਸਰੇ ਨੂੰ ਪਤਾ ਵੀ ਆਹ ਬੰਦੇ ਦੀ ਵੀਕਨੈਸ ਹੈਗੀ ਆ ਕਿਸੇ ਬੱਚੇ ਦੀ, ਤੇ ਉਹਨੂੰ ਟੋਰਚਰ ਕਰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਕੁਝ ਚੱਲਿਆ ਹੋਏਗਾ ਕਿ ਉਹ ਇੱਕ ਦੂਸਰੇ ਦੇ ਨਾਲ ਸ਼ਰਾਰਤਾਂ ਕਰਦੇ ਹੋਣਗੇ ਡਰਾਉਣ ਦੀ, ਉਹ ਕਹਿੰਦੀ ਮੈਨੂੰ ਭੂਤ ਦਿਖਿਆ ਜੀ, ਇਹ ਦਿਖਿਆ ਜੀ, ਉਹ ਦਿਖਿਆ ਜੀ, ਉਹ ਤੋਂ ਅਫਵਾਹ ਫੈਲਦੀ ਫੈਲਦੀ ਦੇਖੋ ਕਿੱਥੇ ਤੱਕ ਜਾਨਾਂ ਲੈਣ ਤੱਕ ਚੱਲ ਗਿਆ ਕੰਮ। ਤੇ ਦੂਸਰਾ ਅਫਵਾਹਾਂ, ਅੱਜ ਕੱਲ AI ਦਾ ਜ਼ਮਾਨਾ ਹੈ ਸੈਣੀ ਸਾਹਿਬ, ਬਹੁਤ ਸੁਚੇਤ। ਮੈਂ ਕੱਲ ਨਾ ਫੇਸਬੁੱਕ ਦੇ ਉੱਤੇ, ਚਲੋ ਥੋੜਾ ਟਾਈਮ ਸੀਗਾ, ਵੀਕਐਂਡ ਹੁੰਦਾ ਤੇ ਬੈਠ ਕੇ ਦੇਖ ਲਈਦਾ ਕੁਝ ਨਾ ਕੁਝ ਮਾੜਾ ਮੋਟਾ, ਤੇ ਫੇਸਬੁੱਕ ਓਪਨ ਕੀਤੀ, ਉੱਥੇ ਪਹਿਲੀ ਕਿਸੇ ਪੇਜ ਨੇ ਖ਼ਬਰ ਪਾਈ ਹੋਈ ਕਿ ਇੱਕ ਔਰਤ ਨੇ ਚਾਰ ਮਤਲਬ ਕਿ ਆਪਣੇ ਕੁੱਤੇ ਦੇ ਬੱਚਿਆਂ ਨੂੰ ਜਨਮ ਦਿੱਤਾ ਸੀ। ਮੈਂ ਕਿਹਾ ਇਹ ਹੋ ਕਿੱਦਾਂ ਸਕਦਾ ਜੀ, ਦੱਸੋ। ਹੈ ਮੈਂ ਉਹਨੂੰ ਮਤਲਬ ਕਿ ਜਾਂਚ ਪੜਤਾਲ ਕਰਨ ਲੱਗ ਗਿਆ, ਮੈਂ ਕਿਹਾ ਯਾਰ ਫੇਕ ਹੈ ਨਾ ਭਾਈ, ਏਦਾਂ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਹਿਊਮਨ ਦਾ DNA ਤੇ ਜਿਹੜੇ ਆਪਣੀ ਬਾਇਓਲੋਜੀ ਕਹਿ ਲਓ, ਜਿਹੜੇ ਆਪਣੇ ਜਾਨਵਰ ਨੇ ਉਹਨਾਂ ਦਾ DNA ਟੋਟਲੀ ਡਿਫਰੈਂਟ ਹੁੰਦਾ ਹੈ, ਤੇ ਉਹ ਏਦਾਂ ਮਤਲਬ ਕਿ ਹੋ ਹੀ ਨਹੀਂ ਸਕਦਾ ਜੀ, ਕਦੇ ਦੁਨੀਆਂ ਦੇ ਵਿੱਚ ਇਹ ਚੀਜ਼ ਵਾਪਰ ਨਹੀਂ ਸਕਦੀ ਏਦਾਂ ਜੀ। ਤੇ ਉਹ ਜਦੋਂ ਮੈਂ ਸਾਰਾ ਕੁਝ ਪੜ੍ਹਿਆ ਉਹਦੇ ਬਾਰੇ ਕੀਤਾ, ਦੋਵੇਂ ਪਾਸਿਆਂ ਨੂੰ ਚੈੱਕ ਕੀਤਾ, ਤੇ ਉਹ ਫੇਕ ਸੀਗੀ ਜੀ, ਉਹ AI ਦੇ ਨਾਲ ਬਣਾਈ ਹੋਈ ਖ਼ਬਰ ਸੀਗੀ, ਤੇ ਲੋਕਾਂ ਨੂੰ ਬਸ ਚਾਰ ਪੈਸਿਆਂ ਦੇ ਲਈ ਜਾਂ ਵਿਊ ਦੇ ਲਈ ਬਸ, ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨਜਾਇਜ਼ ਜਿਹੜਾ ਫਾਇਦਾ ਉਠਾ ਰਹੇ ਨੇ ਜੀ, ਅਫਵਾਹਾਂ ਫੈਲਾ।
1: ਸੋਸ਼ਲ ਮੀਡੀਆ ਤੇ ਫੈਲੀ ਬੜੀ ਜੀ ਖ਼ਬਰ ਉਹ
0: ਜੀ,
1: ਸੋਸ਼ਲ ਮੀਡੀਆ ਤੇ ਬਹੁਤ ਖ਼ਬਰ ਫੈਲੀ, ਤੇ ਨਹੀਂ ਫਿਰ ਤੁਸੀਂ ਤਾਂ ਖੋਜ ਕਰਨ ਲੱਗ ਪਏ, ਤੇ ਅਸੀਂ ਕਹਿ ਤਾ ਸਭ ਸੱਚ ਆ, ਸਭ ਸੱਚ ਆ, ਨਾਲ ਸਾਨੂੰ ਕੀ, ਨਾਲ ਸਾਨੂੰ ਕੀ ਕਹਿ ਦੇਈਦਾ।
0: ਬਿਲਕੁਲ ਉਹ ਤਾਂ ਹੈ ਜੀ, ਕਿਤੇ ਨਾ ਕਿਤੇ ਚਲੋ ਕਿਸੇ ਵੀ ਚੀਜ਼ ਨੂੰ ਵੈਸੇ ਤਾਂ ਮੈਂ ਸ਼ੇਅਰ ਹੀ ਨਹੀਂ ਕਰਦਾ ਹੁੰਦਾ, ਪਰ ਆਪਣੀ ਨੌਲੇਜ ਲਈ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਇਹ ਨਹੀਂ ਕੱਲਾ ਮਤਲਬ ਹੈ ਕਿ ਸੋਸ਼ਲ ਮੀਡੀਆ ਖੋਲ ਲਿਆ ਬਸ ਅੱਗੇ ਤੋਂ ਅੱਗੇ ਕਰੀ ਜਾਈਏ, ਜੇ ਕੁਝ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਆ ਨਹੀਂ ਪਤਾ ਤਾਂ ਉਹਦੀ ਪੜਤਾਲ ਕਰ ਲਓ ਥੋੜੀ ਬਹੁਤੀ ਆਪ, ਥੋੜਾ ਗੂਗਲ ਹੀ ਆ ਤੁਹਾਡੇ ਕੋਲ, ਉਹ ਵੀ ਤਾਂ ਫੋਨ ਦੇ ਉੱਤੇ ਹੀ ਸਾਰਾ ਕੁਝ ਆਏਗਾ, ਤੇ ਉਹ ਮਾੜਾ ਜਿਹਾ ਪਾਓ ਤਾਂ ਸਾਰਾ ਕੁਝ ਸਾਹਮਣੇ ਆ ਜਾਂਦਾ ਜੀ ਕਿ ਏਦਾਂ ਹੋ ਸਕਦਾ, ਕਦੀ ਹੋਇਆ ਵੀ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਜੀ।
1: ਮੇਰੇ ਨਾ ਕੋਲ ਮੇਰੇ ਸਾਇੰਸ ਮਾਸਟਰ ਬੈਠੇ ਸੀਗੇ
0: ਜੀ,
1: ਜਿਹਨਾਂ ਕੋਲੋਂ ਅਸੀਂ ਜਿਹੜਾ ਹੈਗਾ ਸਾਇੰਸ ਪੜ੍ਹਦੇ ਰਹੇ ਹੈਗੇ ਸੀ ਜੀ,
0: ਜੀ,
1: ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੋ ਤਿੰਨ ਵਾਰੀ ਜਿਹੜਾ ਹੈਗਾ ਆ ਵੀ ਇੱਕ ਦੋ ਤਿੰਨ ਸੋਰਸਿਸ ਤੋਂ ਆ ਗਈ ਆ, ਇਹ ਕਿਤੇ ਸੱਚ ਹੋ ਗਈ। ਮੈਂ ਕਿਹਾ ਮਾਸਟਰ ਤੁਸੀਂ ਤਾਂ ਸਾਇੰਸ ਟੀਚਰ ਹੈਗੇ ਆ
0: ਜੀ,
1: ਤੇ ਉਹ ਕਹਿੰਦੇ ਯਾਰ ਇੱਦਾਂ ਹੋ ਨੀ ਸਕਦਾ, ਤੇ ਮੈਂ ਕਿਹਾ ਹੋ ਨੀ ਸਕਦਾ ਫਿਰ ਤੁਸੀਂ ਵਿਸ਼ਵਾਸ ਕਿਉਂ ਕਰਦੇ ਹੈਗੇ, ਲੈਟ ਇਟ ਇਗਨੋਰ, ਹਾਂਜੀ ਇਹਨੂੰ ਇਗਨੋਰ ਕਰੋ। ਮੈਂ ਕਿਹਾ ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਜਿਸ ਚੀਜ਼ ਦੇ ਨਾਲ ਸਾਡਾ ਕੰਸਰਨ ਨਹੀਂ ਹੋਣਾ ਚਾਹੀਦਾ ਉਹਨੂੰ ਪਿੱਛੇ ਛੱਡ ਜਾਣਾ ਚਾਹੀਦਾ ਹੈਗਾ ਆ, ਅਦਰਵਾਈਜ਼ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਇੰਡਲਜ ਹੋ ਜਾਓਗੇ, ਕਿਤੇ ਨਾ ਕਿਤੇ ਉਹਨਾਂ ਬੰਦਿਆਂ ਦਾ ਮਕਸਦ ਪੂਰਾ ਹੋ ਜਾਂਦਾ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਆ
0: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
1: ਇਸ ਕਰਕੇ
0: ਆਪਣੇ ਸੁਨੀਤਾ ਬਾਵਾ SHO ਸੁਨੀਤਾ ਬਾਵਾ ਕਰਦੇ ਨੇ ਦਾਵਾ, ਕਹਿੰਦੇ ਕੋਈ ਗੱਲ ਨਹੀਂ ਵਾਧੇ ਘਾਟੇ ਚੱਲਦੇ ਹੀ ਰਹਿੰਦੇ ਆ, ਆਲ ਇਜ਼ ਵੈਲ ਜੀ।
1: ਮੈਂ ਤਾਂ ਜਿਹੜਾ ਕਿਹਾ ਸੀ ਜੀ ਪਹਿਲਾਂ ਮੈਂ ਬੋਲਿਆ ਜੀ ਇਸੇ ਕਰਕੇ ਕਬੀਰ ਜੀ ਦਾ ਦੋਹਾ, ਕਬੀਰਾ ਤੇਰੀ ਝੌਂਪੜੀ ਗੱਲ ਕੱਟਿਆਂ ਕੇ ਪਾਸ, ਹਾਂਜੀ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ
0: ਜੀ।
1: ਪਰ ਹੁਣ ਜਿਹੜੀ ਹੈਗੀ ਆ ਉਹਦੀ ਗੱਲਬਾਤ ਸੁਣ ਕੇ ਏਦਾਂ ਲੱਗਦਾ ਆ ਤੇ ਉਹ ਕਹਿੰਦੀ ਹੈਗੀ ਆ ਵੀ ਕੋਈ ਗੱਲ ਨੀ ਵੈਲ ਇਜ਼ ਵੈਲ, ਨਿਕਲ ਜਾਵਾਂਗੇ ਇਧਰੋਂ ਵੀ, ਹਾਂਜੀ
0: ਜੀ।
1: ਸੋ ਇਸ ਕਰਕੇ ਉਹ ਕਹਿੰਦੇ ਨਾ ਵੀ ਕੋਈ ਵਿਜੀਲੈਂਸ ਨੇ ਬੰਦਾ ਫੜ ਲਿਆ ਤੇ ਹੁਣ ਆਪਣੀ ਜਨਾਨੀ ਨੂੰ ਕਹਿੰਦਾ ਵੀ ਕੋਈ ਗੱਲ ਨੀ ਜੇ ਪੈਸੇ ਲੈਂਦਾ ਫੜਿਆ ਗਿਆ ਹੈਗਾ ਆ ਤੇ ਪੈਸੇ ਦੇ ਕੇ ਬਰੀ ਵੀ ਹੋ ਜਾਊਗਾ, ਚਿੰਤਾ ਨਾ ਕਰ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਉਹਨੂੰ ਪਤਾ ਹੈਗਾ ਆ ਜੀ ਵੀ 50,000 ਰੁਪਇਆ ਹੈ
0: ਜੀ,
1: ਇਹ ਕੋਈ SHO ਫੜਿਆ ਵਿੱਚ 50,000 ਰੁਪਇਆ, 50,000 ਰੁਪਇਆ ਕੋਈ ਫੀਸ ਹੁੰਦੀ ਹੈਗੀ SHO
0: ਜੀ?
1: ਹਾਂਜੀ ਉਹ ਤਾਂ ਕਹਿੰਦੇ ਆ ਜੀ 10,00,000 ਰੁਪਇਆ ਜਿਹੜਾ ਹੈਗਾ ਕਮਾਉਂਦੇ ਜੀ ਮਹੀਨੇ ਚ,
0: ਤੇ
1: ਹਾਂਜੀ ਸੋ ਇਸ ਕਰਕੇ ਉਹ ਹਾਂਜੀ ਹਾਂਜੀ ਹਾਂਜੀ
0: ਜੀ,
1: ਤੇ ਉਹ ਮਤਲਬ ਚੰਗੇ ਪੈਸੇ ਲੈ ਲੈਂਦੇ ਸੀਗੇ ਜੀ, ਤੇ ਇਸ ਕਰਕੇ ਜਿਹੜਾ ਆ ਬਰਕਤ ਵਾਲੀ ਪੋਸਟ ਆ ਜੀ, ਪਰ ਉਹਨਾਂ ਦਾ ਜਿਹੜਾ ਹੈਗਾ ਆ ਡੇਰਿੰਗ ਸਟਾਈਲ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਛਾ ਗਿਆ
0: ਜੀ
1: ਵੀ ਭਾਈ ਆਲ ਇਜ਼ ਵੈਲ, ਅੱਗੇ ਕਹਿੰਦੀ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਜਗ੍ਹਾ ਦੇ ਉੱਤੇ,
0: ਬਿਲਕੁਲ ਕੁਛ ਨੀ ਹੋ ਚੱਲੇ,
1: ਤੇ ਬੀਬੀ ਤੇ ਬੀਬੀ ਤੇ ਵਿਜੀਲੈਂਸ ਦੀ ਪਹਿਲਾਂ ਹੀ ਨਜ਼ਰ ਸੀਗੀ ਤੇ ਪਹਿਲਾਂ ਵੀ ਇੱਕ ਦੋ ਐਲੀਗੇਸ਼ਨ ਉਹ ਤੇ ਲੱਗੇ ਸੀਗੇ ਜੀ, ਇਹਦੇ ਵਿੱਚ ਵੀ ਜਿਹੜਾ ਉਹਨੇ ਆਪਣੇ ਬੋਡੀ ਗਾਰਡ ਰਾਹੀਂ ਜਿਹੜਾ ਹੈਗਾ ਆ ਪੈਸਿਆਂ ਦੀ ਮੰਗ ਕੀਤੀ ਸੀ ਕਿਸੇ ਨੂੰ NDP ਐਕਟ ਦੇ ਪਰਚੇ ਦੇ ਵਿੱਚ ਜਿਹੜਾ ਹੈਗਾ ਥ੍ਰੈਟ ਕਰ ਰਹੀ ਸੀ ਇਨਵੋਲਵ ਕਰਨ ਲਈ, ਇਹ ਪਰ ਸਭ ਵੈਸੇ ਜਿਹੜਾ ਹੈਗਾ ਪੁਲਿਸ ਦੀ ਇਹ ਟੈਂਡੈਂਸੀ ਰਹੀ ਹੈਗੀ ਆ ਜੀ, ਪਹਿਲਾਂ ਵੀ ਏਦਾਂ ਹੀ ਤੁਸੀਂ ਆ ਰਾਜੀਤ ਦਾ ਤਾਂ ਆਪਾਂ ਕੱਲ ਕਰਦੇ ਗਏ ਹੈਗੇ ਪਿੱਛੇ, ਹਾਂਜੀ ਉਹ ਦੇਖੋ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਆ ਤੁਸੀਂ ਹੁਣ ਇਸੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਇੱਕ ਫਿਰੋਜ਼ਪੁਰ ਤੋਂ ਇੰਸਪੈਕਟਰ ਬਲਦੇਵ ਸਿੰਘ,
0: ਹਾਂਜੀ
1: ਬਲਦੇਵ ਸਿੰਘ ਪਤਲੀ, ਹਾਂਜੀ ਉਹ 3 ਕਿਲੋ ਜਿਹੜਾ ਆ ਉਹ ਹੀਰੋਇਨ ਰੱਖ ਕੇ ਤੇ ਨਾਲ ਜਿਹੜਾ ਆ
0: 6 ਪਿਸਟਲ
1: ਉਹਦੇ ਕੋਲ, ਹਾਂਜੀ ਉਹ ਰਿਕਵਰ ਕੀਤੇ ਆ ਜੀ। ਸੋ ਇਹ ਤਾਂ ਉਲਟੀ ਬਾੜ ਖੇਤ ਨੂੰ ਖਾਣ ਲੱਗੀ ਆ ਜੀ, ਤੇ ਪਰ ਇਹ ਆ ਕੇ ਹੌਸਲੇ ਇਹਨਾਂ ਦੇ ਬੁਲਾਉਂਦੇ ਆ ਜੀ, ਉਹਦਾ ਕਾਰਨ ਇਹ ਹੈਗਾ ਆ ਜੀ ਕਿ ਪੁਲਿਸ ਜਦੋਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਆ ਨਾ ਜੀ ਉਹ ਮਤਲਬ ਪੁਲਿਸ ਨੂੰ ਐਜ਼ ਏ ਟੂਲ ਵਰਤਦੀ ਆ ਨਾ ਜੀ, ਤੇ ਫਿਰ ਪੁਲਿਸ ਹੋ ਜਾਂਦੀ ਬਾਗੀ,
0: ਜੀ
1: ਕਿਉਂਕਿ ਉਹਨਾਂ ਕੋਲ ਹੁੰਦਾ ਹਥਿਆਰ, ਉਹਨਾਂ ਕੋਲ
0: ਇੰਟਰਫੇਅਰ
1: ਹੁੰਦੀ
0: ਬਹੁਤ
1: ਪਾਵਰ।
0: ਵੱਡੇ ਪੱਧਰ ਤੇ ਆ ਨਾ ਸੈਣੀ ਸਾਹਿਬ, ਪੋਲੀਟੀਸ਼ਨ ਦਾ ਇਹਨਾਂ ਚੀਜ਼ਾਂ ਚ। ਕੋਈ ਵੀ ਦੇਖ ਲਓ, ਕੋਈ ਵੀ ਆਧਾਰ ਆਇਆ ਉਹਦੇ ਵਿੱਚ ਇਹ ਉਹਨਾਂ ਤੋਂ ਬਗੈਰ ਚੱਲਦੇ ਨਹੀਂ ਜੀ। ਇੰਡੀਪੈਂਡੈਂਟ ਸਿਸਟਮ ਹੀ ਹੈ ਨਹੀਂ ਸਾਡੇ ਉਹ ਜੀ।
1: ਸਰ ਵਧਾਇਕ ਆ, ਚਾਹੇ ਮੰਤਰੀ ਆ, ਚਾਹੇ
0: ਜੀ
1: ਮੁੱਖ ਮੰਤਰੀ ਆ, ਸਾਰੇ ਜੋ ਕਮਾਂਡ ਕਰ ਰਹੇ ਆ ਪੁਲਿਸ ਦੇ ਥਰੂ ਹੀ ਕਰ ਰਹੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਰਾਜਨੀਤੀ ਤਾਂ ਸਾਰੀ ਪੁਲਿਸ ਦੇ ਰਾਹੀਂ ਹੁੰਦੀ
0: ਹੁੰਦੀ
1: ਪਈ ਆ
0: ਪਈ ਹੈ
1: ਜੀ।
0: ਜੀ
1: ਥਾਣਿਆਂ ਤੋਂ ਇਨਫੋਰਮੇਸ਼ਨ ਜੀ ਵੀ ਕਿੰਨੇ ਕੇਸ ਆਏ ਹੈਗੇ ਆ ਜੀ,
0: ਜੀ
1: ਕਿਹਦਾ ਰਾਜੀਨਾਮਾ ਕਰਾਉਣਾ ਆ, ਕਿਹਦਾ ਚਲਾਨ ਪੇਸ਼ ਕਰਨਾ ਆ,
0: ਜੀ
1: ਕਿਹਦਾ ਚੱਕ ਦਿਓ ਆਰਾਮ ਨਾਲ ਐਫ ਆਈ ਆਰ ਦਰਜ ਕਰ ਲਓ ਹੈ
0: ਬਿਲਕੁਲ
1: ਜੀ।
0: ਹੈ ਜੀ।
1: ਤੁਸੀਂ ਇੱਕ ਵੀ ਐਫ ਆਈ ਆਰ ਪੰਜਾਬ ਦੇ ਕਿਸੇ ਥਾਣੇ ਚ ਦਰਜ ਕਰਾ ਕੇ ਦਿਖਾ ਦਿਓ ਜੀ, ਜਦ ਤੱਕ ਤੁਸੀਂ ਐਮ ਐਲ ਏ ਦਾ ਫੋਨ ਨਹੀਂ ਕਰਾਉਂਦੇ।
0: ਅੱਗੇ ਆਰ ਟੀ ਆਈ ਸੀਗੀ ਜਿਹੜੀ, ਐਸ ਸਰਕਾਰ ਨੇ ਆ ਕੇ ਆਰ ਟੀ ਆਈ ਬੰਦ ਕਰ ਦਿੱਤੀ, ਉਹਦੇ ਨਾਲ ਤਾਂ ਉਹੀ ਚੰਗੀ ਸੀਗੀ, ਇੰਨਾ ਕਲੇਸ਼ ਤਾਂ ਨਹੀਂ ਪੈਂਦਾ ਸੀਗਾ।
1: ਠੀਕ ਹੈ ਸਰ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਉਹ ਇਸੇ ਚੀਜ਼ ਦਾ ਸੰਘਰਸ਼ ਇਹਨਾਂ ਨੇ ਆਪ ਹੀ ਆਰ ਟੀ ਆਈ ਵਾਸਤੇ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਬਾਅਦ ਦੇ ਵਿੱਚ। ਦੇਖੋ ਲੋਕਾਂ ਨੂੰ ਸਰ ਉਮੀਦਾਂ ਬਹੁਤ ਸੀ ਇਸ ਸਰਕਾਰ ਤੋਂ, ਪਰ ਜਿੰਨੀ ਵੱਡੀ ਉਮੀਦ ਤੇ ਓਡੀ ਵੱਡੀ ਨਿਰਾਸ਼ਾ। ਸੋ ਇਸ ਕਰਕੇ ਜਿਹੜਾ ਹੈਗਾ ਹੁਣ ਐਸ ਐਚ ਓ ਸਾਹਿਬ ਦੇ ਜਿਹੜੀ ਆ ਬੋਡੀ ਲੈਂਗੁਏਜ ਤੁਸੀਂ ਦੇਖੋ, ਪਰ ਮੈਨੂੰ ਉਹਨਾਂ ਦੀ ਲੁੱਕ ਤੋਂ ਏਦਾਂ ਲੱਗਦਾ ਹੈਗਾ ਕਿ ਸ਼ੀ ਮਾਈਟ ਬੀ ਏ ਪਲੇਅਰ, ਤੇ
0: ਹਾਂਜੀ ਹਾਂਜੀ ਲੱਗਦੀ ਹੈ ਦੌੜਾਕ ਹੋਣੀ ਹੈ ਜੀ, ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈ ਬਿਲਕੁਲ ਹੈ।
1: ਆ ਕੋਈ ਬਾਸਕਟਬਾਲ ਦੀ ਪਲੇਅਰ ਲੱਗਦੀ ਹੈਗੀ ਕੱਦ ਕਾਠ ਤੋਂ, ਹਾਂਜੀ
0: ਬਿਲਕੁਲ ਹੈ ਜੀ।
1: ਸੋ ਇਸ ਪਰ ਇਹ ਹੈਗਾ ਆ ਵੀ ਬੋਲਬਾਣੀ ਵੀ ਜਿਹੜੀ ਹੈਗੀ ਆ ਬੰਦਿਆਂ ਵਾਂਗੂ ਹੀ ਆ ਜੀ
0: ਜੀ।
1: ਤੇ ਦੇਖੋ ਐਨੀ ਵੇ, ਪਰ ਮੈਂ ਹੈਰਾਨ ਆ ਸਰ, ਪਰ ਆਮ ਬੰਦਾ ਕੋਈ ਫੜਿਆ ਹੁੰਦਾ ਨਾ ਜੀ, ਤੇ ਉਹ ਜਦੋਂ ਪੇਸ਼ ਕਰਨ ਜਾਂਦੇ ਹੈਗੇ ਨਾ ਜੀ, ਉਹਦੇ ਵਿਚਾਰੇ ਦੇ ਪਾਟੇ ਕੱਪੜੇ ਹੁੰਦੇ ਆ, ਕੁਛ ਨਾ ਹੋਵੇ, ਮੂੰਹ ਲੁਕਾਉਂਦਾ ਹੈਗਾ ਆ ਜੀ, ਐਨ ਰੈਡ ਕਲਰ ਦੀ ਪਾਈ ਸ਼ਰਟ ਹੈ ਜੀ, ਕਰੀਮ ਕਲਰ ਦੀ ਪੈਂਟ ਪਾਈ ਹੈਗੀ ਤਰ ਹਾਂਜੀ, ਤੇ ਬੜੇ ਡੇਰਿੰਗ ਹੋ ਕੇ ਉਹਨੇ ਕਿਹਾ ਆਲ ਇਜ਼ ਵੈਲ, ਕੋਈ

0: ਸਲਾਹ ਤੁਹਾਡਾ ਜੀ
1: ਨਹੀਂ ਸਾਰਿਆਂ ਨੂੰ ਹੁੰਦੀ ਹੈ ਜੀ, ਸਾਰਿਆਂ ਨੂੰ ਹੁੰਦੀ ਆ। ਮੈਂ ਤਾਂ ਉਹਦਾ ਕੱਦ ਕਾਠ ਦੇਖ ਕੇ ਤੇ ਗੱਲ ਕਰਨ ਦਾ ਢੰਗ ਦੇਖ ਕੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਏਡੀ ਵੱਡੀ ਵਿਲ ਪਾਵਰ ਤਾਂ ਜਿਹੜੀ ਹੈਗੀ ਆ ਉਹ ਪਲੇਅਰ ਦੀ ਹੋ ਸਕਦੀ ਹੈ ਜੀ, ਆਰਡਨਰੀ ਬੰਦੇ ਦੀ ਏਡੀ ਵਿਲ ਪਾਵਰ ਨੀ ਹੋ ਸਕਦੀ ਹੈਗੀ ਜੀ।
0: ਬਿਲਕੁਲ
1: ਠੀਕ ਠਾਕ ਹੈ ਜੀ। ਉਹ ਮੈਂ ਪਟਵਾਰੀ ਦੀ ਗੱਲ ਦੱਸ ਰਿਹਾ ਸੀ ਵੀ 10,000 ਰੁਪਇਆ ਦੇ ਕੇ ਤੇ ਉਹ ਲੈਂਦਾ ਉੱਤੇ ਫੜ ਹੋ ਗਿਆ ਜੀ।
0: ਅੱਛਾ ਜੀ।
1: ਤੇ ਮੁੜ ਕੇ ਜਿਹੜਾ ਹੈਗਾ ਆ ਤੇ ਦੋ ਮਹੀਨੇ ਬਾਅਦ ਉਹਦੀ ਜਮਾਨਤ ਹੋਈ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਪਤਾ ਕੀਤਾ ਕਹਿੰਦੇ ਜੀ ਬੰਦੇ ਘੱਟ ਹੈਗੇ ਆ, ਉਹਨੂੰ ਆ ਕੇ ਪਟਵਾਰੀ ਜੁਆਇਨ ਕਰਾਇਆ ਤੇ ਨਾਲ ਕਹਿੰਦੇ ਜੀ ਗਰਦਾਵਰ ਹੈ ਨੀ, ਗਰਦਾਵਰ ਰਿਟਾਇਰ ਹੋ ਗਿਆ ਤੇ ਉਹਨੂੰ ਪ੍ਰਮੋਟ ਕਰਕੇ ਗਰਦਾਵਰ ਬਣਾਇਆ, ਅੱਜ ਦਸੂਏ ਗਰਦਾਵਰ ਲਗਾਇਆ ਜੀ ਉਹ।
0: ਕਿਆ ਬਾਤ ਹੈ ਜੀ,
1: ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਉਹ ਤੇ ਵਿਜੀਲੈਂਸ ਵਾਲੇ। ਅੱਛਾ ਪਤਾ ਲੱਗਾ ਆਪਣੇ ਵੀ ਨੋਨ ਸੀਗੇ ਜੀ, ਪਤਾ ਲੱਗਾ ਵੀ ਜਿਹੜਾ ਹੈਗਾ ਆ ਵੀ ਵਿਜੀਲੈਂਸ ਵਾਲੇ ਕਹਿੰਦੇ ਵੀ ਚਿੰਤਾ ਨੀ ਕਰਨੀ ਜੇ ਅਸੀਂ ਤੁਹਾਨੂੰ ਫੜ ਲਿਆ ਹੈਗਾ ਆ, ਜਿੱਦਾਂ ਜਿੱਦਾਂ ਅਸੀਂ ਕਹਿੰਦੇ ਆ ਓਦਾਂ ਓਦਾਂ ਕਰੀ ਗਿਆ। ਉਹਦੀ ਘਰ ਵਾਲੀ ਨੂੰ ਕਿਹਾ ਫਲਾਣੇ ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਇੰਨੇ ਪੈਸੇ ਫਲਾਣੀ ਜਗ੍ਹਾ ਦੇ ਆ, ਬਸ ਠੀਕ ਠਾਕ ਆ ਜੀ। ਆਪ ਹੀ ਵਿਜੀਲੈਂਸ ਵਾਲੇ ਵਕੀਲ ਕਰਾਉਂਦੇ ਆ, ਆਪ ਹੀ ਜਮਾਨਤ ਕਰਾ ਦਿੰਦੇ ਆ ਤੇ ਆਪ ਹੀ ਜਿਹੜਾ ਹੈਗਾ ਮੁੜ ਕੇ ਹਾਂਜੀ ਆਪ ਹੀ ਰਸਤਾ ਦੱਸ ਦਿੰਦੇ ਵੀ ਕਿੱਦਾਂ ਜੁਆਇਨ ਕਰਨਾ ਆ, ਆਪ ਹੀ ਡੀਸੀ ਸਾਹਿਬ ਦੇ ਪੇਸ਼ ਕਰਾ ਕੇ ਚੱਲ ਕਾਹ ਨੂੰ ਨਾ ਲਈ ਪੈਸੇ ਨਹੀਂ ਲੈਂਦੇ ਜੀ, ਉਹਦਾ ਰੇਟ ਹੁਣ ਡਬਲ ਹੋ ਗਿਆ ਆ ਤੇ ਕੇਸ ਤੇ ਪੈਸੇ ਬਹੁਤ ਲੱਗ ਗਏ ਹਾਂਜੀ। ਸੋ ਇਸ ਕਰਕੇ ਮਹਾਰਾਜ ਇਸ ਸਿਸਟਮ ਚ ਚੱਲੀ ਜਾਂਦਾ ਜੀ ਸਾਰਾ ਕੁਛ।
0: ਤੇ ਸਿਸਟਮ ਤੋਂ ਸੈਣੀ ਸਾਹਿਬ ਨਿਰਾਸ਼ ਈਡੀ ਦੇ ਆਪਣੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਹੁਣੇ 4 ਕੁ ਦਿਨਾਂ ਦੇ ਵਿੱਚ ਹੀ ਬਾਹਰਲਾ ਰਸਤਾ ਦੇਖ ਗਏ ਜੀ, ਕੀ ਕਾਰਨ ਬਣ ਗਏ ਨੇ? ਅਲਵਿਦਾ ਕਹਿ ਦਿੱਤੀ ਵਾਰਸ ਪੰਜਾਬ ਵਾਲਿਆਂ ਨੂੰ, ਬਣੇ ਨੀ?
1: ਗੱਲ ਏਦਾਂ ਹੈਗੀ ਆ ਕਿ ਜਦੋਂ ਇਹ ਗਏ ਸੀ ਅਸੀਂ ਤਾਂ ਉਦਣ ਹੀ ਬੜੇ ਹੈਰਾਨ ਸੀ
0: ਜੀ
1: ਵੀ ਇੱਕ ਪਾਸੇ ਤੁਸੀਂ ਜਿਹੜਾ ਆ ਸਰਕਾਰੀ ਮੁਲਾਜ਼ਮ ਰਹੇ ਆ, ਤੁਸੀਂ ਸਾਰੀ ਜਿਹੜਾ ਆ ਸੰਵਿਧਾਨ ਦੇ ਆਲੇ ਦੁਆਲੇ ਹੀ ਘੁੰਮਦੇ ਰਹੇ ਆ ਜੀ, ਇੱਕ ਪਾਸੇ ਤੁਸੀਂ ਪਾਰਟੀ ਉਹ ਜੁਆਇਨ ਕਰਦੇ ਪਏ ਆ ਜਿਹਦੇ ਨਾਲ ਤੁਹਾਡੀ ਆਈਡੀਓਲੋਜੀ ਮੇਲ ਖਾ ਹੀ ਨਹੀਂ ਸਕਦੀ
0: ਜੀ,
1: ਉਹ ਪੰਥਕ ਪਾਰਟੀ ਅਗਲੇ ਕਹਿੰਦੇ ਸਾਨੂੰ MLA ਤੋਂ ਵੀ ਜ਼ਰੂਰੀ SGPC ਆ ਹਾਂਜੀ, SGPC ਤੇ ਤੁਸੀਂ ਵੋਟਰ ਨੀ ਬਣ ਸਕਦੇ
0: ਜੀ,
1: ਤੇ ਤੁਸੀਂ ਜਿਹੜਾ ਆ ਉਸ ਪਾਰਟੀ ਨੂੰ ਜਾ ਕੇ ਜੁਆਇਨ ਕੀਤਾ ਤੇ ਮੁੜ ਕੇ ਫੇਰ ਤੁਸੀਂ ਜਿਹੜਾ ਹੈਗਾ ਆ ਕਿ ਆਗੂ ਕਿਹਨੂੰ ਮੰਨ ਰਹੇ ਹੋ ਆਪਣਾ ਹਾਂਜੀ। ਉਹ ਮੇਰਾ ਖਿਆਲ ਆ ਵੀ ਉਹਨਾਂ ਨੇ ਕਰਨ ਤੋਂ ਬਾਅਦ ਹੀ ਜਿਹੜਾ ਆ ਸੋਚ ਪਈ ਉਹਨਾਂ ਨੂੰ
0: ਤੇ ਮੀਡੀਆ ਦੇ ਵਿੱਚ ਖਬਰਾਂ ਤੋਂ ਬਾਅਦ ਮਨੋ ਮਨ ਦਾ ਆਪਣਾ ਫੜਿਆ ਹੋਣਾ ਅੰਦਰੋਂ ਵੀ ਹਾਂ ਯਾਰ ਕੀ ਕਰੀਏ, ਚੰਗਾ ਲੱਗਦਾ ਕਿੱਦਾਂ ਲੱਗਦਾ, ਲੋਕ ਤਾਂ ਹੁਣੀ ਗਾਲਾਂ ਕੱਢਣ ਲੱਗ ਗਏ ਜਿੱਤਣਾ ਕਿਤੋਂ ਆਪਾਂ ਜੀ।
1: ਦੂਜੀ ਗੱਲ ਹੈ ਸਰ ਕ੍ਰਿਟਿਸਿਜ਼ਮ ਬਹੁਤ ਹੋਇਆ ਜੀ, ਉਹ ਬਿੱਟੂ ਔਲਖ ਨਾਂ ਦਾ ਬੰਦਾ ਹੈਗਾ ਜੀ ਜਿਹੜਾ
0: ਉਹਨਾਂ ਨੇ ਵੀ ਖੁੱਲ ਕੇ
1: ਮਜੀਠੀਆ ਸਾਹਿਬ ਕੇਸ ਉਹਨੇ ਜਿਹੜੀ ਗੱਲ ਦੱਸੀ ਹੈਗੀ ਜੀ ਕਰਪਸ਼ਨ ਦੇ ਐਲੀਗੇਸ਼ਨ ਉਹਨੇ ਇਹਨਾਂ ਤੇ ਲਾ ਤੇ ਔਰ ਫੇਰ ਇਹਨਾਂ ਨੇ ਉਹਦਾ ਐਲੀਗੇਸ਼ਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਸੋ ਇਸ ਕਰਕੇ ਉਹ ਤਾਂ ਕਹਿੰਦੇ ਹੈਗੇ ਨਾ ਜੀ ਕਿ ਜੇ ਕਿਸੇ ਬੰਦੇ ਨੇ ਆਪਣੇ ਜਿਹੜਾ ਆ ਵੀ ਲੇਖਾ ਦੇਣਾ ਹੋਵੇ ਨਾ ਜੀ ਇਲੈਕਸ਼ਨ ਤੇ ਖੜਾ ਹੋ ਜਾਏ, ਲੋਕੀ ਐਨ ਉਹਦਾ ਜਿਹੜਾ ਬਚਪਨ ਤੋਂ ਲੈ ਕੇ ਤੇ ਕੁੰਡਲੀ ਲੈ ਕੇ ਆ ਜਾਂਦੇ ਹੈਗੇ ਆ, ਤੇਰੇ ਬਾਬੇ ਪੜਦਾਦੇ ਨੇ ਵੀ ਜਿਹੜੇ ਪਾਪ ਕੀਤੇ ਹੋਣਗੇ ਉਹ ਵੀ ਤੁਹਾਨੂੰ ਗਿਣਾ ਜਾਣਗੇ ਜੀ,
0: ਸਾਹਮਣੇ ਆ ਜਾਂਦੇ ਆ ਜੀ ਬਿਲਕੁਲ ਆ ਜੀ
1: ਹਾਂਜੀ।
0: ਤੇ ਸੈਣੀ ਸਾਹਿਬ ਇਸੇ ਤਰ੍ਹਾਂ ਵਾਰਸ ਪੰਜਾਬ ਦੇ ਆਗੂ ਜਿਹੜੇ ਨੇ ਆ ਰਹੇ ਸੀ ਜੀ ਵਾਪਸ ਜਾਂ ਜਾ ਰਹੇ ਸੀ, ਚਮਕੌਰ ਸਿੰਘ ਧੁਨ ਗ੍ਰਿਫ਼ਤਾਰ ਕਰ ਲਏ ਨੇ ਜੀ ਪਿਛਲੇ ਦਿਨਾਂ ਦੇ ਵਿੱਚ। ਇਹਨਾਂ ਨੇ ਚਾਹੇ ਉਹ ਆਪਣੇ ਬੰਦੀ ਸਿੰਘਾਂ ਦਾ ਜਾਂ ਫਿਰ ਇਆਲੀ ਸਾਹਿਬ ਦੇ ਨਾਲ ਰਲ ਕੇ ਚੰਡੀਗੜ੍ਹ ਦੇ ਵਿੱਚ ਕੀਤਾ ਸੀ, ਉਹ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਦੱਸੇ ਜਾ ਰਹੇ ਨੇ ਜੀ, UK ਤੋਂ ਵਾਪਸ ਆ ਰਹੇ ਸੀ।
1: ਪਰ ਗੱਲ ਏਦਾਂ ਹੈਗੀ ਆ
0: ਜੀ
1: ਕੱਲਾ UK ਤੋਂ ਵਾਪਸ ਆਏ ਤੇ ਗ੍ਰਿਫ਼ਤਾਰ ਕੀਤੇ ਕੱਲੀ ਇਹ ਖਬਰ ਨਹੀਂ, ਖਬਰ ਦੇ ਅੰਦਰ ਕੁਛ ਹੈਗਾ ਆ ਜੀ, ਉਹ ਅਜੇ ਤੱਕ ਸਾਹਮਣੇ ਨਹੀਂ ਆਇਆ ਕੀ ਪੈਸਾ ਸੀਗਾ ਕੋਲ
0: ਜੀ,
1: ਕੋਈ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ UK ਤੋਂ ਆਏ ਹੈਗੇ ਆ ਪਾਰਟੀ ਫੰਡ ਦੇ ਨਾਂ ਤੋਂ ਉੱਥੋਂ ਕੁਛ ਨਾ ਕੁਛ ਮਿਲਿਆ ਜ਼ਰੂਰ ਹੋਊਗਾ ਜੀ।
0: ਸੈਣੀ ਸਾਹਿਬ ਜਦੋਂ UK ਨੂੰ ਚੜੇ ਆ ਇਮੀਗ੍ਰੇਸ਼ਨ ਤੋਂ ਤਾਂ ਉਦੋਂ ਵੀ ਗ੍ਰਿਫ਼ਤਾਰੀ ਤਾਂ ਉਦੋਂ ਵੀ ਹੋ ਸਕਦੀ ਸੀ ਇਸ ਕੇਸ ਦੇ ਵਿੱਚ ਵੀ ਤੁਸੀਂ ਦੇਸ਼ ਨੂੰ ਛੱਡ ਕੇ ਚੱਲੇ ਹੋ।
1: ਬਿਲਕੁਲ ਜੀ ਬਿਲਕੁਲ, UK ਚ ਗਏ ਹੈਗੇ ਆ ਫੇਰ ਜਾਂਚ ਜਿਹੜੀ ਆ UK ਦੀ ਇਨਫੋਰਮੇਸ਼ਨ ਲੈਣੀ ਆ ਵੀ ਕਿਹਨੂੰ ਕਿਹਨੂੰ ਮਿਲ ਕੇ ਆਏ ਆ ਤੇ ਕੀ ਕੀ ਗੱਲਬਾਤ ਹੋਈ ਹੈਗੀ ਆ ਜੀ, ਜਾਂ ਕੋਈ ਇਨਫੋਰਮੇਸ਼ਨ ਕਢਾਉਣ ਦੀ ਨੀਅਤ ਨਾਲ ਗ੍ਰਿਫ਼ਤਾਰੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਦੇਅਰ ਇਜ਼ ਹਿਡਨ ਸਮਥਿੰਗ ਤੇ ਉਹ ਮਤਲਬ ਜਿਹੜਾ ਆ ਆਪੇ ਹੌਲੀ ਹੌਲੀ ਸਾਹਮਣੇ ਆ ਜਾਊਗਾ ਜੀ, ਤੇ ਫਿਲਹਾਲ ਉਹਨਾਂ ਕੋਲ ਕੇਸ ਤਾਂ ਉਹਨਾਂ ਨੇ ਦਰਜ ਕੀਤੇ ਹੈਗੇ ਵਿੱਚ ਨਾਲ ਉਹਨਾਂ ਨੇ ਉਸ ਜਿਹੜਾ ਮੁਜ਼ਾਹਰਾ ਆ ਉਹਦੇ ਵਿੱਚ ਅਣਪਛਾਤੇ ਵੀ ਬਥੇਰੇ ਰੱਖੇ ਆ ਜੀ, ਜਿਹਨੂੰ ਮਰਜ਼ੀ ਚੱਕ ਲਿਆ ਕਰਨਗੇ ਜੀ ਅਣਪਛਾਤੇ ਦੇ ਨਾਂ ਤੇ, ਇਹ ਵੀ ਪ੍ਰੋਟੈਸਟ ਵਿੱਚ ਸ਼ਾਮਿਲ ਹੈਗਾ ਸੀ।
0: ਜੀ ਬਿਲਕੁਲ ਹੈ ਤੇ
1: ਜੀ ਜੀ ਭਾਈ
0: ਸੈਣੀ ਸਾਹਿਬ
1: ਸਾਹਿਬ
0: ਆਖਰੀ ਖਬਰ ਦੇ ਵੱਲ ਨੂੰ ਵੱਧਦੇ ਆ। ਚਲੋ ਨਿਰਭਇਆ ਕਾਂਡ ਹੋਇਆ ਸੀ, ਉਹ ਦਿਲ ਦਹਿਲਾਉਣ ਵਾਲਾ, ਚਾਹੇ ਇਸ ਤਰ੍ਹਾਂ ਦੀ ਘਟਨਾ ਕਦੇ ਹੋਵੇ।

0: ਦੇ ਬਿਨਾਂ। ਤੇ ਪਰ ਫਿਰ ਵੀ ਜਿਹੜਾ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਲਾਣਤਾਂ ਜ਼ਰੂਰ ਪਾਈਆਂ ਗਈਆਂ ਨੇ, ਉਹਨਾਂ ਨੇ ਖੁਦ ਜਿਹੜਾ ਇਸ ਦੇ ਉੱਤੇ ਨੋਟਿਸ ਲਿਆ ਜੋ ਨੋਇਡਾ ਦੇ ਵਿੱਚ ਵਾਪਰੀ ਹੈ 16 ਸਾਲ ਦੀ ਕੁੜੀ ਦੇ ਨਾਲ ਘਟਨਾ। ਪਰ ਉਹ ਗ੍ਰਿਫਤਾਰੀਆਂ ਤਾਂ ਹੋ ਗਈਆਂ ਕੰਡਕਟਰ ਤੇ ਡਰਾਈਵਰ ਦੀਆਂ, ਪਰ ਜਿਹੜਾ ਸ਼ਾਸਨ ਹੈ ਜਾਂ ਪ੍ਰਸ਼ਾਸਨ ਹੈ ਉਹਦੇ ਉੱਤੇ ਸਵਾਲ ਫਿਰ ਤੋਂ ਉੱਠੇ ਹੈ ਕਿ ਜੋ ਵੀ ਪ੍ਰਣਾਲੀਗਤ ਅਸਫਲਤਾ ਹੈ ਉਹਦਾ ਜਵਾਬਦੇਹ ਕੌਣ ਹੋਏਗਾ, ਜੋ ਵੀ ਚਾਹੇ ਉਹ ਡਾਰਕ ਜੋਨ ਹੈਗੇ ਆ, ਚਾਹੇ ਰਾਤ ਨੂੰ ਔਰਤਾਂ ਦੇ ਕਹਿ ਸਕਦੇ ਆ ਕੁੜੀਆਂ ਬਾਹਰ ਨਹੀਂ ਨਿਕਲ ਸਕਦੀਆਂ, ਉਹਨਾਂ ਨੂੰ ਡਰ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਘਟਨਾ ਜਦੋਂ ਵਾਪਰਦੀਆਂ ਨੇ, ਤੇ ਪ੍ਰਸ਼ਾਸਨ ਕੀ ਕਰਦਾ ਜੀ ਸਾਰੀ ਇਸ ਸਥਿਤੀ ਦੇ ਵਿੱਚ? ਜਿਹੜੇ ਰੂਲ ਰੈਗੂਲੇਸ਼ਨ ਲਾਗੂ ਹੋਣੇ ਚਾਹੀਦੇ ਆ, ਜਾਂ ਇੰਨਾ ਪੁਲਿਸ ਰਾਤ ਨੂੰ ਵੀ ਗਸ਼ਤ ਕਰਦੀ ਹੈ, ਸਾਰਾ ਕੁਝ ਕਰਦੀ ਹੈ, ਪਰ ਅਸਲ ਦੇ ਵਿੱਚ ਉਹ ਡਿਊਟੀ ਦੇ ਰਹੀ ਹੈ ਕਿ ਸਿਰਫ ਪੈਟਰੋਲ ਫੂਕ ਕੇ ਕਰ ਰਹੀ ਹੈ ਜੀ?
1: ਪਰ ਇਹਦੇ ਨਾ ਦੋ ਪਹਿਲੂ ਆ
0: ਜੀ।
1: ਇੱਕ ਪਹਿਲੂ ਤਾਂ ਇਹ ਆ ਕਿ ਸਾਡੇ ਲੋਕਾਂ ਦੀ ਬਰੋਟ ਅਪ
0: ਜੀ,
1: ਠੀਕ ਹੈ ਜੀ। ਦੂਜਾ ਇਸ ਖਬਰ ਦੀ ਚਰਚਾ ਜਿਹੜੀ ਹੈਗੀ ਆ, ਭਈ ਪਹਿਲਾਂ ਜਿਹੜਾ ਆ ਮੈਂ ਆਪਣੇ ਇਟਲੀ ਤੋਂ ਰਾਮ ਬਾਬਾ ਸਿੱਧੂ ਬਾਬੀ ਦੇ ਨਾਲ ਕਰ ਰਿਹਾ ਸੀ ਛੋਟੇ ਬ੍ਰਦਰ ਨਾਲ, ਉਹਨਾਂ ਨੂੰ ਉਹਨਾਂ ਨਾਲ ਵੀ ਇਹ ਜਿਹੜੀ ਗੱਲ ਕੀਤੀ, ਉਹ ਕਹਿੰਦੇ ਵੀ ਭਾਜੀ ਦੇਖੋ ਇੱਥੇ ਜਿਹੜਾ ਹੈਗਾ ਆ ਮਾਹੌਲ ਬਾਹਰਲੇ ਕੰਟਰੀਆਂ ਚ ਇਟਲੀ ਦੇ ਵਿੱਚ ਜਾਂ ਹੋਰ ਕਹਿੰਦੇ ਇੰਨਾ ਖੁੱਲਾ ਆ
0: ਜੀ,
1: ਇੱਥੇ ਜਿਹੜਾ ਹੈਗਾ ਆ ਕੋਈ ਨੈਰੋਨੈਸ ਹੈ ਨੀ ਗੀ ਜੀ।
0: ਸ਼ੁਰੂ ਤੋਂ ਲੋਕਾਂ ਦੀ ਬਰੋਟ ਅਪ ਜਿਹੜੀ ਆ
1: ਇਸ ਤਰੀਕੇ ਦੀ ਵੀ ਲੜਕਾ ਤੇ ਲੜਕੀ ਚ ਕੋਈ ਫਰਕ ਹੀ ਹੈ ਨੀ ਗਾ, ਉਹਨਾਂ ਦੇ ਰਾਈਟਸ ਵਿੱਚ ਕੋਈ ਫਰਕ ਨਹੀਂ ਹੈ। ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸਿਸਟਮ ਹੈ ਨਾ ਕਿ ਅਸੀਂ ਜਿਹੜਾ ਹੈਗਾ ਉਹਦੇ ਕਰਕੇ ਜਿੱਦਾਂ ਨਿਸ਼ੇਧ ਹੀ ਮੰਤਰਣ ਹੈ ਨਾ ਜੀ, ਜਿੱਦਾਂ ਆਪਾਂ ਕਹਿੰਦੇ ਹਾਂ
0: ਜੀ,
1: ਉਸ ਚੀਜ਼ ਦੇ ਉੱਤੇ ਕਰਕੇ ਜਿਹੜਾ ਹੈਗਾ ਆ ਸਾਡੀ ਬਰੋਟ ਅਪ ਇੱਦਾਂ ਦੀ ਆ। ਦੂਜਾ ਇਹ ਆ ਕਿ ਸਾਡੀ ਜਿਹੜੀ ਆ ਇਹਦੇ ਵਿੱਚ ਦੋਸ਼ੀ ਤਾਂ ਲੜਕਾ ਹੀ ਹੁੰਦਾ ਨਾ ਕਿਤੇ ਨਾ ਕਿਤੇ, ਤੇ ਉਹ ਲੜਕਾ ਕਿਸੇ ਨਾ ਕਿਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦਾ ਹੀ ਹੋਊਗਾ
0: ਜੀ।
1: ਕੀ ਉਹਦੇ ਪਰਿਵਾਰ ਦੇ ਵਿੱਚ ਜਿਹੜੀ ਹੈਗੀ ਆ ਇਹੋ ਜਿਹੀ ਕੋਈ ਸਿੱਖਿਆ ਨੀ ਦਿੱਤੀ ਜਾਂਦੀ, ਜੇ ਭੈਣ ਹੈ ਨੀ ਗੀ ਤੇ ਭੈਣ ਹੈਗੀ ਨਹੀਂ ਵੀ ਹੈਗੀ ਤੇ ਤਾਂ ਵੀ ਸਮਾਜ ਦੇ ਵਿੱਚ ਜਿਹੜਾ ਆ ਉਹ ਰਹਿਣਾ, ਇਹ ਪਤਾ ਨੀ ਕੀ ਜਾਨਵਰਾਂ ਵਾਲੀ ਸੋਚ ਹੈਗੀ ਆ ਜੀ।
0: ਜੀ ਬਿਲਕੁਲ।
1: ਸੋ ਇਹ ਪਤਾ ਨੀ ਦੂਜੇ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ, ਸਾਨੂੰ ਇਨਸਾਨੀਅਤ ਦੀ ਜਿਹੜੀ ਆ ਕਦਰ ਹੀ ਹੈ ਨੀ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈਗੀ ਆ ਜੀ, ਉਹਦੇ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਸਾਡੇ ਜਿਹੜੀ ਆ ਸੰਸਕਾਰ ਜਿਹੜੇ ਆ ਉਹ ਡਿਵੈਲਪ ਨਹੀਂ ਹੋ ਰਹੇ ਬੱਚਿਆਂ ਦੇ ਵਿੱਚ ਜੀ। ਆਖਰ ਤਾਂ ਕਿਤੇ ਆਖਰ ਤਾਂ ਜਿਹੜੇ ਹੈਗੇ ਆ ਉਹ ਲੜਕੇ ਜਿਹੜੇ ਆ ਕਿਸੇ ਤਾਂ ਫੈਮਿਲੀ ਨੂੰ ਬਿਲੋਂਗ ਕਰਦੇ ਹੀ ਹੋਣਗੇ ਨਾ ਜੀ। ਸਾਨੂੰ ਸਮਾਜ ਨੂੰ ਚਾਹੀਦਾ ਹੈਗਾ ਆ ਨਾ ਜੀ, ਘਰਦਿਆਂ ਨੂੰ ਚਾਹੀਦਾ ਆ ਇਹੋ ਜਿਹੇ ਬੰਦਿਆਂ ਨੂੰ ਐਗਜ਼ਾਮਪਲਰੀ ਪਨਿਸ਼ਮੈਂਟ ਇਹ ਹੋਣੀ ਹੈ ਵੀ ਉਹਨਾਂ ਨੂੰ ਸਮਾਜ ਤੋਂ ਬਿਲਕੁਲ ਕੱਟ ਗਇਓ, ਉਹਨਾਂ ਨੂੰ ਬਿਲਕੁਲ ਘਰਦਾ ਨਾ ਪਿੱਛੇ ਕਰਨ ਨਾ ਕੋਈ ਕਰੇ, ਥੋੜਾ ਜਿਹਾ ਜਿਹੜਾ ਹੈਗਾ ਸਮਾਜ ਨੂੰ ਇਹਦੇ ਪ੍ਰਤੀ ਜਾਗਰਤ ਹੋਣਾ ਪਊਗਾ, ਫੇਰ ਹੀ ਜਾ ਕੇ ਥੋੜੀਆਂ ਇਹ ਘਟਨਾਵਾਂ ਨੂੰ ਠੰਡ ਪਊਗੀ, ਨਹੀਂ ਤਾਂ ਅਦਰਵਾਈਜ਼ ਤਾਂ ਜਿਹੜਾ ਹੈਗਾ ਆ ਬੰਦੇ ਜਾਨਵਰ ਬਣੇ ਫਿਰਦੇ ਆ ਜੀ ਇੱਥੇ।
0: ਬਿਲਕੁਲ,
1: ਇੱਥੇ ਐਜੂਕੇਟਡ ਬੰਦੇ ਦੇਖ ਲਓ ਤੁਸੀਂ, ਉਹਨਾਂ ਦੀ ਜੋ ਸੋਚ ਵੀ ਇੱਦਾਂ ਦੀ ਹੁੰਦੀ ਆ ਜੀ। ਸੋ ਇਸ ਕਰਕੇ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੈਗਾ ਆ ਹੈ ਆ ਜੀ, ਕਮੀ ਹੈਗੀ ਆ ਇੱਥੇ, ਜਿਹੜਾ ਇਹ ਮਨੋਵਿਗਿਆਨਿਕ ਤੌਰ ਤੇ ਕੰਮ ਕਰਨ ਦੀ ਲੋੜ ਆ ਜੀ,
0: ਜ਼ਰੂਰਤ ਹੈ ਜੀ। ਬਿਲਕੁਲ, ਆ ਦੇਖੋ ਪਿਛਲੇ ਸਮੇਂ ਚ ਚਾਵਲਾ ਹੋਣਾ ਦੀਆਂ ਘਟਨਾਵਾਂ ਜਾਂ ਹੋਰ ਉਸ ਤੋਂ ਪਹਿਲਾਂ ਬਥੇਰੇ ਹੋਏ ਨੇ ਜੀ। ਤੈਣੀ ਸਾਹਿਬ ਇੱਕ ਬੀਬੀ ਦਾ ਬੜਾ ਜ਼ਿਕਰ ਹੋ ਰਿਹਾ ਜੀ, ਅਕਾਲੀ ਦਲ ਨੂੰ ਜਿਹੜੇ ਕਹਿੰਦੇ ਆ ਲੀਹ ਦੇ ਉੱਤੇ ਮਾੜੀ ਮੋਟੀ ਪੈਂਦੀ ਆ, ਕੋਈ ਨਾ ਕੋਈ ਲੋਹਣ ਦੇ ਉੱਤੇ ਉਹਨੂੰ ਤਿਆਰ ਹੋ ਜਾਂਦਾ ਹੈ, ਆਪਣੇ ਬੀਬੀ ਰੂਪ ਕੌਰ ਇਹਦਾ ਜ਼ਿਕਰ ਬੜਾ ਹੋ ਰਿਹਾ ਜੀ।
1: ਦੇਖੋ ਉਹ ਜਿਹੜੀ ਬਹਿਰੀਨ ਵਾਲੀ ਬੀਬੀ ਹੈਗੀ ਆ ਉਹਦੇ ਨਾਲ ਵੀ ਪ੍ਰੈਸ ਕਾਨਫਰੰਸ ਕਰਨ ਵਾਸਤੇ ਬੀਬੀ ਰੂਪ ਕੌਰ ਨਾਲ ਆਏ ਸੀ
0: ਜੀ।
1: ਹੁਣ ਪਤਾ ਨੀ ਅਕਾਲੀ ਦਲ ਦੇ ਅੰਦਰ ਦੀ ਗੱਲ ਹੈਗੀ ਆ ਜੀ, ਹੁਣ ਉਹ ਕਹਿੰਦੇ ਆ ਜੀ ਮੈਂ ਹੋਰ ਚਰਚੇ ਕਰੂੰਗੀ, ਮੈਂ ਹੋਰ ਦੱਸੂਗੀ ਜੀ ਇੱਥੇ ਜੋ ਵੀ ਵਧੀਕੀਆਂ ਹੋ ਰਹੀਆਂ ਜੀ
0: ਜੀ।
1: ਉਹ ਦੇਖੋ ਅਕਾਲੀ ਦਲ ਨੂੰ ਡੈਂਟ ਪੈਣਾ ਹੀ ਪੈਣਾ ਜੀ ਇਸ ਚੀਜ਼ ਦਾ
0: ਜੀ,
1: ਚਾਹੇ ਇਹਨੂੰ ਜਿਹੜਾ ਹੈਗਾ ਆ ਪਹਿਲਾਂ ਸੀਰੀਅਸਲੀ ਨਹੀਂ ਲੈਂਦੇ ਹੋਣਗੇ, ਬਟ ਇਹ ਚੀਜ਼ ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਵੀ ਬੈਕਫੁੱਟ ਤੇ ਲੈ ਕੇ ਗਈ ਆ ਜੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆ ਜੀ, ਉਹ ਖਹਿਰਾ ਸਾਹਿਬ ਨੇ ਇੱਕ ਡਿਸਕਲੋਜ਼ ਕੀਤਾ ਬੀਬੀ ਬਿਸ਼ਨੋਈ ਬਾਰੇ, ਆਪਾਂ ਖਬਰ ਦੇ ਵਿੱਚ ਹੈਡਲਾਈਨ ਵੀ ਉਹਦੀ ਲਾਈ ਸੀ
0: ਹਾਂਜੀ,
1: ਕੋਠੀ ਨੰਬਰ 950 ਹਾਂਜੀ। ਉਹ ਸਵਾਲ ਇਹ ਹੈਗਾ ਕਿ ਡਾਕਟਰ ਬਲਵੀਰ ਸਿੰਘ ਦੀ ਕੋਠੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਲਿਆ ਕੇ ਬਿਠਾਈ ਰਾਜਸਥਾਨ ਤੋਂ ਬੀਬੀ
0: ਜੀ,
1: ਔਰ ਦੱਸਣ ਵਾਲੇ ਤਾਂ ਇੱਥੇ ਤੱਕ ਦੱਸਦੇ ਹੈਗੇ ਆ ਜੀ ਕਿ ਇੱਕ ਅਕਾਲੀ ਦਲ ਦੇ ਹੈਗੇ ਆ ਜੀ ਮਿੱਠਾ ਸਾਹਿਬ, ਉਹਨਾਂ ਨੇ ਕਹਿ ਤਾ ਕਹਿੰਦੇ ਜੀ ਵੀ ਇਹਨੇ ਜਿਹੜਾ ਆ ਇੱਕ ਦਿਨ ਲੁਧਿਆਣੇ ਦੇ ਇੱਕ ਹਵਾਲਾ ਕਾਰੋਬਾਰੀ ਕੋਲ 3 ਕਰੋੜ ਰੁਪਈਏ ਜਿਹੜੇ ਆ ਉੱਥੇ ਆਪਣੇ ਰਾਜਸਥਾਨ ਭਜਵਾਏ ਜੀ, ਕਿ ਉੱਥੇ ਉਹਦਾ ਹੋਟਲ ਬਣਦਾ ਪਿਆ ਜੀ।
0: ਅੱਛਾ ਜੀ
1: ਸੋ ਹਾਂ ਜੀ ਦਿੱਤੇ ਵੀ ਕਿਸੇ ਪੁਲਿਸ ਅਫਸਰ ਨੇ ਜੀ।
0: ਜੀ
1: ਸੋ ਇਸ ਕਰਕੇ ਮਹਾਰਾਜ ਇੱਥੇ ਪਤਾ ਨਹੀਂ ਹੈਗਾ ਕਿੰਨੀ ਕੁ ਲੁੱਟ ਹੋ ਰਹੀ ਹੈ, ਇਹ ਤਾਂ ਪਤਾ ਲੱਗੂਗਾ ਜਦੋਂ ਇਹ ਸਰਕਾਰ ਦਾ ਜਾਣ ਤੋਂ ਬਾਅਦ ਵੀ ਕਿੰਨਾ ਲੁੱਟ ਹੋ ਕੇ ਗਈ ਆ ਜੀ ਪੈਸਾ ਪੰਜਾਬ
0: ਜੀ
1: ਦਾ ਬਾਹਰ।
0: ਬਿਲਕੁਲ ਹੈ ਜੀ ਜੀ।
1: ਹਾਂਜੀ
0: ਤੇ ਸੈਣੀ ਸਾਹਿਬ
1: ਸਰ ਪੰਜਾਬ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨਹੀਂ ਗੀ,
0: ਜੀ
1: ਬਸ ਆਹੀ ਆ ਜੀ ਕਿ ਪੰਜਾਬ ਦਾ ਪੈਸਾ ਪਹਿਲਾਂ
0: ਲੀਡਰਸ਼ਿਪ
1: ਵੀ
0: ਦੀ
1: ਚੰਗੀ
0: ਕਮੀ ਹੈ,
1: ਤਰ੍ਹਾਂ ਨਹੀਂ ਸੀ ਲੱਗਿਆ ਤੇ ਹੁਣ ਵੀ ਨਹੀਂ,
0: ਸੁਚੱਜੀ ਤੇ ਇਮਾਨਦਾਰੀ
1: ਨਾ ਜੀ ਨਾ। ਉਹ ਜਿਹੜਾ
0: ਇਹਨਾਂ
1: ਨੇ ਪਹਿਲੇ ਪਹਿਲੇ ਪਹਿਲੇ ਟਾਈਮ ਦੇ ਵਿੱਚ ਹੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਰ ਲਿਆ ਨਾ ਜੀ, ਉਹਦੇ ਨਾਲ ਸਾਰੀ ਦਿੱਲੀ ਦੀ ਟੀਮ ਆ ਕੇ ਬੈਠੀ ਹੋਈ, ਹੁਣ ਰੋਜ਼ ਕੋਠੀਆਂ ਦੀਆਂ ਲਿਸਟਾਂ ਆਈ ਜਾਂਦੀਆਂ ਵੀ ਫਲਾਣੇ ਦੀ ਕੋਠੀ 'ਚ ਫਲਾਣਾ ਬੈਠਾ, ਫਲਾਣੇ ਦੀ ਕੋਠੀ 'ਚ ਫਲਾਣਾ ਬੈਠਾ ਜੀ। ਉਹ ਸਾਰਾ ਜਿਹੜਾ ਖਰਚਾ ਜਿਹੜਾ ਹੈਗਾ ਆ, ਦੇਖੋ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਹੈਗੀਆਂ ਇੱਕ ਕਾਂਸਟੀਟਿਊਸ਼ਨਲ ਪੋਸਟ ਆ, ਇੱਕ ਕਾਂਸਟੀਟਿਊਸ਼ਨਲ ਪੋਸਟ ਵਿਦਆਊਟ ਐਨੀ ਐਗਜ਼ਾਮ ਤੇ ਵਿਦਆਊਟ ਐਨੀ ਜਿਹੜੀ ਹੈਗੀ ਆ ਵੀ ਕੁਆਲੀਫਿਕੇਸ਼ਨ, ਪਤਾ ਹੀ ਨਹੀਂ ਕੀ ਹੈਗਾ ਕੀ ਨਹੀਂ, ਕਿੱਦਾਂ ਅਗਲਿਆਂ ਨੇ ਚੁੱਪ ਕਰਕੇ ਰੱਖਿਆ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਤਾਂ ਕਿਸੇ ਨੂੰ ਇੰਪਲਾਇਮੈਂਟ ਦੇ ਹੀ ਨਹੀਂ ਸਕਦੇ ਜੀ।
0: ਪਰ ਸਾਇੰਸ ਸਾਹਿਬ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਸੀਗਾ ਨੌਲੇਜ ਸ਼ੇਅਰਿੰਗ ਦਾ ਜਾਂ ਕੁਝ ਵੀ, ਕੀ ਉਹਨੂੰ ਮਤਲਬ ਕਿ ਕੋਈ ਚੈਲੰਜ ਕਰ ਸਕਦਾ ਹੈ ਇਸ ਤੇਰੇ ਉੱਤੇ ਵੀ ਏਦਾਂ ਕਿ ਸੱਚੀ ਹੀ ਲਾਅ ਦੇ ਵਿੱਚ ਹੈਗਾ, ਕਰ ਸਕਦੇ ਆ ਕਿ ਵੈਸੇ ਹੀ ਮਤਲਬ ਕਿ ਹੈਗਾ ਇਹ ਸਾਰਾ ਸਿਸਟਮ ਹੈ। ਵੈਸੇ ਤਾਂ ਜਿੱਦਾਂ ਇੱਥੇ ਆਪਾਂ ਕਿਸੇ ਕੰਪਨੀ ਦੇ ਥਰੂ ਕੋਈ ਮੈਨੂੰ ਕੰਮ ਦੇ ਉੱਤੇ ਵੀ ਰੱਖਦਾ ਹੈ, ਬਕਾਇਦਾ ਉਹਦੇ ਐਗਰੀਮੈਂਟ ਦੇ ਵਿੱਚ ਲਿਖਿਆ ਜਾਂਦਾ ਕਿ ਜੋ ਇਹ ਕੰਪਨੀ ਦੀਆਂ ਸ਼ਰਤਾਂ ਨੇ ਜਾਂ ਕੰਪਨੀ ਦੇ ਵਿੱਚ ਜੋ ਵੀ ਨੌਲੇਜ ਆ ਜਾਂ ਇਹ ਕੰਪਨੀ ਦੇ ਵਿੱਚ ਕੁਝ ਵੀ ਵਾਪਰਦਾ ਤੇ ਉਹ ਤੁਸੀਂ ਤੀਸਰੇ ਪਰਸਨ ਦੇ ਨਾਲ ਗੱਲ ਨਹੀਂ ਕਰ ਸਕਦੇ, ਤੇ ਉਹ ਨਹੀਂ ਤਾਂ ਫਿਰ ਮੇਰੇ ਉੱਤੇ ਸਾਰੀਆਂ ਚੀਜ਼ਾਂ ਬਲੇਮ ਆ ਸਕਦਾ, ਮੈਨੂੰ ਨੌਕਰੀ ਤੋਂ ਵੀ ਕੱਢ ਸਕਦੇ ਨੇ, ਹੋਰ ਸਾਰੇ ਮਤਲਬ ਕਿ ਸੂਹ ਵੀ ਕਰ ਸਕਦੇ ਨੇ, ਬਥੇਰਾ ਕੁਝ ਹੋ ਸਕਦਾ ਇਹਨਾਂ ਮੁਲਕਾਂ 'ਚ ਤਾਂ। ਪਰ ਕੀ ਇੰਡੀਆ ਦੇ ਹਿਸਾਬ ਦੇ ਨਾਲ ਏਦਾਂ ਕੋਈ ਪਾਰਟੀ ਕੋਈ ਸੂਬਾ ਦੂਸਰੇ ਸੂਬੇ ਦੇ ਨਾਲ ਕਿ ਏਦਾਂ ਉਹ ਸ਼ੇਅਰਿੰਗ ਕਰ ਸਕਦਾ, ਕਿ ਸਿਰਫ ਇਹਦੇ ਵਿੱਚ ਇਹ ਹੈ ਕਿ ਇਹ ਆਪਣੀ ਪਾਰਟੀ ਦੇ ਨਾਲ ਜਾਂ ਸੁਪਰੀਮ ਲੀਡਰਾਂ ਦੇ ਨਾਲ ਇਹ ਚੀਜ਼ ਸ਼ੇਅਰ ਕਰ ਰਹੇ ਨੇ, ਉਹਦੇ ਉੱਤੇ ਕੋਈ ਓਬਜੈਕਸ਼ਨ ਨਹੀਂ ਹੈ?
1: ਸਰ ਕੋਰਟਾਂ ਨਹੀਂ ਇਹਨੂੰ ਚੈਲੰਜ ਕਰ ਸਕਦੀਆਂ, ਇਹਦਾ ਚੈਲੰਜ ਹੋਣਾ ਸੀ ਜਿਹੜਾ ਇਹ ਜਿੱਥੋਂ ਇਹ ਪਾਰਟੀ ਬਣੀ ਸੀ ਤੇ ਲੋਕਪਾਲ ਹੈ ਜੀ, ਉਹ ਲੋਕਪਾਲ ਦੀ ਪੋਸਟ 1 ਸਾਲ ਹੋ ਗਿਆ ਖਾਲੀ ਪਈ ਹੈਗੀ ਆ ਜੀ, ਜਸਟਿਸ ਵਿਨੋਦ ਸ਼ਰਮਾ ਸੀਗੇ ਜੀ ਤੇ ਉਹ ਰਿਟਾਇਰ ਹੋ ਗਏ, ਉਹ ਤੋਂ ਬਾਅਦ ਉਹ ਪੋਸਟ ਫੇਲਾ ਪਈ ਨਹੀਂ ਕੀਤੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਲੋਕਪਾਲ ਇਹਨਾਂ ਨੇ ਜਿਸ ਚੀਜ਼ ਦੇ ਉੱਤੇ ਬੁਨਿਆਦ ਦੇ ਉੱਤੇ ਇਹ ਪਾਰਟੀ ਆਈ ਸੀ, ਇਹਨਾਂ ਨੇ ਤਾਂ ਆਪਣੇ ਪ੍ਰਿੰਸੀਪਲ ਨੂੰ ਮਤਲਬ ਜਿਹੜਾ ਹੈਗਾ ਨਾ ਜੀ ਜਾਨ ਦਿੱਲੀ ਦੀ ਏਤੀ ਕਹਿੰਦੇ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਜੀ, ਉਹਨੂੰ ਬਿਲਕੁਲ ਛੱਡ ਹੀ ਦਿੱਤਾ ਜੀ,
0: ਭੁੱਲ ਹੀ ਗਏ ਜੀ
1: ਤੇ ਭੁੱਲ ਹੀ ਗਏ ਜੀ ਉਹਨੂੰ।
0: ਜਿਵੇਂ ਦੇਖ ਲਓ ਭਗਤ ਸਿੰਘ ਉਹਨਾਂ ਦੇ ਨਾਂ ਦੇ ਉੱਤੇ ਆਏ ਸੀ ਤਾਂ ਉਹਨਾਂ ਦਾ ਪੁਰਸਕਾਰ ਹੀ ਭੁੱਲ ਗਏ ਜੀ,
1: ਉਹ ਦਿੱਤਾ ਹੀ ਨਹੀਂ ਜੀ 1 ਸਾਲ ਹੋ ਗਏ ਤੇ ਅੱਜ ਅੱਜ ਮਤਲਬ ਇਹਨਾਂ ਦਾ ਹੈਗਾ ਸੀਗਾ ਜੀ PAU ਦੇ ਵਿੱਚ ਦੇਖਿਆ ਆ ਸੀ ਫੰਕਸ਼ਨ, ਕਹਿੰਦੇ ਉੱਥੇ ਕੋਸ਼ਿਸ਼ ਸੀ ਵੀ 1 ਲੱਖ ਬੰਦਾ ਇਕੱਠਾ ਕਰੀਏ ਜੀ, ਤੇ ਪਤਾ ਨੀ ਇਹਨਾਂ ਨੂੰ ਭਗਤ ਸਿੰਘ ਕੌਣ ਤੇ ਕਿੱਦਾਂ ਜੀ, ਪਰ ਇਹ ਹੈਗਾ ਆ ਵੀ ਉਹਦੀ ਫੋਟੋ ਜਰੂਰ ਪੱਗ ਵਾਲੀ, ਉਸ ਪੱਗ ਵਾਲੀਆਂ ਸਾਰੀਆਂ ਬਣ ਗਿਆ, ਇੱਥੇ ਸਾਰੇ ਭਗਤ ਸਿੰਘ ਬਣੇ ਫਿਰਦੇ ਆ ਜੀ ਨਾ ਉਹ ਵੈਸੇ ਤਾਂ ਭਗਤ ਸਿੰਘ ਵੀ ਵਿਚਾਰਾ ਜਿਹੜਾ ਜਿਹਾ ਸੋਚਦਾ ਹੋਊਗਾ ਯਾਰ ਵੀ ਸਾ ਮੇਰੇ ਨਾਂ ਨੂੰ ਏਦਾਂ ਕੈਸ਼ ਕਰਨਗੇ, ਇਹ ਨੀ ਸੀ ਸੋਚਿਆ ਵੀ ਆਜ਼ਾਦ ਭਾਰਤ ਵਿੱਚ। ਬਾਕੀ ਇਹਦਾ ਤਾਂ ਜਿਹੜਾ ਹੈਗਾ ਸਰ ਜਦੋਂ ਨਾ ਸਰਕਾਰਾਂ ਜਿਹੜੀਆਂ ਹੈਗੀਆਂ ਆ ਚੱਲ ਜਾਂਦੀਆਂ ਉਸ ਤੋਂ ਬਾਅਦ ਹੀ ਦੂਜੀਆਂ ਸਰਕਾਰਾਂ ਆ ਕੇ ਉਹਨਾਂ ਦਾ ਆਡਿਟ ਕਰਦੀਆਂ ਹੁੰਦੀਆਂ ਜੀ, ਉਦੋਂ ਪਤਾ ਲੱਗੂ ਜੀ ਕਿੱਥੇ ਕਿੱਥੇ ਕਿੰਨੇ ਕਿੰਨੇ ਗਏ ਜੀ। ਬਾਕੀ ਸਾਡੀ ਬਿਊਰੋਕਰੇਸੀ ਵੀ ਦੋਸ਼ੀ ਆ ਜੀ, ਨਾਲ ਪੰਜਾਬ ਦੀ ਦੋਸ਼ੀ ਹੀ ਬਿਊਰੋਕਰੇਸੀ ਆ ਜੀ, ਬਿਊਰੋਕਰੇਸੀ ਨੂੰ ਚਾਹੀਦਾ ਹੈਗਾ ਆ ਜੀ ਵੀ ਇਹਨਾਂ ਚੀਜ਼ਾਂ ਨੂੰ ਕੰਡੈਮ ਕਰੇ ਜੀ ਵੀ ਓਪਨਲੀ ਵੀ ਭਾਈ ਇਹ ਗਲਤ ਕੰਮ ਹੈਗੇ ਅਸੀਂ ਨੀ ਕਰਨੇ।
0: ਸੋ
1: ਬਿਊਰੋਕਰੇਸੀ ਵੀ ਬੋਲਦੀ ਨਹੀਂ ਜੀ ਸਾਰਿਆਂ ਨੂੰ ਹੈਗਾ ਜੀ ਵੀ ਚਲੋ ਠੀਕ ਹੈ ਜੀ, ਹਰ ਇੱਕ ਬੰਦਾ ਜਿੱਥੇ ਬੈਠਾ ਆ ਅਗਲਾ ਕਹਿੰਦਾ ਮੈਂ ਜਿੱਥੇ ਬੈਠਾ ਆ ਮੈਂ ਸਿਕਿਓਰ ਰਵਾਂ, ਮੈਨੂੰ ਨੀ ਮਤਲਬ ਪੰਜਾਬ ਜਾਏ ਖੂਹ ਚ
0: ਜੀ।
1: ਸੋ ਇਸ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ
0: ਬਿਲਕੁਲ ਹੈ ਜੀ। ਸੈਣੀ ਸਾਹਿਬ ਆ ਡੋਪ ਟੈਸਟ ਕਰਦੇ ਕਰਦੇ ਇੱਕ ਦੂਸਰੇ ਨੂੰ ਡੋਪ ਟੈਸਟ ਕਰਨ ਲੱਗ ਗਏ ਸੀ, ਚੱਕਰ ਚੱਲਿਆ ਕੰਨੇ
1: ਬਾਈ ਖੰਨੇ ਵਾਲਿਆਂ ਦਾ ਕੰਮ ਹੀ ਏਦਾਂ ਦਾ ਹੁੰਦਾ, ਹੁਣ ਕੀ ਕਰੇ ਜੀ। ਉਹ ਕਹਿੰਦੇ ਅਸੀਂ ਐਡਵਾਂਸ ਹੀ ਜਿੱਦਾਂ ਕਿਤੇ ਭਰਤੀ ਹੋਣਾ ਹੁੰਦਾ ਨਾ ਇਹਨਾਂ ਨੇ ਸਾਰੇ ਜਣਿਆਂ ਨੇ ਜਿੱਦਾਂ ਟੈਂਪ ਪਾਇਆ ਆਇਆ ਸੀਗਾ ਜੀ ਵੀ ਇੱਥੇ ਖੰਨੇ ਚ ਨਵਾਂ ਹੀ ਸ਼ੁਰੂ ਹੋ ਗਿਆ ਜੀ ਵੀ ਟੈਂਪ ਪਾਓ ਜੀ, ਇੰਨੇ ਟੈਂਪ ਤੇ ਤਾਂ ਜੀ ਵੀ ਭਾਈ ਦੇਖੀਏ ਜੀ ਡੋਪ ਟੈਸਟ ਕਰਾ ਕੇ, ਪਰ ਜਿਹਨੂੰ ਡਾਊਟ ਸੀਗਾ ਉਹਨੇ ਚੁੱਪ ਕਰਕੇ ਜਿਹੜਾ ਇਹ ਸੈਂਪਲ ਕਿਸੇ ਦਾ ਦਿੱਤਾ ਆਰਾਮ ਨਾਲ ਆਪਣਾ ਕਰਾ ਕੇ ਟੈਂਪ ਤੋਂ ਪਹਿਲਾਂ ਹੀ ਜਿਹੜਾ ਹੈਗਾ ਬਾਹਰ ਗਿਆ। ਹੁਣ ਉਹ ਕਹਿੰਦੇ ਨਾ ਵੀ ਨਾ ਹੇਰਾ ਫੇਰੀ ਹੋ ਗਈ ਸਾਡੇ ਨਾਲ ਤਾਂ, ਹੁਣ ਦਿੱਲੀਓ ਕਰਾਉਣੇ ਆ ਕਹਿੰਦੇ ਦਿੱਲੀ ਚੱਲਦੇ ਹੈਗੇ ਆ ਜੀ, ਹੁਣ ਜਿੱਥੇ ਮਰਜ਼ੀ ਚੱਲ ਜਾਓ
0: ਅਗਲਾ ਨੀ ਹੱਥ ਆਉਂਦਾ ਹੁਣ ਜੀ।
1: ਹੁਣ ਨੀ ਹੱਥ ਆਉਂਦਾ, ਭਾਵੇਂ FBI ਦੀ ਲੈਬ ਚ ਜਾ ਕੇ ਕਰਾਇਆ ਉਹਨਾਂ ਨੇ ਉੱਥੇ ਵੀ ਮੈਨੇਜ ਕਰ ਜਾਣਾ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਖਰੀ ਗੱਲਬਾਤ ਕਰਕੇ ਸਮਾਪਤੀ ਕਰਦਾ ਤੁਹਾਡੇ ਨਾਲ, ਕਾਫੀ ਸਮਾਂ ਲੈ ਲਿਆ।
1: ਹਾਂਜੀ, ਇੱਕ ਵਧਾਈ ਦੇ ਦਿਓ ਔਜਲਾ ਸਾਹਿਬ ਨੂੰ, ਔਜਲਾ ਸਾਹਿਬ ਦਾ ਜਾਦੂ ਦਾ ਜਿਹੜਾ ਹੈਗਾ ਇਹਨਾਂ ਦਾ ਦੋਸਤ ਜਾਦੂ, ਉਹਦਾ ਵੀ ਡੈਂਟੇ ਵੀ ਆਇਆ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ, ਫਿਰ ਤਾਂ ਮੁਬਾਰਕਬਾਦ ਬਣਦੀ ਹੈ, ਬਿਲਕੁਲ
1: ਬਣਦੀ ਹੈ ਜੀ, ਬਣਦੀ ਆ।
0: ਤੇ ਸੈਣੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ, ਤੇ ਵਾਰਸ ਪੰਜਾਬ ਵਾਲਿਆਂ ਨੇ ਵੀ ਹੱਲਾਸ਼ੇਰੀ ਮਾਰੀ ਹੈ, ਕਹਿੰਦੇ ਭਾਈ ਆਜੋ ਵੈਲਕਮ ਕਰਾਂਗੇ ਤੁਹਾਡਾ। ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਉਹ ਤਾਂ ਕਹਿੰਦੇ ਭਾਈ ਮੈਨੂੰ ਲੈਣਾ ਨਹੀਂ ਇਹਨਾਂ ਨੇ, ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਨੂੰ ਸਮਝਣ ਵਾਲਾ ਜਾਂ ਪੰਜਾਬ ਨੂੰ ਚਲਾਉਣ ਵਾਲਾ ਜਾਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਚੋਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਿ ਕਾਂਗਰਸ ਦੇ ਵਿੱਚ ਉਸ ਪੱਧਰ ਦਾ ਕੋਈ ਲੀਡਰ ਦਿਖਦਾ ਹੈ ਜੀ।
1: ਤੁਸੀਂ ਪਹਿਲਾਂ ਨਾ ਕਮੈਂਟਾਂ ਤੇ ਨਜ਼ਰ ਮਾਰ ਕੇ ਮੈਨੂੰ ਦੱਸੋ ਵੀ ਜੋਲ ਭੈਣ ਜੀ ਹੈਗੇ ਆ?
0: ਨਹੀਂ, ਜੋਲ ਭੈਣ ਜੀ ਅੱਜ ਇਸ ਵਕਤ ਤਾਂ ਨਹੀਂ। ਹਾਂਜੀ, ਸੁਣ ਰਹੇ ਨੇ ਜੀ, ਹਾਂਜੀ, ਸਤਿ ਸ਼੍ਰੀ ਅਕਾਲ।
1: ਫੇਰ ਵੀ ਮੈਂ ਦੱਸ ਦਿੰਨਾ,
0: ਆ ਗਈ
1: ਭਾਰੀ ਸਾਹਿਬ ਜਿਹੜੀ ਉਹ ਗੁਟਕਾ ਸਾਹਿਬ ਦੀ ਸੌ ਖੜਦੀ ਸੀ, ਉਹ ਸੀਗਾ ਕਰਮ ਬੀਜ
0: ਜੀ,
1: ਜਿਹੜਾ ਖੁੱਡੇ ਲੈਣ ਲੱਗੇ ਇਹ ਹੈਗਾ ਕਰਮ ਫਲ
0: ਜੀ।
1: ਇਹਨਾਂ ਨੂੰ ਹੁਣ ਕਿਸੇ ਨੇ ਨੀ ਲੈਣਾ, ਇਹ ਜਿੰਨੇ ਮਰਜ਼ੀ ਸਿਆਣੇ ਹੋਣਗੇ ਤੁਹਾਡੀ ਨਜ਼ਰ ਚ ਹੋਣਗੇ।
0: ਚੀਕੂ ਫਲ ਵੀ ਤਾਂ ਬੜਾ ਮਸ਼ਹੂਰ ਹੋਇਆ ਸੀ, ਤੁਸੀਂ ਹੁਣ ਕਿਹੜਾ ਫਲ ਲਾਉਣ ਲੱਗੇ ਹੋ?
1: ਇਹ ਜੀ ਪੰਜਾਬੀਆਂ ਦੇ ਮਸੀਂ ਤਾਂ ਇਹਨੂੰ ਗਲੋਂ ਲਾਇਆ ਜੀ, ਤੇ ਹੁਣ ਮੁੜ ਕੇ ਫੇਰ ਇਹਨੂੰ ਗਲ ਨਾ ਲਾਉਣਗੇ, ਇਹ ਤਾਂ MLA ਨੀ ਜਿੱਤਣਾ ਜੀ। ਹੁਣ ਕਿਉਂ ਮਤਲਬ ਜਿਹੜਾ ਹੈਗਾ, ਗੱਲ ਤਾਂ ਇਹ ਹੈਗੀ ਆ ਨਾ ਜੀ ਕਿ ਹੁਣ ਜੋ ਹਸ਼ਰ ਇਹਨਾਂ ਨੇ ਕੀਤਾ ਨਾ ਆਮ ਆਦਮੀ ਪਾਰਟੀ ਵਾਲੀਆਂ ਦੀ ਸਰਕਾਰ ਨੇ, ਉਹ ਤੋਂ ਬਾਅਦ ਪੰਜਾਬੀਆਂ ਨੂੰ ਸਾਰੇ ਚੰਗੇ ਲੱਗਣ ਲੱਗ ਪਏ ਵੀ ਆਹ ਵੀ ਸਿਆਣਾ, ਆਹ ਵੀ ਸਿਆਣਾ, ਵੀ ਜਿੰਨੇ ਵੀ ਹੈਗੇ ਆ ਸਾਰੇ ਸਿਆਣੇ ਹੈਗੇ ਆ, ਜਿਹੜੇ ਜਿਹਨੂੰ ਮਰਜ਼ੀ ਲੈ ਆਈਏ ਇਹਨਾਂ ਨਾਲੋਂ ਤਾਂ ਚੰਗਾ ਹੀ ਨਿਕਲੂਗਾ।
0: ਹਾਂਜੀ, ਜੋ ਇਹ ਲਿਆਂਦੇ ਹੈਗੇ ਤਾਂ ਉਹ ਵੀ ਸੀ ਜੁੱਤੀਆਂ, ਪਰ ਭੇ ਭੇ ਕੇ ਨਹੀਂ ਮਾਰਦੇ ਸੀ।
1: ਇਹ ਤਾਂ ਸਾਰੀ ਅਕਲ ਹੀ ਦਿੱਲੀਓਂ ਲੈਂਦੇ ਹੈਗੇ ਆ, ਇਹ ਪੰਜਾਬ ਦੀ ਅਕਲ ਹੀ ਵਰਤਦੇ ਸੀ, ਭਾਵੇਂ ਥੋੜੀ ਸੀ ਚਾਹੇ ਬਹੁਤੀ ਸੀ, ਆਪਣੀ ਤਾਂ ਸੀ ਨਾ। ਇਸ ਕਰਕੇ ਬਗਾਨੀ ਅਕਲ ਦੇ ਵਿੱਚ ਜਿਹੜਾ ਹੈਗਾ ਆ ਸਾਨੂੰ ਬਹੁਤ ਕੁਛ ਲਟਾਉਣਾ ਪਿਆ ਜੀ।
0: ਜੀ ਬਿਲਕੁਲ,
1: ਪਰ ਇੱਕ ਸਿਆਸੀ ਜਿਹੜਾ ਹੈਗਾ ਆ ਨਾ ਹੁੰਦਾ ਆ ਵੀ ਸੂਰਜ, ਜਦੋਂ ਉਹ ਸੂਰਜ ਡੁੱਬ ਜਾਂਦਾ ਆ ਤੇ ਉਹ ਇੱਕ ਵਾਰੀ ਜਦੋਂ ਡੁੱਬਦਾ ਡੁੱਬਦਾ ਭਾਵਾਂ ਚਮਕਣ ਦੀ ਕੋਸ਼ਿਸ਼ ਕਰਦਾ ਆ, ਜਿੱਦਾਂ ਤੁਹਾਡੇ ਵਰਗੇ ਵਿਦਵਾਨ ਬੰਦੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਹੈਗੇ ਆ ਜੀ ਵੀ ਹਾਂ ਜੀ ਉਹ ਸਮਝਦਾਰ ਆ, ਸਮਝਦਾਰ ਆ, ਨੋ ਡਾਊਟ ਸਮਝਦਾਰ ਆ, ਪਰ ਉਹਦੀ ਸਮਝ ਉਦੋਂ ਕਿੱਥੇ ਗਈ ਸੀ ਜਦੋਂ ਉਹ ਖੁਦ।
0: ਅਸੀਂ ਵਿਦਵਾਨ ਨੀ, ਸਾਡੇ ਤੋਂ ਵੱਡੇ ਵਿਦਵਾਨ ਕਹਿ ਰਹੇ ਨੇ ਜੀ, ਤਾਂ ਕਰਕੇ ਮੈਂ ਸਵਾਲ ਕੀਤਾ ਸੀ।
1: ਮੈਂ ਮੰਨਦਾ ਤੁਹਾਡੀ ਗੱਲ, ਜਿਹੜੇ ਵੀ ਬੰਦੇ ਕਹਿੰਦੇ ਹੈਗੇ ਆ ਉਹਨਾਂ ਨੂੰ ਇਹ ਨੀ ਪਤਾ ਕਿ ਭਾਈ ਜਿਹੜਾ ਆ ਉਹਨੇ ਵੀ ਕੁਰਸੀ ਦੇ ਲਾਲਚ ਵਾਸਤੇ ਜੋ ਕੀਤਾ ਤੇ ਕੁਰਸੀ ਦੇ ਲਾਲਚ ਵਾਸਤੇ ਤੇ ਸੈਲਫ ਜਿਹੜਾ ਆ ਉਹਨੂੰ ਹੀ ਮੁੱਖ ਰੱਖਿਆ, ਸਬਰ ਤਾਂ ਇਹਨਾਂ ਨੂੰ ਹੁੰਦਾ ਹੀ ਨੀ ਜੀ। ਸਰ ਜਿੱਦਾਂ ਉਹ ਕਾਂਗਰਸ ਦੇ ਨੇ ਉਹਨੂੰ ਮਤਲਬ ਸਟੈਪ ਡਾਊਨ ਕੀਤਾ ਸੀਗਾ, ਉਹ ਉੱਥੇ ਬੈਠਾ ਰਹਿੰਦਾ ਆਰਾਮ ਨਾਲ, ਜੋ ਦੇਖਦਾ ਰਹਿੰਦਾ ਵੀ ਹਾਂ ਜੀ ਵੀ ਕੀ ਹੁੰਦਾ ਆ, ਲੋ ਚੁੱਪ ਕਰਕੇ ਜਿਹੜਾ ਆ 6 ਮਹੀਨੇ ਜਿਹੜਾ ਆ ਉਹਨਾਂ ਦੇ ਵਿੱਚ ਹੀ, 6 ਮਹੀਨਿਆਂ ਦੇ ਬਾਅਦ ਫੇਰ ਕਾਂਗਰਸ ਨੇ ਆਪ ਹੀ ਰਿਲਾਈਜ਼ ਕਰਕੇ ਕਹਿ ਦੇਣਾ ਸੀ ਨਹੀਂ ਵੀ ਤੂੰ ਆਪ ਹੀ ਸਾਂਭ, ਇਹ ਤੇ ਸਾਡੇ ਕੋਲੋਂ ਨੀ ਕੰਟਰੋਲ ਹੁੰਦਾ।
0: ਬਿਲਕੁਲ,
1: ਉਦੋਂ ਦੀ ਕਾਂਗਰਸ ਜਿਹੜੀ ਹੈਗੀ ਆ ਵਨ ਮੈਨ ਕਮਾਂਡ ਥੱਲੇ ਤਾਂ ਨਹੀਂ ਨਾ ਆਈ ਜੀ।
0: ਜੀ,
1: ਸੋ ਇਸ ਕਰਕੇ ਹੁਣ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਆ, ਉਹ ਸਮਝ ਲੈਣ ਜੀ। ਵੈਸੇ ਵੀ ਜਿਹੜਾ ਆ ਉਹ ਹਰ ਚੀਜ਼ ਦੀ ਏਜ ਐਂਡ ਸਟੇਜ ਹੁੰਦੀ ਆ, ਤੇ ਉਮਰ ਵੀ ਹੋ ਗਈ ਹੈਗੀ ਆ, ਦਾੜੀ ਕਾਲੀ ਕਰਨ ਨਾਲ ਜਿਹੜਾ ਆ ਬੰਦਾ ਜਿਹੜਾ ਯੰਗ ਨਹੀਂ ਹੋ ਜਾਂਦਾ, ਉਹ ਫੀਲ ਯੰਗ ਹੁੰਦਾ ਆ ਬਟ ਨਾਟ ਯੰਗ।
0: ਹਾਂਜੀ,
1: ਉਹ ਜਵਾਨ ਸਮਝਦੇ ਹੋਣਗੇ ਜੀ, ਪਰ ਉਹ ਜਵਾਨ ਹੈ ਨੀ ਗੇ ਜੀ।
0: ਬਿਲਕੁਲ ਹੈ ਜੀ, ਤੇ ਲੋ ਤੁਸੀਂ ਜੋਲ ਭੈਣ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਨਾਲ ਤੋਂ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਅਨੂ ਜੀ।
2: ਮੈਂ ਸੁਣਦੀ ਅੱਜ ਸ਼ੁਰੂ ਤੋਂ ਹੀ ਲੱਗੀ ਹੋਈ ਆ।
0: ਥੈਂਕ ਯੂ ਜੀ।
2: ਹਾਂਜੀ, ਮੈਂ ਸੋਚੀ ਜਾਂਦੀ ਸੁਣੀ ਜਾਂਦੀ ਸੀ ਭਾਜੀ
0: ਜੀ,
2: ਮੈਂ ਤਾਂ ਬਸ ਪਹਿਲਾਂ ਮੈਂ ਸੋਚਦੀ ਸੀ ਇਹ ਤੁਹਾਡੇ। ਹਾਂਜੀ ਹਾਂਜੀ,
1: ਮੈਂ ਨਾ ਜੇ ਆ ਗੱਲ ਕਰਦਾ ਇਹ ਮੇਰੇ ਤੇ ਹੱਸਣ ਲੱਗ ਪੈਂਦੇ ਹੈਗੇ ਆ, ਫੇਰ ਮੈਂ ਤਾਂ ਕਰਕੇ ਸਿੱਖਾ ਵੀ ਮੇਰੀ ਆਪਣੀ ਵੋਟ ਦੇਖ ਲਾ, ਮੇਰੀ ਆਪਣੀ ਵੋਟ ਹੈਗੀ ਆ। ਹਾਂਜੀ,
0: ਇਹ ਆਪਣਾ ਬਚਾਅ ਦੇਖ ਖੇਡਦੇ ਆ ਜੀ, ਆਪਣਾ ਬਚਾਅ ਦੇਖ ਕੇ ਖੇਡਦੇ ਆ ਜੀ।
1: ਤੁਸੀਂ ਨਾ ਆਏ ਤੇ ਜੇ ਔਜਲਾ ਸਾਹਿਬ ਆ ਜਾਂਦੇ ਇਹਨਾਂ ਨੇ ਮੈਨੂੰ ਢਾ ਲੈਣਾ ਸੀ। ਹਾਂਜੀ,
2: ਮੈਂ ਤਾਂ ਪਹਿਲਾਂ ਮੈਂ ਸੋਚੀ ਜਾਂਦੀ ਸੀ ਅੱਜ, ਮੈਂ ਕਿਹਾ ਨਾ ਜਦੋਂ ਤੁਸੀਂ, ਮੈਂ ਰਾਹ ਚ ਆਉਂਦੀ ਸੀ, ਮੇਰੀ ਡਾਕਟਰ ਦੇ ਅਪਾਇੰਟਮੈਂਟਸ, ਮੈਂ ਰਾਹ ਚ ਆਉਂਦੀ ਸੁਣੀ ਜਾਵਾਂ
0: ਜੀ,
2: ਤੇ ਜਦੋਂ ਭਾਰਤ ਸਾਹਿਬ ਨੇ ਮੇਨ ਮੇਨ ਖਬਰਾਂ ਪੜ੍ਹੀਆਂ ਤੇ ਮੈਂ ਸੋਚੀ ਜਾਵਾ, ਮੈਂ ਕਿਹਾ ਮੈਂ ਸੈਣੀ ਸਾਹਿਬ ਭਾਜੀ ਨੂੰ ਕੁਐਸਚਨ ਕਰਾਂ
0: ਜੀ,
2: ਵੀ ਮੈਨੂੰ ਤਾਂ ਲੱਗਦਾ ਵੀ ਪੰਜਾਬ ਦੇ ਲੋਕ ਮਰੇ ਹੀ ਹੋਏ ਨੇ
0: ਜੀ
2: ਹਨਾ, ਜਮਾ ਹੀ ਮਰ ਗਏ, ਜ਼ਮੀਰ ਹੀ ਹੈ ਨਹੀਂ ਗੀ ਹਨਾ,
0: ਜੀ
2: ਇਹਨਾਂ ਨੂੰ ਪਤਾ ਹੀ ਨਹੀਂ ਕੀ ਸਾਡੇ ਨਾਲ ਹੋ ਰਿਹਾ ਤੇ ਕਿੱਥੇ ਤੱਕ। ਪਹਿਲਾਂ ਹੁਣ ਇਹ ਰੱਜ ਗਏ ਸੀਗੇ ਦੇਖ ਲਓ, ਕਾਂਗਰਸ ਤੋਂ ਰੱਜ ਗਏ, ਅਕਾਲੀਆਂ ਤੋਂ ਰੱਜ ਗਏ,
0: ਜੀ
2: ਆਹ ਹੁਣ ਜਿਹੜਾ ਨਿਰੰਜਨ ਸਿੰਘ ਦੀ ਗੱਲ ਕਰਦੇ ਸੀ ਭਾਜੀ, ਮੈਨੂੰ ਲੱਗਦਾ ਯਾਦ ਆ ਨਾ ਇਹਨਾਂ ਨੇ ਜਦੋਂ ਬਾਦਲਾਂ ਦਾ ਕੇਸ ਲਿਆ ਸੀ, ਇਹਨਾਂ
0: ਹਾਂ
2: ਦੀ
0: ਜੀ ਭੋਲਾ
2: ਬੰਗਾਲ ਦੇ
0: ਕੇਸ
2: ਵਿੱਚ
0: ਜੀ ਸਾਰਾ ਕੁਝ
2: ਟ੍ਰਾਂਸਫਰ ਹੋ ਗਈ ਸੀਗੀ, ਯਾਦ ਆ ਨਾ ਤੁਹਾਨੂੰ?
0: ਹਾਂ ਜੀ ਹਾਂ ਜੀ ਹਾਂ ਜੀ
2: ਹਾਂ
0: ਉਹਨਾਂ
2: ਜੀ ਹਾਂ
0: ਟ੍ਰਾਂਸਫਰ ਕਰਾਈ ਸੀ ਇਹਨਾਂ ਦੀ। ਹਾਂ ਜੀ ਬਿਲਕੁਲ
2: ਹਾਂ ਜੀ, ਉਦੋਂ ਕਿੰਨਾ ਰੌਲਾ ਪਿਆ ਸੀ ਵੀ ਕਿੰਨਾ ਇਮਾਨਦਾਰ ਇਹ
0: ਆਫੀਸਰ ਹੈ
2: ਆਫੀਸਰ
0: ਜੀ।
2: ਆ, ਤੇ ਇਹ ਬਹੁਤ ਸਖਤੀ ਦੇ ਨਾਲ ਬਹੁਤ ਤਹਿ ਤੱਕ ਸਾਰੀ ਗੱਲਾਂ ਦੇ
0: ਜੀ
2: ਜਾ ਰਿਹਾ, ਤੇ ਇਹਦੀ ਟ੍ਰਾਂਸਫਰ ਉੱਥੇ ਕਰਤੀ, ਬੜਾ ਇਹ ਹੋਇਆ ਸੀਗਾ। ਇਹ
0: ਜੀ
2: ਮੇਰਾ ਖਿਆਲ ਅੱਜ ਤੋਂ 13-14 ਸਾਲ ਪਹਿਲਾਂ, 12-13-14 ਸਾਲ ਪਹਿਲਾਂ
0: ਹਾਂ
2: ਦੀ
0: ਜੀ
2: ਗੱਲ
0: ਹਾਂ
2: ਹੋਣੀ
0: ਜੀ
2: ਹੈ ਨਾ ਭਾਜੀ,
0: ਜੀ
2: ਤੇ
1: ਹਾਂ ਜੀ ਹਾਂ ਜੀ
2: ਹਾਂਜੀ, ਤੇ ਉਹ ਬੰਦਾ ਦੇਖੋ ਤੁਸੀਂ, ਜਿਵੇਂ ਨਾ ਉਹ ਕਹਿੰਦੇ ਨੇ ਵੀ ਉਹ 2 ਦਿਨਾਂ ਚ ਰੱਜ ਵੀ ਗਿਆ ਤੇ ਗਿਆ ਤੇ ਆ ਗਿਆ, ਕੀ ਇਹ ਜਿਵੇਂ ਉਹ ਆਪਣੇ ਕਹਿ ਦਿੰਦੇ ਨੇ ਭਾਜੀ ਵੀ ਨਾ ਉਮਰ ਦੇ ਨਾਲ ਬੰਦਾ ਸਠਿਆ ਜਾਂਦਾ ਵੀ, ਆਪਾਂ ਕਹਿੰਦੇ ਵੀ ਦਿਮਾਗ ਫਿਰ ਜਾਂਦਾ। ਮੈਨੂੰ ਤਾਂ ਲੱਗਦਾ ਹੁਣ ਇਹ ਜਿਹੜਾ ਇੰਨਾ ਪੋਲੂਸ਼ਨ ਹੋਇਆ ਖਾਣ ਦੇ ਵਿੱਚ ਆਲੇ ਦੁਆਲੇ, ਇਹ ਮੈਨੂੰ ਤਾਂ ਲੱਗਦਾ ਏਜ ਦੇ ਉੱਤੇ ਵੀ ਪਈ ਜਾਂਦਾ ਬਹੁਤ
0: ਜ਼ਿਆਦਾ ਹੈ ਨਾ।
2: ਕਿੱਡੀ ਵਧੀਆ,
1: ਸਹੀ ਗੱਲ ਹੈ ਜੀ,
2: ਇੰਨਾ ਵਧੀਆ, ਤੇ ਉਹ ਵੀ ਤੂੰ ਟਿਕਿਆ ਰਹਿ, ਤੁਸੀਂ ਕੀ ਲੈਣਾ ਕੀ,
0: ਬਿਲਕੁਲ
2: ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ,
0: ਜੀ
2: ਵੀ ਤੂੰ ਆਰਾਮ ਨਾਲ ਬੈਠ, ਤੇ 2 ਦਿਨਾਂ ਚ ਗਿਆ ਤੇ 2-4 ਦਿਨਾਂ ਦੇ ਵਿੱਚ ਤੂੰ ਵਾਪਸ ਵੀ ਆ ਗਿਆ ਹਨਾ।
0: ਜੀ
2: ਬਾਕੀ ਹੁਣ ਅਧਿਕਾਰ ਤਾਂ ਦੇਖੋ ਸਾਰਿਆਂ ਦਾ ਬਰਾਬਰ ਦਾ, ਹੁਣ ਸਾਰੇ ਤਾਂ ਰੌਲਾ ਪਾਉਂਦੇ, ਭਾਰਤ ਸਾਹਿਬ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਵੀ ਬੀਬੀਆਂ ਨੂੰ ਬਰਾਬਰ ਦਾ ਅਧਿਕਾਰ ਦਿੱਤੇ ਜਾਣ, ਜੇ ਕਿਤੇ ਨਹੀਂ ਵੀ ਮਿਲਦੇ। ਉਹ ਰੋਜ਼ ਜਿਹੜੀ ਇੰਗਲੈਂਡ ਵਾਲੀ ਮਹਾਰਾਜਾ ਆਪਣਾ ਪੋਤੀ ਆ ਸੀਗੀ ਉਹਦੀ, ਰਣਜੀਤ ਸਿੰਘ ਦੀ, ਉਹਨੇ ਹਾਂ ਉਹਨੇ ਦੇਖ ਲੋ ਦਵਾਏ ਸੀਗੇ ਅਧਿਕਾਰ,
0: ਵੋਟ ਦਾ ਹੱਕ ਦਵਾਇਆ ਸੀ
2: ਸਾਰੇ,
0: ਇੰਗਲੈਂਡ
2: ਵੋਟ ਦਾ ਹੱਕ ਦਵਾਇਆ ਹਨਾ। ਤੇ ਹੁਣ ਬੀਬੀਆਂ ਤੁਸੀਂ ਦੱਸੋ ਵੀ ਇਹ ਥੋੜਾ ਚਿਰ ਬਾਅਦ ਹੁਣ ਤੂੰ ਇਹ ਸਾਰਾ ਕੰਮ ਬੰਦਿਆਂ ਨੇ ਕਰੀ ਜਾਣਾ, ਪਹਿਲਾਂ ਥਾਰ ਵਾਲੀ ਬੀਬੀ ਆਈ ਸੀ ਹੁਣ ਇਹ ਆ ਗਈ, ਹੋਰ ਹੈ ਸਾਰੇ, ਮਤਲਬ ਕੀ ਹਨਾ,
0: ਬਿਲਕੁਲ
2: ਸਾਨੂੰ ਵੀ ਹਿੱਸਾ ਪਾਉਣ ਦੋ ਸਾਰੀਆਂ ਚੀਜ਼ਾਂ ਦੇ ਵਿੱਚ
0: ਜੀ
2: ਹਨਾ, ਪਈ ਨੀ ਪਤਾ ਲੱਗੂ ਅਸੀਂ ਬਰਾਬਰ ਦੀ
1: ਹਿੱਸਾ
0: ਜੀ।
2: ਹਾਂ ਹਾਂ ਫਿਰ ਸਾਰੀਆਂ ਬਰਾਬਰ ਦੀਆਂ ਹੋ, ਸਭ ਚੀਜ਼ਾਂ ਦੀ ਹੋਊਗਾ ਫਿਰ ਹੁਣ,
0: ਬਿਲਕੁਲ
2: ਫੇਰ ਹੀ ਪਤਾ ਲੱਗੂਗਾ ਵੀ ਅਸੀਂ, ਸਾਨੂੰ ਬਰਾਬਰ ਦੇ ਹੱਕ ਨੇ, ਅਸੀਂ
0: ਔਰਤਾਂ ਘੱਟ ਥੋੜੀ ਨੇ ਜੀ, ਪਿੱਛੇ ਮਰਦਾਂ ਤੋਂ ਥੋੜੀਆਂ ਥੋੜੀ ਨੇ, ਕਿਹੜਾ ਕੰਮ ਆ ਜਿਹੜਾ ਮਰਦਾਂ, ਦੇਖੋ ਪਲੇਨ ਤੱਕ ਚਲਾਉਣ ਲੱਗ ਗਈ ਆ, ਬਿਲਕੁਲ
2: ਬਿਲਕੁਲ ਹਨਾ। ਤੇ ਇਸ ਕਰਕੇ ਇਹ ਜਿਹੜਾ ਹੁਣ ਹੈਗਾ, ਤੁਸੀਂ ਕਹਿੰਦੇ ਸੀਗੇ ਭਗਤ ਸਿੰਘ ਦਾ ਅਵਾਰਡ ਨੀ ਦਿੱਤਾ, ਹੋਰ ਨੀ, ਉਹ ਤਾਂ ਉਹ ਭਗਤ ਸਿੰਘ ਦਾ ਅਵਾਰਡ ਦੇਣ ਲਈ ਥੋੜੀ ਇਹਨਾਂ ਦੀ ਕੋਈ ਉਹ ਥੋੜੀ ਹੈ, ਕਈ ਕੀ ਕਹਿੰਦੇ ਆਈਡੋਲੋਜੀ ਥੋੜੀ ਹੈ ਇਹਨਾਂ ਕੋਲ, ਇਹਨਾਂ ਤਾਂ ਉਹਨੂੰ ਕੈਸ਼ ਕਰਨਾ ਸੀ ਥੋੜਾ ਸਰ, ਪਹਿਲਾਂ ਸਾਨੂੰ ਇਮੋਸ਼ਨਲ ਕਰ ਲਿਆ
0: ਜੀ,
2: ਜਿੱਦਾਂ
0: ਨੇ ਇਹਨਾਂ ਨੇ ਸੌ
2: ਕੇ
0: ਚੁੱਕੀ ਆ ਨਾ, ਮੈਨੂੰ ਯਾਦ ਹੈ, ਚਲੋ ਹਰਬੰਸ ਸਿੰਘ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਪੁਰਾਣੇ ਕਮਿਊਨਿਸਟ ਜੁੜੇ ਹੋਏ ਸੀਗੇ, ਤਾਂ ਉਹਨਾਂ ਨੇ ਸਾਰੀਆਂ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ, ਉਹ ਜਗਾਵਾਂ ਜਿਹੜੀਆਂ ਸਨ, ਚਾਹੇ ਭਗਤ ਸਿੰਘ ਉਹਨਾਂ ਦੀਆਂ ਚਾਰ ਦੀਵਾਰੀ ਕਰੋ ਨੂੰ ਜਾਂ ਜਗ੍ਹਾ ਦੇ ਉੱਤੇ ਕੋਠਾ ਪਵਾਉਣ ਨੂੰ, ਉਹ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਜੀ, ਤੇ ਇਹਨਾਂ ਨੇ ਮਿੰਟ ਲਾਇਆ ਸੋਹ ਚੱਕਣ ਦੇ ਲਈ, ਤੇ ਕਿੰਨੇ ਕਿੱਲੇ ਕਣਕ ਬਹਾ ਕੇ ਤਾਂ ਕੰਧ ਢਾਹ ਕੇ ਤਾਂ ਉਹ ਮਾਰੀ ਹੈ ਜੀ,
2: ਦੇਖ ਲੋ
0: ਜੀ
2: ਹਨਾ। ਉਹ ਲੋਕ ਆਪਣਾ ਲੋਕਾਂ ਨੂੰ ਖਾਣ ਨੂੰ ਦਾਣੇ ਹੈ ਨੀ, ਤੇ ਇਹਨਾਂ ਨੇ ਦਿਲੋਂ ਕਣਕ ਵਢਵਾ ਦਿੱਤੀ,
0: ਬਿਲਕੁਲ
2: ਵੀ ਤੁਸੀਂ ਹੋਰ ਕਿਤੇ ਇਹੋ ਜਿਹੀ ਜਗ੍ਹਾ ਤੇ ਕਰ ਲੋ ਜਿੱਥੇ ਕਣਕ ਦਾਣਾ ਅਨਾਜ ਨਾ ਉੱਗਿਆ ਹੋਵੇ, ਪਰ ਅਕਲ ਹੋਊਗੀ ਤਾਂ ਹੀ ਹੈ ਨਾ ਫਿਰ ਉਹਨਾਂ ਦਾ। ਆ ਹੁਣ ਤੁਹਾਨੂੰ ਮੈਂ ਸੈਣੀ ਸਾਹਿਬ ਭਾਜੀ, ਕੱਲ ਮੈਂ ਤੁਹਾਨੂੰ ਇਹਨਾਂ ਨੂੰ, ਮੈਂ ਇੱਥੇ ਗੁਰਦੁਆਰਾ ਸਟਾਕਟਨ ਸਾਹਿਬ ਇੱਥੋਂ ਹੈਗਾ ਆਪਣਾ 10-15 ਮਿੰਟ ਹੀ ਲੱਗਦੇ ਨੇ
0: ਜੀ,
2: ਮੈਂ
1: ਉੱਥੇ
2: ਲੈ ਕੇ ਜਾਣੀ ਹੁੰਦੀ ਹਾਂ, ਹੁਣੇ ਹੀ ਲਿਜਾਣ ਲੱਗੀ ਆ, ਹਜੇ ਮਹੀਨਾ ਕੀ ਹੋਇਆ ਆਹ ਅਗਸਤ ਦੇ ਵਿੱਚ, ਅਗਸਤ ਚ ਉਹ ਬੜੇ ਨੂੰ ਮੇਰੇ ਗ੍ਰੈਂਡਸਨ ਨੂੰ ਮੈਂ ਲੈ ਕੇ ਜਾਣੀ ਆ ਉੱਥੇ ਉੜਾੜਾ ਸਿੱਖਣ ਲਈ ਹਨਾ,
0: ਜੀ
2: ਤੇ ਉਹ ਮੈਂ ਰੋਜ਼ ਹਰ ਸੰਡੇ ਨੂੰ ਜਾਣੀ ਆ, ਵਧੀਆ ਨਿਆਣਿਆਂ ਨੂੰ ਉਹਨਾਂ ਨੇ ਜਦੋਂ ਜਾਂਦੇ ਆ 10:15 10:15 ਉਹਨਾਂ ਨੇ ਚਾਹ ਪਾਣੀ ਬੱਚਿਆਂ ਲਈ ਰੱਖਿਆ ਹੁੰਦਾ, ਫਰਾਈਆਂ ਰੱਖ ਦਿੰਦੇ ਨੇ, ਪਕੌੜੇ ਪਕੂੜੇ ਰੱਖ ਦਿੰਦੇ ਨੇ, ਬੱਚਿਆਂ ਨੂੰ ਇਹੀ ਲਾਲਚ ਹੁੰਦਾ ਤੇ ਹਨਾ, ਬੁਰਕੀ ਤਾਂ ਸਿੱਟਦੇ ਹੀ ਨੇ ਹਨਾ, ਤੇ ਫੇਰ ਲੰਗਰ ਵੀ ਹੁੰਦਾ ਤੇ ਬੱਚੇ 2 ਘੰਟੇ ਬੈਠ ਕੇ ਸਬਜ਼ੀਆਂ ਦੇ ਨੋ, ਕਰੇਲੇ ਕਰੂਲੇ ਆ, ਫਰੂਟਾਂ ਦੇ ਨੋ, ਜਾਂ ਉੜਾੜਾ ਇਸ ਤਰ੍ਹਾਂ ਦਾ ਕਰਦੇ ਨੇ ਹਨਾ
0: ਜੀ।
2: ਚਲੋ ਤੇ ਉਹ ਮੈਂ ਨਾ ਉੱਥੋਂ ਚ ਮੈਨੂੰ ਉਸ ਗੁਰਦੁਆਰੇ, ਮੈਂ ਹਰ ਵਾਰੀ ਤਾਂ ਨਹੀਂ ਜਾਈਦਾ ਸੀ, ਪਰ ਉੱਥੇ ਜਿਵੇਂ ਕਦੇ ਕਦੇ ਜਾਈਦਾ ਸੀਗਾ, ਪਰ ਹੁਣ ਜਿਵੇਂ ਹਰ ਸੰਡੇ ਜਾਂਦੀ ਆ ਇਹਨੂੰ ਲੈ ਕੇ ਮੈਂ,
0: ਹਾਂਜੀ,
2: ਤੇ ਉਹ ਪੋਸਟਰ ਲੱਗਿਆ ਹੈ, ਮੈਂ ਕੱਲ ਭਾਰਤ ਸਾਹਿਬ ਨੂੰ ਭੇਜਿਆ, ਸੈਣੀ ਸਾਹਿਬ ਭਾਜੀ ਉਹਨਾਂ ਨੇ ਨਾ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਸੰਤਰਾ ਪੋਸਟਰ ਦੇ ਉੱਤੇ, ਭਿੰਡਰਾਂ ਵਾਲੇ ਦੀ ਫੋਟੋ ਲਾ ਕੇ, ਜਨਰਲ ਸਵੇਗ ਦੀ ਲਾ ਕੇ, ਇੱਕ ਦੋ ਹੋਰ ਨੇ, ਮੈਂ ਇਹਨੂੰ ਯਾਦ ਨੀ, ਮੈਂ ਕੱਲ ਭੇਜਿਆ ਸੀ ਤੁਹਾਨੂੰ ਹਨਾ
0: ਜੀ,
2: ਤੇ ਥੱਲੇ 2 ਲਾਈਨਾਂ ਲਿਖੀਆਂ ਹੋਈਆਂ ਉਹ ਸੰਤਰਾ ਉਦਾਸੀ ਦੀਆਂ,
0: जी
2: ਸਾਹਿਬ ਭਾਜੀ ਉਹਨਾਂ ਨੇ ਪਤਾ ਕੀ ਕੀਤਾ, ਸੰਤ ਰਾਮ ਉਦਾਸੀ ਦੀ ਜਗ੍ਹਾ ਤੇ ਸੰਤ ਰਾਮ ਦਾਸੀ ਲਿਖਤਾ।
0: ਜੀ
2: ਤੇ ਨਾ ਮੈਂ ਅੱਗੇ ਕਦੇ ਨਾ ਨੋਟ ਕੀਤਾ, ਹਾਂਜੀ ਵੜਦਿਆਂ ਨੂੰ ਹੁੰਦਾ ਸੀ, ਮੈਂ ਕਦੇ ਨੋਟ ਹੀ ਨਾ ਕੀਤਾ। ਕੱਲ ਮੈਂ ਕੁਦਰਤੀ ਨੋਟ ਕੀਤਾ, ਮੈਂ ਕਿਹਾ ਸੰਤ ਰਾਮ ਦਾਸੀ,
0: ਜੀ
2: ਮੈਂ ਕਿਹਾ ਵੀ ਆ ਇਸ ਤਰ੍ਹਾਂ ਦਾ ਨਾਂ ਤਾਂ ਕੋਈ ਸੁਣਿਆ ਨੀ, ਸੰਤ ਰਾਮ ਦਾਸੀ ਦਾ ਕੋਈ ਪੋਇਟ ਸੁਣਿਆ ਤਾਂ ਹੈ ਨੀ ਪੰਜਾਬ ਚ,
0: ਜੀ
2: ਕੋਈ ਪੁਰਾਣੇ ਟਾਈਮ ਚ ਵੀ ਕਦੇ
0: ਕਿਤਾਬਾਂ ਪੜ੍ਹ ਲਈਆਂ ਜੀ। ਹਾਂਜੀ
2: ਹੈਨਾ। ਤੇ ਮੈਂ ਨਾ ਜਿਵੇਂ ਮੇਰਾ ਦਿਮਾਗ ਚਕਰਾ ਗਿਆ, ਮੈਂ ਕਿਹਾ ਬਈ ਕਿਹੜਾ ਹੋਇਆ ਹਨਾ। ਤੇ ਕਰਦੇ ਕਰਾਉਂਦੇ ਮੈਂ ਥੋੜਾ ਜਿਹਾ ਸਰਚ ਕੀਤਾ, 5-7 ਮਿੰਟ ਡਾਕੂਮੈਂਟ ਲਾਏ ਮੈਂ ਸਰਚ ਕਰਨ ਤੇ, ਤੇ ਮੈਨੂੰ ਪੋਇਮ ਲੱਭੀ ਨਾ, ਤਾਂ ਫੇਰ ਮੈਂ ਤੁਹਾਨੂੰ ਵੀ ਭੇਜੀ ਹਨਾ। ਤੁਸੀਂ ਹੁਣ ਇਹ ਦੇਖੋ ਭਾਜੀ, ਫੇਰ ਮੈਂ ਨਾ ਉੱਥੇ ਉਹਨਾਂ ਨੇ ਇੱਕ ਟੇਬਲ ਲਾਇਆ ਹੋਇਆ ਜਿੱਥੇ ਬਈ ਕੰਪੀਟੀਸ਼ਨ ਹੋਣਾ ਕੰਠ ਗੁਰਬਾਣੀ ਦਾ, ਵੀ ਮੂੰਹ ਜਵਾਨੀ ਮੇਰੇ ਖਿਆਲ ਉਹ ਮਤਲਬ ਹੋਣਾ ਵੀ ਮੂੰਹ ਜਵਾਨੀ ਜਿਹੜੇ ਗੁਰਬਾਣੀ ਬੱਚੇ ਬੋਲਦੇ ਆ ਉਹਨਾਂ ਲਈ।
0: ਜੀ
2: ਮੈਂ ਉਹਦੇ ਕੋਲ ਚਲੀ ਗਈ, ਮੈਂ ਕਿਹਾ ਬਈ ਮੈਂ ਕਿਹਾ ਜੀ ਆਹ ਜਿਹੜਾ ਬਾਹਰ ਪੋਸਟਰ ਲੱਗਿਆ ਮੈਂ ਕਦੇ ਪੜ੍ਹਿਆ ਹੀ ਨੀ, ਇਹ ਵੀ ਸੰਤ ਰਾਮ ਉਦਾਸੀ ਕੋਈ ਕਵੀ ਹੋਇਆ?
0: ਜੀ
2: ਤੇ ਇਹ ਸੰਤ ਰਾਮ ਉਦਾਸੀ ਆ, ਸੰਤ ਰਾਮ ਉਦਾਸੀ ਦੀ ਕੁੜੀ ਇੱਥੇ ਹੀ ਆ ਬੇਕਰਸਫੀਲਡ, ਇੱਥੋਂ 3 ਘੰਟਿਆਂ ਦਾ ਰਾਹ ਉੱਥੇ ਰਹਿੰਦੀ ਆ। ਹਾਂਜੀ 3 ਘੰਟਿਆਂ ਦਾ ਰਾਹ ਹੈਗਾ, ਇੱਥੋਂ ਆਈ ਸੀ ਪਿਛਲੇ ਸਾਲ ਪ੍ਰੋਗਰਾਮ ਦੇ ਉੱਤੇ ਉਹ।
0: ਜੀ
2: ਤੇ ਕਹਿੰਦਾ ਕਹਿੰਦਾ ਜੀ ਇਹ ਸਵਾਲ ਨਾ ਕੋਈ ਉਠਾਉਂਦਾ ਹੀ ਰਹਿੰਦਾ, ਪਹਿਲਾਂ ਵੀ ਉਠਾਏ ਨੇ ਬਈ, ਫੇਰ ਅਸੀਂ ਪੁੱਛਿਆ ਤੇ ਉਹ ਕਹਿੰਦੇ ਨੇ ਬਈ ਜਿਹੜੀ ਕਿਤਾਬ ਦੇ ਵਿੱਚੋਂ ਅਸੀਂ ਲਾਈਨਾਂ ਲਈਆਂ ਨੇ ਉਹਦੇ ਚ ਸੰਤ ਰਾਮ ਦਾਸੀ ਹੀ ਲਿਖਿਆ ਹੋਇਆ ਸੀਗਾ।
0: ਅੱਛਾ ਜੀ।
2: ਹਨਾ ਮੈਂ ਕਿਹਾ ਵੀ ਉਹਨਾਂ ਨੂੰ ਪਤਾ, ਉਹਨਾਂ ਨੇ ਪਤਾ ਨੀ ਕੀਤਾ ਜਦ ਵੀ ਮੈਨੇਜਮੈਂਟ ਕਮੇਟੀ ਆ, ਇੰਨਾ ਤਾਂ ਹੈਗਾ ਹੀ ਆ, ਇਹ ਤਾਂ ਹੈ ਨੀ ਵੀ ਜਮਾ ਹੀ ਉਹ ਅਨਪੜ ਹੋਣਗੇ। ਅਗਲਾ ਕਹਿੰਦਾ ਵੀ ਸੰਤ ਰਾਮ ਦਾਸੀ ਕਿਸੇ ਦੁਨੀਆਂ ਦੇ ਕਿਸੇ ਹਿੱਸੇ ਚ ਤਾਂ ਕੋਈ ਪੋਇਟ ਹੋਇਆ ਹੋਣਾ, ਕੋਈ ਉਰਦੂ ਪੋਇਟ, ਕੋਈ ਹਿੰਦੀ ਪੋਇਟ, ਕੋਈ ਫਾਰਸੀ ਅਰਬੀ, ਕੁਛ ਤਾਂ ਹੋਇਆ ਹੀ ਹੋਊਗਾ। ਤੇ ਕਹਿੰਦਾ ਜੀ ਮੈਂ ਤੁਹਾਡੀ ਗੱਲ ਕਰਾ ਦੂੰਗਾ ਫੇਰ,
0: ਹਨਾ।
2: ਤੇ ਮੈਨੂੰ ਕਹਿਣ ਲੱਗਿਆ, ਮੈਂ ਕਿਹਾ ਜੀ ਚਲੋ ਠੀਕ ਆ, ਗੱਲ ਤਾਂ ਕੀ ਕਰਨੀ ਆ, ਮੈਨੂੰ ਤਾਂ ਪਤਾ ਲੱਗ ਗਿਆ ਸੀਗਾ, ਕਿਉਂਕਿ ਵੀ ਫੇਰ ਮੈਂ ਦੇਖਿਓ ਸੈਨੀ ਸਾਹਿਬ ਭਾਜੀ, ਮੈਂ ਨਾ ਉਹ ਆਪਣਾ ਦਰਬਾਰ ਹਾਲ ਦੀਆਂ ਫੋਟੋਆਂ ਭਾਰੇ ਸਾਹਿਬ ਨੂੰ ਭੇਜੀਆਂ, ਇੱਕ ਪਾਸੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਉਹਦੇ ਉਹਦੇ ਥੱਲੜੇ ਪਾਸੇ ਨਾ ਉਹਨਾਂ ਨੇ ਲਿਖਿਆ ਹੋਇਆ ਖਾਲਿਸਤਾਨ ਜਿੰਦਾਬਾਦ।
0: ਇੱਕ ਪਾਸੇ ਤਾਂ ਕਾਮਰੇਡਾਂ ਨੂੰ ਭੰਡਦੇ ਰਹਿੰਦੇ ਆ ਸਾਰੀ ਦਿਹਾੜੀ, ਦੂਸਰੇ ਪਾਸੇ ਉਹੀ ਕਾਮਰੇਡ ਦੀਆਂ ਲਾਈਨਾਂ ਉੱਤੇ ਲਿਖੀਆਂ ਨੇ ਜੀ, ਤੇ ਉੱਪਰਲੇ ਪਾਸੇ ਖਾਲਿਸਤਾਨ ਜਿੰਦਾਬਾਦ ਲਿਖਿਆ।
2: ਹਾਂ ਉਹ ਤੁਸੀਂ ਦੇਖੋ, ਤੁਸੀਂ ਉਹ ਜਿਹੜਾ ਲਿਖਿਆ ਨਾ, ਮੈਂ ਕੱਲ ਫੋਟੋ ਬੈਠੀ ਬੈਠੀ
0: ਖਿੱਚੀ,
2: ਫਿਰ ਮੈਂ ਨਾ ਉਹ ਲਿਖਿਆ ਹੋਇਆ ਪਿਛਲੇ ਪਾਸੇ ਉਹਨਾਂ ਨੇ ਲਿਖ ਕੇ ਬਹੁਤ ਸੋਹਣਾ, ਬਹੁਤ ਹੀ ਸੋਹਣੇ ਅੱਖਰਾਂ ਚ ਲਿਖ ਕੇ ਨੀਲਾ ਜਿਹਾ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਤੇ ਫੇਰ ਇੱਕ ਪਾਸੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ, ਫਿਰ ਥੱਲੇ ਖਾਲਿਸਤਾਨ ਜਿੰਦਾਬਾਦ, ਮਤਲਬ ਉੱਪਰ ਥੱਲੇ ਲਾਈਨਾਂ ਦੇ ਵਿੱਚ। ਕੱਲ ਉਹਨਾਂ ਨੇ ਪਾਕਿਸਤਾਨ ਦੇ ਜਿਹੜਾ ਸੈਣੀ ਸਾਹਿਬ ਭਾਜੀ, ਜਿਹੜਾ ਉਹਨਾਂ ਦੇ ਪਾਕਿਸਤਾਨ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੈ ਨਾ ਰਮੇਸ਼ ਸਿੰਘ, ਲਾਸਟ ਨੇਮ ਉਹਨਾਂ ਨੇ ਕਿ ਦੱਸਿਆ ਸੀਗਾ, ਰਮੇਸ਼ ਸਿੰਘ ਬੜਾ ਸਮਾਰਟ, ਵੈਰੀ ਪਰਸਨੈਲਿਟੀ ਬੰਦਾ ਉਹ ਗੁਰਸਿੱਖ, ਤੇ ਬਹੁਤ ਵਧੀਆ। ਰਮੇਸ਼ ਸਿੰਘ ਲਾਸਟ ਨੇਮ ਕੀ ਆ ਮੈਨੂੰ ਯਾਦ ਨੀ ਆ ਰਿਹਾ ਉਹਦਾ, ਹਨਾ। ਤੇ ਉਹ ਆਏ ਹੋਏ ਸੀਗੇ, ਉਹਨਾਂ ਨੂੰ ਉਹਨਾਂ ਨੇ 5-7 ਮਿੰਟ 10 ਮਿੰਟ ਦਿੱਤੇ, ਤੇ ਉਹਨਾਂ ਨੇ ਬੜਾ ਵਧੀਆ ਕਿਹਾ ਕਿ ਹਾਂ ਵੀ ਆਉਣ ਸੰਗਤਾਂ ਤੇ ਆ, ਤੇ ਕਹਿੰਦੇ ਉਹ ਜਿੱਦਣ ਆਹ ਪਿੱਛੇ ਜੇ ਹੋਇਆ ਸੀ ਨਾ ਆਹ ਜਿੱਦਣ ਕਹਿਣ ਸੀ ਗੜਗੜਜ ਨੂੰ ਲਾਈਨ ਦੇ ਕੋਲ ਜਾਣ ਨੀ ਦਿੱਤਾ ਹੈਗਾ
0: ਲਾਈਨ
2: ਦੇ ਕੋਲ ਅਰਦਾਸ ਕਰਨ ਦੇ ਲਈ। ਹਾਂਜੀ ਹਾਂਜੀ। ਫੇਰ ਇਹਨੇ ਕਿਹਾ, ਇਹ ਰਮੇਸ਼ ਸਿੰਘ ਨੇ ਕਹਿੰਦਾ ਵੀ ਅਸੀਂ ਉਹਨਾਂ ਦੇ ਜਥੇਦਾਰ ਨੂੰ ਕਿਹਾ ਸੀ ਵੀ ਤੁਸੀਂ ਵੀ ਆਓ, ਇੱਧਰ ਉਧਰਲੇ ਪਾਸੇ ਸੰਗਤਾਂ ਨੇ ਕੀਰਤਨ ਕੀਤਾ ਜਾਂ ਅਰਦਾਸ ਕੀਤੀ, ਤੇ ਬਈ ਸਾਡਾ ਇਹ ਬਾਰਡਰ ਖੋਲਿਆ ਜਾਵੇ ਤੇ ਸੰਗਤਾਂ ਨੂੰ ਦਰਸ਼ਨ ਕਰਨ ਦੀ ਹੋਵੇ ਆ, ਤੇ ਕਹਿੰਦੇ ਵੀ ਉਧਰੋਂ ਜਥੇਦਾਰ ਸਾਹਿਬ ਆਏ ਤਾਂ ਉਹਨਾਂ ਨੂੰ ਨੇੜੇ ਆਉਣ ਨੀ ਦਿੱਤਾ ਹੈਗਾ, ਹਨਾ। ਤੇ ਫੇਰ ਉਦੋਂ ਬਾਅਦ ਉਹ ਇੱਕ ਭਾਈ ਜਿਹਾ ਕੋਈ ਮੈਨੇਜਮੈਂਟ ਕਮੇਟੀ ਦਾ ਹੋਣਾ, ਤੇ ਉਹ ਉੱਠਿਆ ਕਹਿੰਦਾ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕਿਹਾ ਸੰਗਤਾਂ ਨੂੰ ਵੀ ਆਉਣ, ਤੇ ਵੀ ਅਸੀਂ ਵੀਜ਼ੇ ਲਈ ਕਹਿ ਕੇ ਜਾਵਾਂਗੇ ਅੰਬੈਸੀ ਨੂੰ, ਅੰਬੈਸੀ ਵੀ ਸਾਰੀਆਂ ਜਿਹੜਾ ਵੀ ਆਉਣਾ ਚਾਹੁੰਦਾ ਸ਼ਰਧਾਲੂ ਉਹਨਾਂ ਨੂੰ ਵੀਜ਼ੇ ਲਾਏ ਜਾਣ, ਵੀ ਅਸੀਂ ਚਾਹੁੰਦੇ ਆ ਵੀ ਸੰਗਤਾਂ ਅਡੋਪਟ ਕਰਨ ਗੁਰਦੁਆਰੇ ਨੂੰ ਤੇ ਬੱਚਿਆਂ ਨੂੰ ਦੱਸਿਆ ਜਾਵੇ ਆ, ਤੇ ਸਾਰਾ ਕੁਛ ਉਹਨਾਂ ਨੇ ਹਿਸਟਰੀ ਤੇ ਦੱਸਿਆ ਵੀ ਲਾਹੌਰ ਚ ਇੰਨੀ ਹਿਸਟਰੀ ਆਪਣੀ ਪਈ ਆ ਇੱਧਰ ਦੀ। ਹਾਂਜੀ ਚਲੋ। ਫੇਰ ਉਹਨਾਂ ਨੇ ਇਹ ਗੱਲਾਂ ਕਰਨ ਤੋਂ ਬਾਅਦ ਫਿਰ ਕੋਈ ਇੱਕ ਹੋਰ ਬੋਲਿਆ, ਉਹ ਨਾ ਕਹਿੰਦਾ ਵੀ ਹਾਂ ਸਾਡੇ ਦੇਸ਼ ਦੇ ਕਹਿੰਦਾ ਇਹ ਪਾਕਿਸਤਾਨ ਦੇ ਬਾਹਮਣਾਂ ਨੇ ਟੁਕੜੇ ਟੁਕੜੇ ਕਰਤੇ ਆ ਕਰਤਾ। ਅੱਛਾ ਉਹ ਇੱਕ ਕਿਸੇ ਨਾ ਕਿਸੇ ਤਰ੍ਹਾਂ ਪਿਛਲੇ ਹਫਤੇ ਭਾਜੀ ਇਹਨਾਂ ਨੇ ਨਾ ਬੁਲਾਇਆ ਦਿਨ ਸੰਡੇ ਨੂੰ ਜਸਵੰਤ ਸਿੰਘ ਖਾਲੜਾ ਦਾ ਤੇ ਭਾਈ ਦਿਲਾਵਰ ਸਿੰਘ ਦਾ,
0: ਅੱਛਾ ਜੀ,
2: ਹੈਨਾ
0: ਜੀ,
2: ਹਾਂਜੀ, ਭਾਈ ਦਿਲਾਵਰ ਸਿੰਘ, ਹਾਂਜੀ, ਭਾਈ ਦਿਲਾਵਰ ਸਿੰਘ ਦੀ ਮਾਤਾ ਜੀ ਆਏ
0: ਜੀ।
2: ਤੁਸੀਂ ਇਹ ਦੇਖੋ ਸੈਣੀ ਸਾਹਿਬ ਭਾਜੀ, ਜਿਵੇਂ ਆਪਣੀਆਂ ਮਾਤਾ ਨੇ ਨਾ, ਉਸ ਉਮਰ ਦੀ ਮਾਤਾ ਉਹ
0: ਜੀ,
2: ਬਿਲਕੁਲ ਹੀ ਪੇਂਡੂ ਸਧਾਰਨ ਮਾਤਾ
0: ਜੀ,
2: ਬਿਲਕੁਲ ਹੀ
1: ਜੀ,
2: ਕੋਈ ਉਹਨੂੰ ਇਹ ਨੀ, ਹਾਂਜੀ, ਉਹਨੂੰ ਕੁਛ ਜਿਵੇਂ ਆਪਾਂ ਕਹੀਏ ਵੀ ਉਹਨਾਂ ਦੇ ਉਹਦੇ ਪਹਿਰਾਵੇ ਤੋਂ ਜਾਂ ਉਹਦੀ ਤੌਰ ਤੋਂ ਜਿਹੜੀ ਉਹਦੀ ਲੁੱਕ ਸੀ ਉਹ ਤੋਂ ਸਭ ਬਿਲਕੁਲ ਹੀ ਜਿਵੇਂ ਆਪਣੇ ਘਰੇਲੂ ਦੇਸੀ ਬੀਬੀ ਹੁੰਦੀ ਆ ਉਹ ਬੀਬੀ, ਉਹਨਾਂ ਨੇ ਲਿਆ ਕੇ ਨਾ ਪਿਛਲੇ ਪਾਸੇ ਉੱਥੇ ਬਿਠਾ ਦਿੱਤੀ ਸਟੇਜ ਤੇ। ਹਾਂਜੀ, ਬਸ ਉਹ ਬੋਲੀ ਤਾਂ ਕੁਛ ਹੈ ਨੀ ਕਿਉਂਕਿ ਬਹੁਤ ਹੀ ਸਧਾਰਨ ਬੀਬੀ ਸੀਗੀ ਉਹ, ਹੈ ਨਾ, ਤੇ ਫਿਰ ਉਹਦੇ ਬਾਰੇ ਇਹਨਾਂ ਨੇ ਇਤਿਹਾਸ ਪੜ੍ਹਿਆ ਵੀ ਕਿਵੇਂ ਉਹਨੇ ਆਹ ਕੀਤਾ, ਉਹਨੇ ਐਵੇਂ ਕੀਤਾ ਭਾਈ ਦਿਲਾਵਰ ਸਿੰਘ ਨੇ, ਤੇ ਮੈਂ ਕਿਹਾ ਦੇਖੋ ਤੁਸੀਂ ਹਨਾ ਬਈ ਕਿੱਥੇ ਕੀ ਕੀ ਸਿਖਾਈ ਜਾ ਰਹੇ ਨੇ, ਕਿੱਥੇ ਲੈ ਕੇ ਜਾ ਰਹੇ ਨੇ, ਕਿੱਥੇ ਹਨਾ, ਕਿੱਥੇ ਮਤਲਬ ਕਿਹੜੇ ਪਾਸੇ ਨੂੰ ਲੋਕਾਂ ਦਾ ਮਾਇੰਡ ਡਾਇਵਰਟ ਕਰ ਰਹੇ ਨੇ ਇਹ, ਬਈ ਬੈਠੇ ਤਾਂ ਤੁਸੀਂ ਤਾਂ ਇੱਥੇ ਮੌਜ ਨਾਲ ਪੈਸੇ ਲਈ ਬੈਠੇ ਹੋ, ਲੋਕਾਂ ਨੂੰ ਫੇਰ ਉਹੀ ਬੱਚਿਆਂ ਨੂੰ ਤੁਸੀਂ ਉਹੀ ਪੁੱਠੇ ਰਾਹ ਪਾਉਣਾ।
0: ਉਹ ਤਾਂ ਭੈਣ ਜੀ ਉਹ ਟਮਾਣਾ ਸਾਹਿਬ ਦੱਸਦੇ ਹੁੰਦੇ ਸੀ, ਉਹਨਾਂ ਦੇ ਨਾਲ ਯੂਨੀਵਰਸਿਟੀ ਚ ਪੜ੍ਹਦਾ ਹੁੰਦਾ ਸੀ ਦਿਲਾਵਰ, ਤੇ ਬਹੁਤ ਸੈਂਸਿਟਿਵ ਤੇ ਬਹੁਤ ਚੁੱਪ ਚਾਪ ਆਪਣੇ ਆਪ ਦੇ ਵਿਚ ਰਹਿੰਦਾ ਹੁੰਦਾ ਸੀ ਜੀ।
2: ਮੈਂ ਕਿਹਾ ਜੀ ਤੁਸੀਂ ਦੱਸੋ ਵੀ ਤੁਸੀਂ ਦੇਖ ਲੋ ਭਾਰਤ ਸਾਹਿਬ ਜਮਾ ਹੀ ਮਤਲਬ ਜਿਵੇਂ ਮੇਰੀ ਕਿਉਂਕਿ ਹੁਣ ਇੰਨੇ ਸਾਲ ਤਾਂ ਵੈਸੇ ਹੀ ਇਸ ਗੱਲ ਹੋ ਗਏ ਉਮਰ ਦਾ ਵੀ ਕਿੰਨਾ, ਹੁਣ ਜਿਵੇਂ ਸਾਡੀ ਮਦਰ ਉਸ ਏਜ ਦੀ ਉਹ ਤੇ ਬਿਲਕੁਲ ਹੀ ਪੇਂਡੂ ਸਧਾਰਨ, ਇਹ ਵੀ ਨੀ ਹੈਗਾ ਵਿਚਾਰੀ ਨੂੰ ਮਤਲਬ ਬਿਲਕੁਲ ਹੀ ਸਧਾਰਨ
0: ਜੀ। ਨਾਲੇ ਭੈਣ ਜੀ ਉਹ ਗੁਰਬਾਣੀ ਦੀਆਂ ਵੀ ਤੁੱਕਾਂ ਜਿਹੜੀਆਂ ਨੇ ਜਿਹੜੀਆਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹ ਹੀ ਉੱਥੇ ਆਪਣੀਆਂ ਲਾਉਂਦੇ ਨੇ ਨਾ, ਉਹ ਸਾਰਾ ਕੁਝ ਕਰਦੇ ਆ। ਇੱਥੇ ਵੀ ਦੇਖੋ ਹੁਣ ਵੈਸੇ ਜਿਹੜੀ ਸਾਰੀ ਜਿਹੜੀ ਪੂਰੀ ਉਹਨਾਂ ਦੀ ਕਵਿਤਾ ਹੈ ਆਪਣੇ ਸੰਤ ਰਾਮ ਉਦਾਸ ਜੀ ਹੁਣਾਂ ਦੀ, ਉਹਦੇ ਵਿੱਚ ਗੁਰੂ ਸਾਹਿਬਾਨਾਂ ਦਾ ਉਹਨਾਂ ਦੀਆਂ ਨਿਸ਼ਾਨੀਆਂ ਦਾ, ਜੁਝਾਰੂ ਅਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ, ਸਰਸਾ ਦਾ ਜ਼ਿਕਰ ਆਉਂਦਾ ਹੈ, ਤੇ ਉੱਪਰ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰਾਸ ਆਉਂਦੀਆਂ ਨੇ ਉਹੀ ਤੋੜ ਮਰੋੜ ਕੇ ਉੱਪਰ ਛਾਪ ਦਿੱਤੀਆਂ ਜੀ। ਪਰ ਪੂਰੀ ਜਿਹੜੀ
2: ਭਾਰੇ ਸਾਹਿਬ,
0: ਹਾਂਜੀ
2: ਭਾਰੇ ਸਾਹਿਬ, ਇਹਨਾਂ ਨੇ ਬਾਹਰਲੇ ਪਾਸੇ ਨਾ ਜਿਵੇਂ ਆਪਾਂ ਦੀਵਾਲੀ ਨੂੰ ਲਾਈਟਾਂ ਲਾਉਂਦੇ ਹੁੰਦੇ ਆ ਨਾ ਬਾਹਰਲੇ ਪਾਸੇ ਆਪਣੇ
0: ਲੜੀਆਂ ਲਾ ਦਿੰਦੇ ਆ,
2: ਇਸ ਤਰ੍ਹਾਂ ਤਾਂ ਇਹਨਾਂ ਨੇ ਅੱਠ ਅੱਠ ਦਸ ਦਸ ਫੁੱਟ ਲੰਬੀਆਂ ਥੱਲੇ ਨੂੰ ਪੋਸਟਰ ਬਣਾਏ ਹੋਏ ਨੇ ਹਰੇਕ ਹੀ ਜਿਹੜੇ ਆਹ ਦੂਜੇ ਨੇ ਜਿਹਨਾਂ ਨੂੰ ਇਹ ਜੁਝਾਰੂ ਸਿੰਘ ਕਹਿੰਦੇ ਨੇ, ਹਨਾ, ਚਲੋ ਜੋ ਵੀ, ਤੇ ਉਹ ਉਹਨਾਂ ਦੇ ਪੋਸਟਰ ਲੈਣੇ, ਇਹਨਾਂ ਨੇ ਕਿਸੇ ਗਦਰੀ ਬਾਬੇ ਦੇ ਪੋਸਟਰ ਨਹੀਂ ਲਾਏ।
0: ਬਿਲਕੁਲ ਹੈ ਜੀ, ਬਿਲਕੁਲ, ਜਿਹਨਾਂ ਨੇ ਗੁਰੂ ਘਰ ਵਸਾਏ ਨੇ ਜੀ ਇੱਥੇ ਸਾਰਾ ਕੁਝ, ਆਪ ਭਾਈ ਸਾਹਿਬਾਨਾਂ ਦੀ ਜਿਹੜੀ ਹੈ ਸੇਵਾ ਵੀ ਨਿਭਾਈ, ਅੰਮ੍ਰਿਤ ਵੀ ਛਕੇ, ਸਾਰਾ ਕੁਝ ਕੀਤਾ ਹੈ, ਬਿਲਕੁਲ ਹੈ।
1: ਗੱਲ ਤਾਂ ਇਹ ਹੈ ਨਾ ਜੀ ਕਿ ਆਪ,
0: ਹਾਂਜੀ ਸੈਣੀ ਸਾਹਿਬ,
1: ਭੈਣ ਜੀ, ਇਹਨਾਂ ਨੇ ਆਪ ਕਨਫਿਊਜ਼ਡ ਹੈਗੇ ਆ ਤੇ ਲੋਕਾਂ ਨੂੰ ਕਨਫਿਊਜ਼ਡ
0: ਕਰਦੇ ਆ ਜੀ
1: ਸ਼ੁਰੂ ਤੋਂ ਲੈ ਕੇ।
2: ਤੁਹਾਡੀ ਆ ਗੱਲ ਨਾਲ ਮੈਂ ਬਹੁਤਾ ਸਹਿਮਤ ਨਹੀਂ, ਇਹ ਕਨਫਿਊਜ਼ ਨਹੀਂ ਹੈਗੇ, ਦਿਮਾਗ ਦੇ ਪਿੱਛੇ ਇਹਨਾਂ ਦਾ ਏਮ ਕੀ ਆ ਕੀ ਇਹਨਾਂ ਨੇ ਕਿਵੇਂ ਪੈਸਾ ਉਹ ਨੇ, ਹਨਾ, ਇੱਕ ਜਿਵੇਂ ਆਪਾਂ ਕਹਿੰਦੇ ਆ ਮਤਲਬ, ਚਲੋ ਠੀਕ ਆ, ਮੈਂ ਹੁਣ ਕੁਛ ਨੀ ਕਹਿਣਾ। ਤੇ
0: ਔਜਲਾ ਸਾਹਿਬ ਨੇ ਨਾਮ ਜਿਹੜਾ ਤੁਸੀਂ ਗੱਲ ਕਰਦੇ ਸੀ ਰਮੇਸ਼ ਸਿੰਘ ਅਰੋੜਾ ਸੀ ਉਹਨਾਂ ਦਾ ਪੂਰਾ ਨਾ।
2: ਹਾਂਜੀ, ਰਮੇਸ਼ ਸਿੰਘ ਅਰੋੜਾ, ਬੜੀ ਪਰਸਨੈਲਿਟੀ, ਬੜਾ ਹੀ ਥੋੜੀ ਉਮਰ ਦਾ ਹੀ ਹੋਣੇ, ਮੇਰੇ ਖਿਆਲ 40-45 ਸਾਲ ਦਾ ਹੀ, ਉਹ ਯੰਗ ਜਿਹੀ ਸੀ ਤੇ ਦਾੜੀ ਪ੍ਰਕਾਸ਼ ਕੀਤੀ ਹੋਈ ਤੇ ਬਹੁਤ ਵਧੀਆ ਪੱਗ ਬੰਨੀ ਹੋਈ, ਬਹੁਤ ਹੀ ਪਰਸਨੈਲਿਟੀ ਠੀਕ ਸੀ, ਪਰਸਨੈਲਿਟੀ ਸੀਗੀ ਤੇ ਬੋਲਦਾ ਵੀ ਠੀਕ ਸੀਗਾ। ਚਲੋ ਜਿਵੇਂ ਵੀ ਉਹਨੇ ਤਾਂ ਆਪਦੇ ਕੰਟਰੀ ਦੀ ਹੋਈ ਪ੍ਰੇਸ ਕਰਨੀ ਸੀਗੀ, ਹਨਾ,
0: ਬਿਲਕੁਲ,
2: ਤੇ ਉਹ ਤਾਂ ਕਹਿੰਦੇ ਵੀ ਸਿੱਖਾਂ ਨੇ ਇੱਥੇ ਵਿਤਕਰਾ ਹੁੰਦਾ, ਸਾਡੇ ਨਾਲ ਨੀ ਉੱਥੇ ਵਿਤਕਰਾ ਹੁੰਦਾ ਹੈਗਾ, ਹਨਾ, ਤੇ ਮੈਂ ਕਿਹਾ ਵੀ ਇਹ ਵੀ ਠੀਕ ਆ, ਹਨਾ, ਤੁਸੀਂ ਤਾਂ ਉਸੇ ਪਾਸੇ, ਉਹਨਾਂ ਨੇ ਆਪਣੇ ਕੰਟਰੀ ਵੱਲੋਂ ਹੀ ਬੋਲਣਾ ਥੋੜਾ ਜਿਹਾ ਜੋ ਵੀ ਬੋਲਣਾ, ਹਨਾ, ਤੇ
1: ਸਾਡਿਆਂ ਨੂੰ ਖਿਲਾਫ ਬੁਲਾ ਲਓ ਤਾਂ ਜਿੰਨਾ ਮਰਜ਼ੀ, ਬਿਲਕੁਲ, ਸਾਡਿਆਂ ਨੂੰ ਪੰਜਾਬ ਚ ਬੈਠਿਆ ਨਾਲ ਵਿਤਕਰਾ ਹੋਈ ਜਾਂਦਾ,
0: ਬਿਲਕੁਲ ਹੈ ਜੀ,
1: ਹਾਂਜੀ,
2: ਤੇ ਹਾਂਜੀ ਹਾਂਜੀ, ਠੀਕ ਸੀਗਾ, ਵਧੀਆ ਸੀਗਾ, ਤੇ ਇਸ ਕਰਕੇ ਮੈਂ ਕਈ ਵਾਰੀ ਸੋਚਦੀ ਹੁੰਦੀ ਆ, ਮੈਂ ਦੇਖਦੀ ਹੁੰਦੀ, ਮੈਂ ਕਿਹਾ ਵੀ ਚਲੋ ਬਹੁਤ ਇਨਫੋਰਮੇਸ਼ਨ ਹੀ ਸਹੀ ਹੈ ਨਾ,
0: ਜੀ ਬਿਲਕੁਲ
2: ਤੇ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਮਿਲਦੀ ਆ ਉੱਥੇ, ਮੈਂ ਜਦ ਜਾਂਦੀ ਆ ਹਰ ਸੰਡੇ ਨੂੰ ਕੁਛ ਨਾ
0: ਭੈਣ
2: ਕੁਛ
0: ਜੀ, ਇਹਨਾਂ ਦੇ ਇਹ ਆ ਨਾ ਕਿ ਇੱਥੇ
2: ਤੇ
0: ਚਲਾਕੀ ਤਾਂ ਕਰਦੇ ਆ ਕਿਉਂਕਿ ਜਿਹੜੇ ਪੁਰਾਣੇ ਬੱਚੇ ਨੇ ਜਾਂ ਚਲੋ ਮੇਰਾ ਵੀ ਬਰਥ 83 ਦਾ ਹੈ, ਚਲੋ ਕੁਝ ਚੀਜ਼ਾਂ ਉਸ ਥੋੜੀ ਬਹੁਤੀ ਸੁਰਤ ਸੰਭਾਲ ਲਈ ਸੀ, 92 ਤੱਕ 94 ਤੱਕ ਇਹ ਸਾਰੀ ਚੱਲਦਾ ਰਿਹਾ ਉਸ ਸਮੇਂ ਚ, ਤੇ ਉਹਨਾਂ ਨੂੰ ਤੀ ਗਮਰਾਹ ਕਰ ਸਕਦੇ, ਪਰ ਜਿਹੜੇ ਨਵੇਂ ਬੱਚੇ ਨੇ ਜਿਹੜੇ 2000 ਦੇ ਜਾਂ ਕਹਿ ਲਓ ਜਾਂ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਆ, ਉਹ ਉਹਨਾਂ ਨੂੰ ਜਿਹੜਾ ਬ੍ਰੇਨ ਵਾਸ਼ ਆਸਾਨੀ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਕਰਦੇ ਆ ਜੀ ਇਹ।
2: ਪਰ ਸਭ ਇਹ ਨਾ ਆਪਸ ਵਿੱਚ ਸਿਰ ਪੜਾ ਪੜਾ ਲੜੀ ਜਾਂਦਾ, ਪਰ ਇਹਨਾਂ ਦੇ ਸਿਰ ਹੀ ਬਹੁਤ ਸਟਰੋਂਗ ਨੇ
0: ਬਿਲਕੁਲ ਹੈ ਜੀ,
2: ਹਨਾ। ਤੇ ਜਿਹੜੇ ਇੱਥੇ ਵੀ ਨੇ ਨਾ ਜਿਹੜੇ ਇਹ ਨੇ, ਇਹਨਾਂ ਆਪ ਹੀ ਸਿਰ ਮਾਰੀ ਜਾਂਦੇ ਇੱਕ ਦੂਜੇ ਦੇ ਵਿੱਚ,
0: ਜੀ ਬਿਲਕੁਲ ਹੈ ਜੀ,
2: ਪਰ ਹੈ ਹੀ ਢੀਠ ਬਹੁਤ ਜ਼ਿਆਦਾ।
0: ਜੀ
2: ਤੇ
0: ਭੈਣ ਜੀ ਪਿਛਲੇ ਨਾ
2: ਕਰਕੇ
0: ਕੈਨੇਡਾ ਦੀ ਖਬਰ ਕੀਤੀ ਸੀ, ਗੁਰੂ ਘਰ ਦਾ ਇਹਨਾਂ ਨੇ ਗਿਰਵੀ ਰੱਖੇ ਹੋਏ ਨੇ ਜੀ।
1: ਬਿਲਕੁਲ ਜੀ,
2: ਫੇਰ ਉਹ ਤਾਂ ਐਕਚੁਅਲੀ ਤਾਂ ਇਹ ਸੂਫੀਆਂ ਵਾਲੇ ਤਾਂ ਇਹੀ ਨੇ, ਉਹ ਕਹਿੰਦੇ ਵੀ ਗੁਰੂ ਘਰ ਚ ਤਾਂ ਹੈ, ਉਹ ਸੂਫੀ ਜਿਵੇਂ ਕਹਿੰਦੇ ਵੀ ਰੱਬ ਤਾਂ ਤੁਹਾਡੇ ਅੰਦਰ ਆ,
0: ਬਿਲਕੁਲ
2: ਹਨਾ। ਤੇ ਉਹ ਉਹਨਾਂ ਨੇ ਇਹ ਵੀ ਵਿੱਚੋਂ ਵਿੱਚ ਵਿੱਚ ਸਾਰੇ ਪਾਸੇ ਜਿੱਥੇ ਜਿੱਥੇ ਜਿਹੜੀ ਚੀਜ਼ ਲੋਟ ਲੱਗਦੀ ਆ, ਲਾਈਨ ਜਿਹੜੀ ਜਿੱਥੇ ਤੁਕ ਜੁੜ ਠੀਕ ਹੁੰਦੀ ਆ ਉੱਥੋਂ ਫੜ ਲੈਣੇ, ਉਹ ਕਹਿੰਦੇ ਵੀ ਗੁਰੂ ਘਰ ਨੂੰ ਕੀ ਆ, ਉਹ ਤਾਂ ਕਹਿੰਦੇ ਵੀ ਅੰਦਰ ਆ ਸਾਰਾ ਕੁਛ, ਤਾਂ ਕਰਕੇ ਵੀ ਇਹਨੂੰ ਗਿਰਵੀ ਰੱਖ ਵੀ ਦੋ।
0: ਬਿਲਕੁਲ ਹੈ ਜੀ,
2: ਰੱਬ ਕਿਹੜਾ ਕਿਸੇ ਦੇ ਗਿਰਵੀ ਰੱਖੇ ਤੇ, ਉਹ ਕਹਿੰਦੇ ਰੱਬ ਗਿਰਵੀ ਹੋਣਾ ਆ, ਤਾਂ ਕਰਕੇ ਇਹਨਾਂ ਦਾ ਡਰ ਚੱਕਿਆ ਹੋਇਆ ਸਾਰਾ ਕੁਛ। ਹਾਂਜੀ
1: ਬਿਲਕੁਲ ਜੀ, ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ ਹੈ ਜੀ,
2: ਬਿਲਕੁਲ ਬਿਲਕੁਲ,
1: ਕਹਿੰਦਾ ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ।
0: ਬਾਕੀ ਸਭ ਫਜ਼ੂਲ ਹੈ ਸੈਣੀ
1: ਸਾਹਿਬ, ਔਰ ਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਤੂੰ ਢਾ ਦੇ ਮਾਰ ਛੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਹਾਂਜੀ
0: ਸੈਣੀ ਸਾਹਿਬ, ਲੋਟੇ ਦਾ ਤਾਂ ਸਾਰਾ ਕੰਮ ਆ ਜੀ, ਲੋਟਾ ਭੰਨ ਤਾ ਮੁੜ ਕੇ ਸੋਟਾ ਕੀ ਕਰੂ।
2: ਚਲੋ ਸੁਣ ਲਿਆ, ਬਹੁਤ ਵਧੀਆ, ਬਹੁਤ
0: ਥੈਂਕ ਯੂ ਭੈਣ ਜੀ,
2: ਚੰਗਾ ਲੱਗਦਾ ਹੁਣ।
1: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਜੀ।
2: ਹਾਂਜੀ
1: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਾਡੇ ਆਉਣ ਨਾਲ ਹੌਸਲਾ ਬਹੁਤ ਹੋਇਆ ਸਾਨੂੰ ਵੈਸੇ, ਆਉਂਦੇ ਰਹਿਆ ਕਰੋ।
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
0: ਜੀ ਦੋਸਤੋ, ਇਸ ਤਰ੍ਹਾਂ ਜੀ ਹਰਵਿੰਦਰ ਜੋਲ ਭੈਣ ਜੀ, ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੀ ਕਹੋਗੇ?
1: ਮੈਂ ਹੁਣ ਜਾਂਦੇ ਜਾਂਦੇ ਮੁਹੰਮਦ ਸਾਹਿਬ ਦਾ ਜਿਹੜਾ ਗੀਤ ਸੁਣਨਾ ਹੈਗਾ ਆ, ਤੇ ਇਸ ਕਰਕੇ ਮੇਰਾ ਟਾਈਮ ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿਓ, ਖਬਰਾਂ ਬਾਕੀ ਬਾਅਦ ਚ ਕਰਿਓ, ਜੇ ਉਹ ਆ ਜਾਂਦੇ ਤੇ ਪਹਿਲਾਂ ਉਹਨਾਂ ਦਾ ਗੀਤ ਲਾ ਦਿਓ,
0: ਨਹੀਂ ਤੁਸੀਂ
1: ਮੈਂ ਸੁਣਾ ਹੁੰਦਾ ਹੈ ਉਹਨਾਂ ਦਾ ਗੀਤ ਸੁਣ।
0: ਇੱਕ ਖਬਰ ਰਹਿ ਗਈ ਵੈਸੇ ਆ, ਤੁਸੀਂ ਹੁਣੇ ਹੁਣੇ ਬਿੱਲ ਦੇ ਕੇ ਹਟੇ ਹੋ, ਪਾਵਰਕੌਮ ਦੇ ਵੱਲੋਂ ਬਿਜਲੀ ਕਨੈਕਸ਼ਨ ਕੱਟਣ ਤੇ ਰੋਕ ਲਾਤੀ ਹੈ, ਤੁਸੀਂ ਡਰਿਆ ਨਾ ਕਰੋ।
1: ਉਹ ਲਟੇਰੇ ਆ, ਲਟੇਰੇ ਆ ਜੀ, ਉਹ ਗੱਲ ਇਹ ਤਾਂ ਹੈਗੀ ਜੀ, ਉਹ ਕੁੰਭ ਦਾ ਹੋਇਆ ਮੇਲਾ, ਇੱਕ ਸਾਧੂ ਸੀਗਾ, ਉਹ ਵਿਚਾਰਾ ਕੁੰਭ ਤੇ ਗਿਆ ਤੇ ਉਹਦਾ ਵਿਚਾਰੇ ਦਾ ਕੰਬਲ ਚੱਕ ਹੋ ਗਿਆ, ਤੇ ਉਹ ਕਿਸੇ ਨੇ ਜਾ ਕੇ ਪੁੱਛਿਆ ਕਿੱਦਾਂ, ਕਹਿੰਦਾ ਕਿੱਦਾਂ ਬਾਬਾ ਜੀ ਕੁੰਭ ਨਾ ਆਇਆ ਏ, ਕਹਿੰਦਾ ਕਾਹਦਾ ਕੁੰਭ, ਕਹਿੰਦਾ ਸਭ ਸਾਡਾ ਕੰਬਲ ਚੱਕਣ ਦੀਆਂ ਸਕੀਮਾਂ ਸੀਗੀਆਂ। ਹੈਂਜੀ
0: ਔਜਲਾ ਸਾਹਿਬ ਜੁੜੇ, ਇਹਨਾਂ ਤੋਂ ਗੁਣ ਸਿੱਖੋ ਥੋੜੇ ਜੇ ਬਿਜ਼ਨਸ ਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ,
3: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਰੋਤਿਆਂ ਨੂੰ,
0: ਸਤਿ ਸ੍ਰੀ ਅਕਾਲ ਜੀ।
3: ਚਲੋ ਭੈਣ ਜੀ, ਵਧੀਆ ਵਿਚਾਰ ਦੱਸ ਕੇ ਗਏ
0: ਜੀ।
3: ਦੇਖੋ ਮੈਂ ਜਿਹੜਾ ਤੁਸੀਂ ਫਿਰੋਜ਼ਪੁਰ ਵਾਲਾ ਇੰਸਪੈਕਟਰ ਫੜਿਆ,
0: ਹਾਂਜੀ
3: ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਤੋਂ ਕੀ ਪੁਲਿਸ ਵਾਲਿਆਂ ਤੋਂ ਆਸ ਰੱਖਾਂਗੇ। ਇਹ ਕਹਿੰਦੇ ਨੇ ਜੀ ਇਹ ਪੰਜਾਬ ਦੇ ਵਿੱਚੋਂ ਆਹ ਚੀਜ਼ਾਂ ਖਤਮ ਕਰਨ ਨੂੰ ਲੱਗੇ ਹਨ। ਥੋੜੇ ਯਾਦ ਹੋਣਾ ਜਦੋਂ ਰਵੀ ਸਿੱਧੂ ਵਾਲਾ ਕਾਂਡ ਹੋਇਆ ਸੀ ਨਾ
0: ਜੀ, ਬਹੁਤ ਮਸ਼ਹੂਰ ਸੀ।
3: ਮੈਂ ਉਹ ਪਿੰਡ ਨੀ ਯਾਦ ਆ ਰਿਹਾ, ਮੈਂ ਯਾਦ ਕਰ ਰਿਹਾ ਸੀ ਰਾਏਕੋਟ ਦੇ ਕੋਲ ਪਿੰਡ ਆ ਮਾਣਕੇ, ਉਹਨਾਂ ਦੇ ਵਿਚਾਲੇ ਜਾਂਦਾ ਪਿੰਡ, ਉੱਥੇ ਦਾ ਇੱਕ SSP ਸੀਗਾ
0: ਜੀ,
3: ਉਹ ਬਾਅਦ ਪਿੰਡ ਨਾਲ ਪਹਿਲਾ SSP ਜਿਹੜਾ ਉਹਦੇ ਨਾਂ ਨਾਲ ਪੁਲਿਸ ਮਹਿਕਮੇ ਚ ਆਪਦਾ ਪਿੰਡ ਲਾਉਂਦਾ ਹੁੰਦਾ ਸੀ।
0: ਅੱਛਾ,
3: ਰਾਰੇ ਤੇ ਸੀ ਪਿੰਡ ਕੋਈ ਸਮਥਿੰਗ
0: ਜੀ,
3: ਹੈ ਤਾਂ ਉਹ SSP ਬਸ ਬੈ ਸੀ ਬਾਦਲ ਸਾਹਿਬ ਨਾਲ ਨੇੜ ਪਿਛੇ, ਉਹਦੇ ਅੱਗੇ ਲੱਗਿਆ ਸੀ
0: ਜੀ।
3: ਉਹ ਉਦੋਂ ਕਰੰਸੀ ਬਹੁਤ ਆਉਂਦੀ ਸੀ 2 ਨੰਬਰ ਦੀ ਉਧਰੋਂ
0: ਜੀ,
3: ਉਹਨੇ ਰਵੀ ਸਿੱਧੂ ਨੂੰ 2 ਕਰੋੜ ਰੁਪਇਆ ਦੇਤਾ, ਆਪਦਾ ਮੁੰਡਾ ਪੁਲਿਸ ਚ ਭਰਤੀ ਕਰ ਲਿਆ ਤੇ ਕੁੜੀ PCS ਬਣਾ ਲਈ
0: ਜੀ।
3: ਤੇ ਜਦੋਂ ਉਹਨਾਂ ਨੇ ਪੈਸੇ ਖੋਲੇ ਤੇ ਪੈਸੇ ਜਾਲੀ ਸੀਗੇ।
0: ਅੱਛਾ ਜੀ, ਉੱਪਰਲਾ ਤੇ ਥੱਲਾ ਲਾ ਨੋਟਿਸ ਸੀ।
3: ਉਹਨਾਂ ਨੇ ਜਾ ਕੇ ਉਹ ਦਿੱਲੀ ਫੂਕੇ
0: अच्छा
3: सुखने कड़ा
0: जी,
3: सौखे सी, 2 करोड़ कड़ा थोड़ा हुंदा
0: आओ भाई कितों
3: मेरे जानी।
0: मिलेगा।
3: हाँ चलो ओदू बाद तां ओह केस हो गया ना, ओहनू कह सकदे सी कुछ, माड़ा बंदा हुंदा ओहनू तां चक वी लैंदे है ना
0: जी
3: वी तूं सानूं गलत नोट दे गया, हुण
0: चोरां
3: तां
0: नूं
3: इह वी
0: मोड़
3: नहीं
0: पै
3: कह
0: गए
3: सकदे।
0: जी।
3: ਤੇ ਉਹ ਚਲੋ ਬਾਅਦ ਦੇ ਵਿੱਚ ਰਵੀ ਸਿੱਧੂ ਕਾਂਡ ਹੋ ਗਿਆ ਤਾਂ ਬੱਚੇ ਤਾਂ ਉਹਦੇ ਰਹਿ ਗਏ ਸੀ, ਪਰ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਲੋਕਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਕਿ ਇਹ
0: ਜੀ
3: ਮੁਜਰਮ ਨੂੰ ਫੜ ਲੈਣਗੇ
0: ਨਾ ਜੀ, ਨਾ ਜੀ, ਸਭ
3: ਜਿਹੜੇ
0: ਮਿਲੀ
3: ਖੁਦੇ
0: ਭੁਗਤ
3: ਆਪ ਕੰਮ
0: ਚੱਲਦੀ ਹੈ
3: ਕਰਦੇ
0: ਜੀ।
3: ਨੇ। ਹਾਂਜੀ ਮੇਰਾ ਸਵਾਲ ਜਿਹੜਾ ਤੁਸੀਂ ਕਰਦੇ ਸੀ ਨਾ ਫਿਰੋਜ਼ਪੁਰ ਵਾਲੇ ਪੁਲਿਸ ਵਾਲੇ ਦਾ ਜਾਂ
0: ਜੀ,
3: ਜਿਹੜੀ ਮੋਗੇ ਫੜੀ ਹੈ, ਕਿ ਤੁਸੀਂ ਇਹਨਾਂ ਤੋਂ ਕੀ ਆਸ ਰੱਖਦੇ ਹੋ ਕਿ ਇਹ
0: ਤੇ ਉਹ ਥਾਰ ਵਾਲੀ
3: ਸਮਾਜ
0: ਬੀਬੀ ਵੀ ਤਾਂ ਸੀਗੀ ਪਹਿਲਾਂ ਥਾਰ ਵਾਲੀ
3: ਬਿਲਕੁਲ
0: ਜੀ।
3: ਤੂੰ ਮਾਰੇ ਕਹਿਣ ਦਾ ਮਤਲਬ ਵੀ ਅਸੀਂ ਇਹਨਾਂ ਤੋਂ ਕੀ ਆਸ ਰੱਖਦੇ ਹਾਂ,
0: ਨਾ ਜੀ ਨਾ ਜੀ,
1: ਨਾ
0: ਪਰੋਪਕਾਰ ਹੀ
1: ਜੀ
0: ਉੱਠ
1: ਨਾ।
0: ਗਿਆ ਜੀ।
3: ਹਾਂਜੀ ਇਹ ਬਸ ਇੱਕ ਨਾਂ ਦੇ ਨੇ ਤੇ ਇੱਕ
1: ਬਿਲਕੁਲ
3: ਆਪਣੇ ਗੱਲ ਅਸਲ ਚ ਇਹ ਹੈ, ਇਹ ਵੀ ਕੀ ਕਾਰਨ ਜਿਹਦੇ
0: ਜੀ,
3: ਸਾਡੇ ਉੱਪਰ ਬਿਠਾਏ ਹੋਏ ਨੇ ਪਹਿਲਾਂ ਤਾਂ ਉਹ ਲੱਗੇ ਹੋਏ ਨੇ, ਜੇ ਉਹ 100 ਬਣਾਉਂਦੇ ਨੇ ਤਾਂ 50 ਇਹਨਾਂ ਨੇ ਬਣਾਉਣੇ ਨੀ ਵਿੱਚੋਂ।
0: ਬਿਲਕੁਲ ਹੈ ਜੀ,
3: ਤੁਸੀਂ ਦੇਖੋ ਵੀ ਅਸੀਂ ਬਾਹਰੋਂ ਮਤਲਬ ਇੱਕ ਦੂਜੇ ਮੁਲਕ ਤੋਂ ਕਰੰਸੀ ਰੋਕਣੀ ਹੈ ਕਿ ਅਸੀਂ ਵੀ ਉਹਦੇ ਵਿੱਚ ਹਿੱਸਾ ਰੱਖਣਾ,
0: ਬਿਲਕੁਲ ਹੈ ਜੀ,
3: ਕਿੱਡੀ ਘਟੀਆ ਗੱਲ ਸੀ ਇਹ। ਫਿਰ ਉਹ ਫੜਿਆ ਗਿਆ ਸੀ ਮਤਲਬ ਬਾਅਦ ਵਿੱਚ ਤੱਕ ਰਿਟਾਇਰ ਹੋਇਆ, ਵੈਸੇ ਤਾਂ ਉਹ ਰਿਟਾਇਰ ਹੋ ਗਿਆ, ਯਾਰ ਮੂੰਹ ਚ ਨਾਂ ਤੇ ਪਿੰਡ ਫਿਰੀ ਜਾਂਦਾ ਰੈਕੋਰਡ ਦੇ ਨਾਲੇ ਪਿੰਡ ਉਹਦਾ
0: ਜੀ।
3: ਤੇ ਮਤਲਬ ਅਸੀਂ ਮੇਰੇ ਥੋੜੀ ਗੱਲ ਚ ਮੇਰੇ ਸਵਾਲ ਤਾਂ ਆਇਆ ਵੀ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਜਿਹੜੀ ਸਾਡੇ ਤੇ ਲਾਈ ਹੋਈ ਹੈ ਇਹਨਾਂ ਨੇ
0: ਜੀ
3: ਸਾਡੀ ਰੱਖਿਆ ਲਈ, ਉਹੀ ਚੋਰ ਨੇ।
0: ਬਿਲਕੁਲ ਹੈ ਜੀ,
3: ਹਾਂਜੀ
1: ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਵੀਰ ਜੀ, ਇਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਆ।
3: ਕਰੂ ਕੌਣ ਜੀ, ਕੌਣ
1: ਕਰੇ? ਕੋਈ ਸੈਂਟਰ, ਕੋਈ ਸੈਂਟਰ ਏਜੰਸੀ ਕਰੇ ਜੀ। ਗੱਲ ਤਾਂ ਇਹ
3: ਨਾਲ ਵੀ ਉਹੀ ਆ, ਹੁਣ ਤੁਸੀਂ ਫੇਰ ਦੇਖੋ ਚਾਹੇ ਪਟਵਾਰੀ ਫੜੇ ਜਾਂਦੇ ਨੇ ਚਾਹੇ ਕੋਈ ਵੀ ਫੜਿਆ ਜਾਂਦਾ, ਨਾਲੇ ਤਾਂ ਜਿੰਨੇ ਚਿਰ ਸਸਪੈਂਡ ਰਹਿੰਦੇ ਜਦੋਂ ਬਹਾਰਦੇ ਉਨੀ ਸਰਕਾਰ ਮਿਲ ਜਾਂਦੀ ਉਹਨਾਂ
0: ਨੂੰ।
1: ਹਾਂਜੀ ਇਕੱਠੇ ਪੈਸੇ ਮਿਲ ਜਾਂਦੇ ਆ,
3: ਇਕੱਠੇ ਪੈਸੇ ਮਿਲ ਜਾਂਦੇ ਨੇ।
1: ਹਾਂਜੀ
3: ਇਹ ਸਸਪੈਂਡ ਹੋਇਆ ਕਿਹੜਾ, ਇਹਨਾਂ ਨੂੰ ਰਾਖ ਨੀ ਹੁੰਦੇ, ਸਾਰੇ ਪਾਸੇ ਹੀ ਰਾਖ ਹੈ। ਅੱਜ ਤੁਸੀਂ ਦੱਸਿਆ ਪਟਵਾਰੀ ਫੇਰ ਰੱਖ ਲਿਆ ਉਹਨਾਂ ਨੇ,
1: ਬਿਲਕੁਲ ਜੀ ਗਿਰਦਾਵਰ ਬਣਾਤਾ
3: ਜਦੋਂ ਫੜਨ ਵਾਲੇ ਹੀ ਉਹ ਨੇ
0: ਜੀ।
1: ਹਾਂਜੀ
3: ਜਿਹੜੇ ਪਹਿਲਾਂ ਹੀ ਆਪ ਉਹਦੇ ਅਰਗੇ ਨੇ, ਤੇ ਇਨਸਾਫ਼ ਕਿੱਥੋਂ ਮਿਲਣਾ?
1: ਬਿਲਕੁਲ
3: ਤੁਸੀਂ ਕਹਿੰਦੇ ਸਕਰੀਨ ਕਰੂ ਕੌਣ ਰਾਜਨ ਜੀ, ਮੈਨੂੰ ਇਹ ਤਾਂ ਦੱਸੋ।
0: ਜੇ ਓਜਲਾ ਸਾਹਿਬ ਸਕਰੀਨਿੰਗ ਕਰਦੇ ਵੀ ਆ ਤਾਂ ਫਿਰ ਉਹਦੇ ਵਿੱਚ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਜਾਂਦੇ ਨੇ ਜੀ, ਭਈ ਏਦਾਂ ਧੱਕਾ ਹੁੰਦਾ ਜੀ ਉਹ, ਫਿਰ ਸਾਡੇ
3: ਮੇਰੇ
0: ਪੰਜਾਬ
3: ਹਿਸਾਬ ਨਾਲ 70%
0: ਸਾਡੇ
3: ਸੱਤਰ
0: ਜੀ
3: ਪਰਸੈਂਟ ਤਾਂ
0: ਬਿਲਕੁਲ
3: 70% ਤਾਂ ਸਾਡੇ ਲੋਕ ਸਭਾ ਚ,
0: ਬਿਲਕੁਲ
3: 70% ਦਾ ਲੋਕ ਸਭਾ ਚ ਅਪਰਾਧੀ ਬੈਠੇ ਜਿਹਨਾਂ ਨੇ ਅਜੇ ਘਨੂਣ ਜੁਰਮ ਕੀਤੇ, ਤੁਸੀਂ ਕਾਨੂੰਨ ਕਿਤੋਂ ਪਾਲਦੇ?
0: ਨਾ ਨਾ ਨਾ ਨਾ ਹੋ ਹੀ ਨਹੀਂ ਸਕਦਾ ਜੀ, ਇੰਨਾ ਕਰਪਟ ਹੋ ਚੁੱਕਿਆ ਸਾਰਾ ਕੁਝ ਜੀ,
3: ਸਿਸਟਮ ਹੀ ਕਰਪਟ ਹੋ ਚੁੱਕਿਆ
0: ਜੀ।
3: ਮਾੜਾ ਮੋਟਾ ਨਿਆਂ ਤੇ ਭਰੋਸਾ ਸੀਗਾ, ਇਹ ਵੀ ਦੇਖ ਲਓ ਕਿੱਧਰ ਨੂੰ ਚੱਲੇ ਹੋਏ ਨੇ ਜੀ ਹੁਣ
0: ਜੀ,
3: ਉਹ ਵੀ ਉਸੇ ਤਾਣੇ ਬਾਣੇ ਦੇ। ਜਿਹੜਾ ਕੋਈ ਰਿਟਾਇਰ ਹੁੰਦਾ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਂਦਾ
0: ਜੀ,
3: ਤੁਸੀਂ ਫਿਰ ਉਹਦਾ ਏਮ ਕੀ ਹੈ ਜੀ? ਤੁਸੀਂ ਇੱਕ ਬੰਦੇ ਦਾ, ਤੁਸੀਂ ਹੋ ਜਾਂ ਕੋਈ ਵੀ ਆ, ਮੈਂ ਜੋਬ ਕਰਦਾ ਜੇ ਮੈਂ 35 ਸਾਲ ਦਾ, ਜੇ ਮੇਰਾ ਏਮ ਹੀ ਉਹ ਹੈ
0: ਬਿਲਕੁਲ,
3: ਤੇ ਫਿਰ ਮੈਂ ਤਾਂ ਉਹੀ ਦੇਖਣਾ ਕਿ ਮਤਲਬ ਕਿਵੇਂ ਇਕੱਠਾ ਕਰਾਂ ਧਨ ਨੂੰ ਖੜ ਕੇ, ਫਿਰ ਮੈਂ MLA ਬਣਾ, ਮੰਤਰੀ ਬਣਾ।
0: ਨਾਲੇ ਓਜਲਾ ਸਾਹਿਬ ਸਵਾਲ ਤਾਂ ਇਹ ਖੜਾ ਹੁੰਦਾ, ਜਦੋਂ ਤੁਸੀਂ ਜੋਬ ਦੇ ਵਿੱਚ ਸੀ ਉਦੋਂ ਕਿਉਂ ਨੀ ਇਨਸਾਫ਼ ਕੀਤਾ, ਬਾਅਦ ਚੋਂ ਕਿਉਂ ਰੋਲਾ
3: ਪਾਉਂਦੇ
0: ਹੋ?
3: ਮੈਂ ਸਾਰਿਆਂ ਨਾਲੋਂ ਵੱਧ ਮੈਂ ਹੇਟ ਇਸ ਚੀਜ਼ ਨੂੰ ਕਰਦਾ, ਬਾਅਦ ਚ ਕਿਤਾਬਾਂ ਕਾਹਦੇ ਵਾਸਤੇ ਲਿਖ,
0: ਕਾਹਦੇ ਲਈ ਕਿਤਾਬਾਂ ਲਿਖਣੀਆਂ ਜਾਂ ਕਾਹ ਤੋਂ ਰੋਲਾ ਪਾਉਂਦੇ ਹੋ ਮੀਡੀਆ ਦੇ ਵਿੱਚ ਆ ਕੇ ਵੀ ਆਹ ਕੀਤਾ ਉਹ ਕੀਤਾ,
3: ਜਦੋਂ ਤੁਸੀਂ
0: ਤੁਹਾਡੇ ਕੋਲ
3: ਹੋਰ ਲਿਆਉਂਦੇ ਹੋ ਲੋਕਾਂ ਦਾ,
0: ਹੋਰ
3: ਤੁਸੀਂ
0: ਐਕਸ਼ਨ ਲਿਆ
3: ਲੋਕਾਂ ਨੂੰ ਅੱਗ ਲਾਉਂਦੇ ਹੋ।
1: ਭਾਰਤ ਸਾਹਿਬ ਮੈਨੂੰ ਇਜਾਜ਼ਤ ਦੇ ਦਿਓ,
0: ਥੈਂਕ ਯੂ ਜੀ, ਥੈਂਕ ਯੂ,
1: ਬਹੁਤ ਲੇਟ ਹੋ ਰਿਹਾ
0: ਜੀ, ਥੈਂਕ ਯੂ ਜੀ,
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਮੇਰਾ ਜਗਰਾਤਾ ਹੋ ਜਾਣਾ।
0: ਓਕੇ ਓਕੇ,
1: ਥੈਂਕ
0: ਯੂ ਜੀ ਜੀ। ਹਾਂਜੀ ਕੰਟੀਨਿਊ ਹੋ ਜਾਣਾ ਸਰ,
3: ਮਤਲਬ ਇਹ ਕਿਤਾਬਾਂ ਵੀ ਤਾਂ ਸਾਡੇ ਜਿਹੜੀ ਕੋਈ ਨਵੀਂ ਪੀੜ੍ਹੀ ਪੜ੍ਹਦੀ ਹੈ, ਚਲੋ ਹੁਣ ਉਹ ਕਿਤਾਬ ਲਿਖੀ ਹੈ ਜਿਹੜੇ ਇੱਕ ਬਲੂ ਸਟਾਰ ਦੇ ਉੱਪਰ ਲਿਖੀ ਉਹ
0: ਜੀ,
3: CEO ਦੇ ਵਿੱਚ ਕੁਝ ਅਫਸਰ ਤੁਹਾਡੇ ਸਾਹਿਬ ਨੇ ਵੀ ਉਹਦੀ ਕਿਤਾਬ ਪੜ੍ਹ ਕੇ ਹੋਈ, JP
0: ਕੁਲਦੀਪ ਨਈਅਰ ਉਹਨਾਂ ਦੇ ਵੀ ਬਥੇਰੇ ਸਾਰੇ,
3: ਨਹੀਂ ਇੱਕ ਹੋਰ ਸੀ ਸਿੰਘ ਇੱਥੇ ਰਹਿੰਦਾ ਕੈਨੇਡਾ ਹੁਣ ਉਹ,
0: ਹਾਂਜੀ ਹਾਂਜੀ
3: ਖਣੀ ਢਿੱਲੋਂ ਕੌਣ ਉਹ ਮੈਂ ਭੁੱਲ ਗਿਆ ਨਾ ਸ਼ਾਇਦ ਭੈਣ
0: ਜੀ
3: ਯਾਦ ਆ ਜਾਵੇ, ਟਵਾਣਾ ਸਾਹਿਬ ਵੀ ਪੜ੍ਹ ਕੇ ਸੁਣਾਈ ਸੀ ਉਹਦੀ ਕਿਤਾਬ ਬਲੂ ਸਟਾਰ ਦੇ ਉੱਪਰ
0: ਜੀ,
3: ਮਤਲਬ ਹੁਣ ਉਹ ਇਹੋ ਜਿਹੇ ਖੁਲਾਸੇ ਕਰ ਰਿਹਾ, ਹੁਣ ਉਹਦਾ ਫਾਇਦਾ ਕੀ ਉਹ ਖੁਲਾਸੇ ਕਰਨ ਦਾ
0: ਜੀ? ਹੁਣ ਮੀਡੀਆ ਦੇ ਵਿੱਚ ਦੇਖੋ
3: ਕਿ ਰਹੇ
0: ਮੀਡੀਆ ਚ
3: ਲੜੇ ਨਾ ਉਹ ਰਹੇ, ਨਾ ਮਾਰਨ ਵਾਲੇ ਰਹੇ ਨਾ ਮਰਨ ਵਾਲੇ ਰਹੇ, ਹੁਣ
0: ਬਿਲਕੁਲ
3: ਲੜਨ ਵਾਲੇ ਰਹੇ
0: ਜੀ,
3: ਹੁਣ ਉਹਦਾ ਨਿਕਲਣਾ ਕੀ ਉਹਦੇ ਵਿੱਚੋਂ?
0: ਤੁਸੀਂ ਦੇਖੋ ਕਿੰਨੇ ਮੀਡੀਆ ਦੇ ਵਿੱਚ ਅੱਜ ਕੱਲ ਲੋਕ ਪਿਛਲੇ ਦਿਨਾਂ ਚ ਆਏ ਨੇ, ਜਦੋਂ ਖਾਲੜਾ ਹੁਣਾਂ ਦਾ ਮਸਲਾ ਚੱਲਿਆ, ਮੈਂ ਤਾਂ ਅਖੇ ਜੀ ਇਹਨਾਂ ਦੇ ਨਾਲ ਰਿਹਾ ਜੀ, ਮੈਂ ਤਾਂ ਇਹਨਾਂ ਦਾ ਸੱਜਾ ਹੱਥ ਸੀ ਜੀ, ਮੈਂ ਇਹਨਾਂ ਦਾ ਖੱਬਾ ਹੱਥ ਸੀ ਜੀ,
3: ਤੇ ਤੂੰ ਤੈਨੂੰ ਕਿਉਂ ਨੀ ਚੱਕਿਆ?
0: ਬਿਲਕੁਲ
3: ਉਹਨੂੰ ਇਕੱਲੇ ਨੂੰ ਕਿਉਂ ਚੱਕਿਆ?
0: ਅਖੇ ਜੀ ਉਹ ਲੁਧਿਆਣਾ ਡਕੈਤੀ ਹੋਈ ਸੀ, ਏਦਾਂ ਹੋਈ ਸੀ ਜੀ, ਓਦਾਂ ਹੋਈ ਸੀ, ਸਾਰੇ ਕੁਝ ਕਰਨ ਭਾਈ ਕੀਤਾ ਕਿ ਇਹਨਾਂ ਨੇ
3: ਹਰ
0: ਫਿਰ
3: ਚੀਜ਼ ਨਾ ਦੇਖੋ ਅੱਜ ਮੈਂ ਭੈਣ ਜੀ ਦੱਸ ਕੇ ਮਾਤਾ ਖੜੀ ਕਰਤੀ, ਹਰ ਚੀਜ਼ ਨੂੰ ਕੈਸ਼ ਕਰਦੇ ਆ, ਉਹ ਚਾਹੇ
0: ਕੈਸ਼
3: ਇਕੱਲਾ
0: ਕਰਦੇ
3: ਪੈਸਾ
0: ਆ ਜੀ,
3: ਕੈਸ਼ ਨਹੀਂ ਹੁੰਦਾ, ਹਰ ਚੀਜ਼ ਪਾਸੇ ਕੈਸ਼ ਕਰਨ ਦੀ ਇਹੀ ਕੋਸ਼ਿਸ਼ ਕਰਦੇ
0: ਜੀ ਐਫ ਆਪਣੇ ਜੀਬੀਐਸ ਸਿੱਧੂ ਸਾਹਿਬ ਦੀ ਗੱਲ ਕਰਦੇ ਹੋ?
3: ਹਾਂ ਜੀਬੀਐਸ
0: ਭੈਣ ਜੀ ਨੇ ਭੇਜੇ।
3: ਹਾਂਜੀ ਹਾਂਜੀ ਜੀਬੀਐਸ ਸਿੱਧੂ
0: ਜੀ,
3: ਉਹ ਮਤਲਬ ਹੁਣ ਕਿਤਾਬਾਂ ਲਿਖੀ ਜਾਂਦੇ ਨੇ ਉਹ
0: ਜੀ,
3: ਉਹਦਾ ਫਾਇਦਾ ਕੀ ਹੈ, ਉਹਦਾ ਕੀ ਫਾਇਦਾ ਹੋਊ ਸਿੱਖ ਕੌਮ ਨੂੰ ਲਿਖ?
0: ਕੁਛ ਨੀ ਜੀ, ਕੁਛ ਨੀ।
3: ਹਾਂਜੀ ਜਿੱਥੇ ਸਾਡਾ ਅਟੈਕ ਹੋਇਆ ਉੱਥੇ ਜਾ ਕੇ ਤਾਂ ਅੱਜ ਦੀ ਪੀੜ੍ਹੀ ਆ ਭੈਣ ਜੀ ਦੇ ਬੱਚੇ ਪੋਤੇ ਨੂੰ ਲੈ ਕੇ ਗਏ ਹੁਣ ਇਹਨੇ,
0: ਡਾਂਗਾ ਮਾਰਦੇ ਨੇ
3: ਕਹੀ ਜਾਣ ਜਿੱਦਾਂ ਹੋਰ ਸਮਝ ਆ ਗਈ ਵੀ ਇੱਥੇ ਅਟੈਕ ਹੋਏ ਜੇ ਮੰਨ ਜਾਣ ਕਦੇ, ਉਹ ਇਹਨਾਂ ਨੂੰ ਗਲਤ ਕਹਿਣਗੇ, ਉਹ ਤਾਂ ਮਿਟਾ ਤਾ ਸੀ। ਕਿਤਾਬਾਂ ਨੇ ਕੀ ਕਰਨਾ ਸਾਨੂੰ?
0: ਕੁਛ ਨੀ ਜੀ।
3: ਠੀਕ ਆ ਭਰਜੀ, ਵਧੀਆ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਲਈ ਜੀ। ਦੋਸਤੋ ਇਹ ਸਾਂਝੀ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਇਹ ਬਾਹਰ ਵਾਲੇ ਜਿਹੜੇ ਨੇ ਕਾੜਕੂ ਬਹੁਤੇ ਸਰਕਾਰੀ ਤਿੱਤਰ ਨੇ ਜੀ, ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ ਤੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਅੱਗੇ ਜਾ ਕੇ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ। ਤੇ UK ਦੀ ਗੱਲ ਕਰਦੇ ਹਾਂ ਥੋੜੀ ਜੀ। UK ਹਵਾਈ ਸੈਨਾ ਦੇ ਅੱਡੇ ਦੇ ਉੱਤੇ ਹਮਲੇ ਦੀ ਸਾਜ਼ਿਸ਼ ਦੇ ਦੋਸ਼ ਦੇ ਵਿੱਚ 5 ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ ਕੀਤੇ ਹੈ। ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਇਹਦੇ ਵਿੱਚ ਜਾਂਚ, ਤੇ ਨਾਲ ਨਾਲ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ। ਬ੍ਰਿਟੇਨ ਦੀ ਗੱਲ ਕਰਕੇ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਜਿਹੜੀ ਹੈ CTP ਨੇ ਅੱਜ ਸੋਮਵਾਰ ਕਹਿ ਦਿੱਤਾ ਹੈ ਕਿ ਰਾਇਲ 에ਅਰਫੋਰਸ RAF ਦੇ ਅੱਡੇ ਦੇ ਉੱਤੇ ਵਿਸਫੋਟਕ ਦੇ ਨਾਲ ਜਿਹੜਾ ਹਮਲੇ ਦੀ ਸਾਜ਼ਿਸ਼ ਦੇ ਮਾਮਲੇ 'ਚ ਅੱਤਵਾਦ ਦੇ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਨੇ। ਦੱਖਣ ਪੱਛਮੀ ਇੰਗਲੈਂਡ ਦੇ ਵਿੱਚ RAF ਏਅਰਫੋਰਡ ਵੱਲ ਜਾ ਰਹੀਆਂ 3 ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਜਿਹੜਾ ਅਧਿਕਾਰੀਆਂ ਨੇ ਰੋਕਿਆ ਸੀਗਾ, ਜਿਸ ਤੋਂ ਬਾਅਦ CTP ਦੇ ਜਿਹੜਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੇ ਵਿੱਚ ਆਪਣਾ ਗਲੂਸੈਸਟਰ ਸ਼ਾਇਰ ਦੇ ਵੇਲਫੋਰਡ ਇਲਾਕੇ ਦੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੇ ਉੱਤੇ ਬ੍ਰਿਟਿਸ਼ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਅਪਰਾਧ ਕਰਨ ਤੇ ਅੱਤਵਾਦ ਵਿਰੋਧੀ ਐਕਟ ਦੀ ਧਾਰਾ 5 ਦੇ ਤਹਿਤ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਜਿਹੜਾ ਸ਼ੱਕ ਹੈ। CTP ਨੇ ਜਿਹੜਾ ਬਿਆਨ ਦੇ ਵਿੱਚ ਕਿਹਾ ਕਿ ਲੰਡਨ ਦੇ ਵਿੱਚ ਰਹਿਣ ਵਾਲੇ ਇਹਨਾਂ ਲੋਕਾਂ ਨੂੰ ਪੁਲਿਸ ਅਤੇ ਅਪਰਾਧ ਸਬੂਤ ਐਕਟ ਦੇ ਤਹਿਤ ਹਿਰਾਸਤ 'ਚ ਰੱਖਿਆ ਗਿਆ ਤੇ ਉਹਨਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ। ਤੇ ਵੇਲਫੋਰਡ ਦੀ ਇੱਕ ਜਿਹੜੀ ਸਥਾਨਕ ਮਹਿਲਾ ਕਿਸਾਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇੱਕ ਵੱਡਾ ਸਮੂਹ ਦੇਖ ਕੇ ਉਹਨਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਭੇਜੀ ਸੀ ਤੇ ਉਹਨਾਂ ਨੇ BBC ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਦੇ ਉੱਤੇ ਕੀਤੇ ਗਏ ਫੋਨ ਨੇ ਉਹਨਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਫੇਰ ਛੱਡਿਆ ਤੇ ਉੱਥੇ ਹੀ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਸ ਸਟੀਟਿੰਗ ਨੇ ਜਿਹੜਾ ਉਹਨਾਂ ਦਾ ਧੰਨਵਾਦ ਵੀ ਕੀਤਾ ਪਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਕਿਸਾਨ ਨੂੰ ਸ਼ਾਇਦ ਮਾਮਲੇ ਦੀ ਗੰਭੀਰਤਾ ਦਾ ਪੂਰਾ ਅੰਦਾਜ਼ਾ ਨਹੀਂ ਸੀਗਾ ਪਰ ਉਹਨਾਂ ਦਾ ਧੰਨਵਾਦ ਜ਼ਰੂਰ ਕੀਤਾ ਹੈ। ਵੱਡੀ ਘਟਨਾ ਹੋਣ ਤੋਂ ਜਿਹੜਾ ਠੱਲ ਪਾਈ ਹੈ ਤੇ ਇਸ ਤਰ੍ਹਾਂ ਦੇ ਵੀ ਲੋਕ ਨੇ ਭਾਈ, ਕਈ ਸਾਡੇ ਵਰਗੇ ਨੇ ਕਹਿ ਦਿੰਦੇ ਭਾਈ ਸਾਨੂੰ ਕੀ ਹੈ, ਜੋ ਕਰਦੇ ਆ ਕਰੀ ਜਾਂਦੋ, ਆਪਾਂ ਕਿਉਂ ਵਿੱਚ ਪੈਣਾ ਹੈ, ਤੇ ਇਸ ਤਰ੍ਹਾਂ ਦਾ ਵੀ ਮੁੱਦੇ ਚੱਲਦੇ ਆ। ਤੇ ਲੋ ਦੋਸਤੋ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਤੇ ਸੈਣੀ ਸਾਹਿਬ ਨੂੰ, ਉਹਨਾਂ ਚਿਰ ਨੀਂਦ ਨਹੀਂ ਆਉਣੀ ਤੇ ਉਹਨਾਂ ਦਾ ਗੀਤ ਸੁਣ ਕੇ ਤੇ ਫਿਰ ਆਪਾਂ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜਦ ਤੱਕ ਸੈਣੀ ਸਾਹਿਬ ਵੀ ਸੁਣ ਲੈਣਗੇ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਹੰਮਦ ਜੀ ਸਵਾਗਤ ਹੈ ਜੀ ਅਨੂ ਜੀ
4: ਜੀ। ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮੁਹੰਮਦ ਜੀ ਸੋਤੇ ਵੀ ਇਸ ਵਕਤ ਜੋ ਤਸ਼ੀਲਾਂ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲੀਆਂ। ਮਿਜੋਰ ਭੈਣ ਜੀ ਵੀ, ਆਪਣਾ ਵੀਰ ਸਿਕੰਦਰ ਜੀ ਵੀ ਆਏ
0: ਜੀ,
4: ਰਾਜਨ ਸੈਣੀ ਸਾਹਿਬ ਵੀ, ਕਿਆ ਬਾਤਾਂ, ਬਹੁਤ
0: ਸੋਹਣਾ ਜੀ,
4: ਬੜੀ ਦਮਦਾਰ ਗੱਲਬਾਤ ਹੁੰਦੀ ਆ
0: ਜੀ
4: ਤੇ ਬੜਾ ਸੋਹਣਾ ਲੱਗਦਾ, ਬੜੀਆਂ ਗੱਲਾਂ, ਜਿਹੜਾ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ।
0: ਬਿਲਕੁਲ
4: ਤੇ ਗੱਲਾਂ ਚੱਲਦੀਆਂ ਪਈਆਂ ਸੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗੀ ਆ, ਵੀ ਆਰ ਆਲ ਰਿਸਪੋਨਸੀਬਲ ਇਹਦੇ ਵਿੱਚ ਜਿਹੜਾ ਹੈਗਾ। ਹੁਣ ਜਿਵੇਂ ਹੁਣੇ ਹੁਣੇ ਤੁਸੀਂ ਹਾਲੀ ਇਹ ਗੱਲ ਕਹਿ ਰਹੇ ਸੀ ਪੀ ਦਾ ਵੀ ਜੋ ਹੁੰਦਾ ਹੁੰਦਾ ਰਹੇ ਕਿ ਇਸ ਤਰ੍ਹਾਂ ਦੇ ਵੀ ਸਖਤ ਹੈਗੇ ਆ
0: ਜੀ,
4: ਪੀ ਜੋ ਸਾਨੂੰ ਕੀ ਲੱਗਿਆ ਹਨਾ।
0: ਬਿਲਕੁਲ
4: ਇਸ ਤਰ੍ਹਾਂ ਨਹੀਂ ਹੁੰਦਾ, ਵੀ ਆਰ ਆਲ ਰਿਸਪੋਨਸੀਬਲ, ਕੱਲ ਨੂੰ ਜਦੋਂ ਹਿਸਾਬ ਕਿਤਾਬ ਉਹਨਾਂ ਦੇ ਸਾਰੇ ਗੱਲਾਂ ਪਕੜ ਸਾਰਿਆਂ ਦੀ ਹੋਣੀ ਆ।
0: ਇਹੀ ਜੀ ਮੁਹੰਮਦ ਜੀ ਸਿਟੀਜ਼ਨਸ਼ਿਪ ਆ, ਇਹੀ ਤੁਹਾਡੀ ਜ਼ਿੰਮੇਵਾਰੀ ਆ। ਕੱਲੇ ਇਹ ਨਹੀਂ ਸਿਟੀਜ਼ਨਸ਼ਿਪ ਲੈ ਲਈ ਤੁਸੀਂ, ਮਤਲਬ ਕਿ ਦੇਸ਼ ਦੇ ਵਾਸੀ ਬਣ ਗਏ, ਇਹ ਜ਼ਿੰਮੇਵਾਰੀਆਂ ਦੇ ਨਾਲ ਤੁਸੀਂ ਬਣਦੇ ਹੋ ਜੀ, ਚਾਹੇ ਕਿਸੇ ਵੀ ਮੁਲਕ ਦੇ ਵਿੱਚ ਰਹਿ ਰਹੇ ਹੋ।
4: ਜ਼ਿੰਮੇਵਾਰੀ, ਬਿਲਕੁਲ ਬਿਲਕੁਲ, ਮੈਂ ਇਸ ਗੱਲ ਤੋਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੁਤਫਿਕ ਹੈਗਾ
0: ਜੀ।
4: ਜ਼ਿੰਮੇਵਾਰੀ ਹੈਗੀ ਆ, ਰਿਸਪੋਂਸੀਬਿਲਟੀ ਆ, ਇਸ ਤੋਂ ਨਹੀਂ ਭੱਜਣਾ ਚਾਹੀਦਾ ਸਾਨੂੰ
0: ਜੀ।
4: ਹੁਣ ਜੇ ਕਿਸੇ ਨੇ ਨਾ ਅਮਰ ਵਿੱਚ ਮਾਰੂਫ ਨਹੀਂ ਆ ਨਾਲ ਮੁਨਕਰ ਦਾ ਮਾਨਾ ਕੀ ਸੀ, ਇਹੋ ਹੀ ਸੀ,
0: ਜਦੋਂ
4: ਖੁਦ ਚੰਗੇ ਕੰਮ ਕਰਨੇ ਦੂਸਰੇ ਨੂੰ ਵੀ ਕਹਿਣਾ ਹੈਗਾ। ਹੁਣ ਦੂਸਰੇ ਪਾਸੇ ਜੇ ਕੋਈ ਮਾੜਾ ਕਰਦਾ ਪਿਆ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਦੇਖੀ ਜਾਂਦੇ ਹੈਗੇ ਵੀ ਲੈ ਵੀ ਕਿਆ ਉਹਨੂੰ ਕਹਿਣਾ ਨੀਗਾ, ਨਹੀਂ ਉਹ ਤੋਂ ਵੀ ਉਹਨੂੰ ਕਹੋ ਵੀ ਭਾਈ ਇਹ ਮਾੜਾ ਕੰਮ ਹੈ ਤੇ ਤੇਰਾ ਨੁਕਸਾਨ ਹੋ ਜਾਣਾ ਹੈਗਾ, ਤੂੰ ਇਹ ਨਾ ਕਰ ਹਨਾ। ਤੇ ਕੋਈ ਗੱਲ ਨੀ, ਪਰ ਜਿਹੜਾ ਦੂਸਰਾ ਫੇਜ ਹੈ ਨਾ ਬੜਾ ਡੇਂਜਰਸ ਹੈਗਾ। ਪਹਿਲਾਂ ਇਹਦੇ ਵਿੱਚ ਤਾਂ ਕੋਈ ਪੀਸ ਬੋਲਿਆ ਬਈ ਕੋਈ ਚੰਗੇ ਕੰਮ ਕਰ, ਉਹਨਾਂ ਨੇ ਤੁਹਾਡੀ ਗੱਲ ਸੁਣ ਲੈਣੀ ਆ, ਕਿਉਂਕਿ ਓਪੋਜੀਸ਼ਨ ਨੀ ਹੋਣੀ। ਲੇਕਿਨ ਦੂਸਰਾ ਜਿਹੜਾ ਬੜਾ ਡੇਂਜਰਸ, ਇਹ ਚ ਓਪੋਜੀਸ਼ਨ ਹੁੰਦੀ ਆ, 100% ਓਪੋਜੀਸ਼ਨ ਆ। ਕਿਉਂ ਜਦੋਂ ਮਾੜੇ ਬੰਦੇ ਨੇ ਤੁਸੀਂ ਕਹਿਣਾ ਵੀ ਕੋਈ ਸ਼ਰਾਬ ਪੀਂਦਾ ਜਾਂ ਗਲਤ ਕੰਮ ਕਰ, ਯਾਰ ਤੂੰ ਨਾ ਕਰ, ਅਗਲਾ ਕਹਿੰਦਾ ਵੀ ਮੈਂ ਤੇਰੇ ਪੀਣ ਦੀ ਗੱਲ ਆ ਗਈ ਤਾਂ ਮੈਂ ਤੇਰੇ
0: ਮੈਂ ਕਹਿੰਦਾ ਮੁੱਲ ਲੈ ਕੇ ਦਿੰਦਾ ਮੈਨੂੰ, ਕਹਿੰਦਾ
4: ਹਾਂ ਤੂੰ ਕਿਹੜਾ ਮੁੱਲ ਲੈ ਕੇ, ਯਾਨੀ ਜਦੋਂ ਤੁਸੀਂ ਉਹਦੇ ਫਾਇਦੇ ਦੀ ਗੱਲ ਕਰ ਰਹੇ ਨੇ, ਅਗਲਾ ਨਹੀਂ ਲੈਂਦਾ ਇਸ ਚੀਜ਼ ਨੂੰ, ਹਨਾ ਉਹ ਆਪਣੇ ਐਂਗਲ ਨਾਲ ਸੋਚ ਰਿਹਾ ਹੈਗਾ। ਤੇ ਇਹ ਚੀਜ਼ਾਂ ਹੈਗਾ ਨਹੀਂ, ਇਸ ਤਰ੍ਹਾਂ ਨੀ ਕਰਨਾ ਚਾਹੀਦਾ, ਆਪਣੇ ਆਪ ਨੂੰ ਲਾਜ਼ਮ ਜਿਹੜਾ ਹੈਗਾ ਇੰਪਰੂਵਮੈਂਟ ਕਰਨੀ ਚਾਹੀਦੀ ਆ, ਭਲੇ ਦੀ ਭਾਵਨਾ ਨੂੰ ਲੈ ਕੇ ਚੱਲੋ ਜਿਹੜਾ ਹੈਗਾ ਦੂਸਰਿਆਂ ਦਾ। ਹਾਂ ਕੋਈ ਕਹਿੰਦਾ ਯਾਰ ਇਹ ਬੜੀ ਭਲੇ ਭਾਵਨਾ ਲੈ ਕੇ ਦੂਸਰਿਆਂ ਨੂੰ ਜਿਹੜਾ ਉਪਦੇਸ਼ ਦਿੰਦਾ ਹੈਗਾ, ਉਹ ਲੋਕਾਂ ਨੇ ਤੁਹਾਨੂੰ ਕਹਿਣਾ ਹੀ ਕਹਿਣਾ, ਓਪੋਜੀਸ਼ਨ ਤੁਹਾਡੀ ਹੋਣੀ ਆ।
0: ਲੇਕਿਨ ਕਈ ਵਾਰੀ ਨਾ ਮੁਹੰਮਦ ਜੀ ਤੁਸੀਂ ਆ ਗੱਲ ਕੀਤੀ ਨਾ ਸਰਬੱਤ ਦੇ ਭਲੇ ਦੀ, ਕਿ ਭਲੇ ਦਾ ਲੈ ਕੇ, ਕਈ ਵਾਰੀ ਇਹ ਸ਼ੱਕ ਹੁੰਦਾ ਕਿ ਅਸੀਂ ਬਸ ਮੂੰਹੋਂ ਹੀ ਕਹਿੰਦੇ ਆ, ਸੱਚ ਦੇ ਵਿੱਚ ਭਲਾ ਨੀ ਮੰਗਦੇ ਕਿਸੇ ਦਾ, ਆਪਣੇ
4: ਉਹੀ ਕਈ ਕਹਿੰਦੇ ਉਪਦੇਸ਼ ਹੀ ਦੇ ਰਿਹਾ ਹੈਗਾ
0: ਜੀ, ਬਿਲਕੁਲ।
4: ਇਹ ਚੀਜ਼ਾਂ ਹੈਗੀਆਂ, ਬਾਕੀ ਚਲੋ ਉੱਪਰ ਵਾਲਾ ਜਿਹੜਾ ਹੈਗਾ ਉਹ ਤਾਂ ਦੇਖਦਾ ਹੀ ਪਿਆ ਨਾ, ਕਿਉਂਕਿ ਕੱਲ ਨੂੰ ਅਸੀਂ ਜਿਹੜਾ ਹੈਗਾ ਰਿਸਪੋਂਸੀਬਲ ਆ, ਕੱਲ ਨੂੰ ਜਵਾਬ ਤਾਂ ਦੇ ਸਕਦੇ ਆ ਵੀ,
0: ਬਿਲਕੁਲ
4: ਇਹ ਚੀਜ਼ਾਂ ਹੈਗੀਆਂ ਆ। ਤੇ ਕੋਈ ਕਹਿੰਦੇ ਸੀ ਐਵੇਂ ਦਾ ਰੱਬ ਰੱਬ ਜ਼ਿਆਦਾ ਕਰਦਾ ਸੀ ਤਾਂ ਜਿਹੜਾ ਹੈਗਾ ਉਸ ਤੋਂ ਆਰਡਰ ਆ ਗਿਆ, ਉਹਨਾਂ ਨੇ ਕਿਹਾ ਵੀ ਉਹਨੂੰ ਪਹਿਲੋ ਚੱਕੋ, ਰੱਬ ਨੇ ਕਿਹਾ। ਉਹ ਕਹਿੰਦੇ ਵੀ ਕਿਉਂ ਜੀ, ਉਹ ਤਾਂ ਹਰ ਵੇਲੇ ਮਾਲਾ ਫੜ ਕੇ ਹੱਥ ਚ ਰੱਬ ਰੱਬ ਕਰਦਾ ਰਹਿੰਦਾ, ਉਹ ਤਾਂ ਤੁਹਾਡਾ ਨਾਮ ਬੜਾ ਲੈਂਦਾ। ਉਹ ਕਹਿੰਦੇ ਨਾਂ ਲੈਣ ਨੂੰ ਕੀ ਕਰਨਾ
0: ਜੀ,
4: ਜਿਹੜਾ ਹੈਗਾ ਜਦੋਂ ਸਭ ਜਮਾਨੇ ਚ ਇੰਨਾ ਜ਼ੁਲਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਮਾੜੇ ਕੰਮ ਹੋ ਰਿਹਾ, ਸਬਕ ਉਹ ਬਈ ਇਹ ਇਕੱਲਾ ਚੌਂਕੜੀ ਮਾਰ ਕੇ ਰੱਬ ਰੱਬ ਕਰਨਾ ਹੀ, ਇਹ ਗੱਲ ਤੋਂ ਇਹ ਨਹੀਂ ਆ। ਮਾਰੋ ਕੋ ਜੇ ਕੋਈ ਗਲਤ ਕੰਮ ਕਰਦਾ,
0: ਬਿਲਕੁਲ
4: ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਕਿਸੇ ਦਾ ਹੁੰਦਾ ਤਾਂ ਉਹਨੂੰ ਰੋਕੋ, ਦੱਸੋ ਵੀ ਭਾਈ ਤੇਰਾ ਨੁਕਸਾਨ ਹੋਈ ਜਾ ਰਿਹਾ, ਉਹ ਨਾ ਹੋਵੇ ਤੈਨੂੰ ਬਾਅਦ ਚ ਪਤਾ ਲੱਗੇ ਜਦੋਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਹੈ, ਸਮੇਂ ਤੋਂ ਪਹਿਲਾਂ ਪਹਿਲਾਂ ਉਹਨੂੰ ਦੱਸਣਾ ਚਾਹੀਦਾ। ਤੇ ਲੋ ਜੀ ਫਿਰ ਰੂਹਦਾਰੀ ਵੀ ਹੋ ਜਾਵੇ।
0: ਜਰੂਰ
4: ਲੱਗੇ
0: ਸੀ ਤੁਸੀਂ ਵੀਰ ਭੁਪਿੰਦਰ ਜੀ? ਨਹੀਂ ਮੈਂ ਕਹਿਣ ਲੱਗਾ ਸੀ, ਸਾਡੇ ਨਾ ਇੱਕ ਕੰਮ ਕਰਦਾ ਸੀਗਾ ਤੇ ਬੜਾ ਪੁਰਾਣਾ ਤੇ ਬੜਾ ਆਪਣੇ ਵੱਲੋਂ ਕਹਿ ਸਕਦੇ ਆ ਕਿ, ਪਰ ਇੱਕ ਬਜ਼ੁਰਗ ਨੇ ਗੱਲ ਕਹੀ ਸੀ ਕਿ ਜਿਹੜਾ ਹਨਾ ਜਿਆਦਾ ਵਫ਼ਾਦਾਰ ਵੀ ਬਣਦਾ ਨਾ ਹੱਦ ਤੋਂ ਵੱਧ, ਉਹ ਵੀ ਕਿਤੇ ਨਾ ਕਿਤੇ ਧੋਖਾ ਦੇ ਜਾਂਦਾ ਜੀ। ਤੇ ਗੱਲ ਆਖਰ ਚ ਉਹੀ ਹੋਈ ਸੀ ਜੀ, ਤੇ ਵਫ਼ਾਦਾਰੀ ਵੱਧ ਵੀ ਮਾਰ ਲੈਂਦੀ ਹੈ ਜੀ।
4: ਬਿਲਕੁਲ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਵੀ ਚੀਜ਼ ਦੀ ਮਿਕਦਾਰ ਜਿਹੜੀ ਹੈ ਉਹ ਵੀ ਮਾੜੀ ਹੁੰਦੀ ਆ। ਮਿਰਚਾਂ ਜ਼ਿਆਦਾ ਪੈ ਗਈਆਂ ਤੇ ਤਾਂ ਵੀ ਸਬਜ਼ੀ ਦਾ ਸਵਾਦ ਗਿਆ,
0: ਘੱਟ
4: ਪਈਆਂ ਦਾ ਕਹਿਣਾ ਫਿੱਕੀ ਆ,
0: ਫਿੱਕੀ ਆ,
4: ਮੀਡੀਅਮ ਜਿਹਾ ਸੋਹਣਾ ਰਹਿੰਦਾ ਹੈਗਾ, ਮੀਡੀਅਮ ਜਿਹਾ ਹੋ ਕੇ ਚੱਲਣਾ ਚਾਹੀਦਾ ਸਾਨੂੰ।
0: ਬਿਲਕੁਲ ਹੈ ਜੀ,
4: ਤੇ ਲਓ ਜੀ ਫਿਰ ਆਪਾਂ
0: ਆਉਣ ਦਿਓ ਜੀ, ਆਉਣ ਦਿਓ ਜੀ
4: ਜੀ ਜੀ। ਯਾਰ ਮੰਗਿਆ ਸੀ ਰਬਾਤ ਤੋਂ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ ਉਹ।

खेड़ी में खुदाई मंगली, ओ खेड़ी में खुदाई मंगली।

तेरी मैं खुदाई मंगली, ओ तेरी मैं खुदाई मंगली।

0: ਕੀ ਕਿਹੜੀ ਮੈਂ ਖੁਦਾਈ ਮੰਗ ਲਈ ਓ ਕਿਹੜੀ ਮੈਂ ਖੁਦਾਈ ਮੰਗ ਲਈ ਮਰੀ ਜਾਣ ਦੇ ਹੋ ਮਰੀ ਜਾਣ ਦੇ ਕਿਸੇ ਦਾ ਮੈਨੂੰ ਹੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ ਕਿਹੜੀ ਮੈਂ ਖੁਦਾਈ ਮੰਗ ਲਈ।
1: ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਬਖਸ਼ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸਾਂਝ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਸਾਂਝੀ ਮੁਹੰਮਦ ਜੀ ਤੇ ਪਾਕਿਸਤਾਨ ਨੂੰ ਚੱਲਦੇ ਆ, ਕੁਝ ਜਿਹੜੀਆਂ ਨੇ ਦੋ ਚਾਰ ਖ਼ਬਰਾਂ ਨੇ ਤੇ ਉਸ ਤੋਂ ਬਾਅਦ ਸਮਾਪਤੀ ਵੱਲ ਨੂੰ ਵਧਦੇ ਆ। ਤੇ ਔਜਲਾ ਸਾਹਿਬ ਕਹਿੰਦੇ ਆ, ਬਖਸ਼ੀ ਜੀ ਰਾਜਨ ਜੀ ਨੂੰ ਤੁਹਾਡੀ ਆਵਾਜ਼ ਦੇ ਨਸ਼ੇ ਦੇ ਉੱਤੇ ਲੱਗ ਗਏ, ਬਾਕੀ ਲੋਰੀਆਂ ਛੱਡ ਗਏ ਆ। ਖੈਬਰ ਪਖਤੂਨਖਵਾ ਦੇ ਵਿਚ ਸਿੱਖ ਆਨੰਦ ਕਾਰਜ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ ਤੇ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਵਿਧਾਨ ਸਭਾ ਦੇ ਵਿਚ ਪੇਸ਼ ਹੋਏਗਾ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਵਿਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਲਈ ਸਿੱਖ ਆਨੰਦ ਕਾਰਜ ਬਿੱਲ 2026 ਦੇ ਉੱਤੇ ਕਾਨੂੰਨੀ ਘਾੜਿਆਂ, ਸਰਕਾਰੀ ਅਧਿਕਾਰੀਆਂ ਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ ਚਰਚਾ ਕੀਤੀ ਹੈ ਤੇ ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟ ਗਿਣਤੀਆਂ ਦੇ ਬਾਰੇ ਸੰਸਦੀ ਕੋਕਸ ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਹੋਣਾ ਨੇ ਕਿਹਾ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ਦੇ ਵਿਚ ਪੇਸ਼ ਕੀਤਾ ਜਿਹੜਾ ਜਾਵੇਗਾ ਤੇ ਪਰਿਵਾਰਕ ਕਾਨੂੰਨਾਂ ਦੇ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਦੇ ਬਾਰੇ ਮੀਟਿੰਗ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਤੇ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਜਿਹੜੇ ਨੇ ਦਿੱਤੇ ਜਾਣਗੇ। ਦੂਸਰੇ ਪਾਸੇ ਸਟੇਟ ਆਫ ਹੋਰਮੁਜ਼ ਟਰੰਪ ਵੱਲੋਂ ਹੋਰਮੁਜ਼ ਜਲ ਮਾਰਗ ਖੋਲਣ ਦੇ ਬਾਰੇ ਇਰਾਨ ਦਾ ਪ੍ਰਸਤਾਵ ਰੱਦ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲਣ ਦੇ ਇਰਾਦੇ ਦੇ ਪ੍ਰਸਤਾਵ ਨੂੰ ਰੱਦ ਕਰ ਛੱਡਿਆ ਤੇ ਸ਼ਨੀਵਾਰ ਨੂੰ ਜਿਹੜਾ ਕਾਲਜ ਫੁੱਟਬਾਲ ਮੈਚ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ। ਦੂਸਰੇ ਪਾਸੇ ਟੈਕਸਦਾਤਾਵਾਂ ਦੇ ਪੈਸੇ ਦੇ ਨਾਲ ਟਰੰਪ ਵੀ ਪੂਰਾ ਪ੍ਰਚਾਰ ਤੇ ਇਸ਼ਤਿਹਾਰ ਕਰ ਰਹੇ ਨੇ, ਪੂਰੇ ਪ੍ਰਫੁੱਲਤ ਪ੍ਰਸਤਾਰਿਤ ਕੀਤੇ ਹੈ। ਟਰੰਪ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਚਾਰ ਦੇ ਲਈ 2024 ਦੀ ਰਾਸ਼ਟਰਪਤੀ ਚੋਣ ਮੁਹਿੰਮ ਦਾ ਇੱਕ ਟੈਲੀਵਿਜ਼ਨ ਇਸ਼ਤਿਹਾਰ ਟੈਕਸਦਾਤਾਵਾਂ ਦੇ ਦੁਆਰਾ ਫੰਡ ਕੀਤੇ ਗਏ ਪੈਸੇ ਤੋਂ ਪ੍ਰਸਾਰਿਤ ਕਰ ਰਿਹਾ ਹੈ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫ਼ਤਰ ਦਾਅਵਾ ਕਰਦਾ ਹੈ ਕਿ ਇਹ ਸਿਰਫ ਜਨਤਕ ਸੇਵਾ ਜਿਹੜਾ ਘੋਸ਼ਣਾਵਾਂ ਨੇ ਤੇ 30 ਸੈਕਿੰਡ ਦਾ ਵੀਡੀਓ 2024 ਦੇ ਇੱਕ ਇਸ਼ਤਿਹਾਰ ਦੀ ਲਗਭਗ ਸਟੀਕ ਪ੍ਰਤੀਕਿਰਤੀ ਜਿਹੜੀ ਹੈਗੀ ਹੈ, ਜਿਸ ਦੇ ਵਿਚ ਟਰੰਪ ਇਕ ਗਲਿਆਰੇ ਦੇ ਉੱਤੇ ਤੁਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਨ੍ਹਾਂ ਦੀ ਆਵਾਜ਼ ਦੇ ਵਿਚ ਗਲੋਬਲਿਸਟਾਂ ਅਤੇ ਜੰਗ ਕਰਨ ਵਾਲਿਆਂ ਵਿਰੁੱਧ ਨਿਰਣਾਇਕ ਲੜਾਈ ਦੀ ਚੇਤਾਵਨੀ ਸੁਣਾਈ ਦਿੰਦੀ ਹੈ। ਬਲੈਕ ਐਂਡ ਵਾਈਟ ਵੀਡੀਓ ਦੇ ਅੰਤ ਦੇ ਵਿਚ ਟਰੰਪ ਸਿੱਧਾ ਕੈਮਰੇ ਵੱਲ ਵੇਖਦਾ ਹੈ ਤੇ ਸਕਰੀਨ ਦੇ ਉੱਤੇ ਸੁਨੇਹਾ ਦਿਖਾਈ ਦਿੰਦਾ ਹੈ, ਅਮਰੀਕੀ ਸਰਕਾਰ ਦੁਆਰਾ ਜਾਰੀ ਹੈ। ਟਰੰਪ ਦੀ 2024 ਦੀ ਮੁਹਿੰਮ ਦੇ ਦੌਰਾਨ ਪ੍ਰਸਾਰਿਤ ਇਕ ਸਮਾਨ ਇਸ਼ਤਿਹਾਰ ਨੇ ਦਰਸ਼ਕਾਂ ਨੂੰ ਅਮਰੀਕਾ ਦੇ ਲਈ ਰਾਸ਼ਟਰਪਤੀ ਟਰੰਪ ਦੀ ਲੜਾਈ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਟੈਕਸਦਾਤਾਵਾਂ ਦੇ ਪੈਸੇ ਦੀ ਇਸ ਰਾਜਨੀਤਿਕ ਵਰਤੋਂ ਦੀ ਆਲੋਚਨਾ ਕੀਤੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਪਿਛਲੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਦੌਰਾਨ ਵਰਤੇ ਗਏ ਇਸ਼ਤਿਹਾਰਾਂ ਦੇ ਸਮਾਨ ਹਨ ਤੇ ਪਹਿਲਾਂ ਅਜਿਹੇ ਇਸ਼ਤਿਹਾਰ ਰਾਸ਼ਟਰਪਤੀ ਦਾ ਪ੍ਰਚਾਰ ਕਰਨ ਦੀ ਬਜਾਏ ਖਾਸ ਨੀਤੀਆਂ ਨੂੰ ਉਤਸ਼ਾਹਿਤ ਕਰਦੇ ਹੁੰਦੇ ਸਨ। ਇਕ ਇਸ਼ਤਿਹਾਰ ਜਿਹੜਾ ਨਿਗਰਾਨੀ ਸੰਸਥਾ ਹੈਗੀ ਹੈ ਐਡ ਇਮਪੈਕਟ ਦੇ ਜਿਹੜੇ ਨੇ ਅਨੁਸਾਰ ਇਸ ਨਵੇਂ ਇਸ਼ਤਿਹਾਰ ਦੇ ਉੱਤੇ ਹੁਣ ਤੱਕ 3,19,000 ਅਮਰੀਕਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ ਇੱਕ ਹੋਰ 1 ਮਿੰਟ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ। ਇਸ ਦੇ ਵਿਚ ਰਾਤ ਨੂੰ ਮਾਊਂਟ ਰਸ਼ਮੋਰ ਦਾ ਜਿਹੜਾ ਇੱਕ ਪੈਨੋਰਾਮਿਕ ਦ੍ਰਿਸ਼ ਤੇ ਅਮਰੀਕਾ ਦੀ 250 ਵਰੇਗੰਢ ਦੇ ਮੌਕੇ ਦੇ ਉੱਤੇ ਟਰੰਪ ਦੇ ਭਾਸ਼ਣ ਦੇ ਹਵਾਲੇ ਤੇ ਅੰਸ਼ ਪੇਸ਼ ਕੀਤੇ ਗਏ ਨੇ। ਇਸ ਤੋਂ ਪਹਿਲਾਂ ਬੁੱਧਵਾਰ ਤੋਂ ਇੱਕ ਹੋਰ 30 ਸੈਕਿੰਡ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਦੇ ਵਿਚ ਟਰੰਪ ਨੂੰ ਕਮਿਊਨਿਜ਼ਮ ਨੂੰ ਜਿਹੜਾ ਹਰਾਉਣ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤਾ ਗਿਆ ਹੈ। ਇਸ ਦੇ ਉੱਤੇ ਟੀਕਾ ਟਿੱਪਣੀਆਂ ਹੋਣ ਲੱਗ ਗਈਆਂ ਨੇ, ਭਾਈ ਪੈਸਾ ਤੂੰ ਜਿਹੜਾ ਹੈ ਲੋਕ ਟੈਕਸ ਦਿੰਦੇ ਨੇ ਉਨ੍ਹਾਂ ਦਾ ਪੈਸਾ ਉਡਾ ਰਿਹਾ। ਜੰਗ ਅਜੇ ਖਤਮ ਨਹੀਂ ਹੋਈ, ਦੁਸ਼ਮਣ ਵਾਰ ਦੇ ਲਈ ਤਿਆਰ ਰਵੇ, ਇਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਇਰਾਨ ਨੇ ਫੌਜ ਮੁਖੀ ਅਮੀਰ ਹਾਤਮੀ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ ਦੇਸ਼ ਦੇ ਉੱਤੇ ਠੋਸੀ ਗਈ ਜੰਗ ਤੇ ਖਤਮ ਨਹੀਂ ਹੋਈ ਹੈ ਅਜੇ ਤੇ ਦੁਸ਼ਮਣ ਨੂੰ ਇਰਾਨੀ ਹਥਿਆਰਬੰਦ ਬਲਾਂ ਦੇ ਉੱਤੇ ਹੋਰ ਜਿਹੜਾ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਤਮੀ ਨੇ ਤਹਿਰਾਨ ਦੇ ਵਿਚ ਆਯੋਜਿਤ ਇਕ ਰਾਸ਼ਟਰਪਤੀ ਸਮਾਰੋਹ ਦੇ ਵਿਚ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ, ਹਮਲਾਵਰ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ, ਪਰ ਉਸ ਨੂੰ ਇਰਾਨ ਦੇ ਹਥਿਆਰਬੰਦ ਬਲਾਂ ਦੇ ਹੋਰ ਵੀ ਕਰੜੇ ਵਾਰ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜਿਹੜਾ ਖੇਤਰੀ ਦੇਸ਼ਾਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਹੈ ਕਿ ਅਮਰੀਕਾ ਦੇ ਨਾਲ ਸਹਿਯੋਗ ਉਨ੍ਹਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਦਿੰਦਾ।

ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਉਹਨਾਂ ਨੇ ਕਿਹਾ ਕਿ ਭਾਰਤ ਭਾਵੇਂ ਗਲੋਬਲ ਪੱਧਰ ਦੇ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਪਰ ਉਹ ਆਪਣੀਆਂ ਅੰਤਰਰਾਸ਼ਟਰੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਛੋਟੇ ਟਾਪੂ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਵਿਕਾਸ ਦੇ ਵਿੱਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਜ਼ਿਕਰ ਕੀਤਾ। ਜੈਸ਼ੰਕਰ ਨੇ ਦੱਸਿਆ ਕਿ ਭਾਰਤ ਦੁਨੀਆਂ ਭਰ ਦੇ 78 ਦੇਸ਼ਾਂ ਦੇ ਵਿੱਚ 600 ਤੋਂ ਵੱਧ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਿਹਾ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਆਈਟੀ, ਖੇਤੀਬਾੜੀ, ਗ੍ਰੀਨ ਐਨਰਜੀ, ਜਲਵਾਯੂ ਬਦਲਾਅ ਤੇ ਮੈਨੂਫੈਕਚਰਿੰਗ ਵਰਗੇ ਅਹਿਮ ਸੈਕਟਰਾਂ ਦੇ ਨਾਲ ਸੰਬੰਧਿਤ ਨੇ। ਭਾਰਤ ਨੇ ਹਮੇਸ਼ਾ ਕੁਦਰਤੀ ਆਫ਼ਤਾਂ ਤੇ ਮਹਾਂਮਾਰੀਆਂ ਦੇ ਦੌਰਾਨ ਦੂਜੇ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਮਦਦ ਪਹੁੰਚਾਈ ਹੈ, ਜਿਵੇਂ ਕਿ ਨੇਪਾਲ ਦੇ ਹੜ੍ਹ ਅਤੇ ਵੈਨਜ਼ੂਏਲਾ ਦੇ ਵਿੱਚ ਆਏ ਭੂਚਾਲ ਦੇ ਦੌਰਾਨ ਰਾਹਤ ਸਮੱਗਰੀ, ਦਵਾਈਆਂ ਤੇ ਭੋਜਨ ਦੀ ਸਪਲਾਈ। ਇਸ ਤੋਂ ਇਲਾਵਾ ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਦੇ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ। ਵਿਦੇਸ਼ ਮੰਤਰੀ ਨੇ ਲਾਲ ਸਾਗਰ ਖਾੜੀ ਤੇ ਖੇਤਰ ਅਤੇ ਕਾਲੇ ਸਾਗਰ ਵਰਗੇ ਅਹਿਮ ਸਮੁੰਦਰੀ ਮਾਰਗਾਂ ਦੇ ਉੱਤੇ ਵਪਾਰਕ ਜਹਾਜ਼ਾਂ ਦੇ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿੱਚ ਭਾਰਤੀ ਕਰੂ ਮੈਂਬਰਾਂ ਨੇ ਵੀ ਆਪਣੀ ਜਾਨ ਗਵਾਈ ਹੈ ਤੇ ਕਿ ਬਿਲਕੁਲ ਨਾ ਬਰਦਾਸ਼ਤਯੋਗ ਜਿਹੜੀ ਇਹ ਗੱਲ ਹੈ। ਭਾਰਤ ਨੇ ਲਾਇਬੇਰੀਆ ਤੇ 23 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਵੀ ਸੱਦਾ ਜਿਹੜਾ ਦਿੱਤਾ ਹੈ। ਪੋਪ ਨੇ ਜਿਹੜਾ ਇੱਛਾ ਮੌਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕਰ ਦਿੱਤੀ ਹੈ। ਪੋਪ ਲੀਓ ਨੇ ਐਤਵਾਰ ਨੂੰ ਕੱਲ ਬੀਤੇ ਚ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਦੇਣ ਦੀ ਨਿੰਦਾ ਕੀਤੀ ਹੈ, ਨਾਲ ਇਸ ਨੂੰ ਝੂਠੀ ਦਇਆ ਅਤੇ ਅਨੈਤਿਕ ਜਿਹੜਾ ਕਹਿ ਦਿੱਤਾ ਹੈ। ਪੋਪ ਲੀਓ ਨੇ ਇਹ ਬਿਆਨ ਚਮਤਕਾਰੀ ਇਲਾਜ ਦੇ ਲਈ ਮਸ਼ਹੂਰ ਫਰਾਂਸੀਸੀ ਤੀਰਥ ਸਥਾਨ ਲੋਰਡਸ ਦੀ ਜਿਹੜੀ ਆਪਣੀ ਫੇਰੀ ਦੇ ਦੌਰਾਨ ਦਿੱਤਾ, ਜਿਸ ਦੇ ਵਿੱਚ ਜੀਵਨ ਦੀ ਮਹੱਤਤਾ ਬਾਰੇ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਨੂੰ ਦੁਹਰਾਇਆ ਗਿਆ ਤੇ ਫਰਾਂਸ ਦੀ ਆਪਣੀ ਫੇਰੀ ਦੇ ਤੀਜੇ ਦਿਨ ਪੋਪ ਲੀਓ ਨੇ ਇੱਕ ਵਾਰ ਫਿਰ ਡਾਕਟਰੀ ਨਿਗਰਾਨੀ ਹੇਠ ਇੱਛਾ ਮੌਤ ਦੇ ਅਧਿਕਾਰ ਦੇ ਉੱਤੇ ਚੱਲ ਰਹੀ ਬਹਿਸ ਦੇ ਉੱਤੇ ਆਪਣੇ ਵਿਚਾਰ ਜਿਹੜੇ ਪ੍ਰਗਟ ਕਰ ਦਿੱਤੇ ਨੇ। ਸਪੇਸ ਦੇ ਵਿੱਚ ਫੌਜੀ ਕਮਾਂਡ ਤੈਨਾਤ ਕਰਨ ਦੀ ਤਿਆਰੀ ਹੋ ਗਈ ਹੈ। ਭਾਰਤ ਦੇ ਵੀ ਤੇ ਸਿਰਫ 10 ਦੇਸ਼ਾਂ ਦੇ ਕੋਲੇ ਤਾਕਤ ਜਿਹੜੀ ਮੌਜੂਦ ਹੈ। ਜੰਗ ਦੇ ਬਦਲਦੇ ਰੂਪ ਅਤੇ ਨਵੇਂ ਹਥਿਆਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਭਾਰਤ ਆਪਣੀਆਂ ਫੌਜੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ। ਇਸ ਦੇ ਤਹਿਤ ਦੇਸ਼ ਦੇ ਵਿੱਚ ਸਪੇਸ ਕਮਾਂਡ ਦੇ ਗਠਨ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਵਿੱਚ ਨੇ। ਇਹ ਥਲ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੀ ਇੱਕ ਸਾਂਝੀ ਕਮਾਨ ਹੋਏਗੀ, ਜਿਸ ਦੀ ਕਮਾਨ ਭਾਰਤੀ ਥਲ ਫੌਜ ਦੇ ਹੱਥ ਦੇ ਵਿੱਚ ਹੋਵੇਗੀ। ਤਿੰਨਾਂ ਫੌਜਾਂ ਵਿਚਾਲੇ ਆਪਸੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਪਹਿਲਾਂ ਇੱਕ ਅੰਤਰਿਮ ਸਪੇਸ ਕਮਾਨ ਦਾ ਐਲਾਨ ਕੀਤਾ ਜਾਏਗਾ, ਜਿਸ ਨੂੰ ਬਾਅਦ ਦੇ ਵਿੱਚ ਲੋੜੀਂਦੇ ਸੁਧਾਰਾਂ ਦੇ ਨਾਲ ਸਥਾਈ ਰੂਪ ਦਿੱਤਾ ਜਾਏਗਾ। ਭਾਰਤੀ ਥਲ ਦੇ ਵਜੋਂ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਸ ਕਮਾਨ ਦੇ ਮੁਖੀ ਹੋਣਗੇ। ਇਸ ਦੇ ਵਿੱਚ ਮੇਜਰ ਜਨਰਲ ਰੈਂਕ ਦੇ 5 ਅਧਿਕਾਰੀ ਹੋਣਗੇ, ਜਿਨ੍ਹਾਂ ਦੇ ਵਿੱਚ ਹਵਾਈ ਫੌਜ ਦੇ 3 ਅਤੇ ਸਮੁੰਦਰੀ ਫੌਜ ਦੇ 2 ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਬੈਂਗਲੁਰੂ ਸਥਿਤ ਰੱਖਿਆ ਸਪੇਸ ਏਜੰਸੀ DSA ਨੂੰ ਜਿਹੜਾ ਵੀ ਇਸੇ ਕਮਾਨ ਦੇ ਨਾਲ ਜੋੜਿਆ ਜਾਵੇਗਾ। ਇਸ ਕਮਾਨ ਦਾ ਸਭ ਤੋਂ ਅਹਿਮ ਕੰਮ ਹੋਏਗਾ ਉਪਗ੍ਰਹਿਾਂ ਦੇ ਰਾਹੀਂ ਸਰਹੱਦੀ ਗਤੀਵਿਧੀਆਂ ਦੇ ਉੱਤੇ ਹਰ ਪਲ ਨਜ਼ਰ ਰੱਖਣਾ। ਇਸ ਤੋਂ ਇਲਾਵਾ ਫੌਜ ਦੇ ਲਈ ਸਿਕਿਓਰ ਕਮਿਊਨੀਕੇਸ਼ਨ ਸਿਸਟਮ ਤੇ ਨੈਵੀਗੇਸ਼ਨ ਨੂੰ ਜਿਹੜਾ ਯਕੀਨੀ ਬਣਾਉਣਾ ਇਸਦਾ ਅਹਿਮ ਮਕਸਦ ਹੋਵੇਗਾ। ਇੱਕ ਕਮਾਨ ਸਪੇਸ ਦੇ ਵਿੱਚ ਭਾਰਤੀ ਉਪਗ੍ਰਹਿਾਂ ਦੀ ਸੁਰੱਖਿਆ ਕਰਨਾ ਤੇ ਦੁਸ਼ਮਣ ਦੇ ਉਪਗ੍ਰਹਿਾਂ ਦੇ ਉੱਤੇ ਨਜ਼ਰ ਰੱਖ ਕੇ ਲੋੜ ਪੈਣ ਦੇ ਉੱਤੇ ਉਨ੍ਹਾਂ ਨੂੰ ਤਬਾਹ ਵੀ ਕਰੇਗਾ। ਇਹ ਦੁਸ਼ਮਣ ਦੇ ਗੁਪਤ ਅਤੇ ਖੁਫੀਆ ਸਿਗਨਲਾਂ ਨੂੰ ਜਿਹੜਾ ਜਾਮ ਕਰਨ ਦੇ ਵਿੱਚ ਵੀ ਅਹਿਮ ਰੋਲ ਨਿਭਾਏਗੀ। ਭਾਰਤ ਤੋਂ ਪਹਿਲਾਂ ਅਮਰੀਕਾ, ਚੀਨ, ਰੂਸ, ਫਰਾਂਸ, ਜਰਮਨੀ, ਜਪਾਨ, ਇਟਲੀ ਤੇ ਆਸਟ੍ਰੇਲੀਆ, ਇਰਾਨ ਅਤੇ ਬ੍ਰਿਟੇਨ ਸਣੇ 10 ਦੇਸ਼ਾਂ ਦੇ ਕੋਲ ਪਹਿਲਾਂ ਹੀ ਆਪਣੀ ਸਪੇਸ ਕਮਾਂਡ ਜਾਂ ਸਪੇਸ ਫੋਰਸ ਹੈਗੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਲਗਭਗ 80 ਦੇਸ਼ ਸਿਵਲ ਸਪੇਸ ਪ੍ਰੋਗਰਾਮ ਚਲਾ ਰਹੇ ਨੇ ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਨੇ। ਯਾਨੀ ਕਿ ਫੌਜ ਦੇ ਨਾਲ ਨਾਲ ਉੱਪਰੋਂ ਵੀ ਹੁਣ ਨਿਗਾਹ ਰੱਖੀ ਜਾਵੇਗੀ, ਨਫ਼ਰੀ ਜਿਹੜੀ ਆ ਘਟਾਈ ਜਾ ਸਕਦੀ ਹੈ। ਫਿਰ ਗ੍ਰੇਟ ਵਾਲ ਆਫ ਚਾਈਨਾ ਆਖਰ ਦੇ ਵਿੱਚ ਗੱਲ ਕਰਦੇ ਹਾਂ। ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟਣ ਦੇ ਕਾਰਨ ਚੀਨ ਦੀ ਮਹਾਨ ਦੀਵਾਰ ਦਾ ਇੱਕ ਪਾਸਾ ਨੁਕਸਾਨਿਆ ਗਿਆ ਹੈ। ਚੀਨ ਦੀ ਮਹਾਨ ਦੀਵਾਰ ਦਾ ਇੱਕ ਦੂਰ ਦੁਰਾਡੇ ਦਾ ਹਿੱਸਾ ਪਿਛਲੇ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ ਖੂੰਹਦ ਸੁੱਟੇ ਜਾਣ ਦੇ ਕਾਰਨ ਨੁਕਸਾਨਿਆ ਗਿਆ ਦੱਸਿਆ ਜਾ ਰਿਹਾ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਕੱਲ੍ਹ ਬੀਤੇ ਚ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਦੇ ਸਰਕਾਰੀ ਪ੍ਰਸਾਰਕ CCTV ਦੀ ਖ਼ਬਰ ਅਨੁਸਾਰ ਉੱਤਰ ਮੱਧ ਚੀਨ ਦੇ ਵਿੱਚ ਮਿਗ ਰਾਜਵੰਸ਼ ਦੇ ਦੌਰ ਦੀ ਜਿਹੜੀ ਇਸ ਪ੍ਰਾਚੀਨ ਦੀਵਾਰ ਦੇ ਪੱਥਰਾਂ ਨੂੰ ਕੋਲੇ ਦੀ ਖਾਨ ਦੇ ਰਹਿੰਦ ਖੂੰਹਦ ਨੂੰ ਸਸਤੇ ਦੇ ਵਿੱਚ ਟਿਕਾਣੇ ਲਗਾਉਣ ਦੇ ਲਈ ਵਰਤਿਆ ਗਿਆ ਹੈ। ਹਾਂਗਕਾਂਗ ਦੇ ਅਖ਼ਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ CCTV ਦੀ ਜਿਹੜੀ ਰਿਪੋਰਟ ਦੇ ਹਵਾਲੇ ਦੇ ਨਾਲ ਦੱਸਿਆ ਕਿ ਸ਼ਾਂਗਸੀ ਸੂਬੇ ਦੀ
ਨਿਗਵੂ ਕਾਉਂਟੀ ਦੇ ਵਿਚ ਦੀਵਾਰ ਦੇ ਇਕ ਹਿੱਸੇ ਦੀ ਵਰਤੋਂ ਪਿਛਲੇ ਕਰੀਬ 20 ਸਾਲਾਂ ਤੋਂ ਕੋਲੇ ਦੀ ਖਾਣ ਦੀ ਰਹਿੰਦ ਖੂੰਹਦ ਸੁੱਟਣ ਦੇ ਆਸਾਨ ਰਸਤੇ ਦੇ ਵਜੋਂ ਕੀਤੀ ਜਾ ਰਹੀ ਸੀ ਜਦਕਿ

ਵਿਸਲ ਬਲੋਅਰ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਵਾਰ ਵਾਰ ਸੁਚੇਤ ਵੀ ਕੀਤਾ ਗਿਆ। ਮਹਾਨ ਦੀਵਾਰ ਦੇ ਗੁਆਓ ਜਿਆਂ ਜਿਓ ਹਿੱਸੇ ਨੂੰ ਜਿਹੜਾ ਨੁਕਸਾਨ ਪਹੁੰਚਿਆ ਪਹੁੰਚਿਆ 2007 ਦੇ ਵਿਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ ਨਿਗਵੂ ਚਾਓ ਕਾਈ ਕੋਲ ਜਿਹੜਾ ਇੰਡਸਟਰੀ ਨੇ ਖੁਦਾਈ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਦੇ ਲਈ ਇਸ ਢਾਂਚੇ ਦੇ ਵਿਚਕਾਰ ਭੰਨ ਤੋੜ ਕੀਤੀ ਸੀ। ਸੀਸੀਟੀਵੀ ਨੇ ਦੱਸਿਆ ਕਿ 2015 ਤੋਂ ਵਿਸਲ ਬਲੋਅਰ ਜਿਹੜਾ ਉਹਦੇ ਵੱਲੋਂ ਵਾਰ ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਜਿਸ ਦੇ ਕਾਰਨ ਇਹ ਭੰਨ ਤੋੜ ਲਗਭਗ 2 ਦਹਾਕਿਆਂ ਤੋਂ ਜਾਰੀ ਜਿਹੜੀ ਰਹੀ ਹੈ ਤੇ ਦੀਵਾਰ ਦੇ ਵਿਚ 6 ਮੀਟਰ 19 ਫੁੱਟ ਦਾ ਜਿਹੜਾ ਪਾੜਾ ਪੈ ਗਿਆ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਦੋਸਤਾਂ ਦੇ ਜਾਂਦੇ ਜਾਂਦੇ ਸੰਖੇਪ ਦੇ ਵਿਚ ਸੁਨੇਹੇ ਮੈਂ ਲੈ ਲਵਾਂ ਤੇ ਫਿਰ ਆਪਾਂ ਅੱਗੇ ਲੈਣੇ ਆ ਤੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਦੇ ਵਿਚ ਸਮਾਪਤੀ ਕਰਾਂਗੇ ਤੇ ਤੁਹਾਡਾ ਸਵਾਗਤ ਰਹੇਗਾ। +358449761919 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਖੁੱਲੀਆਂ ਨੇ ਜੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਤੇ ਫਿਰ ਆਪਾਂ ਆਗਿਆ ਲੈਣੇ ਆ। ਸੁਨੇਹਾ ਦੀ ਗੱਲ ਕਰੀਏ ਤੇ ਜਗਤਾਰ ਭਾਰਤ ਜੀ, ਮੁਹੰਮਦ ਜੀ, ਰਾਜਨ ਸੈਣੀ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਮਾਨ ਸਿੰਘ ਸੈਣੀ ਜੀ, ਮੁਹੰਮਦ ਜੀ ਤੇ ਆਪਣੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਮਨਦੀਪ ਜੱਸੀ ਜੀ ਤੇ ਦਵਿੰਦਰ ਭਾਰਤ ਜੀ UAE ਤੋਂ, ਸਾਰੇ ਦੋਸਤ ਨਾਲ, ਹਰਵਿੰਦਰ ਜੌਲ ਭੈਣ ਜੀ, ਨਵਦੀਪ ਦੀਪ ਜੀ ਆਪਣੇ, ਨਵਦੀਪ ਸਿੰਘ ਜੀ ਆਪਣੇ ਦਿੱਲੀ ਤੋਂ ਬਾਈ ਜੀ ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦੋਸਤੋ, ਇਸ ਦੇ ਨਾਲ ਹੀ ਫਿਰ ਲੈਂਦੇ ਆ ਗਿਆ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਨੇ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਜਗਦੇਵ ਸੰਧੂ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੰਨਾ ਕੁ ਕਰਿਓ ਕਬੂਲ ਅੱਜ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਏਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਇਸੇ ਗੁਜ਼ਾਰਿਸ਼ ਦੇ ਨਾਲ ਲੈਣਾ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ 2.25 ਘੰਟੇ 2.5 ਘੰਟੇ ਚੱਲੇਗਾ। ਫਰਾਈਡੇ ਵਾਲਾ ਦਿਨ ਹੈ, ਕਾਫ਼ੀ ਸ਼ਡਿਊਲ ਵੀ ਬਿਜੀ ਹੁੰਦਾ ਹੈ, ਬਹੁਤ ਸਾਰੇ ਕੰਮ ਕਾਜ ਤੇ ਨਾਲ ਦੀ ਨਾਲ ਵੀਕਐਂਡ ਦੀ ਤਿਆਰੀ ਤੇ ਨਾਲ ਅੱਜ ਦੇ ਦਿਨ ਦੇ ਵਿੱਚ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ ਤੇ ਉਹਦੇ ਵਿੱਚੋਂ ਨਵਾਂ ਚੈਪਟਰ ਤੁਹਾਡੇ ਲਈ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ ਤੇ ਕੁਝ ਖੁਲਾਸੇ ਵੀ ਕਰਾਂਗੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਨਾਲ ਦੀ ਨਾਲ ਅੱਜ 25 ਤਰੀਕ ਹੈ ਜੀ, ਸਤੰਬਰ ਤੇ 2026 ਦਾ ਦਿਹਾੜਾ ਹੈ ਤੇ ਫਰਾਈਡੇ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਵੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਸਮਾਂ ਹੋ ਗਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਦਾ ਸਮਾਂ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਨੇ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਰਾਤ ਜਿਹੜੀ ਹੋਣ ਲੱਗ ਗਈ ਹੈ, ਖਾਸ ਕਰਕੇ ਸਕੈਂਡੀਨੇਵੀਆ ਦੀ ਗੱਲ ਆਉਂਦੀ ਹੈ ਜਦੋਂ ਤੇ ਫਿਨਲੈਂਡ ਦੇ ਵਿੱਚ ਤੇ ਹੁਣ ਰਾਤਾਂ ਲੰਬੀਆਂ ਹੋ ਜਾਣੀਆਂ ਨੇ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਰਾਤ ਨੂੰ ਮਾਈਨਸ ਦੇ ਵਿੱਚ ਟੈਂਪਰੇਚਰ 0° ਸੈਲਸੀਅਸ ਤੱਕ ਚਲਿਆ ਜਾਂਦਾ ਹੈ ਤੇ ਦਿਨ ਵੇਲੇ ਤਕਰੀਬਨ 12-14 ਡਿਗਰੀ ਜਿਹੜਾ ਪਲੱਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ। ਪਤਝੜ ਦਾ ਮੌਸਮ ਪੂਰੀ ਬਹਾਰ ਦੇ ਉੱਤੇ ਹੈ ਤੇ ਰੰਗ ਬਿਰੰਗੇ ਦਰਖਤ ਤੇ ਫੁੱਲ ਜਿਹੜੇ ਨੇ, ਪੱਤੇ ਜਿਹੜੇ ਨੇ, ਸਾਰੇ ਹੀ ਦਰਖਤ ਜਿਹੜੇ ਨੇ ਬਦਲ ਰਹੇ ਨੇ ਜੀ, ਝਾੜ ਰਹੇ ਨੇ ਤੇ ਨਾਲ ਠੰਡ ਦੀ ਤਿਆਰੀ ਜਿਹੜੀ ਹੈ ਸਾਡੀ ਕੁਦਰਤ ਵੀ ਨਾਲ ਦੀ ਨਾਲ ਕਰ ਰਹੀ ਹੈ। ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਤੁਸੀਂ ਜੁੜਿਓ ਨਿੱਘਾ ਸਵਾਗਤ ਹੈ। ਵੈਬਸਾਈਟ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਤੇ ਐਪ ਦੀ ਜਿਹੜੀ ਆ ਨਵੀਂ ਅਪਡੇਟ ਆ ਚੁੱਕੀ ਆ ਉਹਨੂੰ ਜਿਹੜਾ ਜ਼ਰੂਰ ਅਪਡੇਟ ਕਰ ਲਓ। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਐਪ ਦੀ ਉਸਾਰੀ ਹੋਈ ਹੈ ਤੇ ਉਹਨੂੰ ਅਪਡੇਟ ਕੀਤਾ ਗਿਆ, ਪਹਿਲਾਂ ਨਾਲੋਂ ਥੋੜਾ ਜਿਹਾ ਆਸਾਨ ਕੀਤਾ ਗਿਆ ਹੈ। ਐਪ ਦੇ ਉੱਤੋਂ ਹੀ ਤੁਸੀਂ ਕਲਿੱਕ ਕਰਕੇ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀਆਂ ਵੀ ਨਾਲ ਲੈ ਸਕਦੇ ਹੋ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਅੱਜ ਦੀ ਤੇ 25 ਸਤੰਬਰ ਦੀ ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਦੋਂ ਕੋਈ ਵਿਅਕਤੀ ਤਰਕ ਦੇ ਨਾਲ ਗੱਲ ਨਹੀਂ ਸਮਝਣਾ ਚਾਹੁੰਦਾ ਜਾਂ ਜਦੋਂ ਅਸੀਂ ਕਿਸੇ ਗੱਲ ਨੂੰ ਤਰਕ ਦੇ ਨਾਲ ਸਮਝਾਉਣ ਤੋਂ ਅਸਮਰਥ ਹੋ ਜਾਂਦੇ ਹਾਂ ਤਾਂ ਇਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਲੈਟੋ ਦਾ ਜਿਹੜਾ ਸੀ ਇਹ ਮੰਨਣਾ ਸੀ, ਕਿਉਂਕਿ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ, ਵਿਵਾਦ ਫਿਰ ਪੈਦਾ ਹੋ ਜਾਂਦਾ ਹੈ ਜਦੋਂ ਤਰਕ ਤੋਂ ਲੈ ਕੇ ਸਿੱਧੀ ਫਿਰ ਧਰਮ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ। ਅੱਜ ਦੇ ਦਿਨ ਦੇ ਉੱਤੇ ਹੀ 25 ਸਤੰਬਰ 1639 ਦੇ ਵਿੱਚ ਅਮਰੀਕਾ ਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਤੇ 1818 ਦੇ ਵਿੱਚ ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਚੜਾਇਆ ਗਿਆ। 1844 ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਹੋਇਆ ਤੇ ਜਿਸ ਦੇ ਵਿੱਚ ਕੈਨੇਡਾ 23 ਦੌੜਾਂ ਦੇ ਨਾਲ ਜੇਤੂ ਰਿਹਾ। 1920 ਦੇ ਵਿੱਚ ਭਾਰਤ ਦੇ ਪ੍ਰਸਿੱਧ ਰਾਕੇਟ ਵਿਗਿਆਨੀ ਸਤੀਸ਼ ਧਵਨ ਹੁਣਾਂ ਦਾ ਜਨਮ ਹੁੰਦਾ ਹੈ ਤੇ 1985 ਚ ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਇਸੇ ਤਰ੍ਹਾਂ ਦੋਸਤੋ, ਦਲਾਈ ਲਾਮਾ ਦਾ ਥੋੜਾ ਜਿਹਾ ਜ਼ਿਕਰ ਕਰਦੇ ਆ ਤੇ ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ ਨੇ, ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਦਲਾਈ ਲਾਮਾ ਦਾ ਜ਼ਿਕਰ ਕਰਨ ਲੱਗਿਆ ਸੀ ਤੇ ਮੌਜੂਦਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ ਮੀਡੀਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਥਾਂ ਥਾਂ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ। ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ। ਦਲਾਈ ਲਾਮੇ ਦਾ ਇਹ ਅਕਸ ਜਿਹੜਾ ਸੀ 1959 ਤੋਂ ਮਗਰੋਂ ਹੀ ਜਿਹੜਾ ਲਗਾਤਾਰ ਘੜਿਆ ਜਾਂਦਾ ਰਿਹਾ। ਇਹ ਸਾਰੀ ਅਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਅਤੇ ਇਸਦਾ ਲਾਮਾ ਵਰਤਾਰੇ ਦੇ ਅਸਲ ਕਾਰਿਆਂ ਤੋਂ ਬਹੁਤ ਚਲਾਕੀ ਦੇ ਨਾਲ ਧਿਆਨ ਜਿਹੜਾ ਹਟਾ ਜਾਂ ਭਟਕਾ ਦਿੱਤਾ ਗਿਆ। ਸੱਚਾਈ ਇਹ ਹੈ ਅਸਲ ਦੇ ਵਿੱਚ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਜਿਹੜੀਆਂ ਨੇ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜਗੀਰੂ ਸਮਾਜਾਂ ਦੇ ਵਾਂਗ ਹੀ ਇੱਕ ਜਗੀਰੂ ਸਮਾਜ ਸੀਗਾ ਜਿਵੇਂ ਕਿ ਆਪਣੇ ਕਹਿ ਲਓ ਕਹਿ ਸਕਦੇ ਆਪਾਂ ਬਹੁਤ ਸਾਰੇ ਮੁਲਕ ਹੈਗੇ ਨੇ, ਇੱਕ ਮੁਲਕ ਦਾ ਨਾਮ ਲੈਣ ਲੱਗਿਆ ਸੀ ਕਈ ਵਾਰੀ ਭੁੱਲ ਜਾਂਦਾ ਜੀ, ਚਲੋ ਮੰਗੋਲੀਆ, ਹਾਂਜੀ ਮੰਗੋਲੀਆ ਦੇ ਵਿੱਚ ਵੀ ਕਹਿ ਸਕਦੇ ਹਾਂ ਇਸ ਵਕਤ ਜਿਹੜਾ ਉਹ ਜੋ ਹਾਲਾਤਾਂ ਦੇ ਨਾਲ ਘੁਰ ਰਹੇ ਨੇ, ਪਰ ਸਮਾਂ ਸੀ ਕਦੇ ਉਹ ਵੀ ਬੜਾ ਤਸ਼ੱਦਦ ਕੀਤਾ ਤੇ ਪੂਰੀ ਗਰਦ ਉਠਾਈ ਹੋਈ ਸੀ ਉਹਨਾਂ ਮੁਲਕਾਂ ਨੇ ਵੀ ਆਪਣੇ ਸਮੇਂ 'ਚ ਜਦੋਂ ਉਹ ਪੀਕ 'ਤੇ ਸੀ। ਇਸੇ ਤਰ੍ਹਾਂ ਜਿਹੜਾ ਤਿੱਬਤ ਹੈ ਹੋਰ ਜਗੀਰੂ ਸਮਾਜਾਂ ਵਾਂਗ ਹੀ ਇੱਕ ਜਗੀਰੂ ਸਮਾਜ ਸੀ, ਪਰ ਇੱਥੇ ਜਗੀਰੂ ਸਮਾਜ ਦੀ ਜਕੜ ਕਿਸੇ ਵੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ। 650 ਦੇ ਵਿੱਚ ਤਿੱਬਤੀ ਰਾਜੇ ਸੋਗਸਤਨ ਗਾਮਪੋ ਦੇ ਜਿਹੜੇ ਸੀ ਵੇਲੇ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਮੁੱਢ ਬੱਝਿਆ। ਉਸਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਤੇ ਜਿਨ੍ਹਾਂ ਸਾਂਝਾ ਸਦਕਾ ਉਹ ਜਿਹੜਾ ਸੀ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਜਿਹੜਾ ਚਲਾਉਣ ਦੇ ਗੁਰ ਵੀ ਜਿਹੜਾ ਸਿੱਖ ਰਿਹਾ ਸੀ। ਇਸੇ ਪ੍ਰਭਾਵ ਦੇ ਸਦਕਾ ਤਿੱਬਤ ਦੇ ਵਿੱਚ ਤਾਂਤਰਿਕ ਬੁੱਧ ਜਿਹੜਾ ਮਤ ਦਾ ਦਾਖਲਾ ਹੁੰਦਾ ਹੈ, ਜਿਸਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਸ਼ੁਰੂਆਤ ਜਿਹੜੀ ਕੀਤੀ ਤੇ ਹੁਣ ਤਿੱਬਤ ਦੇ ਤਖ਼ਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇਡਾਂ ਦਾ ਕਹਿ ਲਓ ਜਾਂ ਭੇਡਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਹੋਇਆ। ਇਹ ਭੇਡ ਅਹਿੰਸਾ ਤੋਂ ਉਲਟ ਭਿਅੰਕਰ ਹਿੰਸਾ ਦੇ ਵੱਲ ਸ਼ਰੀਕ ਨੇ। 1400 ਦੇ ਵਿੱਚ ਤੇ 1600 ਤੱਕ ਹਿੰਸਕ ਢੰਗਾਂ ਰਾਹੀਂ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਤੇ ਆਪਣੀ ਜਕੜ ਬਣਾ ਲਈ ਸੀ ਤੇ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦਲਾਈ ਲਾਮੇ ਸਨ, ਜਿਨ੍ਹਾਂ ਨੂੰ ਪੁਰਾਣੇ ਕੁਦਰਤੀ ਰੱਬਾਂ ਦਾ ਹੀ ਰੂਪ ਦੱਸਿਆ ਗਿਆ। ਇਹ ਜਿਹੜੀਆਂ ਸਨ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤੇਰੀ ਜ਼ਮੀਨ ਦੇ ਜਿਹੜੀ ਸੀ ਉਹਦੀ ਮਾਲਕੀ ਸੀਗੀ, ਜਿਸਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਜ਼ਾਰੇ ਤੇ ਪ੍ਰਚਾਰਕ ਕੰਮ ਕਰਦੇ ਨੇ। ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀਗੀ ਉਹਨਾਂ ਸਮਿਆਂ ਚ। ਖੁਦ ਮੌਜੂਦਾ ਦਲਾਈ ਲਾਮਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਦੇ ਨਾਲ ਜਿਹੜਾ ਸੀ ਸੈਂਕੜੇ ਖੱਚਰਾਂ ਭਰ ਕੇ ਸੋਨੇ ਤੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ। ਉਸਨੇ ਜਿਹੜਾ ਸੀ ਨੱਸਣ ਦੇ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦਾ ਜਿਹੜਾ ਹੱਥ ਸੀਗਾ ਵਿੱਚ, ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀਡਮ ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ। ਦੂਜੇ ਪਾਸੇ ਤਿੱਬਤ ਦੇ ਆਮ ਮੁਜ਼ਾਰਿਆਂ ਅਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਅੱਤ ਦੀ ਗਰੀਬੀ ਵਾਲੀ ਸੀ। ਉਹਨਾਂ ਤੇ ਦਰਜਨਾਂ ਕਿਸਮਾਂ ਦੇ ਕਰ ਲਾਏ ਜਾਂਦੇ, ਟੈਕਸ ਲਾਏ ਜਾਂਦੇ। 1940 ਦੇ ਇੱਕ ਅਧਿਐਨ ਦੇ ਮੁਤਾਬਕ 38% ਆਬਾਦੀ ਅਜਿਹੀ ਸੀ ਜਿਹਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ। ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਤੇ ਦੂਜੇ ਪਾਸੇ ਪ੍ਰਸਿੱਧ ਜਿਹੜੇ ਸਨ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜ੍ਹਦਾ ਸੀ ਉੱਥੇ ਤੇ ਲਗਭਗ 90% ਆਬਾਦੀ ਵੱਖ ਵੱਖ ਸਰੀਰਕ ਅਲਾਮਤਾਂ ਕੋੜ, TB, ਧੁਨਖ, ਅੰਨਾਪਨ, ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਜਿਹੜਾ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ। ਇਹਨਾਂ ਬਿਮਾਰੀਆਂ ਦੇ ਉਹ ਸ਼ਿਕਾਰ ਸਨ। ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹੰਤਾਂ ਵੱਲੋਂ ਹੇਠਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ, ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ। ਮੁਜ਼ਾਰਾ ਭੂ ਗੁਲਾਮਾਂ ਦੀਆਂ ਜਿਹੜੀਆਂ ਸਨ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਆਮ ਗੱਲ ਹੁੰਦੀ ਸੀ, ਪਰ ਮਹੰਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾ, ਇਲਾਜ ਅਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ, ਜਿਵੇਂ ਕਿ ਅੱਜ ਵੀ ਤਾਲਿਬਾਨ ਕਰਦਾ ਹੈ। ਸਾਰੇ ਨਿਰੀਖਕ ਇਸ ਗੱਲ ਦੇ ਨਾਲ ਇਕਮਤ ਨੇ ਕਿ ਇਸ ਜੱਕੜ ਵਾਲੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਲਈ ਸਿੱਖਿਆ ਮੁਕੰਮਲ ਤੌਰ ਦੇ ਉੱਤੇ ਗਾਇਬ ਸੀ। ਤਿੱਬਤ ਦੇ ਵਿੱਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿੱਚ ਕੋਈ ਵੀ ਮੈਗਜ਼ੀਨ, ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਵੀ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਜਿਹੜਾ ਸੀ ਉਹਦੀ ਅਨਹੋਂਦ ਸੀ। ਇਸ ਗਰੀਬੀ ਤੋਂ ਬਚਣ ਜਾਂ ਭੱਜ ਕੇ ਨਿਕਲ ਜਾਣ ਦਾ ਮੁਜ਼ਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ ਤੇ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਇਹਨਾਂ ਦੇ ਤਾਂ ਤਸ਼ੱਦਦ ਦੇ ਭਿਅੰਕਰ ਤੋਂ ਭਿਅੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ। ਇੱਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਕਿ ਭਾਈ ਜੇ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਨੇ ਹਰਕਤ ਕਰਨੀ ਆ ਤੇ ਹਾਲ ਦੇਖ ਲਓ, ਤੁਹਾਡਾ ਵੀ ਏਦਾਂ ਹੀ ਹੋਣਾ ਹੈ। ਪੁਰਾਣੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ। ਇਹਨਾਂ ਦੇ ਵਿੱਚ ਸੂਲਾਂ ਦੇ ਨਾਲ ਨੋ ਉੱਖੜ ਨੇ, ਬੋਰੀ ਦੇ ਵਿੱਚ ਬੰਦ ਕਰਕੇ ਨਹਿਰ ਦੇ ਵਿੱਚ ਸੁੱਟ ਦੇਣਾ, ਅੱਖਾਂ ਦੇ ਵਿੱਚ ਮਿਰਚਾਂ ਭੁੱਕੜੀਆਂ, ਸਲਾਈਆਂ ਦੇ ਨਾਲ ਜਿਹੜਾ ਸੀ ਅੱਖਾਂ ਕੱਢਣੀਆਂ ਤੇ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦਿ ਜਿਹੜਾ ਸ਼ਾਮਲ ਹੈ। ਇਨ੍ਹਾਂ ਮਾਰੇ ਜਾਂਦੇ ਲੋਕਾਂ ਦੇ ਅਵਿਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ, ਚਮੜੀ ਤੋਂ ਬਣਾਏ ਢੋਲ, ਖੋਪੜਾ ਤੋਂ ਬਣਾਏ ਡੋਂਗੇ ਆਦਿ ਜਿਹੜੇ ਸਨ, ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨ੍ਹਾਂ ਮਹੱਲਾਂ ਦੇ ਵਿੱਚੋਂ ਮਹਿਲਾਂ ਇਨ੍ਹਾਂ ਦੇ ਵਿੱਚੋਂ ਜਿਹੜਾ ਬਰਾਮਦ ਹੋਏ। ਇਨਕਲਾਬ ਤੋਂ ਮਗਰੋਂ ਮੌਜੂਦਾ ਦਲਾਈ ਲਾਮੇ ਦੇ ਮਹਿਲ ਦੇ ਵਿੱਚ 108 ਵੱਖ ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਬੀ ਲੱਭੀ। ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਗਵਾਹੀਆਂ ਪਾਈਆਂ ਕਿ ਲਾਮਿਆਂ ਦੇ ਵੱਲੋਂ ਜਿਉਂਦੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਬਲੀ ਦਾ ਕੰਸੈਪਟ ਸੀ, ਜਿਵੇਂ ਕਿ ਕਈ ਵਾਰੀ ਮੈਂ ਇੱਥੇ ਵੀ ਜ਼ਿਕਰ ਕੀਤਾ ਹੈ, ਸਵੀਡਨ ਦੇ ਵਿੱਚ ਇਸ ਤਰ੍ਹਾਂ ਦੇ ਮੰਦਰ ਸਥਾਪਿਤ ਅਜੇ ਵੀ ਨੇ ਜਿੱਥੇ ਜਾਨਵਰਾਂ ਦੇ ਨਾਲ ਨਾਲ ਮਤਲਬ ਕਿ ਇੱਕ ਮਨੁੱਖ ਦੀ ਬੰਦੇ ਦੀ ਬਲੀ ਨਾਲ ਦਿੱਤੀ ਜਾਂਦੀ ਸੀ। ਤੇ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ। ਇਸ ਸਾਰੇ ਦਾ ਅੰਤ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ। ਮੁਜਾਰੇ ਆਜ਼ਾਦ ਕਰ ਦਿੱਤੇ ਗਏ, ਉਨ੍ਹਾਂ ਦੇ ਸਿਰ ਚੜਿਆ ਜਗੀਰੂ ਮਾਲਕਾਂ ਅਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ। ਜਬਰੀ ਕਰਵਾਈ ਜਾਂਦੀ ਉਲਾਂਗ ਕਿਰਤ ਦੇ ਉੱਪਰ ਰੋਕ ਲਾ ਦਿੱਤੀ ਗਈ ਤੇ 1955 ਤੱਕ ਪਹਿਲੇ ਸਕੂਲ ਖੋਲਣੇ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ ਆਉਂਦੇ ਇੱਥੇ ਜਿਹੜਾ ਸੀਗਾ 79 ਜਿਹੜੇ ਸਨ ਪ੍ਰਾਇਮਰੀ ਸਕੂਲ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚ 6,000 ਵਿਦਿਆਰਥੀ ਦਾਖਲ। ਸਾਖਰਤਾ ਦਰ ਜਿਹੜੀ ਸੀ 2% ਤੋਂ ਵੀ ਥੱਲੇ ਸੀ। 2 ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਦੇ ਵੱਲ ਨੂੰ ਵਧਣ ਲੱਗ ਪਈ। ਪਹਿਲੇ ਅਖ਼ਬਾਰ, ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਣੇ ਸ਼ੁਰੂ ਹੋਏ। ਤਿੱਬਤੀ ਟਾਈਪਰਾਈਟਰ ਵਿਕਸਿਤ ਕੀਤੇ ਗਏ। ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ। ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਿਜਾਇਆ ਗਿਆ। ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ। 1975 ਤੱਕ ਕੁੱਲ 27,000 ਇਨਕਲਾਬੀ ਕਾਡਰਾਂ ਦੇ ਵਿੱਚੋਂ 12,000 ਔਰਤਾਂ ਸਨ। ਐਵਰੈਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਹੀ ਸੀ, ਉਹ ਬਣੀ। ਤੇ 1958 ਦੇ ਵਿੱਚ ਪਹਿਲੀ ਕੋਲ ਖਾਨ ਜਿਹੜੀ ਸ਼ੁਰੂ ਹੋਈ। ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀਗਾ, ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋ ਨਾਲ ਜਿਹੜਾ ਸਨਅਤ ਵੀ ਵਿਕਾਸ ਕਰੇ। ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਧਾਨ ਇਲਾਕਾ ਰਹਿ ਜਾਂਦਾ ਤਾਂ ਇਸਨੇ ਮਹਿਜ ਮੁੱਖ ਚੀਜ਼ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਦੇ ਵਾਲਾ ਖੇਤਰ ਬਣ ਕੇ ਰਹਿ ਜਾਣਾ ਸੀ ਤੇ ਇਸਦਾ ਆਪਣਾ ਵਿਕਾਸ ਪਛੜ ਜਾਣਾ ਸੀ। ਪੁਰਾਣੀਆਂ ਅੰਧ ਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲ੍ਹੇ ਗਏ। ਕੁਝ ਸਾਲਾਂ ਦੇ ਵਿੱਚ ਹੀ ਇਨ੍ਹਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ, 60 ਸਾਲ ਦੀ ਉਮਰ ਤੱਕ ਪਹੁੰਚ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ ਤੇ 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਏਦਾਰਾਂ ਮਾਰਗੀ ਲੋਕ ਚੀਨ ਦੀ ਜਿਹੜੀ ਸਰਕਾਰ ਤੇ ਹਾਵੀ ਹੋਏ, ਜਿਨ੍ਹਾਂ ਨੇ ਸਰਮਾਏਦਾਰਾਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਿਸ ਦੇ ਚਲਦਿਆਂ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵੱਧ ਰਹੀ ਹੈ ਤੇ ਪਰ 1951 ਤੋਂ ਲੈ ਕੇ ਖਾਸ ਕਰ 1959 ਤੱਕ ਤੋਂ ਮਗਰੋਂ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚ ਨਹੀਂ ਵਿਸਰ ਸਕਦਾ। ਇਸ ਦੌਰ ਦੀਆਂ ਜਿਹੜੀਆਂ ਕਾਮਯਾਬੀਆਂ ਦੀ ਗੱਲ ਸਰਮਾਏਦਾਰਾਂ ਮੀਡੀਆ ਨੂੰ ਵੀ ਜਿਹੜਾ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਓ ਵਿਰੋਧੀ ਹੀ ਕਿਉਂ ਨਾ ਹੋਣ। ਜੀ ਦੋਸਤੋ, ਇਹ ਸੀ ਜੀ ਤਿੱਬਤ ਦੀ ਪਿਛੋਕੜ ਦੀ ਗੱਲਬਾਤ। ਉੱਥੇ ਵੀ ਬਥੇਰਾ ਕੁਝ ਹੋਇਆ, ਕਿਉਂਕਿ ਸਮਾਂ ਬਦਲਦਾ ਹੈ ਭਾਈ। ਜੇ ਚੰਗੇ ਦਿਨ ਆ ਤੇ ਮਾੜੇ ਦਿਨ ਵੀ ਆਉਣੇ ਆ, ਤੇ ਜੇ ਮਾੜੇ ਦਿਨ ਆ ਤਾਂ ਫਿਰ ਉਹ ਚੰਗਿਆਂ ਦੇ ਵਿੱਚ ਵੀ ਬਦਲਣੇ ਆ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 15-20 ਮਿੰਟ ਲਾਉਂਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਤੇ ਨਾਲ ਦੀ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਕਿਤਾਬ ਦੇ ਵਿੱਚੋਂ ਗੱਲਬਾਤ ਵੀ ਸੁਣਾਉਂਦੇ ਹਾਂ, ਕਿਤਾਬ ਪੰਜਾਬ ਦੇ ਹਾਲਾਤਾਂ ਦੀ। ਤੇ ਚਾਹੇ ਉਹ 16ਵੀਂ ਸਦੀ ਸੀ ਤੇ ਚਾਹੇ ਉਹ 21ਵੀਂ ਸਦੀ ਹੈ, ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਂਦੇ ਨੇ। ਤੇ ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ। ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਮੁਕੱਦਰ ਜੀ ਤੇ ਸਤਨਾਮ ਜਾਣੀਆਂ ਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਨਿੱਘਾ ਸਵਾਗਤ ਹੈ ਜੀਆਂ ਨੂੰ ਜੀ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੀ ਤੇ ਕੁਝ ਖੁਲਾਸੇ ਵੀ ਅੱਜ ਕਰਾਂਗੇ ਤੁਹਾਡੇ ਨਾਲ। ਜਦੋਂ ਸੈਣੀ ਸਾਹਿਬ ਨਾਲ ਜੁੜਦੇ ਨੇ। ਤੈਨੂੰ ਕਿਹਾ ਸੀ ਨਾ ਬਾਬਾ ਈਡੀ ਤੇਜ ਹੈ, ਰਾਜਜੀਤ ਕਾਹਦਾ ਤੈਨੂੰ ਹੇਜ ਹੈ, ਆਈਟੀ ਸੈੱਲ ਲੱਗਿਆ ਹੁਣ ਮੇਜ ਹੈ ਤੇ ਡਾਕਟਰ ਸਾਹਿਬਾ ਬੜੀ ਤੇਜ ਹੈ। ਲੋ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ, ਅਸਲ ਦੇ ਵਿੱਚ ਮੁੱਦਿਆਂ ਦੇ ਵਿੱਚ ਜਾਵਾਂਗੇ। ਗੱਲਬਾਤ ਸ਼ੁਰੂਆਤ ਕਰਦੇ ਹਾਂ ਪੰਜਾਬ, ਪੰਜਾਬ ਤੇ ਦੁਨੀਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਨੇ। ਪੰਜਾਬ ਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਨਜ਼ਰ ਨਹੀਂ ਆਉਂਦੇ ਨੇ। SIR ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਹੈ ਤੇ ਵਿਰੋਧੀ ਧਿਰਾਂ ਇਸ ਨੂੰ ਬੜਾ ਹੁਲਾਰਾ ਦੇ ਰਹੀਆਂ ਨੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਜਿਹੜੀਆਂ ਨੇ ਵੱਧਦੀਆਂ ਨਜ਼ਰ ਆਉਣਗੀਆਂ ਤੇ ਰੋਕਾਂ ਲੱਗਣ ਲਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਿਹੜੇ ਹੋਰ ਨਵੇਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਕਮਾਂਡਾ ਦੇ ਕਰੋੜਾਂ ਰੁਪਏ ਦਾ ਫੰਡਾਂ ਦੇ ਉੱਤੇ ਹਾਈਕੋਰਟ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਫਾਰਮਾਸਿਸਟ ਭਰਤੀ ਪੇਪਰ ਲੀਕ ਮਾਮਲੇ 'ਚ ED ਦੀ ਜਾਂਚ ਤੇ ਇਹ ਸਾਰੇ ਮਾਮਲੇ ਇੱਕ ਵੱਡਾ ਸਵਾਲ ਖੜਾ ਕਰਦੇ ਨੇ। ਜਵਾਬਦੇਹੀ ਜਿਹੜੀ ਹੈ ਆਖਰ ਕਿਸ ਦੀ ਹੋਵੇਗੀ, ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ। ਦੂਜੇ ਪਾਸੇ ਦੁਨੀਆ ਵੱਡਾ ਮੰਚ, ਟਰੰਪ ਸ਼ੀ ਜਿਨਪਿੰਗ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਇਰਾਨ ਅਮਰੀਕਾ ਤਣਾਅ ਦੇ ਵਿੱਚ, 7 ਦਿਨ ਦਾ ਇਰਾਨ ਨੇ ਸਮਝੌਤੇ ਦੇ ਲਈ ਸਮਾਂ ਦਿੱਤਾ ਹੈ ਅਮਰੀਕਾ ਨੂੰ, ਚਾਹੇ ਉੱਥੇ ਹੀ ਨੇ ਉਹਨਾਂ ਦੇ ਨੁਮਾਇੰਦੇ ਡੈਲੀਗੇਟ ਗਿਆ ਹੋਇਆ ਅਮਰੀਕਾ ਦੇ ਵਿੱਚ, UN ਜਿਹੜੀ ਇੱਕ ਚਰਚਾ ਚੱਲ ਰਹੀ ਹੈ। ਕੈਨੇਡਾ ਅਮਰੀਕਾ ਸੰਬੰਧ ਜਿਹੜੇ ਨੇ ਉਹਦੇ ਵਿੱਚ ਵੀ ਕਾਫੀ ਤਲਖੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੈਨੇਡਾ ਵਾਲੇ ਲੋਕ ਜਿਹੜੇ ਨੇ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ, ਕਹਿੰਦੇ ਆ ਜਾ ਭਾਈ ਟਰੰਪ ਦੇਖ ਲੈਂਦੇ ਹਾਂ ਤੈਨੂੰ। ਇਜ਼ਰਾਇਲ ਫਲਸਤੀਨ ਸੰਕਟ ਤੇ ਇਟਲੀ ਦੇ ਨਵੇਂ ਸਕੂਲੀ ਨਿਯਮਾਂ ਦੇ ਵਿੱਚ ਹੇਰ ਫੇਰ ਕੀਤਾ ਗਿਆ ਤੇ ਉਧਰ ਕੱਟੜਤਾਵਾਦ ਜਾਂ ਹੋਰ ਸਾਰੀਆਂ ਸਿਲਸਿਲਾ ਵੱਧ ਰਿਹਾ ਤੇ ਮੈਲੋਨੀ ਆਪਣੇ ਜਿਹੜੇ ਨੇ ਰੰਗ ਦਿਖਾਉਣ ਲੱਗੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਵੀ। ਨਾਲ ਹੀ ਕੈਨੇਡਾ ਦੇ ਗੁਰਦੁਆਰੇ ਦੇ ਨਾਲ ਜੁੜੇ ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਆਦੇਸ਼ ਜਾਰੀ ਹੋਏ ਨੇ ਤੇ ਉਹਨਾਂ ਤੋਂ ਜਿਹੜੇ ਨੇ ਕਾਰਵਾਈ ਜਿਹੜੀ ਉਹਦੇ ਉੱਤੇ ਹੋਣੀ ਹੈ ਜਾਂ ਉਹਨਾਂ ਤੋਂ ਪੂਰੀ ਰਿਪੋਰਟ ਜਿਹੜੀ ਆ ਉਹਦੀ ਮੰਗ ਲਈ ਹੈ। ਮਰਿਆਦਾ ਤੇ ਜ਼ਿੰਮੇਵਾਰੀ ਦੇ ਬਾਰੇ ਗੰਭੀਰ ਸਵਾਲ ਜਿਹੜੇ ਨੇ ਉੱਥੇ ਖੜੇ ਹੋਏ ਨੇ। ਤੇ ਲਓ ਦੋਸਤੋ, ਨਾਲ ਤੁਹਾਡੇ ਕਮੈਂਟਾਂ ਦੀ ਵੀ ਜਿਹੜੀ ਹੈ ਸਵਾਗਤ ਰਹੇਗਾ ਤੇ ਨਾਲ ਫੋਨ ਕਾਲਾਂ ਦਾ ਵੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ, ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਖੁੱਡੀਆ ਸਾਹਿਬ ਦੇ ਨਾਲ ਤੇ ਉਹ ਗੱਲਬਾਤ ਕਿੱਥੇ ਕੁ ਤੱਕ ਗਈ ਹੈ ਉਹਦੇ ਬਾਰੇ ਸ਼ੁਰੂਆਤ ਕਰਦੇ ਹਾਂ। ਖੁੱਡੀਆਂ ਹੁਣਾਂ ਦੇ ਨਾਲ 1.5 ਘੰਟਾ ਮੀਟਿੰਗ ਕਰਨ ਮਗਰੋਂ ਵੀ ਕਿਸਾਨਾਂ ਦੇ ਮਸਲੇ ਮਾਮਲੇ ਹੱਲ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਦੀ ਅੱਜ ਬਠਿੰਡਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਨਾਲ ਲਗਭਗ 1.5 ਘੰਟਾ ਮੀਟਿੰਗ ਚੱਲੀ ਹੈ। ਮੀਟਿੰਗ ਦੇ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੰਗਾਂ ਜਿਹੜੀਆਂ ਨੇ ਸਾਡੀਆਂ ਉਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਮੰਤਰੀ ਹੁਣਾਂ ਨੇ ਕਿਸੇ ਵੀ ਮੰਗ ਦੇ ਬਾਰੇ ਕੋਈ ਠੋਸ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਤੋਂ ਹੱਕ ਲੈਣ ਦੇ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਪਿੱਟ ਸਿਆਪੇ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੁਣ ਜਾਵੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ SIR ਮੁੱਦਾ ਜਿਹੜਾ ਵੱਧ ਰਿਹਾ। ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਚੋਣ ਸੂਚੀਆਂ ਦੇ SIR ਦੇ ਸੰਬੰਧ ਦੇ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਚੰਦ ਕੁਰੈਸ਼ੀ ਜਿਹੜੇ ਨੇ ਰਾਹੀਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਕੁਮਾਰ ਦੇ ਵੱਲੋਂ 2 ਚੋਣ ਕਮਿਸ਼ਨਰਾਂ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਦੇ ਉੱਤੇ ਲਏ ਗਏ ਫੈਸਲਿਆਂ, ਦਿਸ਼ਾ ਨਿਰਦੇਸ਼ਾਂ ਤੇ ਸਾਫਟਵੇਅਰ ਸੋਧਾਂ ਨੂੰ ਗੈਰ ਸੰਵਿਧਾਨਕ ਤੇ ਰੱਦ ਘੋਸ਼ਿਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ SIR ਦੇ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾਵੇ ਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਏ। ਇਸ ਦੇ ਵਿੱਚ ਸੁਧਾਈ ਪ੍ਰਕਿਰਿਆ ਦੇ ਦੌਰਾਨ ਚੋਣ ਸੂਚੀਆਂ ਦੇ ਵਿੱਚੋਂ ਲਗਭਗ 13 ਕਰੋੜ ਵੋਟਰਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਏ ਜਾਣ ਦੀ ਵਿਸ਼ੇਸ਼ ਜਾਂਚ ਟੀਮ SIT ਦੇ ਦੁਆਰਾ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ EC ਦੀ ਜਿਹੜੀ ਹੈ IT ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮਿਆਂ ਦੀ ਮੰਗ ਵੀ ਕੀਤੀ ਹੈ। ਇਹ ਪਟੀਸ਼ਨ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਹੈ ਤੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਜਿਹੜੇ ਨੇ ਤੇ ਵਿਵੇਕ ਜੋਸ਼ੀ ਨੇ ਐਸ ਆਈ ਆਰ ਦੇ ਨਾਲ ਸੰਬੰਧਿਤ ਫੈਸਲਿਆਂ ਤੇ ਹੁਕਮਾਂ ਦੇ ਉੱਤੇ ਘੱਟੋ ਘੱਟ 14 ਮੌਕਿਆਂ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ। ਰਿਪੋਰਟ ਦੇ ਅਨੁਸਾਰ ਇਹ ਇਤਰਾਜ਼ ਉਨ੍ਹਾਂ ਫੈਸਲਿਆਂ ਦੇ ਨਾਲ ਸੰਬੰਧਿਤ ਸਨ ਜੋ ਕਥਿਤ ਤੌਰ ਦੇ ਉੱਤੇ ਉਨ੍ਹਾਂ ਦੇ ਗਿਆਨ ਤੋਂ ਬਿਨਾਂ ਜਾਂ ਉਨ੍ਹਾਂ ਦੀਆਂ ਸਿਫਾਰਿਸ਼ਾਂ ਦੇ ਵਿਰੁੱਧ ਲਏ ਗਏ ਨੇ ਤੇ ਮੁੱਦਿਆਂ ਦੇ ਵਿੱਚ ਫਾਰਮ 6 ਦੇ ਵਿੱਚ ਬਦਲਾਅ ਤੇ ਚੋਣ ਸੂਚੀ ਦੇ ਡਾਟਾ ਦਾ ਜਿਹੜਾ ਪ੍ਰਬੰਧਨ ਸ਼ਾਮਲ ਸੀਗਾ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ 3 ਮੈਂਬਰੀ ਚੋਣ ਕਮਿਸ਼ਨ ਨੇ ਐਸ ਆਈ ਆਰ ਦੇ ਨਾਲ ਸੰਬੰਧਿਤ ਫੈਸਲਿਆਂ ਨੂੰ ਲੈ ਕੇ ਵਾਰ ਵਾਰ ਮਤਭੇਦ ਦੇਖੇ ਨੇ। ਸੰਧੂ ਅਤੇ ਜੋਸ਼ੀ ਨੇ ਫਾਰਮ 6 ਦੇ ਵਿੱਚ ਬਦਲਾਅ, ਚੋਣ ਸੂਚੀਆਂ ਦੇ ਵਿੱਚੋਂ ਨਾਮ ਹਟਾਉਣ ਅਤੇ ਬਹਾਲ ਕਰਨ ਤੇ ਚੋਣ ਸੂਚੀ ਦੇ ਡਾਟਾ ਦੀ ਸੰਭਾਲ ਤੇ ਕੇਂਦਰੀਕਰਨ ਸਮੇਤ ਕਈ ਮੁੱਦਿਆਂ ਦੇ ਉੱਤੇ ਇਤਰਾਜ਼ ਵੀ ਉਠਾਏ ਸਨ। ਇਸ ਦੇ ਵਿੱਚ ਕਿਹਾ ਗਿਆ ਕਿ ਘੱਟੋ ਘੱਟ 14 ਮੌਕਿਆਂ ਤੇ ਇਤਰਾਜ਼ ਦਰਜ ਕੀਤੇ ਗਏ ਜਿਸ ਦੇ ਵਿੱਚ ਇੱਕੋ ਦਿਨ ਦੇ ਵਿੱਚ 4 ਵਾਰ ਸ਼ਾਮਲ ਨੇ। ਅਖਬਾਰ ਦੀ ਬਾਅਦ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਲਏ ਗਏ ਫੈਸਲੇ ਸਰਬਸੰਮਤੀ ਦੇ ਨਾਲ ਸਨ। ਅਮਰਿੰਦਰ ਸਿੰਘ ਉਹਨਾਂ ਦੇ ਬੇਬਾਕ ਬੋਲ ਜਿਹੜੇ ਨੇ, ਕਹਿੰਦੇ ਨੇ ਕੁਝ ਨਹੀਂ ਖੱਟਿਆ ਮੈਂ ਭਾਜਪਾਈ ਬਣ ਕੇ। ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਨੇ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਭਾਜਪਾ ਦੇ ਨਾਲ 4 ਸਾਲਾਂ ਦੇ ਵਿੱਚ ਉਹਨਾਂ ਨੂੰ ਅਸਲ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ, ਪਰ ਕਾਂਗਰਸ ਦੇ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਹਨਾਂ ਦੀ ਕੋਈ ਯੋਜਨਾ ਕਹਿੰਦੇ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਜਿਹੜਾ ਉਹਨਾਂ ਦੇ ਦਿਨ ਹੁਣ ਅਸਰਦਾਰ ਢੰਗ ਦੇ ਨਾਲ ਖਤਮ ਹੋ ਚੁੱਕੇ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਵਿਆਪਕ ਇੰਟਰਵਿਊ ਦੇ ਵਿੱਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਦੇ ਵਿੱਚ ਆਪਣੇ ਸਫ਼ਰ ਦੇ ਬਾਰੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ 4 ਸਾਲਾਂ ਦੇ ਵਿੱਚ ਕੀ ਖੱਟਿਆ, ਅਸਲ ਦੇ ਵਿੱਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ। ਇੱਦਾਂ ਤਾਂ ਨਾ ਕਹੋ ਕੈਪਟਨ ਸਾਹਿਬ ਕੀ ਖੱਟਿਆ, ਖੱਟਿਆ ਤਾਂ ਬਹੁਤ ਕੁਝ ਹੈ। ਜੇ ਤੁਸੀਂ ਉਧਰ ਨੂੰ ਨਾ ਭੱਜਦੇ ਜਾਂਦੇ ਤਾਂ ਫਿਰ ਈਡੀ ਦੇ ਛਾਪੇ ਤੁਹਾਡੇ ਤੇ ਵੀ ਪੈਣੇ ਸੀ ਜੀ, ਖਾਸ ਕਰਕੇ ਉਸ ਵਿਅਕਤੀ ਦੇ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਦੇ ਵਿੱਚ ਲਗਭਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਦੇ ਬਾਰੇ ਮੇਰੇ ਕੋਲ ਸਾਰੇ ਜਵਾਬ ਨੇ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪੁੱਛੇ ਜਾਣ ਦੇ ਉੱਤੇ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਉੱਤੇ ਅਫਸੋਸ ਹੈ ਤੇ ਉਨ੍ਹਾਂ ਜਵਾਬ ਦਿੱਤਾ, ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ ਇਹ ਪੁੱਛਣ ਦੇ ਉੱਤੇ ਕਿ ਉਹ ਭਾਜਪਾ ਦੇ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਹੋਰ ਵਿਕਲਪ ਵੀ ਕੀ ਹੈ ਮੇਰੇ ਕੋਲ, ਤੇ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ। ਉਹ ਖੁਦ ਆਪਣੇ ਤੌਰ ਦੇ ਉੱਤੇ ਉਲਝਣ ਦੇ ਵਿੱਚ ਨੇ ਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕਹਿੰਦੇ ਲੋੜ ਹੈ। 2027 ਦੀ ਚੋਣ ਦੇ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ ਆਪ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਤੇ ਹੁਣ ਇਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਬਚੀ ਹੈ। ਅਕਾਲੀ ਦਲ ਕਈ ਧੜਿਆਂ ਦੇ ਵਿੱਚ ਵੰਡੇ ਜਾਣ ਦੇ ਕਾਰਨ ਕਹਿੰਦੇ ਤੇਜ਼ੀ ਨਾਲ ਆਪਣਾ ਵਕਾਰ ਗੁਆ ਰਿਹਾ ਤੇ ਜਦੋਂ ਕਿ ਕਾਂਗਰਸ ਵੀ ਵੱਡੀ ਜਿਹੜੀ ਹੈ ਹੋਈ ਹੈ, ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਅਸਲ ਮੁਕਾਬਲਾ ਆਪ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਤੇ ਜਦੋਂ ਤੱਕ ਭਾਜਪਾ ਆਪਣੀ ਰਾਜਨੀਤੀ ਦੇ ਵਿੱਚ ਸੁਧਾਰ ਨਹੀਂ ਕਰਦੀ ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ ਤੇ ਉਨ੍ਹਾਂ ਤਰਕ ਦਿੱਤਾ ਕਿ ਭਾਜਪਾ ਦੇ ਕੋਲ ਕੋਈ ਖਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੀ ਜ਼ਰੂਰਤ ਹੈ, ਜੋ ਤੁਹਾਡੇ ਪੁਰਾਣੇ ਭਾਈਵਾਲ ਨੇ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ 2 ਜਾਂ 3 ਵਾਰ ਮਿਲ ਕੇ ਸਰਕਾਰਾਂ ਬਣਾਈਆਂ ਨੇ ਤਾਂ ਹੁਣ ਅਚਾਨਕ ਕੀ ਗਲਤ ਹੋ ਗਿਆ ਹੈ। ਦੂਸਰੇ ਪਾਸੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਆ ਗਿਆ। ਵਿਸਤਾਰ ਦੇ ਵਿੱਚ ਖਬਰ ਹੈ ਕਿ ਵਿਸ਼ੇਸ਼ ਫੰਡ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ ਆਮ ਵਿੱਤੀ ਘਾਟਾ, ਕਿਉਂਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਜੋ ਚੱਲੀ ਹੈ, ਕੱਲ ਵੀ ਇਹ ਖਬਰ ਕੀਤੀ ਸੀ ਪਰ ਹੁਣ ਜਿਹੜੀਆਂ ਨੇ ਹੋਰ ਇਨਪੁੱਟ ਆਈਆਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ 6400 ਕਰੋੜ ਰੁਪਏ ਦੇ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਥਾਰ ਪੂਰਵਕ ਜਵਾਬ ਮੰਗਿਆ। ਅਦਾਲਤ ਨੇ ਇਹ ਕਦਮ ਅਕਾਊਂਟੈਂਟ ਜਨਰਲ ਏਜੀ ਦੇ ਵੱਲੋਂ ਖਾਤਿਆਂ ਦੇ ਵਿੱਚ ਵੱਡੀ ਗੜਬੜੀ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਚੁੱਕਿਆ। ਅਦਾਲਤ ਨੇ ਖਾਸ ਤੌਰ ਦੇ ਉੱਤੇ ਪੁੱਛਿਆ ਕਿ ਕਿਸੇ ਖਾਸ ਮਕਸਦ ਦੇ ਲਈ ਰੱਖੇ ਜਾਣ ਵਾਲੇ ਵਿਸ਼ੇਸ਼ ਫੰਡ ਜਿਹੜੇ ਨੇ ਡੈਡੀਕੇਟਿਡ ਫੰਡ ਹੁੰਦੇ ਨੇ, ਉਹਨਾਂ ਦੀ ਵਰਤੋਂ ਜਿਹੜੀ ਹੈ ਸੂਬੇ ਦੇ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸੰਚਿਤ ਫੰਡ ਜਿਹੜਾ ਵਿੱਚ ਪਾ ਕੇ ਕੀਤੀ ਜਾ ਸਕਦੀ ਹੈ। ਜਿਹੜਾ ਕੰਸੋਲੀਡੈਂਟਡ ਫੰਡ ਹੁੰਦਾ ਹੈ ਉਹ ਸੰਚਿਤ ਫੰਡ ਜਿਹੜਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਪੰਜਾਬ ਦੇ ਅਕਾਊਂਟੈਂਟ ਜਨਰਲ ਕੁਮਾਰ ਅਭੇ ਦੀਆਂ ਦਲੀਲਾਂ ਤੋਂ ਬਾਅਦ ਦਿੱਤੇ ਨੇ। ਅਕਾਊਂਟੈਂਟ ਜਨਰਲ ਨੇ ਅਦਾਲਤ ਦੇ ਵਿੱਚ ਦੁਹਰਾਇਆ ਕਿ 6400 ਜਿਹੜਾ ਨੇ ਕਰੋੜ ਰੁਪਏ ਦੀ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਇੱਕ ਵਿਸ਼ੇਸ਼ ਫੰਡ ਦੇ ਵਜੋਂ ਵੱਖਰਾ ਰੱਖਿਆ ਜਾਣਾ ਲਾਜ਼ਮੀ ਸੀ। ਇਸ ਨੂੰ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਖਜ਼ਾਨੇ ਦੇ ਵਿੱਚ ਸ਼ਾਮਲ ਕਰਨਾ ਇੱਕ ਗੰਭੀਰ ਲੇਖਾ ਨਿਯਮਾਂ ਦੀ ਉਲੰਘਣਾ ਹੈ। ਅਦਾਲਤੀ ਬੈਂਚ ਨੇ ਨੋਟ ਕੀਤਾ ਕਿ ਅਕਾਊਂਟੈਂਟ ਜਨਰਲ ਨੇ ਇਹ ਜਿਹੜਾ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ ਖਰਚੀ ਗਈ ਰਾਸ਼ੀ ਜਿਹੜੀ ਹੈ 6400 ਕਰੋੜ ਰੁਪਏ ਦੀ ਜਿਹੜੀ ਜਮ੍ਹਾਂ ਰਾਸ਼ੀ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਜਿਸ ਨੂੰ ਸਰਕਾਰ ਦੇ ਪਬਲਿਕ ਅਕਾਊਂਟ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਸ਼ੇਸ਼ ਫੰਡ ਦੇ ਵਜੋਂ ਰੱਖਿਆ ਜਾਣਾ ਜ਼ਰੂਰੀ ਸੀ। ਤੇ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭਾਵੇਂ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਦੇ ਦਫ਼ਤਰ ਦੇ ਵਿੱਚੋਂ ਵੱਲੋਂ ਚੁੱਕੇ ਗਏ ਅਹਿਮ ਸਵਾਲਾਂ ਦਾ ਅਜੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਅਦਾਲਤ ਜਸਕੀਰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖਿਲਾਫ਼ ਦਾਇਰ ਜਨਹਿਤ ਜਿਹੜੀ ਹੈ ਜਾਂਚਿਕਾ PIL ਦੇ ਉੱਤੇ ਜਿਹੜਾ ਸੁਣਵਾਈ ਕਰ ਰਹੀ ਸੀ ਤੇ ਇਸ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗਮਾਂਡਾ ਦੇ ਫੰਡਾਂ ਦੀ ਵਰਤੋਂ ਦੇ ਵਿੱਚ ਕੀਤੀ ਗਈ ਭਾਰੀ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ ਗਿਆ। ਪਟੀਸ਼ਨ ਕਰਤਾਵਾਂ ਨੇ ਜਿਹੜਾ ਅਕਾਊਂਟੈਂਟ ਜਨਰਲ ਦੇ 3 ਜੂਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਮਾਂਡਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ 6400 ਕਰੋੜ ਰੁਪਏ ਨੂੰ ਸੂਬੇ ਦੇ ਆਮ ਰਾਜਸਵ ਜਰਨਲ ਜਿਹੜਾ ਰੈਵਨਿਊ ਹੁੰਦਾ ਹੈ ਵਜੋਂ ਵਰਤਿਆ ਜਾ ਰਿਹਾ, ਜਦੋਂ ਕਿ ਇਹ ਰਾਸ਼ੀ ਜ਼ਮੀਨ ਪ੍ਰਾਪਤੀ ਮੁੜ ਵਸੇਵਾ ਅਤੇ ਮੁੜ ਸਥਾਪਨਾ ਐਕਟ ਦੀ ਧਾਰਾ ਜਿਹੜੀ ਹੈ 10 (3) ਦੇ ਵਿੱਚ 3 ਦੀ ਜਿਹੜੀ ਹੈ ਪਾਲਣਾ ਦੇ ਲਈ ਖਾਸ ਤੌਰ ਦੇ ਉੱਤੇ ਵਰਤੀ ਜਾਣੀ ਚਾਹੀਦੀ ਸੀਗੀ ਤੇ ਐਕਟ ਦੀ ਧਾਰਾ ਜਿਹੜੀ 10 ਦੇ ਅਨੁਸਾਰ ਹੀ ਜਦੋਂ ਬਹੁ ਫਸਲੀ ਸਿੰਚਾਈ ਵਾਲੀ ਜ਼ਮੀਨ ਦਾ ਐਕਵਾਇਰ ਕੀਤਾ ਜਾਂਦਾ ਹੈ ਤਾਂ ਉਸਦੇ ਬਰਾਬਰ ਖੇਤੀਯੋਗ ਬੰਜਰ ਜ਼ਮੀਨ ਨੂੰ ਖੇਤੀ ਦੇ ਲਈ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਅਕਵਾਇਰ ਕੀਤੀ ਜ਼ਮੀਨ ਦੀ ਕੀਮਤ ਦੇ ਬਰਾਬਰ ਦੀ ਰਾਸ਼ੀ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਦੇ ਵਿੱਚ ਨਿਵੇਸ਼ ਦੇ ਲਈ ਸਰਕਾਰ ਕੋਲੋਂ ਜਮ੍ਹਾਂ ਜਿਹੜੀ ਹੈ ਕਰਵਾਈ ਜਾਵੇਗੀ। ਇਸ ਜਨਹਿਤ ਜਿਹੜਾ ਜਾਂਚਿਕਾ ਦੇ ਵਿੱਚ ਗਮਾਂਡਾ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਲਏ ਜਾ ਰਹੇ ਕਰਜ਼ਿਆਂ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ ਗਏ ਨੇ। ਜਾਂਚਿਕਾ ਅਨੁਸਾਰ ਇਸ ਪ੍ਰੋਜੈਕਟ ਦੇ ਲਈ ਪਹਿਲਾਂ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਵਰਤਿਆ ਹੀ ਨਹੀਂ ਗਿਆ ਤੇ ਹੁਣ 15000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾ ਰਿਹਾ ਹੈ ਤੇ ਅਦਾਲਤ ਨੇ ਨੋਟ ਕੀਤਾ ਕਿ 15000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਅਦਾਰੇ ਨੂੰ 191 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਕਿ ਗਮਾਂਡਾ ਜਾਂ ਸਰਕਾਰੀ ਖਜ਼ਾਨੇ ਦੇ ਹਿੱਤ ਦੇ ਵਿੱਚ ਨਹੀਂ ਹੈ। ਅਦਾਲਤ ਦੇ ਵਿੱਚ ਪਟੀਸ਼ਨ ਕਰਤਾਵਾਂ ਦੀ ਪੈਰਵੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੰਧੂ ਦੇ ਜਿਹੜਾ ਨੇ ਨਾਲ ਐਡਵੋਕੇਟ ਸ਼ਹਿਬਾਜ਼ ਥਿੰਦ ਅਤੇ ਮੁਹੱਬਤ ਸੰਧੂ ਹੁਣਾਂ ਨੇ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਨਹਿਤ ਦੀ ਭਾਵਨਾ ਨਾਲ ਦਾਇਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਗਮਾਂਡਾ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2013 ਦੇ ਵਿੱਚ ਐਕਟ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ 94,443 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਦੇ ਲਈ 6400 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਨੂੰ ਆਮ ਬਜਟ ਘਾਟੇ ਦੇ ਲਈ ਸੰਚਿਤ ਫੰਡ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਸ਼ੀ ਨੂੰ ਸਰਕਾਰੀ ਖਾਤਿਆਂ ਦੇ ਵਿੱਚ ਵੱਖਰੇ ਵਿਸ਼ੇਸ਼ ਫੰਡ ਦੇ ਵਜੋਂ ਰੱਖਣ ਦੀ ਕੋਈ ਲੋੜ ਨਹੀਂ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਜਿਹੜਾ ਪਟੀਸ਼ਨ ਦੀ ਸੁਣਵਾਈ ਦੇ ਮੁੱਦੇ ਨੂੰ ਜਿਹੜਾ ਖੁੱਲ੍ਹਾ ਰੱਖਦਿਆਂ ਸਰਕਾਰ ਤੇ ਹੋਰ ਧਿਰਾਂ ਤੋਂ ਇੱਕ ਵਿਸ਼ੇਸ਼ ਹਲਫ਼ਨਾਮਾ ਮੰਗਣਾ ਢੁਕਵਾਂ ਹੋਵੇਗਾ ਦੱਸਿਆ। ਕਹਿੰਦੇ ਨੇ ਐਫੀਡੈਵਿਟ ਦਿਓ ਭਾਈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਹੈ ਕਿ 6400 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਧਾਰਾ 10 ਦੇ ਵਿਸ਼ੇਸ਼ ਮਕਸਦ ਦੇ ਲਈ ਸੀ ਨੂੰ ਆਮ ਬਜਟ ਘਾਟਾ ਪੂਰਾ ਕਰਨ ਦੇ ਲਈ ਸੰਚਿਤ ਫੰਡ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕੁਐਸਚਨ ਕੀਤਾ ਹੈ ਤੇ ਅਦਾਲਤ ਨੇ ਇਹ ਵੀ ਪੁੱਛਿਆ ਕਿ ਗਮਾਂਡਾ ਵੱਲੋਂ ਧਾਰਾ 10 ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਕੁੱਲ ਰਾਸ਼ੀ ਕਿੰਨੀ ਬਣਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਸਮੇਂ-ਸਮੇਂ ਤੇ ਲਏ ਗਏ ਭਾਰੀ ਕਰਜ਼ਿਆਂ ਦਾ ਵੇਰਵਾ ਮੰਗ ਲਿਆ ਤੇ ਖਾਸ ਤੌਰ ਦੇ ਉੱਤੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਕਿ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਨੂੰ 191 ਕਰੋੜ ਰੁਪਏ ਕਿਉਂ ਦਿੱਤੇ ਜਾ ਰਹੇ ਨੇ। ਤੇ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਵਿਚ ਹੁਣ ਕਰੇਗੀ। ਦੂਸਰੇ ਪਾਸੇ ਈਡੀ ਦਾ ਖੁਲਾਸਾ ਹੋਇਆ ਕਿ ਜਾਇਦਾਦ ਨਿਲਾਮੀ ਦੇ ਵਿਚ 10,000 ਕਰੋੜ ਦਾ ਕਾਲਾ ਮਾਲਾ ਹੈ। ਤੈਨੂੰ ਕਿਹਾ ਸੀ ਨਾ ਬਾਬਾ ਈਡੀ ਤੇਜ ਹੈ। ਆਮ ਆਗੂਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਵੱਲ ਵੀ ਉਂਗਲ ਘੁੰਮ ਗਈ ਹੈ। ਈਡੀ ਨੇ ਮੁਹਾਲੀ ਦੇ ਗਮਾਂਡਾ ਦਫ਼ਤਰ ਦੇ ਵਿਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਜਿਹੜਾ ਬਾਅਦ ਇਹ ਖੁਲਾਸਾ ਕਰ ਦਿੱਤਾ ਅੱਜ ਕਿ ਗਵਾਂਡਾ ਦੀਆਂ ਅਣ ਵਿਕੀਆਂ ਜ਼ਮੀਨਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਟਾਇਆ ਗਿਆ, ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਰੁਪਏ ਦਾ ਚੂਨਾ ਲੱਗਿਆ। ਈਡੀ ਵੱਲੋਂ ਦੋਸ਼ ਲਗਾਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਜਿਹਾ ਕੀਤਾ ਗਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਉੱਤੇ ਉਂਗਲ ਚੁੱਕੀ ਹੈ ਕਿ ਉਹ ਗਵਾਂਡਾ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਇਹ ਵੀ ਦਾਅਵਾ ਹੈ ਕਿ ਦੋਵੇਂ ਆਗੂ ਗਵਾਂਡਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਅਕਵਾਇਰ ਕਰਨ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨ ਤੇ ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਸਨ। ਹੋਰ ਕਰੋ ਇਹਨਾਂ ਨਾਲ ਸ਼ੇਅਰ ਜੀ, ਤੇ ਪਤਾ ਨਹੀਂ ਕਿਹੜੇ ਹੱਕ ਦੇ ਉੱਤੇ ਆ ਕੇ ਬੈਠੇ ਨੇ। ਕੋਈ ਇਹਨਾਂ ਕੋਲ ਅਹੁਦਾ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਦਿੱਲੀ ਤੋਂ ਇਹ ਹਾਰੇ ਹੋਏ ਲੋਕ ਨੇ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਵੇਂ ਲੁੱਟ ਮਚਾਈ ਹੈ ਦੇਖੋ ਇਹਨਾਂ ਨੇ। ਈਡੀ ਅਨੁਸਾਰ ਇਨ੍ਹਾਂ ਗੈਰ ਕਾਨੂੰਨੀ ਬੈਠਕਾਂ ਦੇ ਲਈ ਚੰਡੀਗੜ੍ਹ ਦੇ ਸੈਕਟਰ ਜਿਹੜੇ ਨੇ 39 ਵਿਚਲੀ ਕੋਠੀ ਨੰਬਰ 926 ਦਾ ਵੀ ਜ਼ਿਕਰ ਆਇਆ, ਜੋ ਕਿ ਆਪ ਆਗੂ ਸੰਨੀ ਸਿੰਘ ਆਲੂਵਾਲੀਆ ਦੇ ਨਾਂ ਦੇ ਉੱਤੇ ਅਲਾਟ ਹੈ, ਪਰ ਉਹਦੇ ਵਿੱਚ ਰਹਿ ਕੋਈ ਹੋਰ ਰਿਹਾ। ਉਹਦੀ ਵਰਤੋਂ ਕੀਤੀ ਜਾਂਦੀ ਸੀ ਜਿੱਥੇ ਗਵਾਂਡਾ ਅਧਿਕਾਰੀ ਪੁੱਡਾ ਭਵਨ ਤੋਂ ਸਰਕਾਰੀ ਫਾਈਲਾਂ ਲੈ ਕੇ ਪਹੁੰਚਦੇ ਸਨ ਤੇ ਉੱਥੇ ਸਾਰੀ ਪਲੈਨਿੰਗ ਕੀਤੀ ਜਾਂਦੀ। ਇਸ ਤੋਂ ਇਲਾਵਾ ਸਤਿੰਦਰ ਜੈਨ ਦੇ OSD ਅਮਰਿੰਦਰ ਝਾ ਨੇ ਬਿਨਾਂ ਕਿਸੇ ਅਧਿਕਾਰਤ ਅਹੁਦੇ ਦੇ ਉੱਤੇ ਪੁੱਡਾ ਭਵਨ ਦੇ ਵਿੱਚ ਇੱਕ ਕਮਰਾ ਮੱਲਿਆ ਹੋਇਆ ਸੀ ਜਿੱਥੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ ਕੀ ਕਰਨਾ ਹੈ। ਈਡੀ ਦੇ ਅਨੁਸਾਰ ਇਹ ਵੀ ਪੂਰੀ ਜਾਂਚ CBI ਜਿਹੜੀ ਹੈ ਉਹਦੇ ਵੱਲੋਂ ਮੈਸਰਜ ਤ੍ਰਿਉਪਤੀ ਇਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰੋਮੋਟਰਾਂ ਜਗਮੋਹਨ ਗਰਗ ਤੇ ਮਨਮੋਹਨ ਗਰਗ ਦੇ ਵਿਰੁੱਧ 238 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦਰਜ ਮਾਮਲੇ ਤੋਂ ਸ਼ੁਰੂ ਹੋਈ ਸੀ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਗਵਾਂਡਾ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮੈਸਰਜ ਰੇਮੀਗੇਟ ਇਫਰਾ ਡਿਵੈਲਪਰਸ ਨੂੰ 57 ਕਰੋੜ ਰੁਪਏ ਦੇ ਸਰਕਾਰੀ ਬਕਾਏ ਦੀ ਗੈਰ ਕਾਨੂੰਨੀ ਛੋਟ ਦਿੱਤੀ ਗਈ ਤੇ ਰੱਦ ਕੀਤੇ ਪਲਾਟਾਂ ਨੂੰ ਦੁਬਾਰਾ ਅਲਾਟ ਕੀਤਾ ਗਿਆ। ਇਸ ਕਾਰਵਾਈ ਹੇਠ ਪ੍ਰਮੁੱਖ ਸਕੱਤਰ ਵਿਕਾਸ ਗਰਗ, IAS ਚੀਫ ਐਡਮਿਨਿਸਟਰੇਟਰ ਸੰਦੀਪ ਰਿਸ਼ੀ, IAS ਸਾਬਕਾ CA ਰਾਜੀਵ ਗੁਪਤਾ, IAS ACA ਅਮਰਿੰਦਰ ਮਾਲਹੀ, PCS ਅਤੇ ਲੈਂਡ ਐਕੁਈਜੀਸ਼ਨ ਕੁਲੈਕਟਰ ਰੋਹਿਤ ਜਿੰਦਲ, PCS ਸਮੇਤ ਕਈ ਪ੍ਰਮੁੱਖ ਅਧਿਕਾਰੀ ਆਏ ਨੇ। ਈਡੀ ਨੇ ਜ਼ਬਤ ਕੀਤੇ ਫੋਨਾਂ ਤੋਂ ਹਵਾਲਾ ਲੈਣ ਦੇਣ ਦੀਆਂ ਜਿਹੜੀਆਂ ਨੇ ਚੈਟਾਂ ਮਿਲਣ ਦਾ ਵੀ ਦਾਅਵਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿੱਚ ਰਾਤੋ ਰਾਤ ABS ਕਾਰਪਸ ਪਟੀਸ਼ਨ ਦਾਇਰ ਕਰਕੇ ਅਧਿਕਾਰੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਦੇ ਦੋਸ਼ ਲਾਏ। ਹਾਲਾਂਕਿ ਹਾਈਕੋਰਟ ਦੇ ਵੱਲੋਂ ਤੈਨਾਤ ਜਿਹੜਾ ਵਾਰੰਟ ਅਫਸਰ ਹੈ ਰੰਜਨ ਨੰਦਾ ਦੀ ਜਿਹੜੀ ਹੈ ਜਾਂਚ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ ਕਿ ਕਿਸੇ ਵੀ ਅਧਿਕਾਰੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰੋਕਿਆ ਤੇ ਦਫ਼ਤਰੀ ਕੰਮਕਾਜ ਆਮ ਵਾਂਗ ਚੱਲ ਰਿਹਾ ਸੀ ਤੇ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਵਾਪਸ ਜਿਹੜੀ ਹੈ ਲੈ ਲਈ। ਦੂਸਰੇ ਪਾਸੇ ਹਾਈਕੋਰਟ ਦੇ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾ ਦਿੱਤੀ ਹੈ, ਜਾਂਚ CBI ਸੌਂਪਣ ਬਾਰੇ ਸਪਸ਼ਟੀਕਰਨ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟ ਫਾਰਮੈਸੀ ਅਫਸਰਾਂ ਦੇ 454 ਅਹੁਦਿਆਂ ਦੇ ਲਈ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ। ਬੈਂਚ ਨੇ ਮੁੱਢਲੇ ਤੌਰ ਦੇ ਉੱਤੇ ਇਹ ਦੇਖਿਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੇ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿੱਲ ਨੇ ਸੂਬਾ ਸਰਕਾਰ ਤੋਂ ਇਹ ਸਪਸ਼ਟੀਕਰਨ ਵੀ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਫਿਰ ਜਸਟਿਸ ਮੌਦਗਿੱਲ ਨੇ ਦੇਖਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਮੁੱਢਲੇ ਪੜਾਅ ਤੋਂ ਪਤਾ ਲੱਗਿਆ ਜਾਂਚ ਕੀ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀਗੀ। ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ ਤੋਂ ਬਾਅਦ ਦੇ ਚੈੱਕ ਜਿਹੜੇ ਨੇ ਪੋਸਟ ਡੇਟਿਡ ਚੈੱਕ ਦਿੱਤੇ, ਜਸਟਿਸ ਮੋਦਗਿੱਲ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਦੇ ਵਿਚ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸਿਆਂ ਲੀਕ ਹੋਣ ਦੇ ਢੰਗ ਅਤੇ ਤਰੀਕੇ ਧੋਖਾਧੜੀ ਤੇ ਹੁਣ ਤੱਕ ਹੱਲ ਕੀਤੀ ਜਾ ਰਹੀ ਜਾਂਚ ਦੇ ਤਰੀਕੇ ਦੀ ਰੋਸ਼ਨੀ ਦੇ ਵਿਚ ਜਿਸ ਦੇ ਵਿਚ ਕਥਿਤ ਤੌਰ ਦੇ ਉਤੇ ਜਨਤਕ ਰੋਜ਼ਗਾਰ ਨਗਦ ਦੇ ਵਿਚ ਵੇਚਿਆ ਜਾ ਰਿਹਾ ਹੈ। ਇਹ ਸਪਸ਼ਟ ਕੀਤਾ ਜਾਵੇ ਕਿ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ, ਜਿਵੇਂ ਕਿ ਤੱਥਾਂ ਦੇ ਇਸ ਖਾਸ ਪਿਛੋਕੜ ਦੇ ਵਿਚ ਪ੍ਰਾਰਥਨਾ ਕੀਤੀ ਗਈ ਹੈ ਜੋ ਲਾਈਵ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ, ਜਿਵੇਂ ਕਿ ਮੌਜੂਦਾ ਮਾਮਲੇ ਵਿਚ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਸਰੇ ਪਾਸੇ ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ਦੇ ਉੱਤੇ ਧਿਆਨ ਦੇਣ ਭਾਜਪਾ ਵਰਕਰ PM ਮੋਦੀ ਸਾਹਿਬ ਕਹਿੰਦੇ ਨੇ। ਇੱਕ ਪਾਸੇ SIR ਦੇ ਵਿਚ ਘਿਰੇ ਹੋਏ ਨੇ ਤੇ ਦੂਸਰੇ ਪਾਸੇ ਹੁਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਭਾਈ ਵੋਟ ਦੀ ਰਾਜਨੀਤੀ ਨਾ ਕਰੋ ਤੇ ਰਾਜਨੀਤੀ ਕਰਨੀ ਹੈ ਤਾਂ ਆਪਣੇ ਸਮਾਜ ਦੇ ਸੁਧਾਰ ਦੀ ਕਰੋ। ਤੇ ਪਤਾ ਨਹੀਂ ਹੁਣ ਕਿੱਦਾਂ ਹੋਣਾ ਜੀ, ਸੁਧਾਰ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ। ਤੇ ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਇੱਕ ਮਿੰਟ ਜੇ ਮੈਂ ਇੱਧਰੋਂ ਮਸਲਾ ਥੋੜਾ ਜਿਹਾ ਹੱਲ ਕਰ ਲਵਾਂ। ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਤੇ ਹਾਂ ਪੱਖੀ ਬਦਲਾਅ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ਸੇਵਾ ਯਾਤਰਾ ਦੇ ਉੱਤੇ ਭਾਗੀਦਾਰਾਂ ਦੇ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਦੌਰਾਨ ਦੇਸ਼ ਦੇ ਵਿਚ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਪਾੜਾ ਕਾਫ਼ੀ ਘਟਿਆ, ਮੈਨੂੰ ਤਾਂ ਲੱਗਦਾ ਕਿ ਵੱਧ ਗਿਆ ਜੀ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿਚ ਵੱਡਾ ਸੁਧਾਰ ਆਇਆ ਤੇ ਔਰਤਾਂ ਦੀ ਆਤਮ ਨਿਰਭਰਤਾ ਵੀ ਕਹਿੰਦੇ ਵੱਧ ਗਈ ਹੈ। ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਵੀ ਜਿਹੜੀਆਂ ਖਿਲਾਫ਼ ਵੀ ਡਟ ਕੇ ਕੰਮ ਕੀਤਾ ਹੈ ਤੇ ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਦੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਨੇ ਤੇ ਉਨ੍ਹਾਂ ਪ੍ਰਯਾਗਰਾਜ ਦੇ ਵਿਚ ਕੁੰਭ ਮੇਲੇ ਦੇ ਦੌਰਾਨ ਸਫ਼ਾਈ ਵਿਵਸਥਾ ਸੰਭਾਲਣ ਵਾਲੇ ਸਫ਼ਾਈ ਸੇਵਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਦੇ ਲਈ ਪ੍ਰੇਰਿਤ ਜਿਹੜਾ ਹੋਏ ਸਨ। ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਦੇ ਵਿਚ ਵੱਡੀ ਭੂਮਿਕਾ ਨਿਭਾਈ ਹੈ ਤੇ ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਦੇ ਲਈ ਗੁਰੂ ਵਾਂਗ ਜਿਹੜੇ ਨੇ ਮਾਰਗਦਰਸ਼ਨ ਜਿਹੜੇ ਕਰਦੇ ਨੇ। ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਪੂਰੇ ਦੇਸ਼ ਦੇ ਵਿਚ ਤੇ ਦੀਵੇ ਜਗਾਏ ਜਾ ਰਹੇ ਨੇ, ਪਰ ਬੱਚੇ ਜਿਹੜੇ ਨੇ ਆਪਣਾ ਰੋਟੀ ਪਾਣੀ ਬਣਾਉਣ ਨੂੰ ਤੁੜਕਾ ਲਾਉਣ ਨੂੰ ਦੀਵਿਆਂ ਦੇ ਵਿਚੋਂ ਤੇਲ ਕੱਢ ਕੇ ਤੇ ਬੋਤਲਾਂ ਚ ਪਾ ਰਹੇ ਨੇ, ਇਹ ਵੀ ਪਿਛਲੇ ਸਮੇਂ ਦੇ ਵਿਚ ਵੀਡੀਓ ਦੇ ਵਿਚ ਨਜ਼ਰ ਆਏ ਨੇ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਨਾਲ ਗੱਲਾਂ ਬਾਤਾਂ ਕਰਦੇ ਉਨ੍ਹਾਂ ਦੇ ਨਾਲ ਤੇ ਸਵਾਗਤ ਕਰਦੇ ਆ ਤੇ ਕੁਝ ਖੁਲਾਸੇ ਨਵੇਂ ਉਨ੍ਹਾਂ ਤੋਂ ਕਰਾਵਾਂਗੇ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
0: ਸੈਣੀ ਸਾਹਿਬ, ਮਾਹੌਲ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਮਾਹੌਲ ਹੋਰ ਵੀ ਗਰਮ ਹੁੰਦਾ ਨਜ਼ਰ ਆਉਂਦਾ। ਚਲੋ ਮੈਂ ਕੰਪਲੀਟ ਨਹੀਂ ਕੀਤੀ ਖਬਰ, ਉਹਨੂੰ ਬਾਅਦ ਦੇ ਵਿਚ ਲੈ ਲੈਂਦੇ ਹਾਂ, ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰੋ ਪਹਿਲਾਂ ਜੀ।
1: ਹਾਂਜੀ, ਪਰ ਸਾਹਿਬ ਗੁਰਬਾਣੀ ਦਾ ਕਥਨ ਆ
0: ਜੀ
1: ਕਿ ਪਾਪਾਂ ਬਾਜ ਨਾ ਹੋਵੇ ਤੇ ਮੋਇਆ ਸਾਥ ਨਾ ਜਾਏ।
0: ਵਾਹ ਜੀ,
1: ਇਹ ਪੈਸੇ ਦੀ ਗੱਲ ਜਿਹੜੀ ਆ ਨਾ, ਗੁਰਬਾਣੀ ਤਾਂ ਕਹਿੰਦੀ ਹੈਗੀ ਇਹ ਜਿਹੜੀ ਮਾਇਆ ਹੈ ਨਾ, ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਤੇ ਇਹ ਸਾਥ ਨਹੀਂ ਜਾਂਦੀ ਜੀ।
0: ਜੀ,
1: ਤੇ ਹੁਣ ਤੁਸੀਂ ਦੇਖੋ ਕਿ ਪਾਪਾਂ ਦਾ ਘੜਾ ਜਿਹੜਾ ਹੈਗਾ ਆ ਜਦੋਂ ਭਰ ਜਾਂਦਾ ਆ ਤੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਆ ਜੀ,
0: ਬਹਾਨਾ ਬਣ ਜਾਂਦਾ ਜੀ।
1: ਜਿਹੜੀ ਪਾਰਟੀ ਇਹ ਦਾਵਾ ਕਰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਸਾਲ ਦਾ ਮਾਈਨਿੰਗ ਦੇ ਵਿਚੋਂ ਕੱਢ ਲੈਣਾ,
0: ਨਹੀਂ ਸਹੀ ਸੀਗੇ ਸੈਣੀ ਸਾਹਿਬ, 10,000 ਤਾਂ ਕਰੋੜ ਲੈ ਹੀ ਗਏ ਨੇ
1: ਸਰ, ਉਹ ਤਾਂ ਲੈ ਗਏ ਆ
0: ਜੀ,
1: ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਹੈਗਾ ਆ ਜੀ ਕਿ ਅਸੀਂ ਆਪ ਲੈ ਜਾਂਗੇ, ਉਹ ਕਹਿੰਦੇ ਸੀ ਸਟੇਟ ਦੇ ਖਜ਼ਾਨੇ ਦੇ ਵਿੱਚ 20,000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚੋਂ ਲਿਆਵਾਂਗੇ।
0: ਸੈਣੀ ਸਾਹਿਬ, ਅਸਲ ਦੇ ਵਿੱਚ ਇਹਦੇ ਸੰਕੇਤ ਹੁਣ ਮੋਦੀ ਸਾਹਿਬ ਵੀ ਤਾਂ ਕਹਿੰਦੇ ਸੀ ਡਿਜੀਟਲ ਇੰਡੀਆ ਬਣਾਉਣਾ, ਉਹਦੇ ਹੁਣ ਦੇਖੋ ਕਿਹੋ ਜਿਹੇ ਸਿੱਟੇ ਸਾਹਮਣੇ ਆ ਰਹੇ ਨੇ, ਤੇ ਏਦਾਂ ਹੀ ਇਹਨਾਂ ਨੇ ਵੀ ਇਸ਼ਾਰਾ ਕੀਤਾ ਸੀ ਇਹ ਤਾਂ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਉਹਦੇ ਵਿੱਚ ਗਲਤੀ ਕਰ ਜਾਂਦੇ ਹਾਂ, ਸਮਝੋ ਉਹਨੇ ਕਹਿਣਾ ਕੀ ਚਾਹੁੰਦੇ ਨੇ ਜੀ।
1: ਬਿਲਕੁਲ ਜੀ, ਇਹਨਾਂ ਗਲਤੀਆਂ ਨੂੰ ਫਿਰ ਮਤਲਬ ਜਿਹੜਾ ਆ ਇਹ ਗਲਤੀਆਂ ਮਹਿੰਗੀਆਂ ਪੈਣੀਆਂ ਜੀ। ਕਿਉਂ ਮਹਿੰਗੀਆਂ ਪੈਣੀਆਂ? ਮੇਰੇ ਤੋਂ ਬਾਅਦ ਮੁਕੱਦਰ ਵੀਰ ਜੀ ਨੇ ਆ ਜਾਣਾ, ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕਹਿਣੀ ਵੀ ਆਪਾਂ ਤਾਂ ਵੋਟ ਪਾਉਣੀ ਨੀ ਕਿਸੇ ਨੂੰ। ਇਹ ਅੱਜ ਇੱਕ ਮੁਕੱਦਰ ਕਹਿ ਰਿਹਾ ਆ, ਪੂਰੇ ਦੇਸ਼ ਨੇ ਕਹਿਣਾ ਇਹ ਗੱਲ ਕਿਸੇ ਦਿਨ, ਜੇ ਆਹੀ ਤਰੀਕਾ ਰਿਹਾ ਨਾ ਜੀ, ਫੇਰ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੈਸੇ ਹੀ ਉੱਠ ਜਾਣਾ ਜੀ।
0: ਬਿਲਕੁਲ ਹੈ ਜੀ,
1: ਅਜੇ ਤਾਂ ਅਸੀਂ ਮੁਕੱਦਰ ਵੀਰ ਨੂੰ ਹੀ ਸਮਝਾਉਂਦੇ ਪਏ ਹਾਂ, ਨਹੀਂ ਬਈ ਆਪਣੇ ਹੱਕ ਦਾ ਇਸਤੇਮਾਲ ਕਰੀਦਾ, ਉਹ ਅਗਲਾ ਕਹਿੰਦਾ ਕੋਈ ਦਿਸਦਾ ਹੋਵੇ ਅੱਗੇ ਤੇ ਕਰੀਏ,
0: ਸਾਡੇ ਤੋਂ ਤਾਂ ਇੱਕੜੀਆਂ ਦੇ ਤੱਕ ਆਵਾਜ਼ ਆਇਆ ਜੀ, ਉਹਨੂੰ ਨਹੀਂ ਸਮਝਾ ਸਕੇ ਜੀ ਪੂਰਾ ਦੇਸ਼ ਕਿੱਦਾਂ ਸਮਝਾ। ਉਹ ਤਾਂ
1: ਗੱਲ ਹੈ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਨਾ ਜੀ, ਉਹਨਾਂ ਨੇ ਬਹੁਤ ਸਿਸਟੇਮੈਟਿਕਲੀ ਭਾਰੀ ਸਾਹਿਬ ਕੰਮ ਕੀਤਾ ਜੀ ਉੱਥੇ।
0: ਪਰ ਸੈਣੀ ਸਾਹਿਬ ਇਹਨਾਂ ਦਾ ਇੰਨਾ ਕਹਿ ਕੇ ਸਰ ਜਾਏਗਾ ਕਿ ਭਾਈ ਵਿਰੋਧੀ ਪਾਰਟੀਆਂ ਇਹ ਕਰਾ ਰਹੀਆਂ ਨੇ, ਜਾਂ ਉਹ ਜਨਤਾ ਦੇ ਵਿੱਚ ਤਾਂ ਜਵਾਬ ਦੇਣਾ ਹੀ ਪੈਣਾ ਇਸ ਚੀਜ਼ ਦਾ, ਸਪਸ਼ਟੀਕਰਨ ਤਾਂ ਦੇਣਾ ਹੀ ਪਏਗਾ।
1: ਦੇਖੋ ਇਸ ਵੇਲੇ ਹੈਗੀ ਸੱਤਾ ਇਹਨਾਂ ਕੋਲ
0: ਜੀ,
1: ਠੀਕ ਹੈ ਜੀ, ਇਸ ਵੇਲੇ ਇਹਨਾਂ ਦੀ ਗੱਲ ਜਿਹੜੀ ਹੈਗੀ ਉਹ ਜਿਆਦਾ ਫੈਲਦੀ ਆ, ਜਿਹੜਾ ਵਿਰੋਧੀ ਸੁਰ ਆ ਉਹ ਮਤਲਬ ਨਹੀਂ ਇੰਨਾ ਜਿਆਦਾ ਸਪਰੈਡ ਹੁੰਦਾ।
0: ਬਿਲਕੁਲ ਹੈ ਜੀ,
1: ਬਟ ਜਿੱਦਾਂ ਹੀ ਕੋਡ ਆਫ ਕੰਡਕਟ ਲੱਗ ਗਿਆ, ਤੁਸੀਂ ਦੇਖੋ ਜਿਹੜੇ ਜਿੱਥੇ ਇਹ ਮਤਲਬ ਕੋਈ ਗੱਲ ਕਰਦੇ ਹੈਗੇ ਜੇ ਆਪਣੇ ਹੱਕ ਦੇ ਵਿੱਚ ਕਰਦੇ ਆ, ਉਹਦੇ ਥੱਲੇ ਕਮੈਂਟ ਪੜੋ ਜੀ, ਉਹ ਤੋਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਆ। ਮੈਂ ਭਾਰੀ ਸਾਹਿਬ ਕਦੀ ਮਤਲਬ ਜਿਹੜਾ ਹੈਗਾ ਨਾ ਜਨਰਲੀ ਮੈਂ ਅਵਾਇਡ ਕਰਦਾ ਸੀ, ਮੈਂ ਕਦੀ ਕਿਸੇ ਮਤਲਬ ਚਾਹੁੰਦੇ ਹੋਏ ਵੀ ਕਦੀ ਕਮੈਂਟ ਨਹੀਂ ਸੀ ਕੀਤਾ, ਪਰ ਹੁਣ ਨਹੀਂ ਸੀ ਰਹਿ ਹੁੰਦਾ ਹੈਂਜੀ। ਸੋ ਇਸ ਕਰਕੇ ਜਿਹੜਾ ਆ ਬਈ ਇਹ ਸੇਕ ਜਿਹੜਾ ਲੱਗਾ ਆ ਉਹ ਇਸ ਕਰਕੇ ਲੱਗਾ ਜੀ ਕਿ ਇਹ ਜਿਹੜੀ ਲੁੱਟ ਹੋਣੀ ਸੀ ਜੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਖਰੀ ਹੱਲਾ ਇਹਨਾਂ ਨੇ ਲੁੱਟ ਦਾ ਮਾਰਨਾ ਸੀ ਨਾ ਜੀ, ਉਹਦੇ ਤੇ ਬ੍ਰੇਕ ਲੱਗ ਗਈ
0: ਜੀ।
1: ਉਹਨਾਂ ਨੇ ਕੀ ਕੀਤਾ ਜੀ, ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਕੀਤਾ ਇਹਨਾਂ ਦੇ ਅਫਸਰਾਂ ਨੂੰ ਨਾ ਜੀ, ਜਿਹੜੇ ਕੁਐਸਚਨ ਸੀ ਨਾ ਉਹ ਲਿਖ ਕੇ ਦੇ ਦਿੱਤੇ ਵੀ ਇਹਦਾ ਜਵਾਬ ਬਣਾ ਦਿਓ
0: ਜੀ।
1: ਉਹਨਾਂ ਨੇ ਜਵਾਬ ਬਣਾ ਤਾ ਜੀ ਵੀ ਜੋ ਜੋ ਹੈਗਾ ਆ ਜੀ ਉਹਦੇ ਹਿਸਾਬ ਨਾਲ, ਸਰ ਉਹ ਇੱਕ ਜਿਹੜਾ ਹੈਗਾ ਆ ਰਿਟਨ ਪਰੂਫ ਹੋ ਗਿਆ ਜੀ,
0: ਜੀ
1: ਕੱਲ ਨੂੰ ਉਹ ਤੋਂ ਬੈਕ ਆਊਟ ਨਹੀਂ ਕਰ ਸਕਦੇ, ਇਹਨਾਂ ਦੇ ਹੈਂਡ ਰਾਈਟਿੰਗ ਦਾ ਜਿਹੜਾ ਹੈਗਾ ਆ ਰਿਪਲਾਈ ਆ। ਫੇਰ ਇਹਨਾਂ ਨੇ ਦੇਖੋ ਸਟੇਟ ਨੂੰ ਕਿੰਨਾ ਮਤਲਬ ਜਿਹੜਾ ਆ ਕੋਈ ਸੀਨੀਅਰ ਵਕੀਲ ਇੰਗੇਜ ਕਰਕੇ ਜਿਹੜਾ ਆ ਹਿਬਸ ਕਾਰਪਸ ਦੀ ਰਿਟ ਦਾਇਰ ਕੀਤੀ, ਉਹ ਹੁੰਦੀ ਹੈਗੀ ਵੀ ਜੇ ਕਿਸੇ ਬੰਦੇ ਦੀ ਇਲੀਗਲ ਡਿਟੈਂਸ਼ਨ ਹੋਈ ਹੋਵੇ ਤੇ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਦਾ ਕਿਥ ਐਂਡ ਕਿਨ ਜਾਂ ਕੋਈ ਵੀ ਬੰਦਾ ਜਾ ਕੇ ਵੀ ਫਲਾਨਾ ਬੰਦਾ ਜਿਹੜਾ ਹੈਗਾ ਆ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਆ, ਉਹਨਾਂ ਨੇ ਹਿਰਾਸਤ ਦੇ ਵਿੱਚ ਤਾਂ ਰੱਖਿਆ ਨੀ ਸੀ ਜੀ, ਉਹ ਜਿਹੜਾ ਆ ਉੱਥੋਂ ਕੋਰਟ ਨੇ ਵਾਰੰਟ ਅਫਸਰ ਜਿਹੜਾ ਆ ਨਿਯੁਕਤ ਕਰਤਾ, ਵਾਰੰਟ ਅਫਸਰ ਉੱਥੇ ਗਿਆ, ਉਹਨਾਂ ਨੂੰ ਪੁੱਛਿਆ ਬੰਦਿਆਂ ਨੂੰ ਜੋ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਜੀ, ਉਹਨਾਂ ਨੂੰ ਕੋਈ ਖਾਣਾ ਨੀ ਦਿੱਤਾ ਗਿਆ ਜੀ, ਕਿਸੇ ਨੂੰ ਖੜਾ ਰੱਖਿਆ ਗਿਆ ਜੀ, ਉਹਨਾਂ ਨੇ ਜਾ ਕੇ ਪੁੱਛਿਆ, ਅਫਸਰ ਕਹਿੰਦੇ ਨਹੀਂ ਸਾਨੂੰ ਸਭ ਕੁਛ ਮਿਲਿਆ ਜੀ, ਕਿਸੇ ਅਫੀਸਰ ਨੇ ਕੋਈ ਕੰਪਲੇਂਟ ਨੀ ਕੀਤੀ ਜੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਵਾਰੰਟ ਅਫਸਰ ਨੇ ਆ ਕੇ ਰਿਪੋਰਟ ਦਿੱਤੀ ਕਿ ਲੀਗਲੀ ਜਿਹੜਾ ਹੈਗਾ ਆ ਸਭ ਕੁਛ ਲੀਗਲ ਹੋ ਰਿਹਾ ਹੈਗਾ ਆ ਜੀ, ਤੇ ਉਹ 50 ਘੰਟੇ ਦੀ ਜਿਹੜੀ ਰੇਡ ਚੱਲੀ ਉਹ ਤੋਂ ਬਾਅਦ ਜਿਹੜਾ ਆ ਵਾਰੰਟ ਅਫਸਰ ਦੀ ਰਿਪੋਰਟ ਉਹਦਾ ਵੀ 55,000 ਰੁਪਇਆ ਜਿਹੜਾ ਆ ਉਹ ਬਿੱਲ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਵੀ 28 ਤਰੀਕ ਤੱਕ ਜਿਹੜਾ ਆ ਉਹ ਜਮਾ ਕਰਾਓ ਜੀ ਕੋਰਟ ਚ।
0: ਪਰ ਸੈਂਕਸਾ ਦਾ ਪੰਜਾਬ ਦੇ ਖਜ਼ਾਨੇ ਕੋਈ ਗੱਲਾਂ ਗੁੱਲਾਂ ਕੀਤਾ, ਗੱਡੀਆਂ ਤੋੜੀਆਂ ਈਡੀ ਦੀਆਂ, ਹੋਰ ਸਾਰਾ ਕੁਝ ਕੀਤਾ, ਉਹਦੇ ਉੱਤੇ ਵੀ ਐਕਸ਼ਨ ਹੋਏਗਾ ਕਿ ਆਹ ਤੁਸੀਂ ਕੀ ਕੀਤਾ ਬਾਈ?
1: ਸਰ ਇਹ ਮੈਂ ਬੇਨਤੀ ਕਰਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਆਪਣੇ ਇਸ ਚੈਨਲ ਤੋਂ ਕਿਹਾ ਆ ਜੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹਦੀ ਸਾਈਕੀ ਬਹੁਤ ਖਤਰਨਾਕ ਆ ਜੀ, ਜਿੱਥੇ ਉਹ ਭੀੜ ਤੰਤਰ ਨੂੰ ਜਿਹੜਾ ਆ ਇਸਤੇਮਾਲ ਜਿਹੜਾ ਆ ਹਮੇਸ਼ਾ ਆਪਣੇ ਸਵਾਰਥ ਲਈ ਕਰ ਲੈਂਦੇ ਆ ਜੀ,
0: ਜਾਣਦਾ ਚੰਗੀ ਤਰ੍ਹਾਂ
1: ਉਹ ਬੰਦੇ ਗਏ ਨੀ ਸੀ, ਉਹ ਭੇਜੇ ਗਏ ਸੀ, ਉਹ ਇਸ਼ਾਰਾ ਹੋਇਆ ਸੀ ਤੇ ਤਾਂ, ਜੇ ਇਹ ਇੰਨਾ ਹੀ ਵਿਰੋਧ ਹੁੰਦਾ ਤੇ ਤਹਿਸੀਲ ਲੈਵਲ ਤੇ ਜਿਹੜਾ ਯਾਰ ਵੋਲਟ ਹੋਣਾ ਚਾਹੀਦਾ ਸੀ, ਸਾਰੀਆਂ ਤਹਿਸੀਲਾਂ ਤੇ ਪ੍ਰਦਰਸ਼ਨ ਹੋ ਜਾਣੇ ਚਾਹੀਦੇ ਸੀ,
0: ਉੱਥੇ ਕੱਲਾ ਹੀ ਤਾਂ
1: ਕੋਈ ਗੱਲ ਨਹੀਂ ਹੋਈ।
0: ਉਹ ਪੱਤਰਕਾਰ ਪੁੱਛਦੇ ਵੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਆ, ਕੌਣ? ਮੈਂ ਪੰਜਾਬ ਆ, ਕਹਿੰਦਾ ਮੈਂ ਪੰਜਾਬ ਆ, ਬਸ ਤੂੰ ਹੀ ਕੱਲਾ ਪੰਜਾਬ ਹੋ ਗਿਆ, ਬਾਕੀ ਵੀ ਤਾਂ ਬੈਠੇ ਆ ਚੁੱਪ ਕਰਕੇ।
1: ਸਰ ਆਈਡੈਂਟੀ ਕੁਛ ਇੱਕ ਬੰਦੇ ਏਦਾਂ ਦੇ ਸੀਗੇ ਕਿ ਜਿਹੜੇ ਮਤਲਬ ਉਹ ਦੱਸਦੇ ਹੈਗੇ ਆ ਕਿ ਸਰਕਾਰ ਦੇ ਸਰਕਾਰੀ ਮਹਿਕਮਿਆਂ ਦੇ ਵਿੱਚ ਰਹਿੰਦੇ ਹੋਏ ਹੀ ਮੁਲਾਜ਼ਮ ਸੀਗੇ ਜੀ, ਇਹ ਦੱਸਿਆ ਜਾ ਰਿਹਾ ਜੀ, ਕਈ ਮੀਡੀਆ ਆ ਰਹੇ ਇਹੀ ਦੱਸਦੇ ਆ, ਤੇ ਇਸੇ ਕਰਕੇ ਉਹ ਆਪਣੀ ਆਈਡੈਂਟੀ ਡਿਸਕਲੋਜ਼ ਕਰਨ ਤੋਂ ਗੁਰੇਜ਼ ਕਰਦੇ ਸੀ ਜੀ, ਬਾਕੀ ਜਿਹੜਾ ਨੇ ਕੀਤਾ ਉਹ ਸਾਰੇ ਕੋਈ ਨਾ ਕੋਈ ਅਹੁਦੇਦਾਰ ਸੀਗਾ ਜੀ, ਜੇ ਤਾਂ ਮਰਜ਼ੀ, ਪਰ ਉਹ ਇਸ ਕਰਕੇ ਆ ਨਾ ਜੀ, ਜਾਂ ਤਾਂ ਕੁਛ ਗਲਤ ਹੋਇਆ ਹੋਵੇ, 10,000 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਘਪਲਾ ਨਿਕਲਿਆ ਜੀ,
0: ਅਗਲੇ ਸਬੂਤ ਰੱਖਤੇ ਆ ਬਿਲਕੁਲ, ਤੁਸੀਂ
1: ਦੈਟ ਵਾਜ ਪ੍ਰਾਈਮਾ ਫੇਸ਼ੀ ਜਿਹੜਾ ਸਾਹਮਣੇ ਦਿਸਦਾ ਪਿਆ ਆ ਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਅਜੇ ਤਾਂ ਆਉਣਾ ਹੈਗਾ ਜੀ, ਔਰ ਉਹ ਤੋਂ ਇਲਾਵਾ ਕੀ ਜਿਹੜਾ ਹੈਗਾ ਆ ਆਇਆ ਜੀ ਕਿ ਸੈਕਟਰ 39 ਦੀ ਜਿਹੜੀ ਆ
0: ਕੋਠੀ ਆ
1: ਕੋਠੀ ਨੰਬਰ 926 ਦੇ ਵਿੱਚ ਜਿਹੜਾ ਸਤਿੰਦਰ ਜੈਨ ਰਹਿ ਰਿਹਾ
0: ਜੀ
1: ਜਾਂ ਹਾਂਜੀ ਅਲੋਟ ਹੋਈ ਹੈਗੀ ਆ ਉਹ ਸੰਨੀ ਸਿੰਘ ਆਲੂ ਵਾਲੀ ਨੂੰ ਉਹ ਕੋਈ ਸੀਵਰੇਜ ਬੋਰਡ ਦਾ ਮੈਂਬਰ ਆਇਆ ਹੈ ਜੀ
0: ਹਾਂਜੀ
1: ਉਹ ਇਸ ਕਰਕੇ ਕਹਿੰਦੇ ਉਹ ਕੋਠੀਆਂ ਹੁੰਦੀਆਂ ਮੰਤਰੀਆਂ ਨੂੰ ਅਲੋਟ ਹੈਗੀਆਂ ਜੀ ਤੇ ਉਹ ਇੱਕ ਜਿਹੜਾ ਆ ਵੀ ਸੀਵਰੇਜ ਬੋਰਡ ਦਾ ਜਿਹੜਾ ਆ ਚੇਅਰਮੈਨ ਉਹਨੂੰ ਤੁਸੀਂ ਇੱਕ ਅਲੋਟ ਕੀਤੀ ਹੈਗੀ ਆ ਤੇ ਰਹਿ ਰਿਹਾ ਉੱਥੇ ਸਤਿੰਦਰ ਜੈਨ ਜੀ ਏਦਾਂ ਹੀ ਜਿਹੜਾ ਹੈਗਾ ਆ ਮੈਂ ਹੁਣੇ ਹੁਣੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਉਹ ਲੜਕੀ ਜਿਹੜੀ ਆ ਜੇ ਸੁਖਵਾਲ ਕਹਿਰਾ ਨੇ ਜਿਹੜਾ ਕੋਈ ਐਲੀਗੇਸ਼ਨ ਲਗਾਇਆ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿ ਰਹੀ ਆ ਜੀ ਸਾਡੇ ਪੰਜਾਬ ਦੇ ਜਿਹੜੇ ਵਗੂ ਗੋਸ਼ੇ ਆ ਇਹ ਵਿਚਾਰੇ ਤਾਂ ਸਰਕਾਰੀ ਕੋਠੀ ਵੀ ਨੀ ਇਹਨਾਂ ਨੂੰ ਨਸੀਬ ਹੋਈ ਇਹਨਾਂ ਤਾਂ ਵਿਚਾਰੇ ਕਾਹਦੇ ਮੰਤਰੀ ਬਣੇ ਜੀ
0: ਉਹ ਤਾਂ ਕਹਿੰਦੇ ਪਰਿਵਾਰ ਬੈਠੇ ਉਹ ਤਾਂ ਹੈਗਾ ਹੀ ਹੈਗਾ ਇੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਚ ਵੀ ਇੱਕ ਨਵਾਂ ਪਰਿਵਾਰ ਬਣਾ ਕੇ ਬੈਠੇ ਆ ਜੀ
1: ਹੁਣ ਦੇਖੋ ਜੀ ਇਹ ਚੀਜ਼ ਮੈਂ ਨੀ ਕਹਿ ਸਕਦਾ ਜੀ ਤੁਸੀਂ ਤਾਂ ਫਿਨਲੈਂਡ ਬੈਠੇ ਹੋ ਮੈਂ ਤਾਂ ਚੱਕਿਆ ਮੈਂ ਦੱਸ ਜਾਣਾ ਮੈਂ ਨੀ ਕਹਿੰਦਾ ਜੀ ਇਸ ਗੱਲ ਨੂੰ ਸਾਡੇ ਕੋਈ ਸਬੂਤ ਨਹੀਂ ਜੀ ਪਰ ਉਹ ਕੁੜੀ ਰੌਲਾ ਬਹੁਤ ਪਾਉਂਦੀ ਪਈ ਆ ਕਹਿੰਦੀ ਖੈਰ ਇਹਨੂੰ ਮੈਂ ਕੋਰਟ ਵਿੱਚ ਘੜੀਸਣਾ ਜੀ
0: ਜੀ
1: ਤੋ ਇਸ ਕਰਕੇ ਪਰ ਗੱਲ ਤਾਂ ਇਹ ਹੈਗਾ ਨਾ ਕਿਹੜੀ ਲਾਫਲ ਅਥਾਰਟੀ ਨਾਲ ਜੀ
0: ਜੀ
1: ਤੁਸੀਂ ਅੱਜ ਦੀ ਦੇਖੋ ਇਹ ਕਹਿ ਤਾਂ ਦਿੰਦੇ ਹੈਗੇ ਆ ਜੀ ਹੁਣ ਉਥੋਂ ਜੋ ਜੋ ਜਿਹੜੇ ਹੈਗੇ ਆ ਐਗਰੀਮੈਂਟ ਹੋਏ ਹੈਗੇ ਆ ਜੀ ਉਹ ਸਾਰਿਆਂ ਨੂੰ ਘੋਖਿਆ ਗਿਆ ਹੈਗਾ ਜੀ ਤ੍ਰਿਪਤੀ ਬਿਲਡਰਸ ਦਾ ਜਿਹੜਾ ਹੈਗਾ ਆ ਘੁਟਾਲਾ ਆ ਉਹ ਹੈਗਾ ਜੀ ਫਿਰ ਇਹਨਾਂ ਦੇ ਨਾ ਜੀ ਸਤਿੰਦਰ ਜੈਨ ਦਾ ਇੱਕ OSD ਸੀਗਾ ਅਮਰਿੰਦਰ ਝਾ ਉਹ ਗਵਾਡਾ ਦੇ ਦਫਤਰ ਦੇ ਵਿੱਚ ਏਦਾਂ ਬਹਿੰਦਾ ਸੀ ਵੀ ਜਿੱਦਾਂ ਉੱਥੇ ਗਵਾਡਾ ਦਾ ਜਿਹੜਾ ਹੈਗਾ ਆ ਕੋਈ ਇੰਪਲਾਈ ਹੁੰਦਾ ਜਾਂ ਆਫਿਸਰ ਹੁੰਦਾ ਆ ਜੀ ਔਰ ਉੱਥੇ ਹੀ ਕਹਿੰਦੇ ਉਹਦਾ ਬੰਦ ਕਮਰਾ ਸਸੋਦੀਏ ਦੀ ਮੀਟਿੰਗ ਹੁੰਦੀ ਸੀ ਤੇ ਨਾਲ ਉਹਦੀ ਮੀਟਿੰਗ ਹੁੰਦੀ ਸੀ ਇਹਦੀ ਸਤਿੰਦਰ ਜੈਨ ਦੀ ਜੀ ਸੋ ਇਸ ਕਰਕੇ ਇਹਨਾਂ ਨੂੰ ਪਤਾ ਹੈਗਾ ਜੀ ਦਰਅਸਲ ਗੱਲ ਇਹ ਹੈਗੀ ਹੈ ਦਿੱਲੀ ਦੇ ਸਾਰੇ ਬੰਦੇ ਉਧਰੋਂ ਵਿਹਲੇ ਹੋ ਕੇ ਨਾ ਜੀ ਇਹ ਇੱਥੇ ਆ ਕੇ ਡੇਰਾ ਲਾ ਲਿਆ ਇਹਨਾਂ ਨੇ ਮੋਹਾਲੀ ਚੰਡੀਗੜ੍ਹ
0: ਜੀ
1: ਇੱਥੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਆ ਲੁੱਟ ਮਚਾਈ ਉਹਦੇ ਬਾਰੇ ED ਕਹਿ ਰਹੀ ਆ ਜੀ ਬਾਕੀ ਸਾਨੂੰ ਨੀ ਪਤਾ
0: ਬਿਲਕੁਲ
1: ED ਦਾ ਇਹ ਜਿਹੜਾ ਕਹਿਣਾ ਹੈ ਜੀ ਵੱਡੀ ਗੱਲ ਤਾਂ ਇਹ ਹੈਗੀ ਆ ਜੀ ਇਸ ਜਿਹੜੀ ਪਾਰਟੀ ਆ ਇਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਸੀ ਇਹ ਲੈ ਕੇ ਆਏ ਸੀ ਵੀ ਕੱਟੜ ਇਮਾਨਦਾਰ
0: ਜੀ
1: ਉਹ ਇਮਾਨਦਾਰੀ ਦਾ ਨਕਾਬ ਤਾਂ ਜਿਹੜਾ ਉਤਰ ਗਿਆ ਆ ਜੀ
0: ਜੀ
1: ਇਹ ਹੁਣ ਜ਼ਮੀਨਾਂ ਦੇ ਮਗਰ ਪੈਂਦੇ ਸੀਗੇ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਹੈਗੀ ਆ ਬੜੀ ਕੀਮਤੀ ਆ ਜੀ ਇਹ ਵਾਰ ਵਾਰ ਜਿਹੜਾ ਹੈਗਾ ਕਦੀ ਲੈਂਡ ਪੁਲਿੰਗ ਦੇ ਨਾਂ ਤੇ ਕਦੀ ਕਿਸੇ ਚੀਜ਼ ਦੇ ਨਾਂ ਤੇ ਲੈ ਕੇ ਆਉਂਦੇ ਸੀ ਜੀ ਹੁਣ ਵੀ ਜਿਹੜਾ ਇਹ ਇੰਡਸਟਰੀਅਲ ਪਲਾਟ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਇਹਨਾਂ ਨੇ 300 acres ਜਿਹੜੀ ਅਕਵਾਇਰ ਕੀਤੀ ਸੀ ਦੋ ਪਿੰਡਾਂ ਦੀ ਜ਼ਮੀਨ
0: ਜੀ
1: ਤੇ ਉਹ ਦਰਾਲੀ ਤੇ ਸਨੇਟਾ ਹਾਂਜੀ ਸਨੇਟਾ ਨਾਂ ਦਾ ਪਿੰਡ ਹੈਗਾ ਜੀ ਉਹ ਦੋ ਪਿੰਡ ਹੈਗੇ ਜੀ ਉਹਨਾਂ ਦੇ ਸੈਕਟਰ 103 ਤੇ 101 ਜਿਹੜਾ ਆ ਬਣਾ ਕੇ ਉਹ ਉੱਥੇ ਜਿਹੜੇ ਆ ਉਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਉੱਥੇ ਲਾਉਣ ਦੇ ਸੀਗਾ ਜੀ ਉਹ ਹੁਣ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਆ ਐਟਲੀਸਟ ਟੈਂਪਰੇਰੀ ਤੌਰ ਤੇ ਜਿਹੜੀ ਆ ਉਹ ਲੁੱਟ ਜਿਹੜੀ ਹੋਣੀ ਸੀ ਜੀ ਉਹਨੂੰ ਰੋਕ ਤਾਂ ਲੱਗੀ ਆ ਜੀ ਤੇ ਬਾਕੀ ED ਨੇ ਮੈਨੂੰ ਲੱਗਦਾ ਆ ਕਿ ਦੇਖੋ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਵੀ ਇਸ ਚੀਜ਼ ਦਾ ਵਿਰੋਧ ਕਰਦੇ ਸੀ ED ਕੋਲ ਕੋਈ ਜੁਰਿਸਡਿਕਸ਼ਨ ਨਹੀਂ ਗੀ ਏਦਾਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ ਕਿਉਂਕਿ ਅਸੀਂ ਤਾਂ ਕੋਈ ਕੇਸ ਦਰਜ ਕੀਤਾ ਹੀ ਨੀ ਇਹਨਾਂ ਨੂੰ ਇਹ ਸੀ ਅਸੀਂ FIR ਦਰਜ ਕਰਾਂਗੇ ਨੀ ਤੇ ਉਹ ਤੋਂ ਅੱਗੇ ਕੰਮ ਇਨਵੈਸਟੀਗੇਸ਼ਨ ਦਾ ਕੰਮ ਅੱਗੇ ਵਧੂਗਾ ਨੀ ਜੀ ਉਹਨਾਂ ਨੇ ਇੱਕ CBI ਦੀ ਜਿਹੜੀ ਹੈਗੀ ਆ FIR ਉਹਦਾ ਰੈਫਰੈਂਸ ਦੇ ਕੇ ਤੇ ਜਾਂਚ ਨੂੰ ਅੱਗੇ ਵਧਾ ਲਿਆ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਆ ਵੀ ਨਵਾਂ ਕੇਸ CBI ਦਰਜ ਕਰੂਗੀ ਤੇ ਉਹ ਜਿਹੜਾ ਹੈਗਾ ਆ ਉਹ ਤੋਂ ਅੱਗੇ ਕਿਉਂਕਿ ਦੱਸਦੇ ਹੈਗੇ ਨਾ ਜੀ ਵੀ ਕਿਸੇ ਆਫਿਸਰ ਕੋਲੋਂ ਕੈਸ਼ ਵੀ ਤੇ ਗੋਲਡ ਵੀ ਬਰਾਮਦ ਹੋਇਆ ਜੀ ਇਸ ਇਹਨਾਂ ਛਾਪਿਆਂ ਦੇ ਦੌਰਾਨ ਉਹ ਸ਼ਾਇਦ ਉਸ ਤਰੀਕੇ ਦੀ FIR ਦਰਜ ਕਰਕੇ ਉਹਦੇ ਨਾਲ ਜਿਹੜਾ ਹੈਗਾ ਆ ਇਸ ਇਨਵੈਸਟੀਗੇਸ਼ਨ ਨੂੰ ਜੋੜਨਗੇ ਜੀ
0: ਐਨੀਵੇ ਜੀ ਬਿਲਕੁਲ ਜ਼ਿਕਰ ਕੀਤਾ ਨਾ
1: ਸਟੇਟ ਦਾ ਘਾਟਾ ਤਾਂ
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਕੰਟੀਨਿਊ
1: ਹਾਂਜੀ ਸਟੇਟ ਨੂੰ ਘਾਟਾ ਤਾਂ ਹੋਇਆ ਨਾ ਜੀ ਜਿਹੜਾ ਰੈਵਨਿਊ ਜਿਹੜਾ ਆ ਸਟੇਟ ਦੇ ਮਤਲਬ ਖਾਤੇ ਦੇ ਵਿੱਚ ਨਹੀਂ ਆਇਆ
0: ਜੀ
1: ਉਧਰੋਂ 6400 crore ਰੁਪਇਆ ਜਿਹੜਾ ਹੈਗਾ ਆ ਜੀ ਇੱਕ ਮਾਟਾ ਦਾ ਪਹਿਲਾਂ ਹੀ ਹੜੱਪ ਕਰ ਗਏ ਜੀ
0: ਜੀ
1: ਪਰ ਇਹ ਸਭ ਉੱਥੇ ਜਿਹੜਾ ਆ ਸਵਾਲ ਤਾਂ ਹਾਈ ਕੋਰਟ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੀਗਾ
0: ਜੀ
1: ਕਿ ਇਹ ਉਹਨਾਂ ਨੇ ਅਕਾਊਂਟੈਂਟ ਜਨਰਲ ਨੇ ਕਿਹਾ ਵੀ ਗਵਾਡਾ ਦਾ 6400 crore ਰੁਪਇਆ ਜਿਹੜਾ ਹੈਗਾ ਇਹ ਖਰਚ ਗਏ ਤੇ ਉਹਦੇ ਤੇ ਅਸੀਂ ਇਤਰਾਜ਼ ਲਾਇਆ ਸੀਗਾ ਜੀ
0: ਜੀ
1: ਉਹ ਰਿਜ਼ਰਵ ਰੱਖਿਆ ਹੁੰਦਾ ਆ ਜੀ ਵੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਜੇ ਕੋਈ ਮਤਲਬ ਖੇਤੀ ਯੋਗ ਜ਼ਮੀਨ ਹੁੰਦੀ ਆ ਅਕਵਾਇਰ ਕਰਦੇ ਆ ਜ਼ਮੀਨ
0: ਜੀ,
1: ਓਹਦੇ ਇਵਜ ਦੇ ਵਿਚ ਬੰਜਰ ਜ਼ਮੀਨ ਜਿਹੜੀ ਹੈਗੀ ਆ ਉਹ ਲੈਣੀ ਹੁੰਦੀ, ਖਰੀਦ ਲੈਣੀ ਹੁੰਦੀ ਆ
0: ਜੀ,
1: ਓਹਦੇ ਵਾਸਤੇ ਕੁਛ ਇੱਕ ਪਰਸੈਂਟ ਜਿਹੜਾ ਹੈਗਾ ਆ ਅਮਾਉਂਟ ਦਾ, ਜਿਹੜੀ ਆਪਾਂ ਜਿਸ ਭਾਅ ਵੇਚੀ ਆ ਨਾ ਜੀ, ਓਹਦੇ ਵਿਚੋਂ ਕੁਛ ਇੱਕ ਪਰਸੈਂਟ ਅਮਾਉਂਟ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ, ਮੈਂਡੇਟਰੀ ਆ, ਜਰੂਰੀ ਆ
0: ਜੀ,
1: ਤਾਂ ਕਿ ਉਸ ਜ਼ਮੀਨ ਨੂੰ ਵੀ ਡਿਵੈਲਪ ਕੀਤਾ ਜਾ ਸਕੇ ਤੇ ਵਾਹੀ ਯੋਗ ਬਣਾਇਆ ਜਾ ਸਕੇ
0: ਜੀ।
1: ਮੇਰਾ ਸਵਾਲ ਤਾਂ ਇਹ ਸੀ ਵੀ ਪੁੱਛਿਆ ਜਾਂਦਾ ਭਾਵੇਂ ਪਿਛਲੀਆਂ 10 ਸਾਲ ਤੋਂ ਜਾਂ 15 ਸਾਲ ਤੋਂ ਹੀ ਲੈ ਲੈਂਦੇ ਜੀ, ਵੀ ਦੱਸੋ ਜੀ ਵੀ 15 ਸਾਲ ਦੇ ਵਿਚ ਜਿਹੜਾ ਹੈਗਾ ਆ ਤੁਸੀਂ ਕਿੰਨੀ ਜ਼ਮੀਨ ਵਿਕੀ ਆ ਤੇ ਕਿੰਨੀ ਓਹਦੇ ਇਵਜ ਦੇ ਵਿਚ ਖਰੀਦੀ ਆ ਜੀ,
0: ਅੰਕੜਾ
1: ਓਹਦੇ ਇਵਜ ਦੇ ਵਿਚ ਕਿੰਨਾ ਮੁਆਵਜ਼ਾ ਬਣਦਾ ਸੀ ਜਿਹੜਾ ਤੁਸੀਂ ਇਸ ਹੈਡ ਥੱਲੇ ਅਮਾਊਂਟ ਰੱਖਣਾ ਸੀ ਜੀ, ਤੇ ਕੀ ਉਹ ਇੰਨਾ ਅਮਾਊਂਟ ਮੌਜੂਦ ਹੈਗਾ ਜੀ। ਇਹਨਾਂ ਨੂੰ ਤਾਂ ਸਕਸੈਸ਼ਨ ਦੇ ਵਿਚ ਜਿਹੜਾ ਆ 6,00,000 ਕਰੋੜ ਰੁਪਇਆ ਆਇਆ ਨਾ ਜੀ, ਇਹਨਾਂ ਦਾ 6,00,000 ਰੁਪਇਆ ਜਿਹੜਾ ਹੈਗਾ ਆ ਉਹ ਖੁਰਦ ਬੁਰਦ ਕੀਤਾ।

0: ਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਜਿਹੜਾ ਪਰਵਰਿਸ਼ ਨੂੰ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ। ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਦੇ ਵਿੱਚ ਰਹਿ ਰਹੇ ਹੋ, ਜੋ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਅਲਾਟ ਕੀਤੀ ਗਈ ਹੈ। ਪਰ ਹੁਣ ਉਸ ਦੇ ਉੱਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਹੈ। ਤੁਸੀਂ ਖੁਦ ਮੰਨਿਆ ਕਿ ਤੁਸੀਂ ਮਕਾਨ ਨੰਬਰ 900 ਜਿਹੜਾ ਆਪਣਾ 59 ਹੈ ਉਹਦੇ ਵਿੱਚ ਰਹਿੰਦੇ ਹੋ, ਤੇ ਜਦਕਿ ਆਪਣੀ ਬੁਖਲਾਟ ਦੇ ਵਿੱਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ, ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਅਲਾਟ ਹੋਇਆ ਹੈ। ਤੁਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ, ਪਰ ਡਾਕਟਰ ਬਲਵੀਰ ਸਿੰਘ ਤਾਂ ਕਹਿੰਦੇ ਅੱਖਾਂ ਦੇ ਮਾਰ ਨੇ। ਫਿਰ ਤੁਸੀਂ ਆਪਣੇ ਮਾਤਾ ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਹਨਾਂ ਵਿਸ਼ਵ ਪੱਧਰੀ ਹਸਪਤਾਲਾਂ ਦੇ ਵਿੱਚ ਕਿਉਂ ਨਹੀਂ ਕਰਵਾਉਂਦੇ, ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਾਇਆ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ? ਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਦੇ ਵਿੱਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ। ਅੰਤ ਦੇ ਵਿੱਚ, ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਦੇ ਵਿੱਚ ਨਹੀਂ ਰਹਿ ਸਕਦੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਇਲਾਜ ਵੀ ਆਪਣੇ ਖਰਚੇ ਦੇ ਉੱਤੇ ਨਹੀਂ ਕਰਵਾ ਸਕਦੀ। ਖਹਿਰਾ ਜੀ ਸੈਣੀ ਸਾਹਿਬ।
1: ਚਲੋ ਹੁਣ ਖਹਿਰਾ ਸਾਹਿਬ ਵੀ ਬਹੁਤ ਕੁਛ ਕਹਿ ਗਏ ਹੈਗੇ, ਆਪਾਂ ਤਾਂ ਕੀ ਟਿੱਪਣੀ ਕਰਨੀ ਹੈਗੀ ਆ। ਵੱਡੀ ਗੱਲ ਤੇ ਹੈਗੀ ਆ, ਦਿੱਲੀ ਤੋਂ ਕਿੱਡੇ ਕਿੰਨੇ ਬੰਦੇ ਆਏ ਹੈਗੇ ਆ, ਇਹ ਤਾਂ ਹੁਣ ਚਲੋ ਈਡੀ ਦੇ ਛਾਪਿਆਂ ਤੋਂ ਬਾਅਦ ਹੀ ਜਿਹੜਾ ਆ ਡਿਸਕਲੋਜ਼ ਹੋਇਆ ਜੀ। ਵੈਸੇ ਵੀ ਜਿਹੜਾ ਹੈਗਾ ਆ ਸਰ, ਇਸ ਚੀਜ਼ ਦਾ ਜਿਹੜਾ ਆ ਅਦਰਵਾਈਜ਼ ਕੋਈ ਪਰੂਫ ਨਹੀਂ ਸੀ ਮਿਲਣਾ। ਇੱਕ ਸੈਂਟਰ ਦੀ ਏਜੰਸੀ ਆ ਕੇ ਜਿਹੜੀ ਹੈਗੀ ਇਸ ਚੀਜ਼ ਨੂੰ, ਇਸ ਫੈਕਟ ਨੂੰ ਸਰਟੀਫਾਈ ਕਰ ਗਈ ਆ, ਇਹ ਬਹੁਤ ਵਧੀਆ ਹੋਇਆ ਜੀ।
0: ਬਿਲਕੁਲ।
1: ਹਾਂਜੀ ਸਰ, ਓਹਦੇ ਬਾਰੇ ਸਰ ਕੋਈ ਜਿਹੜਾ ਹੈਗਾ ਜਾ ਕੋਈ ਡਾਕੂਮੈਂਟ ਆਪਣੇ ਕੋਲ ਨਹੀਂ ਹੈਗਾ ਜਾ, ਪਰ ਇਹ ਆ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜੀ, ਉਹ ਉਹਨਾਂ ਨੇ ਆਪਣੇ ਆਪਣੇ ਆਈਟੀ ਸੈੱਲ ਐਕਟਿਵ ਕਰ ਦਿੱਤੇ ਹੈਗੇ ਆ ਜੀ। ਤੁਸੀਂ ਆ ਜਿਹੜਾ ਖਹਿਰਾ ਸਾਹਿਬ ਦੀ ਪੋਸਟ ਦੇ ਥੱਲੇ ਦੇਖ ਲਿਓ ਜੀ, ਉਤੋਂ ਪਤਾ ਲੱਗ ਜਾਂਦਾ ਹੈ ਜੀ ਵੀ ਹਾਂ ਜੀ ਇਹਨਾਂ ਦੇ ਐਕਟਿਵ ਆਈਟੀ ਸੈੱਲ ਐਕਟਿਵ ਹੋ ਗਏ ਆ ਜੀ। ਸੋ ਇਸ ਕਰਕੇ ਜਿਹੜਾ ਉਹ ਹੁਣ ਕੱਲੀ ਕੱਲੀ ਪੋਸਟ ਜਿਹੜੀ ਹੈਗੀ ਆ ਨਾ ਜੀ, ਉਹਦੇ ਤੇ ਪੂਰੀ ਪੈਣੀ ਨਜ਼ਰ ਹੈਗੀ ਆ ਜੀ, ਤੇ ਕੱਲੀ ਕੱਲੀ ਪੋਸਟ ਦੇ ਉੱਤੇ ਜਿਹੜਾ ਕਮੈਂਟ ਆ ਰਹੇ ਹੈਗੇ ਜੀ, ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਆ ਜੀ ਕੋਈ ਨਾ ਕੋਈ ਬੰਦਾ ਜਿਹੜਾ ਜਿਹਦੀ ਆਈਡੈਂਟੀ ਜਿਹੜੀ ਆ ਡਿਸਕਲੋਜ਼ ਨਹੀਂ ਹੁੰਦੀ ਹੈਗੀ, ਤੇ ਉਹ ਜਾਂ ਫੇਕ ਆਈਡੀਆਂ ਦੇ ਤੋਂ ਕਮੈਂਟ ਹੁੰਦੇ ਆ ਜੀ, ਉਹ ਪਤਾ ਲੱਗ ਜਾਂਦਾ ਹੈ ਜੀ। ਇਸ ਚੀਜ਼ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਜਿਹੜੇ ਹੈਗੇ ਆ ਕਹਿ ਗਏ ਸੀ ਉਸ ਟਾਈਮ ਤੇ ਵੀ ਮੇਰੀ ਜਿਹੜੀ ਪੋਸਟ ਦੇ ਉੱਤੇ ਜਿਹੜੀਆਂ ਜਿੱਦਾਂ ਕਮੈਂਟ ਕਰਦੇ ਆ ਉਹ ਮੈਨੂੰ ਪਤਾ ਹੈਗੇ ਆ, ਉਹਨਾਂ ਨੇ ਤਾਂ ਕਮਰਾ ਨੰਬਰ ਵਗੈਰਾ ਵੀ ਦੱਸ ਦਿੱਤਾ ਸੀ ਵੀ ਕਿੱਥੇ ਬੈਠੀ ਤੁਹਾਡੀ ਆਈਟੀ ਸੈੱਲ ਦੀ ਟੀਮ ਜੀ।
0: ਬਿਲਕੁਲ।
1: ਇਸ ਕਰਕੇ ਹੁਣ ਸਰ ਜਿਹੜੀ ਹੈਗੀ ਤੁਸੀਂ ਯਾਦ ਕਰੋ ਵੀ ਮਹੀਨਾ ਕੁ ਪਹਿਲਾਂ ਖ਼ਬਰ ਕੀਤੀ ਸੀ ਵੀ 18 ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਦਿੱਤਾ ਹੈਗਾ ਆ ਜੀ ਕਿਸੇ ਫਰਮ ਨੂੰ ਵੀ ਉਹ ਆ ਕੇ ਤੇ ਇੱਥੇ ਜਿਹੜਾ ਹੈਗਾ ਆ ਇਹ ਆਈ ਟੀ ਸੈੱਲ ਦੇ ਤੌਰ ਤੇ ਓਪਰੇਟ ਕਰੇਗੀ ਜਾਂ ਸਰਕਾਰ ਦਾ ਦੇਖੇਗੀ, ਇੰਟਰਸਟ ਵਾਚ ਕਰੇਗੀ ਤੇ ਨਾਲੇ ਪਬਲੀਕੇਸ਼ਨ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਸਾਰਾ ਕੰਮ ਨੂੰ ਦੇਖਣਾ ਸੀ ਜੀ ਉਹਨਾਂ ਨੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮੋਡਸ ਅਪਰੈਂਡੀ ਇਹਨਾਂ ਦਾ ਤਰੀਕਾ ਹੀ ਕੰਮ ਕਰਨ ਦਾ ਇਹ ਹੈਗਾ ਆ ਜੀ ਕਿ ਚੀਜ਼ਾਂ ਨੂੰ ਪ੍ਰਚਾਰੋ ਹੀ ਇੰਨਾ ਪ੍ਰਚਾਰੋ ਕਰੋ ਭਾਵਾਂ ਗਰਾਊਂਡ ਤੇ ਕੁਛ ਵੀ ਨਾ
0: ਜੀ।
1: ਦਿੱਲੀ ਦੇ ਵਿੱਚ ਉਹਨਾਂ ਤੇ ਜਿਹੜਾ ਆ ਬਾਅਦ ਦੇ ਵਿੱਚ ਆਡੀਟਰ ਜਨਰਲ ਨੇ ਦੋਸ਼ ਲਾਏ ਉਹਨਾਂ ਕੰਮਾਂ ਦਾ ਜਿਹੜੇ ਕੰਮ ਸ਼ੁਰੂ ਹੀ ਨਹੀਂ ਹੋਏ, ਉਹਨਾਂ ਦੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਹੈਗੇ ਪਏ ਆ ਜੀ ਉੱਥੇ
0: ਜੀ।
1: ਪਰ ਮਾਫ ਕਰਨਾ, ਏਜੰਸੀ ਜਿਹੜੀਆਂ ਹੈਗੀਆਂ ਉਹ ਦੋਸ਼ ਲਾ ਦਿੰਦੀਆਂ ਹੈਗੀਆਂ ਜਾਂ ਤਾਂ ਕਿਸੇ ਚੀਜ਼ ਨੂੰ ਕਨਕਲੂਡ ਕਰਕੇ ਲਿਜਾਇਆ ਕਰਨ, ਜਿਹੜੇ ਗਿਲਟੀ ਆ ਉਹ ਬਿਹਾਇੰਡ ਦੀ ਬਾਰ ਹੋਣ ਜੀ, ਪਤਾ ਲੱਗੇ ਵੀ ਜੇਲ੍ਹ ਦੇ ਅੰਦਰ ਬੈਠੇ ਆ ਜੀ, ਫਿਰ ਤਾਂ ਜਿਹੜਾ ਹੈਗਾ ਲੋਕਾਂ ਦਾ ਫੇਥ ਬਣੇਗਾ ਜੀ, ਨਹੀਂ ਤਾਂ ਹਰ ਏਜੰਸੀ ਜਿਹੜੀ ਆ ਸ਼ੱਕ ਦੇ ਘੇਰੇ ਚ ਹੀ ਰਹਿੰਦੀ ਆ ਜੀ ਜਿੱਦਾਂ ਮਰਜ਼ੀ ਆ ਜੀ।
0: ਜੀ ਸਾਹਿਬ ਸਾਹਿਬ, ਸ਼ੱਕ ਦੇ ਘੇਰੇ ਦੀ ਤੁਸੀਂ ਗੱਲ ਕੀਤੀ ਆ, ਚਲੋ ਆਪਣੇ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦੇ ਉੱਤੇ ਫਿਰ ਮੁੱਦਾ ਜਿਹੜਾ 5 ਕਰੋੜ ਵਾਲਾ ਉਹ ਫਿਰ ਘੇਰਾ ਪਾ ਰਿਹਾ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ।
1: ਹਾਂਜੀ ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ, ਦਾਸ ਨੇ ਤਾਂ ਇਹ ਗੱਲ ਜਿਹੜੀ ਹੈਗੀ ਆ ਮਹੀਨਾ ਪਹਿਲਾਂ ਹੀ ਦੱਸ ਦਿੱਤੀ ਸੀ, ਜਿੱਦਾਂ 8 ਸਤੰਬਰ ਨੂੰ ਜਦੋਂ ਹੋਇਆ ਸੀ ਤੇ ਮੈਂ 9 ਜਾਂ 10 ਤਰੀਕ ਨੂੰ ਮੈਂ ਦੱਸਿਆ ਸੀ ਵੀ ਦੇਖੋ, ਮੈਂ ਟਵਾਣਾ ਸਾਹਿਬ ਦੇ ਵਿੱਚ ਮੰਚ ਤੇ ਵੀ ਇਹ ਗੱਲ ਕਹਿ ਕੇ ਆਇਆ ਸੀ ਵੀ ਇਹ ਕੇਜੀ ਮੀਡੀਆ ਨੇ ਮੈਂ ਨੈਰੇਟਿਵ ਕਿੱਦਾਂ ਬਣਾਇਆ ਵੀ ਜਿੱਦਾਂ ਬੜੀ ਵੱਡੀ ਰਿਲੀਫ ਮਿਲ ਗਈ ਹੁੰਦੀ ਆ ਤੇ ਉਹਨਾਂ ਨੂੰ ਉਹ ਤੁਸੀਂ ਔਰ ਮੈਂ ਮੈਨੂੰ ਯਾਦ ਆ ਸਰ ਤੁਸੀਂ ਵੀ ਖਬਰ ਇਸੇ ਤਰੀਕੇ ਨਾਲ ਮੈਨੂੰ ਪੜ੍ਹ ਕੇ ਸੁਣਾ ਰਹੇ ਸੀ ਤੇ

0: ਗਿਆ ਸੀ ਭਾਰਾ ਜੀ ਸਾਹਿਬ ਖਬਰ ਏਦਾਂ ਨਾ ਕਰਿਓ।
1: ਹਾਂਜੀ
0: ਮੈਂ ਕਿਹਾ ਇਹ ਜੋ ਖਬਰ ਭੇਜੀ ਗਈ ਆ ਤੁਹਾਨੂੰ ਇਹ ਏਦਾਂ ਨਹੀਂ ਹੈ, ਇਹ ਜਿਹੜੀ ਹੈਗੀ ਸਟੇ ਐਪਲੀਕੇਸ਼ਨ ਤੇ ਉਹਨੇ ਹਾਫ ਰਿਲੀਫ ਦਿੱਤੀ ਆ ਤੇ ਹਾਫ ਨਹੀਂ ਦਿੱਤੀ। ਉਹ ਦੇਖੋ ਜਸਟਿਸ ਰਣਜੀਤ ਸਿੰਘ ਹੁਣੀ ਉਹ ਮਤਲਬ ਜਿਹੜਾ ਹੈਗਾ ਵੈਸੇ ਤਾਂ 30 ਤਰੀਕ ਸੀ ਜੀ ਕੇਸ ਦੇ ਵਿੱਚ ਜੀ, ਬਟ ਉਹਨਾਂ ਨੇ ਜਿਹੜਾ ਹੈਗਾ ਆ ਪਹਿਲਾਂ ਅਪੀਅਰ ਹੋ ਕੇ ਕਿਸੇ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਜੀ ਉਹਨੂੰ 39(4) ਕਹਿੰਦੇ ਹੈਗੇ CPC 39 ਆਰਡਰ 39 ਰੂਲ 4 CPC ਥੱਲੇ ਜਿਹੜਾ ਹੈਗਾ ਆ ਕਿ ਜੇ ਕਿਸੇ ਪਾਰਟੀ ਨੇ ਕੋਰਟ ਨੂੰ ਮਿਸਲੈਡ ਕਰਕੇ ਐਕਸ ਪਾਰਟੀ ਸਟੇ ਲਿਆ ਹੋਵੇ ਤੇ ਉਹਨੂੰ ਵਕੇਟ ਕਰਾਉਣ ਵਾਸਤੇ ਤੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਜੀ। ਜਰਨਲੀ ਜਿਹੜਾ ਹੈਗਾ ਆ ਅਸੀਂ ਆਵੇਂ ਹੈਗੇ ਆ ਕਿਉਂਕਿ ਇਹਦੇ ਵਿੱਚ ਵਾਕਈ ਜਿਹੜੇ ਕੰਸੀਲਮੈਂਟ ਆਫ ਫੈਕਟ ਸੀ ਇਹ ਤਾਂ ਦੱਸਿਆ ਹੀ ਨਹੀਂ ਸੀ ਗਿਆ ਕਿਤੇ ਵੀ ਸਾਡੇ ਖਿਲਾਫ਼ ਹਾਈ ਕੋਰਟ ਦੇ ਵਿੱਚ ਮੁਕੱਦਮਾ ਸੀ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਆ ਜਜਮੈਂਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੀ ਜਿਹੜੀਆਂ ਉਹਨਾਂ ਨੇ ਬੋਲੀਆਂ ਜੀ।
1: ਲੋਕਲ ਕੋਰਟ ਦੇ ਵਿੱਚ ਜਜਮੈਂਟ ਹੀ ਨਹੀਂ ਲਾਈ ਜੀ ਤੇ ਕੋਰਟ ਕਹਿੰਦੀ ਆ ਭਾਈ ਤੁਸੀਂ ਸਾਨੂੰ ਗੁਮਰਾਹ ਕਰ ਰਹੇ ਹੋ ਜਾਂ ਝੂਠ ਬੋਲ ਕੇ ਕੇਸ ਜਿਹੜਾ ਤੁਸੀਂ ਇਲਜਾ ਰਹੇ ਹੋ।
0: ਹਾਂਜੀ ਠੀਕ ਗੱਲ ਹੈ ਕਿ ਉਹ ਫੈਕਟਸ ਹੀ ਨਹੀਂ ਸੀ ਇਹਨਾਂ ਨੇ ਦੱਸੇ, ਇਹਨਾਂ ਦਾ ਜਿਹੜਾ ਹੈਗਾ ਆ ਵੀ ਇਦਾਂ ਕਰਕੇ ਸਾਡੇ ਤੇ ਦੋਸ਼ ਲਾਉਂਦਾ ਜੀ ਇਸ ਤਰੀਕੇ ਨਾਲ।
1: ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਹੀ ਸੀ ਉਦੋਂ ਪਿਛਲੇ ਦਿਨਾਂ ਚ ਕਿ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਆਪ ਥੋੜੀ ਉਹ ਸਾਰਾ ਕੁਝ ਕਿਹਾ ਤਾਂ ਹਾਈ ਕੋਰਟ ਦੀ ਜਜਮੈਂਟ ਆ, ਉਹਨਾਂ ਨੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਉਹ ਤਾਂ ਇਹਦੇ ਵਿੱਚ ਜਵਾਬ ਦੇ ਇਹ
0: ਸੀਗੀ
1: ਜੀ।
0: ਹੁਣ ਸਟੇ ਐਪਲੀਕੇਸ਼ਨ ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ, ਹੁਣ ਉਹਨਾਂ ਨੇ ਰੱਖ ਲਿਆ ਹੈ ਵੀ ਅਸੀਂ ਪਹਿਲਾਂ ਮੇਨਟੇਨੇਬਿਲਟੀ ਤੇ ਦੇਖਣਾ ਕਿ ਵੈਦਰ ਦਿਸ ਸੂਟ ਇਜ਼ ਮੇਨਟੇਨੇਬਲ ਔਰ ਨਾਟ
1: ਜੀ।
0: ਸਿਰਫ ਇੱਕ ਬੰਦਾ ਗਲਤ ਇਹਨਾਂ ਨੇ ਇੰਪਲੀਟ ਕਰ ਲਿਆ, ਉਹਦੇ ਤੇ ਨਾਲ ਹੀ ਹੁਣ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਨਾਲ ਹੀ ਰਿਲੀਫ ਮਿਲ ਜਾਣੀ ਹੈਗੀ ਆ ਜੀ।
1: ਬਿਲਕੁਲ,
0: ਕਿਉਂਕਿ ਉਹਨਾਂ ਨੇ ਵੀ ਤਾਂ ਜਿਹੜਾ ਹੈਗਾ ਉਹਨਾਂ ਦਾ ਵੀ ਸੋਰਸ ਤਾਂ ਉਹੀ ਜਜਮੈਂਟ ਆ ਨਾ ਜੀ।
1: ਹਾਂਜੀ ਬਿਲਕੁਲ,
0: ਉਹਨਾਂ ਦਾ ਸੋਰਸ ਵੀ ਉਹੀ ਜਜਮੈਂਟ ਆ, ਉਹਨਾਂ ਦਾ ਸੋਰਸ ਵੀ ਉਹੀ ਸਬੂਤ ਹੈਗੇ ਆ ਜਿਹੜੇ ਉਹਨਾਂ ਪਟੀਸ਼ਨਾਂ ਦੇ ਨਾਲ ਲੱਗੇ
1: ਸੀਗੇ ਜੀ।
0: ਤੇ ਜਦੋਂ
1: ਜੀ ਬਿਲਕੁਲ
0: ਹਾਂਜੀ, ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਇਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈਗਾ ਜੀ। ਇਹ ਵੀ ਆਪਾਂ ਆਪਣੇ ਮਤਲਬ ਵਿਸ਼ਲੇਸ਼ਣ ਦੇ ਵਿੱਚ ਕਿਹਾ ਦੱਸਿਆ ਸੀ ਵੀ ਜਦੋਂ ਕੋਈ ਕੋਰਟ ਦੀ ਜਜਮੈਂਟ ਜਿਹੜੀ ਹੈਗੀ ਆ ਜਦ ਤੱਕ ਕੇਸ ਪੈਂਡਿੰਗ ਆ ਤਦ ਤੱਕ ਕੇਸ ਹੁੰਦਾ ਪਾਰਟੀਆਂ ਦਾ, ਉਦੋਂ ਤੱਕ ਨਕਲਾਂ ਲੈ ਸਕਦੀਆਂ ਪਾਰਟੀਆਂ ਕੰਸਰਨਡ ਪਾਰਟੀਆਂ। ਜਦੋਂ ਕੋਈ ਕੇਸ ਡਿਸਪੋਜ਼ ਆਫ ਹੋ ਜਾਂਦਾ ਹੈਗਾ ਆ ਜਾਂ ਮਤਲਬ ਕੋਈ ਫੈਸਲਾ ਆ ਜਾਂਦਾ ਆ ਹਾਂਜੀ, ਜਾਂ ਚਾਹੇ ਭਾਵੇਂ ਵਿਡਰਾਅ ਹੀ ਹੋਇਆ ਹੋਵੇ ਤੇ ਦੈਨ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਆ, ਕੋਈ ਵੀ ਉਹਦੀ ਕਾਪੀ ਕਢਾ ਕੇ ਤੇ ਉਹਨੂੰ ਜਿਹੜਾ ਆ ਪੜ੍ਹ ਸਕਦਾ ਆ ਕਿਸੇ ਵੀ ਮੰਚ ਤੇ, ਕਿਸੇ ਮੰਚ ਦੇ ਉੱਤੇ ਉਹਦਾ ਰੈਫਰੈਂਸ ਦੇ ਸਕਦਾ ਆ ਜੀ, ਉਹ ਡਿਫੇਮੇਸ਼ਨ ਦੀ ਕੈਟਾਗਰੀ ਚ ਨਹੀਂ ਆਊਗਾ ਜੀ।
1: ਪਰ ਸੈਨ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆ, ਲੋਕਲ ਕੋਰਟ ਨੇ ਕਹੀ ਆ ਜੱਜ ਸਾਹਿਬਾਨ ਨੇ ਕਿ ਜੇ ਜਿਹੜਾ ਹੁਣ ਜੁਰਮਾਨਾ ਸੀਗਾ ਮਾਨਹਾਨੀ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਰ ਰਹੇ ਸਨ, ਕਿ ਹੁਣ ਉਹਨਾਂ ਨੇ ਇਹ ਵੀ ਜਿਹੜੀ ਆ ਪਹਿਲਕਦਮੀ ਦੇ ਦਿੱਤੀ ਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ, ਜੇ ਉਹ ਚਾਹੁਣ ਤੇ ਮਾਨਹਾਨੀ ਦਾ ਕੇਸ ਉਲਟਾ ਇਹਨਾਂ ਦੇ ਉੱਤੇ ਕਰ ਸਕਦੇ ਨੇ ਜੀ, ਹਰਜਾਨਾ ਲੈਣ ਦੀ ਬਜਾਏ ਦੇਣਾ ਵੀ ਪੈ ਸਕਦਾ।
0: ਸਰ ਉਹਨਾਂ ਨੇ ਪ੍ਰੇਅਰ ਨਹੀਂ ਸੀ ਕੀਤੀ, ਅਦਰਵਾਈਜ਼ ਇਸੇ ਕੇਸ ਦੇ ਵਿੱਚ ਕੋਸਟ ਪੈ ਜਾਣੀ ਸੀ
1: ਜੀ।
0: ਉਹ ਕੋਸਟ ਹੁੰਦੀ ਆ 50,000 ਰੁਪਏ ਤੱਕ ਜਿਹੜਾ ਹੈਗਾ ਆ ਵੀ ਆਪਾਂ ਕਲੇਮ ਕਰ ਸਕਦੇ ਹੈਗੇ ਜੀ, ਐਗਜ਼ੈਂਪਲਰੀ ਕੋਸਟ
1: ਜੀ।
0: ਜਦੋਂ ਕੰਸੀਲਮੈਂਟ ਆਫ ਫੈਕਟ ਦੇ ਨਾਲ ਜਿਹੜਾ ਆ ਵੀ ਆਪਾਂ ਕੋਈ ਸਟੇ ਲੈਣੇ ਆ, ਐਕਸ ਪਾਰਟੀ ਸਟੇ ਲੈਣੇ ਆ ਤੇ ਬਾਅਦ ਵਿੱਚ ਪਤਾ ਲੱਗ ਜਾਂਦਾ ਵੀ ਅਦਾਲਤ ਨੂੰ ਧੋਖਾ ਦਿੱਤਾ ਜਾਂ ਅਦਾਲਤ ਕੋਲੋਂ ਕੋਈ ਚੀਜ਼ਾਂ ਛੁਪਾਈਆਂ ਗਈਆਂ ਤੇ ਉਹ ਕੋਸਟ ਜਿਹੜੀ ਹੈਗੀ ਆ ਜਿਹੜਾ ਦੂਜਾ ਬੰਦਾ ਕਲੇਮ ਕਰਦਾ ਆ ਤੇ 50,000 ਰੁਪਏ ਤੱਕ ਜਿਹੜਾ ਹੈਗਾ ਉਹ ਕੋਸਟ ਪਾਈ ਜਾ ਸਕਦੀ ਹੈਗੀ ਆ। ਉਹਨਾਂ ਨੇ ਜਿਹੜਾ ਆ ਕਿ ਸ਼ਾਇਦ ਇਹਨਾਂ ਨੇ ਪ੍ਰੇਅਰ ਨਾ ਕੀਤੀ ਹੋਵੇ ਇਸ ਚੀਜ਼ ਦੀ ਤੇ ਮੈਨੂੰ ਕੋਸਟ ਦਵਾਈ ਜਾਵੇ ਤੇ ਇਸ ਕਰਕੇ ਉਹਨਾਂ ਨੇ ਲਿਬਰਟੀ ਦੇ ਉੱਤੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਕੰਪਨਸੇਸ਼ਨ ਵਾਸਤੇ ਜਿਹੜਾ ਆ ਸੈਪਰੇਟ ਪ੍ਰੋਸੀਡਿੰਗ ਦਾਇਰ ਕਰ ਸਕਦੇ ਹੋ, ਯੂ ਆਰ ਐਟ ਦਾ ਲਿਬਰਟੀ ਹਾਂਜੀ। ਤੋ ਉਹਨਾਂ ਨੂੰ ਤੇ ਬਾਕੀ ਮੈਨੂੰ ਨੀ ਲੱਗਦਾ ਕਿ ਉਧਰਲੇ ਪਾਸੇ ਨੂੰ ਚੱਲਣਗੇ, ਕਿਉਂਕਿ ਲਿਟੀਗੇਸ਼ਨ ਜਿਹੜੀ ਹੁੰਦੀ ਆ ਜੀ ਉਹ ਲਿਟੀਗੇਸ਼ਨ ਜੇ ਜ਼ਰੂਰੀ ਹੋਵੇ ਤੇ ਕੰਸਟਰਕਟਿਵ ਲਿਟੀਗੇਸ਼ਨ ਹੀ ਕਰਨੀ ਚਾਹੀਦੀ ਆ ਤੇ ਜਿੱਦਾਂ ਦਾ ਜਸਟਿਸ ਰਣਜੀਤ ਸਿੰਘ ਉਹਨਾਂ ਦਾ ਟੈਂਪਰਾਮੈਂਟ ਆ ਆਈ ਡੋਂਟ ਥਿੰਕ ਕਿ ਉਹ ਮਤਲਬ ਉਧਰਲੇ ਪਾਸੇ ਨੂੰ ਤੁਰਨਗੇ ਨਹੀਂ, ਉਹ ਜਾਂ ਉਹਨਾਂ ਨੇ ਰਾਜਨੀਤੀ ਕਰਨੀ ਹੀ ਨੀ ਜੀ। ਉਹ ਤਾਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਹੈਗੀ ਆ ਜੀ, ਉਹ ਲੋਕ ਹਿੱਤ ਵਾਚਦੇ ਹੈਗੇ, ਉਹਨਾਂ ਨੇ ਪਰਸਨਲ ਹੈ ਨੀ ਜੀ ਉਹਨਾਂ ਦਾ ਕੁਛ ਵੀ ਤੇ
1: ਕਿਉਂਕਿ
0: ਮੈਂ ਤਾਂ ਇਸ ਚੀਜ਼ ਕਰ
1: ਇੱਕ ਚੀਜ਼ ਹੋਰ ਮੈਂ ਸੋਚ ਰਿਹਾ ਸੀ ਕੱਲ ਜਿੱਦਾਂ ਵਲਟੋਹਾ ਸਾਹਿਬ ਦੀ ਗੱਲ ਕੀਤੀ ਸੀ, ਬੋਵਮੈਨ ਕਮਿਸ਼ਨ ਨੇ ਨੋਟਿਸ ਕੱਢਿਆ ਤੇ DGP ਨੂੰ ਕਿਹਾ ਉਹਦੇ ਉੱਤੇ ਕਰੋ ਭਾਈ ਕਾਰਵਾਈ ਕਰੋ ਜਾਂ ਕਿੱਦਾਂ ਕਰੋ, ਪਰ ਇਸ ਕੇਸ ਦੇ ਵਿੱਚ 5 ਕਰੋੜ ਮਾਮਲੇ ਦੇ ਵਿੱਚ ਕਿਤੇ ਬੋਵਮੈਨ ਕਮਿਸ਼ਨ ਨਹੀਂ ਦਿਖਿਆ ਜੀ।
0: ਸਰ ਉਹਨਾਂ ਦਾ ਹੀ ਤਾਂ ਹੈਗਾ ਆ ਜੀ ਕਰਿੰਦਾ, ਉੱਥੇ ਦੱਸੂਗਾ ਮੋਟੋ ਨੋਟਿਸ ਲੈ ਲਿਆ ਸੀਗਾ ਜੀ, ਇੱਥੇ ਨੀ ਹੈਗਾ ਜੀ ਵੀ ਉਹ ਰੇਪ ਵਿਕਟਿਮ ਜਿਹੜੀਆਂ ਪੀੜਿਤ ਜਿਹੜੀਆਂ ਆ ਉਹ ਨਿਆਂ ਮੰਗਦੀਆਂ ਪਈਆਂ। ਸਰ ਉਹ ਵੀ ਬਾਹਰ ਆ ਗਈਆਂ ਜੀ, ਉਹ ਵੀ ਮੀਡੀਆ ਦੇ ਵਿੱਚ ਆ ਗਈਆਂ ਹੈਗੀਆਂ ਜੀ ਵੀ ਭਾਈ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਇਹਨਾਂ ਨੇ ਜਿਹੜਾ ਆ ਵੀ ਪੈਸੇ ਲੈ ਕੇ ਤੇ ਬੰਦੇ ਛੱਡ ਦਿੱਤੇ ਜੀ। ਉਹ ਸਰ ਉਹ ਤਾਂ ਗਰੋਸ ਨੈਗਲੀਜੈਂਸ ਆ, ਗਰੋਸ ਨੈਗਲੀਜੈਂਸ, ਇਹ ਤਾਂ ਹੋ ਹੀ ਨੀ ਸਕਦਾ ਵੀ 164 ਦੇ ਬਿਆਨ ਹੋਏ ਹੋਣ ਤੇ ਪੁਲਿਸ ਕੈਂਸਲੇਸ਼ਨ ਦੇ ਦਿਆ ਜੀ। ਇਹ ਤਾਂ ਹਾਈ ਕੋਰਟ ਤੱਕ ਮਸਲਾ ਜਦੋਂ ਜਾਣਾ ਆ ਉਦੋਂ ਪਤਾ ਲੱਗਣਾ ਹੈਗਾ ਆ ਜੀ। ਹੋ ਸਕਦਾ ਮੈਨੂੰ ਮਤਲਬ ਜਿਹੜੀ ਸਰ ਮੈਨੂੰ ਤਾਂ ਇਹ ਲੱਗਦਾ ਹੈਗਾ ਆ ਵੀ ਉਹ ਜੱਜਿਸ ਜਿਹੜੇ ਆ ਨੇ ਕੈਂਸਲੇਸ਼ਨ ਅਸੈਪਟ ਕੀਤੀ ਆ ਹਾਈ ਕੋਰਟ ਦਾ ਮਨ ਆ ਗਿਆ ਤੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਵੀ ਕਾਲ ਕਰ ਲੈਣ, ਉਹਨਾਂ ਦੀ ਐਕਸਪਲੇਨੇਸ਼ਨ ਕਾਲ ਕਰ ਲੈਣ ਜਾਂ ਉਹਨਾਂ ਦੇ ਖਿਲਾਫ ਸਟ੍ਰਿਕਚਰ ਪਾਸ ਕਰ ਦੇਣ। ਕਈ ਵਾਰੀ ਤਾਂ ਇੰਨਾ ਜ਼ਿਆਦਾ ਉਹ ਗਰਮ ਹੋ ਜਾਂਦੇ ਆ ਜੀ, ਉਹ ਮੁੜ ਕੇ ਜੱਜਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹੈਗੇ ਜੀ, ਵਰਕ ਵਿਡਰਾ ਕਰ ਲੈਂਦੇ ਉਹਨਾਂ ਕੋਲੋਂ
1: ਜੀ। ਬਿਲਕੁਲ ਹੈ ਜੀ ਜੀ,
0: ਕਿਉਂਕਿ ਕੰਮ ਗਲਤ ਸਰ ਇੱਕ ਅਸੀਂ ਤਾਂ ਸਧਾਰਨ ਬੁੱਧੀ ਬੰਦੇ ਹੈਗੇ ਆ, ਇੱਕ ਛੋਟੀ ਜਿਹੀ ਕੋਰਟ ਚ ਵਕਾਲਤ ਕਰਦੇ ਜੇ ਸਾਡਾ ਦਿਮਾਗ ਇਹ ਕੰਮ ਕਰਦਾ ਆ ਤੇ ਕੀ ਵੱਡੇ ਕੁਰਸੀਆਂ ਤੇ ਬੈਠੇ ਹੈਗੇ ਆ ਉਹਨਾਂ ਦਾ ਨੀ ਦਿਮਾਗ ਕੰਮ ਕਰਦਾ ਇਹ ਚੀਜ਼ ਦਾ ਵੀ ਭਾਈ 164 ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਉਸੇ ਮੈਜਿਸਟ੍ਰੇਟ ਕੋਲ ਸਹੁੰ ਖਾ ਕੇ ਬਿਆਨ ਦੇ ਕੇ ਆਉਂਦੇ ਤੇ ਉਸੇ ਮੈਜਿਸਟ੍ਰੇਟ ਜਿਹੜਾ ਕੈਂਸਲੇਸ਼ਨ ਅਸੈਪਟ ਕਰਦਾ ਵਿਦਆਊਟ ਮਤਲਬ ਜਿਹੜਾ ਟ੍ਰਾਇਲ ਹੈ ਜੀ, ਤਾਂ ਕੋਈ ਚਲਾਨ ਪੇਸ਼ ਨਾ ਕੋਈ ਕੁਛ ਤੇ ਉਹ ਤਾਂ ਉਸ ਇਸ ਕਰਕੇ ਪਤਾ ਤਾਂ ਲੱਗਦਾ ਆ
1: ਜੀ।
0: ਮੈਜਿਸਟ੍ਰੇਟ ਨੂੰ ਚਾਹੀਦਾ ਸੀ ਕੈਂਸਲੇਸ਼ਨ ਅਸੈਪਟ ਨਾ ਕਰਦਾ ਤੇ ਉਹਨਾਂ ਨੂੰ ਟ੍ਰਾਇਲ ਵਾਸਤੇ ਉਹ ਕਰ ਦਿੰਦਾ ਫਿਰ ਚਲਾਨ ਪੇਸ਼ ਕਰੋ
1: ਜੀ,
0: ਵੱਧ ਤੋਂ ਵੱਧ ਉੱਪਰ ਅਪੀਲ ਚ ਜਾਂ ਰਿਵੀਜ਼ਨ ਚ ਜਾਂਦੇ ਹੈਗੇ ਤੇ ਮੈਜਿਸਟ੍ਰੇਟ ਨੂੰ ਐਪਰੀਸ਼ੀਏਟ ਕੀਤਾ ਜਾਣਾ ਸੀ ਤੇ ਬਿਲਕੁਲ ਠੀਕ ਕਹਿ ਰਿਹਾ ਮੈਜਿਸਟ੍ਰੇਟ 164 ਦੇ ਬਿਆਨ ਹੋਏ ਹੈਗੇ ਆ ਤੇ ਉਹ ਤੋਂ ਬਾਅਦ ਤੁਸੀਂ ਚਲਾਨ ਕਿੱਦਾਂ ਨੀ ਪੇਸ਼ ਕਰਨਾ, ਕੋਈ ਵੀ ਨਾ ਗਵਾਹ ਹੋਵੇ ਕੁੜੀ ਇਕੱਲੀ ਦੇ ਬਿਆਨ ਲਿਖੋ ਤੇ ਚੁੱਪ ਕਰਕੇ ਪੇਸ਼ ਕਰੋ ਚਲਾਨ
1: ਜੀ। ਬਿਲਕੁਲ ਹੈ ਜੀ ਜੀ,
0: ਤੇ ਸਰ ਇਨਵੈਸਟੀਗੇਸ਼ਨ ਏਜੰਸੀ ਧੱਕਾ ਕਰਦੀ ਆਈਆਂ ਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ, ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਕਾਫੀ ਦਿਨਾਂ ਤੋਂ ਮੁੱਦਾ ਜਿਹੜਾ ਬੱਚਿਆਂ ਦਾ ਪੇਪਰ ਲੀਕ ਦਾ ਜਾਂ ਖਰੀਦੋ ਫਰੋਖਤ ਉਹਦੇ ਵਿੱਚ ਵੀ ਹਾਈ ਕੋਰਟ ਦੇ ਵੱਲੋਂ 454 ਅਹੁਦਿਆਂ ਦੀਆਂ ਜਿਹੜੀਆਂ ਨੇ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ ਤੇ ਜਾਂਚ ਕਹਿੰਦੇ ਅਸੀਂ CBI ਨੂੰ ਕਿਉਂ ਨਾ ਸੋਚੀਏ, ਸਾਨੂੰ ਇਹ ਸਪਸ਼ਟੀਕਰਨ ਦਿਓ ਜੀ ਕਿਉਂ ਨਾ ਦਈਏ ਜਾਂਚ ਜਿਹੜੀ CBI ਨੂੰ। 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਜਿਹੜੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਜੀ ਇਹ ਚ।
0: ਪਰ ਸਾਹਿਬ ਜਸਟਿਸ ਮੋਡਗਿੱਲ ਦੀ ਟਿੱਪਣੀ ਪਤਾ ਕੀ ਆ
1: ਜੀ,
0: ਉਹ ਕਹਿੰਦੇ ਇਨ ਦ ਸਟੇਟ ਇੰਪਲਾਇਮੈਂਟ ਇਜ਼ ਸੋਲਡ ਐਟ ਪਬਲਿਕ
1: ਜੀ। ਬਿਲਕੁਲ,
0: ਫਿਰ ਰੁਜ਼ਗਾਰ ਵੇਚਿਆ ਜਾ ਰਿਹਾ ਹੈਗਾ ਆ ਪਬਲਿਕਲੀ
1: ਜੀ,
0: ਹਾਂਜੀ ਵੀ ਪਬਲਿਕਲੀ ਤੁਸੀਂ ਜਿਹੜਾ ਹੈਗਾ ਆ ਵੀ ਆਮ ਜਨਤਾ ਦੇ ਵਿੱਚ ਰੁਜ਼ਗਾਰ ਵੇਚਦੇ ਹੋ
1: ਜੀ।
0: ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਆ ਵੀ ਉਹ ਦੇਖੋ, ਮੈਂ ਤਾਂ ਕਾਕਰੋਚ ਪਾਰਟੀ ਤੇ ਹੈਰਾਨ ਆ ਜੀ, ਉੱਥੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ ਸੀ, ਹੁਣ ਤਾਂ ਤੁਹਾਨੂੰ ਇੱਥੇ ਕਹਿੰਦੇ ਸੀ ਜੀ ਇੱਥੇ ਜਿਹੜਾ ਹੈਗਾ ਆ ਵੀ ਪੇਪਰ ਲੀਕ ਨੀ ਹੋਇਆ ਹੈ ਜੀ, ਇੱਥੇ ਤਾਂ ਜਿਹੜਾ ਹੈਗਾ ਆ ਅੰਦਰ ਜਿਹੜਾ ਹੈਗਾ ਆ ਉਹ ਤਾਂ ਚੀਟਿੰਗ ਦਾ ਨਕਲ ਦਾ ਮਾਮਲਾ ਆ ਹੈ ਜੀ, ਨਕਲ ਦਾ ਮਾਮਲਾ ਆ ਤੇ ਅਸੀਂ ਜਿਹੜਾ ਆ ਉੱਤੇ ਕਾਰਵਾਈ ਕੀਤੀ ਆ। ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈਗੀ ਇੰਨੀ ਗੱਲ ਜੀ ਵੀ ਪੇਪਰ ਲੀਕ ਹੋਇਆ ਜੀ, ਤੇ ਹੁਣ ਕੀ ਤੁਸੀਂ ਆਪਣੇ ਮੰਤਰੀ ਜਿਹੜਾ ਹੈਗਾ ਉਹਦਾ ਰਿਜ਼ਾਈਨ ਲਓਗੇ ਜੀ?
1: ਬਿਲਕੁਲ,
0: ਇਸ ਕਰਕੇ ਜਿਹੜਾ ਆ ਬਹੁਤ ਵੱਡੀ ਟਿੱਪਣੀ ਆਈ ਸੀਗੀ ਤੇ ਚਲੋ ਐਨੀਵੇ ਉਹਨਾਂ ਨੇ ਉਸ ਪਰ ਇਹ ਸਭ ਗੱਲ ਦਿੱਤਾ ਹੈਗੀ ਆ ਉਹਨਾਂ ਬੱਚਿਆਂ ਦੇ ਵਿੱਚ ਕੁਛ ਇੱਕ ਜਿਹੜੇ ਹੈਗੇ ਆ ਥੋੜਿਆਂ ਨੇ ਹੇਰਾਫੇਰੀ ਕੀਤੀ ਹੋਊਗੀ, ਵਿਅਕਤੀ ਜੈਨੂਅਨ ਵੀ ਹੋਣਗੇ, ਉਹਨਾਂ ਦਾ ਵਿਚਾਰਿਆਂ ਦਾ ਦਿਲ ਤੇ ਕੀ ਗੁਜ਼ਰਦੀ ਆ, ਇਸ ਚੀਜ਼ ਨੂੰ ਤਾਂ ਆਪਾਂ ਵਾਰ ਵਾਰ ਕਹਿੰਦੇ ਹੈਗੇ ਆ ਵੀ ਇੱਥੇ
1: ਬਿਲਕੁਲ
0: ਸਰ ਬੱਚੇ ਡਿਪਰੈਸ਼ਨ ਚ ਚਲ ਜਾਂਦੇ ਆ ਜੀ, ਮਿਹਨਤ ਕਰਕੇ ਪੇਪਰ ਦਿੱਤਾ ਹੁੰਦਾ ਆਸ ਹੁੰਦੀ ਹੈਗੀ ਆ ਪਾਸ ਆਵਾਂਗੇ ਰੁਜ਼ਗਾਰ ਮਿਲੂਗਾ ਜੀ, ਇੱਥੇ ਪਹਿਲਾਂ ਤਾਂ ਬੰਦਿਆਂ ਦੀਆਂ ਉਮਰਾਂ ਜਿਹੜੀਆਂ ਨਿਕਲ ਜਾਂਦੀਆਂ ਹੈਗੀਆਂ ਜੀ, ਇੱਥੇ ਕੋਈ ਐਡਵਰਟਾਈਜ਼ਮੈਂਟ ਹੀ ਨਹੀਂ ਆਉਂਦੀ ਜੀ,
1: ਜੇ
0: ਐਡਵਰਟਾਈਜ਼ਮੈਂਟ ਆਉਂਦੀ ਹੈਗੀ
1: ਬਹੁਤ ਸਾਰੇ ਬੱਚੇ ਜਿਹਨਾਂ ਨੇ ਕਰਜ਼ਾ ਚੱਕਿਆ ਹੁੰਦਾ ਹੈ ਉਹ ਸੁਸਾਈਡ ਕਰ ਜਾਂਦੇ ਨੇ ਜਾਂ ਮਾਪੇ ਕਰ ਜਾਂਦੇ ਨੇ ਕਿ ਕਰਜ਼ਾ ਲਾਉਣਾ ਕਿੱਥੋਂ ਆ, ਤੇ ਬਹੁਤ ਸਾਰੇ ਨੌਕਰੀਆਂ ਤੋਂ ਪਰੇਸ਼ਾਨ ਜਿਹੜੇ ਬੱਚੇ ਨੇ ਉਹ ਜਿਹੜੇ ਨੇ ਨਹੀਂ ਮਤਲਬ ਕਿ ਕਹਿ ਸਕਦਾ ਨੌਕਰੀਆਂ ਨਹੀਂ ਮਿਲਦੀਆਂ ਜਾਂ ਉਹ ਕਿਸੇ ਕਾਰਨਾਂ ਕਰਕੇ ਸੁਸਾਈਡ ਵੱਲ ਨੂੰ ਵੱਧਦੇ ਨੇ ਡਿਪਰੈਸ਼ਨ ਦੇ ਵਿੱਚ ਜਾਂਦੇ ਆ। ਤੇ ਇੱਥੇ ਵੀ ਨਾ ਇੱਦਾਂ ਹੀ ਉਹ ਲੜਕੀ ਸੀਗੀ ਇੱਕ ਬੜੀ ਹੋਣਹਾਰ ਕਹਿ ਲਓ ਕਿ ਬਹੁਤ ਪਰਫੈਕਟ ਤੇ ਉਹ ਡਾਕਟਰੀ ਬਣਨਾ ਚਾਹੁੰਦੀ ਸੀ ਜਿੱਦਾਂ ਵੀ, ਤੇ ਉਹ ਇੱਦਾਂ ਹੀ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਕਹਿ ਦਿੱਤਾ ਗਿਆ ਜਾਂ ਉਹ ਕਹਿੰਦੀ ਉਸ ਕੁੜੀ ਦੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਉਹ ਨੋਟ ਲਿਖ ਕੇ ਗਈ ਕਿ ਮੈਨੂੰ ਇਹ ਕਮਿਊਨਿਟੀ ਜਿਹੜੀ ਹੈ ਜਾਂ ਮੇਰੇ ਜਿਹੜਾ ਸਮਾਜ ਆ ਉਹ ਮੈਨੂੰ ਅਡੋਪਟ ਹੀ ਨਹੀਂ ਕਰਨਾ ਚਾਹੁੰਦਾ। ਕਿੱਡਾ ਵੱਡੀ ਉਹ ਗੱਲ ਕਹਿ ਕੇ ਗਈ ਜੀ ਜਾਂਦੀ ਜਾਂਦੀ, ਚਾਹੇ ਮੈਂ ਇੰਨੀ ਕਾਬਲਤ ਆ, ਮੇਰੇ ਵਿੱਚ ਸਾਰਾ ਕੁਝ ਹੈ, ਪਰਫੈਕਟ ਹਾਂ, ਹਰ ਚੀਜ਼ ਮੇਰੀ ਬਟਿਆਂ ਦੇ ਵਿੱਚ ਹੀ ਨੰਬਰ ਜਿੰਨੇ ਚਾਹੀਦੇ ਉਹ ਤੋਂ ਵੀ ਪਲੱਸ ਦੇ ਵਿੱਚ ਆਉਂਦੇ ਰਹੇ ਨੇ, ਪਰ ਕਮਿਊਨਿਟੀ ਮੈਨੂੰ ਅਸੈਪਟ ਜਾਂ ਸਮਾਜ ਜਾਂ ਇਹ ਜਿਹੜਾ ਢਾਂਚਾ ਹੈਗਾ ਆ ਸਿਸਟਮ ਹੈਗਾ ਉਹ ਮੈਨੂੰ ਅਡੋਪਟ ਨਹੀਂ ਕਰਨਾ ਚਾਹੁੰਦਾ, ਮੇਰੇ ਬਰਾਬਰ ਨਹੀਂ ਹੈ ਜਾਂ ਮੈਂ ਉਹਨਾਂ ਦੇ ਬਰਾਬਰ ਨਹੀਂ ਹੈ ਜਾਂ ਮੈਂ ਘੋਲ ਮਿਲ ਨਹੀਂ ਸਕਦੀ ਉਹਦੇ ਵਿੱਚ।
0: ਪਰ ਇਹਦਾ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਾਡੇ ਦੇਸ਼ ਦੀਆਂ ਤਰੀਫਾਂ ਉੱਥੇ ਬਹਿ ਕੇ ਨਾ ਕਰਿਆ ਕਰੋ
1: ਜੀ,
0: ਤੁਸੀਂ ਚੰਗਾ ਉੱਥੇ ਲੋਕਾਂ ਨੂੰ ਇਹ ਦੱਸਦੇ ਸਾਡੇ ਦੇਸ਼ ਬਾਰੇ।
1: ਨਹੀਂ ਸੈਣੀ ਸਾਹਿਬ, ਇੱਥੇ ਵੀ ਚਲੋ ਹਰ ਪਾਸੇ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਘਟਨਾ ਮੇਲ ਖਾਈ ਜਾਂਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ। ਇਹ ਗੱਲ ਤੁਹਾਡੀ
0: ਠੀਕ ਆ, ਪਰ ਤੁਸੀਂ ਕੰਪੈਰੀਜ਼ਨ ਕਰਕੇ ਸਾਡੇ ਨਾਲ ਨਾ ਕੰਪੈਰੀਜ਼ਨ ਕਰਿਆ ਕਰੋ, ਦੇ ਕੋਲ ਪਾਕਿਸਤਾਨ ਚ ਇੱਦਾਂ ਹੁੰਦੀ ਹੈ, ਸ਼੍ਰੀਲੰਕਾ ਚ ਇੱਦਾਂ ਹੁੰਦੀ ਹੈ, ਪਰ ਸਾਡੇ ਦੇਸ਼ ਦੀ ਗੱਲ ਨਹੀਂ ਕਰਨੀ ਉੱਥੇ। ਹਾਂਜੀ ਹਾਂਜੀ, ਨਹੀਂ ਤਾਂ ਏਅਰਪੋਰਟ ਕੋਈ ਚੁਕਾਵਾਂਗੇ ਜਦੋਂ ਕਿਤੇ ਇੰਡੀਆ ਆਏ, ਇਹ ਕੋਈ ਤਰੀਕਾ ਨੀ ਹੈਗਾ ਜੀ। ਅਸੀਂ ਜਿੰਨੇ ਮਰਜ਼ੀ ਆਪਣੇ ਘਰ ਭੁੱਖੇ ਮਰਦੇ, 100 ਕਵੀਆਂ ਹੋਣ, ਅਸੀਂ ਬਾਹਰਲੇ ਦੇਸ਼ ਜਾ ਕੇ ਇੱਦਾਂ ਦੀ ਗੱਲ ਨਹੀਂ ਕਰਨੀ ਹੈਗੀ।
1: ਬਿਲਕੁਲ ਇੰਡੀਆ ਜਿਹੜੇ ਮੁਲਕ ਦਾ ਖਾਈਏ ਉਹਦਾ ਉਸਦਾ ਬੁਰਾ ਨੀ ਮੰਗੀਦਾ, ਲੱਕ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀਦਾ, ਨਾ ਆਪਾਂ ਇਹਨੂੰ ਭੰਡਦੇ ਹਾਂ ਨਾ ਉਹਨੂੰ ਭੰਡਦੇ ਹਾਂ ਜੀ, ਆਪਾਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲ ਕਰਦੇ ਹਾਂ।
0: ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ, ਪਰ ਸਭ ਸੱਚਾਈ ਵੀ ਇਹ ਹੈਗੀ ਆ, ਕਦੋਂ ਤੱਕ ਮੂੰਹ ਮੋੜਾਂਗੇ, ਸੱਚਾਈ ਵੀ ਇਹ ਆ ਜੀ।
1: ਬਿਲਕੁਲ
0: ਪਰ ਸਭ ਹੁਣ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਯਾਰ ਉਹ ਕਹਿੰਦੇ ਨਾ ਜੀ ਤੁਲਸੀ ਕਵੀ ਨਾ ਛੋ, ਹਾਂ ਬਿਲਕੁਲ ਜੀ, ਉੱਥੇ ਕਹਿੰਦੇ ਹੈਗੇ ਆ ਨਾ ਜੀ ਤੁਲਸੀ ਇਸ ਸੰਸਾਰ ਮੇਂ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਹਾਂਜੀ, ਆ ਸਾਰੇ ਸ਼ਰੇ ਆਮ ਐਗਜ਼ਾਮਪਲ ਤੁਹਾਡੇ ਸਾਹਮਣੇ ਪਈ ਆ ਜੀ। ਪਰ ਇਹ ਸਭ ਰਾਜੀਤ ਦੀਆਂ ਪੰਜ ਭੈਣਾਂ ਸੀ ਜੀ, ਚਾਰ ਇਹ ਤੋਂ ਵੱਡੀਆਂ ਸੀ
1: ਜੀ
0: ਤੇ ਇੱਕ ਇਹਦੇ ਕੋਲੋਂ ਛੋਟੀ ਸੀ ਜੀ
1: ਜੀ।
0: ਤੇ ਰਾਜੀਤ ਜਦੋਂ BA ਫਾਈਨਲ ਚ ਪੜ੍ਹਦਾ ਪਿਆ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਪੁਲਿਸ ਦੇ ਵਿੱਚ ਸੀ ਤੇ ਇਹ ਇਹਨਾਂ ਦੇ ਕਰਕੇ ਰਾਜੀਤ ਨੂੰ ਹੀ ਮਤਲਬ ਟਾਰਗੇਟ ਕਰਕੇ ਤੇ ਖੜਕੂਆਂ ਨੇ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਜੀ
1: ਜੀ।
0: ਤੇ ਇਹਨਾਂ ਦੀ ਭੈਣ ਉਹ ਮੈਰਿਡ ਸੀ ਜੀ ਤੇ ਬਟ ਹੈਗੀ ਸੀ ਇੱਥੇ ਪੇਕੇ ਸੀ ਜੀ ਉਹ
1: ਜੀ।
0: ਉਹ ਕਹਿੰਦੇ ਸੀ ਵੀ ਰਾਜੀ ਕਿੱਥੇ ਆ, ਰਾਜੀ ਕਿੱਥੇ, ਕੱਢੋ ਬਾਹਰ
1: ਜੀ।
0: ਉਹਨੂੰ ਇਹਨਾਂ ਨੇ ਮਾਵਾਂ ਧੀਆਂ ਨੇ ਅੰਦਰ ਲਕੋਤਾ ਸੀ ਜੀ ਤੇ ਕੁੜੀ ਨੇ ਕੀਤਾ ਇੱਕ ਬੰਦੇ ਨੂੰ ਜੱਫਾ ਹੀ ਪਾ ਲਿਆ ਤੇ ਉਹਦੀ ਜਿਹੜੀ ਹੈਗੀ ਅਸਾਲਟ ਡਿੱਗ ਪਈ ਜੀ
1: ਜੀ।
0: ਇਹ ਚੱਕ ਦੌੜ ਕੇ ਆਪ ਚੱਕਣ ਲੱਗੀ ਕੁੜੀ ਉਹ ਤੇ ਉਹਨੇ ਫਿਰ ਫਟਾਫਟ ਅਸਾਲਟ ਖੋ ਕੇ ਤੇ ਬਰਸਤ ਮਾਰ ਕੇ ਤੇ ਉਹ ਕੁੜੀ ਦੀ ਮੌਤ ਹੋ ਗਈ ਤੇ ਮਾਂ ਅੱਗੇ ਉਹਦੀ ਤੇ ਮਾਂ ਦੇ ਵੀ ਬਰਸਤ ਬਚ ਗਿਆ
1: ਜੀ।
0: ਉਹ ਦੋ ਡੈਥ ਇਹਨਾਂ ਦੇ ਘਰ ਹੋ ਗਈਆਂ ਸੀ ਤੇ ਇਹਦੇ ਕਰਕੇ ਫੇਰ ਉਦੋਂ ਮਾਲ ਸਿੰਘ ਭੁੱਲਰ ਹੁਣੀ ਸੀਗੇ DGP ਤੇ ਪਿਤਾ ਜੀ ਵੀ ਪੁਲਿਸ ਵਿਚ ਹੋਣ ਕਰਕੇ ਤੇ ਫੇਰ ਉਹਨਾਂ ਨੇ ਟੈਰਰਿਸਟ ਅਫੈਕਟਡ ਫੈਮਿਲੀ ਕਹਿ ਕੇ ਦੀ ਤੇ ਇਹਨਾਂ ਨੂੰ ਜੋਬ ਦਿੱਤੀ ਸੀ।
1: ਇੰਸਪੈਕਟਰ ਭਰਤੀ ਕੀਤਾ ਸੀ ਕਿਉਂਕਿ ਉਸ ਸਮੇਂ ਵੀ ਅੰਦਰ ਹੀ ਸੀਗੇ ਫੇਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ।
0: ਹਾਂਜੀ
1: ਅੱਛਾ ਜੀ
0: ਹਾਂਜੀ ਹਾਂਜੀ ਤੇ ਕੁੜੀ ਨੇ ਦਰਵਾਜ਼ਾ ਲਾਤਾ ਸੀ ਮੈਨੂੰ ਲੱਗਦਾ
1: ਜੀ,
0: ਦੱਸਦੇ ਸੀ ਜੀ ਜਿਹੜੀ ਗੱਲ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਨਾ ਜੀ, ਮੈਂ ਵੀ ਮਤਲਬ ਜਿਹੜਾ ਹੈਗਾ ਇਹ ਪੁਆਇੰਟ ਆਊਟ ਕੀਤਾ ਨਹੀਂ ਉਹਨੂੰ, ਮੈਨੂੰ ਪਤਾ ਵੀ ਇਹ ਹੈਗਾ ਉੱਥੇ ਘਰੇ ਹੀ ਸੀਗਾ ਪਰ ਉਹਨਾਂ ਨੂੰ ਪਤਾ ਸੀਗਾ ਵੀ ਘਰ ਅੰਦਰ ਵੜਿਆ ਹੈ ਤੇ ਇਸ ਕਰਕੇ ਹੈਗਾ ਤਾਂ ਅੰਦਰ ਹੀ ਸੀ
1: ਜੀ ਜੀ ਜੀ
0: ਜੀ। ਉਹ ਬਹੁਤ ਦੇਵਰ ਚੇਜ਼ਿੰਗ ਉਹ ਪਿੱਛਾ ਕਰ ਰਹੇ ਸੀ ਜੀ
1: ਜੀ
0: ਤੇ ਮੇਰੇ ਤੋਂ 2 ਸਾਲ ਪਿੱਛੇ ਪੜ੍ਹਦੇ ਸੀ ਜੀ।
1: ਅੱਛਾ ਜੀ
0: ਉਸੇ ਕਾਲਜ ਚ ਅਸੀਂ ਇਕੱਠੇ ਹਾਂ ਜੀ ਹਾਂਜੀ ਹਾਂਜੀ ਅਸੀਂ ਕਾਲਜ ਡੇ ਤੇ ਰਹੇ ਹੈਗੇ ਆ
1: ਜੀ
0: ਤੇ ਹੀ ਵਾਸ ਵੈਰੀ ਐਕਟਿਵ ਕਦ ਕਾਟ ਸੋਹਣਾ ਸੀਗਾ ਤੇ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਪਛਾਣਿਆ ਜਾਂਦਾ ਜੀ
1: ਬਿਲਕੁਲ ਹੈ ਜੀ।
0: ਪਰ ਸਵਾਲ ਇਹ ਹੈਗਾ ਆ ਕਿ ਉਸ ਮਤਲਬ ਜਿਹੜਾ ਆ ਲੌਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮਾਲ ਸਿੰਘ ਭੁੱਲਰ ਹੋਣਾ ਨੇ ਇੰਸਪੈਕਟਰ ਭਰਤੀ ਕੀਤਾ ਤੇ ਤਰੱਕੀ ਦੀਆਂ ਮੰਜ਼ਲਾਂ ਚੜ੍ਹਦੇ ਹੋਏ ਕਿੱਥੇ ਪਹੁੰਚੇ ਜੀ
1: ਜੀ।
0: ਬਟ ਹੀ ਸਪੇਅਰਡ ਨਨ, ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਕਿਸੇ ਬੰਦੇ ਨੂੰ ਵੀ ਫਾਲਸ ਇੰਪਲੀਕੇਸ਼ਨ ਜਿਹੜਾ ਹੈਗਾ ਆ ਉਹਤੇ ਕਰਨ ਤੋਂ ਗੁਰੇਜ ਨਹੀਂ ਕੀਤਾ,
1: ਬਖਸ਼ਿਆ ਨਹੀਂ ਕਿਸੇ ਨੂੰ ਜੀ।
0: ਨਹੀਂ ਜੀ ਉਹ ਬੰਦੇ ਦਾ ਕਿਸੇ ਕ੍ਰਾਈਮ ਦੇ ਵਿੱਚ ਰੋਲ ਹੈ ਨਹੀਂ ਸੀਗਾ ਜੀ, ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਆ ਸਿਰਫ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆ ਉਸ ਬੰਦੇ ਨੂੰ, ਉਸ ਬੰਦੇ ਦਾ ਇੰਨਾ ਸੀਗਾ ਕਿ ਉਹ ਕਾਂਗਰਸ ਦਾ ਉਹ ਰਾਹੁਲ ਗਾਂਧੀ ਦਾ ਇੰਨਾ ਕੁ ਨੇੜੇ ਤੇ ਬੰਦਾ ਸੀ ਕਿ ਇੱਕ ਵਾਰੀ ਵੀ ਹਿਮਾਚਲ ਦੀ ਚੋਣ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਕਿਤੇ ਉਹਦੇ ਕੋਈ ਰਿਸ਼ਤੇਦਾਰ ਹੈਗੇ ਸੀ ਜਿਨ੍ਹਾਂ ਰਾਹੀਂ ਉਹ ਰਾਹੁਲ ਗਾਂਧੀ ਨੂੰ ਮਿਲਿਆ ਸੀ ਤੇ ਰਾਹੁਲ ਗਾਂਧੀ ਨੇ ਉਹਨੂੰ ਟਰਸਟ ਕਰਕੇ ਤੇ ਉੱਥੇ ਭੇਜ ਦਿੱਤਾ ਜੀ ਹਿਮਾਚਲ ਚ
1: ਜੀ।
0: ਤੇ ਉਹ ਬੰਦੇ ਨੇ ਨਾ ਜੀ ਉੱਥੋਂ ਹਿਮਾਚਲ ਦੇ ਇਲੈਕਸ਼ਨ ਤੋਂ ਆ ਕੇ ਤੇ ਦਿੱਲੀ ਵਾਪਸ ਚਲਾ ਗਿਆ ਰਾਹੁਲ ਗਾਂਧੀ ਕੋਲ ਤੇ ਵੀ ਮੇਰੇ ਕੋਲ ਇੰਨੇ ਪੈਸੇ ਬਚੇ ਆ ਜੀ
1: ਜੀ
0: ਹਾਂਜੀ। ਉਹ ਕਹਿੰਦਾ ਕਿ ਤੈਨੂੰ ਪੈਸੇ ਤਾਂ ਜਿਹੜੇ ਹੈਗੇ ਇੰਨੇ ਪੈਸੇ ਨਾਲ ਕਹਿੰਦਾ ਜੀ ਮੇਰੇ ਕੋਲ ਖਰਚੀ ਇੰਨੇ ਹੋਏ ਤੇ ਮੈਂ ਇੰਨੇ ਵਾਪਸ ਤਾਂ ਹੀ ਕਰਨ ਆਇਆ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਰਾਹੁਲ ਗਾਂਧੀ ਦਾ ਜਿਹੜਾ ਆ ਵੀ ਬਹੁਤ ਉਸ ਬੰਦੇ ਨਾਲ ਨੇੜਤਾ ਹੋ ਗਈ ਜੀ
1: ਜੀ।
0: ਬਟ ਇਹਨਾਂ ਨੇ ਜਦੋਂ ਉਹਨੂੰ ਫਾਲਸ ਇੰਪਲੀਕੇਟ ਕੀਤਾ ਉਸ ਬੰਦੇ ਨੂੰ ਸਜ਼ਾ ਹੋ ਗਈ। ਨੋ ਡਾਊਟ ਹਾਈ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਦੇ ਉੱਤੇ ਜਮਾਨਤ ਦੇ ਉੱਤੇ ਵਕੀਲ ਸਾਹਿਬ ਆਰਗੂ ਕਰਨ ਲੱਗੇ ਸੀ ਤੇ ਜੱਜ ਨੇ ਦੇਖਿਆ ਤੇ ਮੈਰਿਟ ਤੇ ਹੀ ਉਹਨਾਂ ਨੇ ਉਸੇ ਵੇਲੇ ਸੁਣ ਕੇ ਤੇ ਉਸੇ ਵੇਲੇ ਉਦਣ ਹੀ ਬਰੀ ਕਰ ਦਿੱਤਾ ਜੀ
1: ਜੀ।
0: ਮਤਲਬ ਫਾਲਸ ਇੰਪਲੀਕੇਸ਼ਨ ਜਿਹੜੀ ਹੈਗੀ ਜੀ ਉਹਦੇ ਵਿੱਚ ਸਜ਼ਾ, ਪਰ ਉਸ ਬੰਦੇ ਦਾ ਜਿਹੜਾ ਹੈਗਾ ਆ 10-20 ਲੱਖ ਰੁਪਇਆ ਤਾਂ ਉਹਦਾ ਜਿਹੜਾ ਹੈਗਾ ਜੀ ਇੱਥੇ ਹੀ ਲੱਗ ਗਿਆ ਸੀਗਾ ਜੀ ਟ੍ਰਾਇਲ ਕੋਰਟ ਦੇ ਵਿੱਚ ਜੀ
1: ਹੁਸ਼ਿਆਰਪੁਰੋਂ। ਫਿਊਚਰ ਵੀ ਖਰਾਬ ਹੋਇਆ,
0: ਫਿਊਚਰ ਇਹ ਖਰਾਬ ਹੋਇਆ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਕਿਉਂਕਿ ਇੱਕ ਵਾਰੀ ਬੰਦਾ ਅੰਦਰ ਚੱਲ ਜਾਏ ਜਾਂ ਸਜ਼ਾ ਜਾਬਤਾ ਹੋ ਜਾਏ, ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਤਾਂ ਪਲ ਪਲ ਦੀ ਇਨਫੋਰਮੇਸ਼ਨ ਹੁੰਦੀ ਫਲਾਨਾ ਕਿੱਥੇ ਫਲਾਨਾ ਕਿੱਥੇ, ਉਹ ਮੁੜ ਕੇ ਦੁਬਾਰਾ ਉਹ ਲਿੰਕ ਅਸਟੈਬਲਿਸ਼ ਕਰ ਹੀ ਨੀ ਪਾਇਆ ਜੀ। ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਜੀ ਬੰਦੇ ਦਾ
1: ਬਿਲਕੁਲ ਜੀ।
0: ਸੋ ਇੱਕ ਇਮਾਨਦਾਰ ਬੰਦਾ ਸਿਰਫ ਜਿਹੜਾ ਹੈਗਾ ਇਸੇ ਕਰਕੇ ਉਹਦਾ ਰਾਜਨੀਤਿਕ ਫਿਊਚਰ ਸੀਗਾ ਬੰਦੇ ਦਾ ਤੇ ਉਹ ਫਿਊਚਰ ਖਤਮ ਹੋ ਗਿਆ ਜੀ। ਇਸ ਕਰਕੇ ਮਤਲਬ ਕੋਈ ਸੋਫਟ ਕਾਰਨਰ ਬਹੁਤਾ ਪਿੰਡ ਵਾਲਿਆਂ ਦਾ ਵੀ ਹੈ ਨਹੀਂ ਸੀਗਾ ਜੀ
1: ਇਹਨਾਂ ਦੇ ਨਾਲ।
0: ਅੱਜ ਜੋ ਹਾਲਾਤ ਤੁਸੀਂ ਜਿੱਦਾਂ ਦੀ ਦੇਖੀ ਹੈਗੇ ਆ ਵੀ ਜਿੱਦਾਂ ਦੀ ਗੱਲਬਾਤ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਮੈਨੂੰ ਲੱਗਦਾ ਸੀ ਵੀ ਚਿਹਰੇ ਤੋਂ ਜਿਹੜਾ ਆ ਕਿ ਇਹ ਬੰਦਾ ਸੋਚਦਾ ਤਾਂ ਹੈ ਨਾ ਜੀ
1: ਜੀ
0: ਸਰ ਉੱਥੇ ਅੱਜ ਜਿਹੜੀ ਆ ਵੀ ਕਿਉਂਕਿ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਜੀ ਕਿ ਅੱਜ ਜਿਹੜਾ ਆ ਪੁਲਿਸ ਨੇ ਰਿਮਾਂਡ ਲਿਆ ਜੀ ਆਪਣੇ ਹੀ SSP ਦਾ ਰਿਮਾਂਡ ਲਿਆ ਜੀ
1: ਬਿਲਕੁਲ
0: ਰਿਮਾਂਡ ਲਿਆ। ਰਿਮਾਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਜੀ ਉਹ ਇਹ ਕਹੀਆਂ ਜੀ ਕਿ ਇਹ ਇੱਕ ਜਿਹੜਾ ਹੈਗਾ ਕਿਸਮ ਦਾ ਰੈਕਟ ਚਲਾਉਂਦਿਆ ਸੀ
1: ਜੀ
0: ਆਪਣੇ ਚਹੇਤਾ ਜਿਹੜੇ ਹੈਗੇ ਆ ਅਫਸਰ ਲਾ ਕੇ ਤੇ ਉਹਨੂੰ ਜਿਹੜਾ CI ਦਾ ਇੰਚਾਰਜ ਬਣਾ ਦਿੰਦਾ ਸੀ ਇੰਦਰਜੀਤ ਨੂੰ
1: ਜੀ।
0: ਤੇ ਇਹ ਉੱਥੇ ਤੱਕ ਵੀ ਉਹ ਕਹਿ ਗਏ ਕਿ ਇਹ ਪਾਕਿਸਤਾਨ ਤੋਂ ਇਹਨਾਂ ਨੇ ਖੁਦ ਵੀ ਇੱਕ ਵਾਰੀ ਸਪਲਾਈ ਮੰਗਾਈ ਨਸ਼ੇ ਦੀ ਤਾਂ ਕਿ ਦੂਜੇ ਲੋਕਾਂ ਤੇ ਪਲਾਂਟ ਕੀਤੀ ਜਾ ਸਕੇ ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਬਲੈਕਮੇਲ ਕੀਤਾ ਜਾ ਸਕੇ
1: ਜੀ।
0: ਅੱਜ ਦੇ ਜਿਹੜਾ ਹੈਗਾ ਆ ਰਿਮਾਂਡ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਕਿਸੇ ਬੰਦੇ ਕੋਲੋਂ 20 ਲੱਖ ਰੁਪਈਏ ਦੀ ਮੰਗ ਕੀਤੀ ਸੀ ਕਿਸੇ ਦੁਕਾਨਦਾਰ ਨੂੰ ਚੱਕ ਲਿਆ ਸੀਗਾ ਜੀ ਸ਼ਾਮ ਦੇ ਟਾਈਮ
1: ਜੀ
0: ਮੁੜ ਕੇ CIA ਸਟਾਫ ਲਿਆ ਕੇ ਉਹਨੇ ਇੰਦਰਜੀਤ ਨੇ ਜਿਹੜੇ ਹੈਗੇ ਹੱਡ ਤੋੜੇ ਫੇਰ ਮੁੜ ਕੇ ਇਹਦੀ ਇਹਨੇ ਸ਼ਾਮ ਰਾਤ ਨੂੰ ਜਦੋਂ ਗਿਆ ਇਹਨੇ ਕਿਹਾ ਇਹਦੇ ਕੋਲੋਂ 20 ਲੱਖ ਰੁਪਈਆ ਲੈ ਲਓ ਤੇ ਇਹਨੂੰ ਜਾਣ ਦਿਓ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨੀ, ਮੈਂ ਰਿਸ਼ਤੇਦਾਰਾਂ ਤੋਂ ਵੀ ਮੰਗਾ ਤੇ 5 ਲੱਖ ਤੋਂ ਜ਼ਿਆਦਾ ਨੀ ਮੈਂ ਦੇ ਪਾਊਂਗਾ
1: ਜੀ।
0: ਇਹਨਾਂ ਨੇ 5 ਲੱਖ ਵੀ ਲੈ ਲਿਆ ਤੇ ਮੁੜ ਕੇ ਉਹਦੇ ਤੇ ਜਿਹੜਾ ਹੈਗਾ ਕੇਸ ਵੀ ਬਣਾ ਦਿੱਤਾ ਸੀ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ, ਇਹ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਬੋਲਦਾ ਜੀ
1: ਜੀ ਬਿਲਕੁਲ ਜੀ।
0: ਤੇ ਇੱਕ ਘਟਨਾ ਦਾ ਤਾਂ ਪਹਿਲਾਂ ਹੋਰ ਜ਼ਿਕਰ ਹੁੰਦਾ ਜੀ ਵੀ ਇੱਕ ਲੜਕੀ ਜਿਹੜੀ ਹੈਗੀ ਇਹਨਾਂ ਨੇ ਮਤਲਬ ਉਹ ਟਵਾਣਾ ਸਾਹਿਬ ਨੇ ਵੀ ਮੇਰਾ ਖਿਆਲ ਕਿਸੇ ਟਾਈਮ ਤੇ ਸ਼ੇਅਰ ਕੀਤੀ ਸੀ ਵੀ ਇੱਕ ਲੜਕੀ ਸੀ 7-8 ਸਾਲ ਦੀ, ਉਹ ਉਹਦੇ ਫਾਦਰ ਦੇ ਉੱਤੇ ਜਿਹੜਾ ਹੈਗਾ ਜਾਂ ਫਿਰ ਫਾਲਸ ਇੰਪਲੀਕੇਸ਼ਨ ਦੇ ਵਿੱਚ ਝੂਠਾ ਕੇਸ ਬਣਾ ਦਿੱਤਾ ਸੀ ਇੱਥੇ ਚਿੱਟੇ ਦਾ। ਉਹ ਜਦੋਂ ਦੇਖਣ ਗਈ ਵੀ ਮੇਰੇ ਪਿਓ ਨੂੰ ਹਵਾਲਾਤ ਦੇ ਵਿੱਚ ਰੱਖਿਆ ਆ ਤੇ ਉਹਨੇ ਲੰਬਾ ਸਾਹ ਲਿਆ ਇੱਕਦਮ ਹੌਕਾ ਲਿਆ ਤੇ ਉਹ ਕੁੜੀ ਉੱਥੇ ਹੀ ਡੈਥ ਹੋ ਗਈ ਸੀ ਕੁੜੀ
1: ਜੀ ਜੀ।
0: ਸੋ ਇਸ ਕਰਕੇ ਇਹੋ ਜਿਹੀਆਂ ਜਦੋਂ ਮਤਲਬ ਬੰਦੇ ਨੇ ਆਹਾਂ ਲਈਆਂ ਹੋਣ ਤੇ ਫਿਰ ਉਹਦਾ ਹਸ਼ਰ ਜਿਹੜਾ ਹੈਗਾ ਆ ਇਹ ਹੀ ਹੁੰਦਾ। ਤੇ ਜੀਰਾ ਸਾਹਿਬ ਤਾਂ ਕਹਿੰਦੇ ਹੁੰਦੇ ਹੈਗੇ ਆ ਜੀ ਵੀ ਦੁੱਖ ਸੁੱਖ ਇੱਥੇ ਹੀ ਹੈਗੇ ਆ ਜੀ
1: ਬਿਲਕੁਲ
0: ਸਾਰੇ ਹਾਂਜੀ ਵੀ ਨਰਕ ਸਵਰਗ ਇੱਥੇ ਹੀ ਹੈਗਾ ਆ ਜੀ। ਸੋ ਇਸ ਕਰਕੇ ਜੀ ਆਪਣੇ ਕਰਮਾਂ ਦਾ ਫਲ ਜਿਹੜਾ ਆ ਬੰਦੇ ਨੂੰ ਪਾਉਣਾ ਹੀ ਪੈਂਦਾ ਆ ਜੀ
1: ਬਿਲਕੁਲ
0: ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲ ਜਾਓ ਜੀ। ਸੋ ਜੀ ਇਹ ਤਾਂ ਸੀ ਜੀ ਰਾਜਨੀਤੀ, ਹੁਣ ਦੇਖੋ 5 ਦਿਨ ਦਾ ਰਿਮਾਂਡ ਉੱਤੋਂ ਅੱਗੇ ਕੀ ਕਰਦੇ ਆ ਜੀ।
1: ਤੁਸੀਂ ਫਲ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਾਂਗਰਸ ਦੇ ਨਾਲ ਵੀ ਬਗਾਵਤ ਕੀਤੀ ਪਰ ਬਾਅਦ ਦੇ ਵਿੱਚ ਹੁਣ BJP ਚ ਬੈਠੇ ਹੈ, ਪਰ ਉੱਥੇ ਜਾ ਕੇ ਕਹਿੰਦੇ ਨੇ ਭਾਈ ਫਲ ਨਹੀਂ ਮਿਲਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ, ਹਜੇ ਤਾਈਂ 4 ਸਾਲ ਹੋ ਗਏ, ਕੀ ਬਣਿਆ ਮੈਂ ਤੇਰੀ, ਕਹਿੰਦੇ ਨੇ ਕੀ ਬਣਿਆ ਮੈਂ ਵਾਜਪਾਈ BJP ਬੰਦਾ ਬਣ ਕੇ ਜੀ।
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਜਿੱਦਣ ਕੈਪਟਨ ਸਾਹਿਬ ਇੱਥੇ ਆਏ ਸੀ ਨਾ ਜੀ, ਕੈਪਟਨ ਸਾਹਿਬ ਨਾ ਕਾਹਲੀ ਕਰ ਗਏ
1: ਜੀ।
0: ਕੈਪਟਨ ਸਾਹਿਬ ਨੂੰ ਨਾ ਜਿੱਦਣ ਇਹਨਾਂ ਨੇ ਚਲੋ ਉਹਨਾਂ ਨੇ ਕਿਹਾ ਵੀ ਤੂੰ ਰਿਜ਼ਾਈਨ ਕਰ ਦੇ, ਉਹਨੇ ਚਾਹੀਦਾ ਸੀ ਰਿਜ਼ਾਈਨ ਕਰਕੇ ਚੁੱਪ ਕਰਕੇ ਮਹਿਲ ਚ ਜਾ ਕੇ ਬਹਿ ਜਾਂਦਾ
1: ਜੀ
0: ਹੈ ਜੀ। ਚੁੱਪ ਕਰਕੇ ਜਿਹੜਾ ਹੈਗਾ ਆ 2-4 ਮਹੀਨੇ ਇਹਨਾਂ ਦਾ ਤਮਾਸ਼ਾ ਦੇਖ ਲੈਂਦੇ, ਓਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਨਾ ਤਾਂ ਜਿਹੜਾ ਆ ਕਾਂਗਰਸ ਵਾਲਾ ਮੋਹ ਟੁੱਟਣਾ ਸੀ ਇਹਨਾਂ ਤੋਂ, ਹੈਗੀ ਆਪ ਦਿੱਲੀ ਜਾ ਕੇ ਜਿਹੜਾ ਹੈਗਾ ਚੱਲ ਜਾਂਦੇ, ਦਿੱਲੀ ਚੱਲ ਜਾਂਦੇ ਆਰਾਮ ਨਾਲ, ਦਿੱਲੀ ਸੈਂਟਰ ਪੋਲੀਟਿਕਸ ਵਾਂਗੂ ਜਿੱਦਾਂ ਮਰਜ਼ੀ ਹੈਗਾ ਭਾਈ ਸਾਂਭ ਲਓ ਤੁਸੀਂ ਕਰ ਲਓ। ਓਨੇ ਚਿਰ ਦੇ ਵਿੱਚ ਹੀ ਇਹਨਾਂ ਦਾ ਆਪਸੀ ਖਿਲਾਰਾ ਪੈ ਹੀ ਜਾਣਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹੜਾ ਸੀ ਮੈਨੂੰ ਬਣਾਓ ਤੇ ਉਹਨੇ ਕਿਹੜਾ ਸੀ ਮੈਨੂੰ ਬਣਾਓ, ਆਪ ਚੁੱਪ ਸਾਇਲੈਂਟ ਰਹਿੰਦੇ
1: ਬਿਲਕੁਲ।
0: ਅਲਟੀਮੇਟਲੀ ਕਾਂਗਰਸ ਨੂੰ ਉਹਨਾਂ ਨੂੰ ਹੀ ਭੇਜਣਾ ਪੈਣਾ ਸੀਗਾ ਵੀ ਭਾਈ ਤੂੰ ਹੀ ਕੰਟਰੋਲ ਕਰ ਸਕਦਾ ਆ, ਸਾਡੇ ਕੋਲ ਹੋ ਗਈ ਗਲਤੀ ਤੇ ਉਹਨਾਂ ਨੇ ਮਾਫ਼ੀ ਮੰਗ ਕੇ ਤੇ ਇਹਨੂੰ ਭੇਜਣਾ ਸੀ
1: ਜੀ,
0: ਤੇ ਬੀਜੇਪੀ ਦੇ ਵਿੱਚ ਵੀ ਇੱਜ਼ਤ ਰਹਿ ਜਾਣੀ ਸੀ
1: ਜੀ।
0: ਬੀਜੇਪੀ ਸਨਮਾਨ ਉਹਦਾ ਹੀ ਕਰਦੀ ਹੈਗੀ ਆ ਜਿੱਥੋਂ ਉਹਨੂੰ ਮਤਲਬ ਖਤਰਾ ਹੁੰਦਾ ਆ ਜੀ, ਅਦਰਵਾਈਜ਼ ਜਿਹੜਾ ਹੈ ਜਿੱਥੋਂ ਖਤਰਾ ਮੁੱਕ ਜਾਂਦਾ ਉਹਦਾ ਕਾਹਦਾ ਸਨਮਾਨ ਜੀ।
1: ਜੀ
0: ਹੁਣ ਜਾਂ ਤਾਂ ਜਿਹੜੇ ਹੈਗੇ ਆ ਕੀ ਹੋ ਜਾਂਦਾ ਜੀ, ਵੱਧ ਤੋਂ ਵੱਧ ਕੀ ਕਰ ਲੈਂਦੇ ਜੀ, ਉਹ ਇਹਨਾਂ ਨੇ ਕੁਛ ਨੀ ਸੀ ਕਰਨਾ ਜਦੋਂ ਕਾਂਗਰਸ ਚ ਸੀ ਉਦੋਂ ਨਾ ਕਰ ਸਕੇ, ਤੇ ਫਿਰ ਉਸ ਵੇਲੇ ਤੇ ਉਹਨਾਂ ਨੇ ਜੇ ਪਾਵਰ ਤੋਂ ਚੱਲ ਵੀ ਗਏ ਸੀ ਤਾਂ ਵੀ ਜਿਹੜਾ ਈਡੀ ਵਾਲਿਆਂ ਨੇ ਕੀ ਕਰ ਲੈਣਾ ਸੀ, ਈਡੀ ਨੇ ਕੋਈ ਕਿਸੇ
1: ਜੀ
0: ਜਦੋਂ ਉਹਨਾਂ ਨੂੰ ਖਤਰਾ ਕੋਈ ਨੀ ਸੀ ਭਾਈ ਵੀ ਇਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਆ ਕਾਂਗਰਸ ਨੇ ਇਹਨਾਂ ਨੂੰ ਜਿਹੜਾ ਆ ਗਤੀਓ ਲਾਇਆ ਆ, ਇਸ ਕਰਕੇ ਜਿਹੜਾ ਇਹਨਾਂ ਨੇ ਨਾ ਜੀ ਰਿਸੈਂਟਮੈਂਟ ਦਿਖਾਈ ਵੀ ਜਿੱਦਾਂ ਮੇਰੇ ਤੋਂ ਬਿਨਾਂ ਮੈਂ ਕਾਂਗਰਸ ਬਰਬਾਦ ਹੀ ਕਰ ਦਊਗਾ, ਉਹ ਨੀ ਹੁੰਦਾ ਹੁੰਦਾ ਜੀ। ਪਾਰਟੀਆਂ ਜਿਹੜੀਆਂ ਇੱਕ ਬੰਦਾ ਜਿਹੜਾ ਹੈਗਾ ਆ ਬੰਦਾ ਵੱਡਾ ਨੀ ਹੁੰਦਾ, ਅਹੁਦਾ ਵੱਡਾ ਹੁੰਦਾ ਸਰ, ਜਿੱਦਾਂ ਹੀ ਅਹੁਦਾ ਗਿਆ ਤੇ ਕੈਪਟਨ ਹੁਣੀ ਖਤਮ ਹੋ ਗਏ ਜੀ। ਹੁਣ ਤਾਂ ਇਸ ਏਜ ਦੇ ਵਿੱਚ ਆ ਕੇ ਜਿੱਦਾਂ ਮਰਜ਼ੀ ਮੇਰੇ ਵਾਂਗੂ ਦਾੜੀ ਕਾਲੀ ਕਰੀ ਜਾਣ ਤੇ, ਪਰ ਉੱਠਣ ਲੱਗਿਆ ਤਕਲੀਫ ਜ਼ਰੂਰ ਹੁੰਦੀ ਆ ਜੀ।
1: ਨਹੀਂ ਵੈਸੇ ਸਾਇੰਸਰ ਗੋਲੀ ਖਾਣੀ ਪੈਂਦੀ ਹੈ, ਇਹਦੇ ਨਾਲ ਚੰਗਾ ਨੀ ਆਰਾਮ ਨਾਲ ਸੰਨਿਆਸ ਹੀ ਲੈਣ ਤਾਂ ਆਰਾਮ ਨਾਲ ਘਰ ਬੈਠਣ ਨਜ਼ਾਰੇ ਲੈਣ ਜੀ ਨਾਲੇ।
0: ਪਰ ਇਹ ਗੱਲਾਂ ਕਹਿਣ ਦੀ ਲੋੜ ਹੀ ਕੀ ਹੁੰਦੀ ਹੈਗੀ ਚੁੱਪ ਕਰਕੇ ਜਦੋਂ ਆਪਾਂ ਬੋਲਣਾ ਹੀ ਨਹੀਂ ਤਾਂ ਸੰਨਿਆਸ ਹੀ ਆ ਜੀ।
1: ਬਿਲਕੁਲ
0: ਸੰਨਿਆਸ ਦਾ ਤਾਂ ਮਤਲਬ ਇਹ ਹੁੰਦਾ ਨਾ ਜੀ ਕਿਸੇ ਮੁੜ ਕੇ ਜਿਹੜਾ ਹੈਗਾ ਆ ਜੇ ਤੁਸੀਂ ਕਿਤੇ ਐਕਟਿਵ ਹੁੰਦੇ ਹੈਗੇ ਆ ਤੇ ਹਰ ਕੋਈ ਬੰਦਾ ਕਹਿੰਦਾ ਨਾਲੇ ਤੂੰ ਸੰਨਿਆਸ ਲੈ ਰਿਹਾ ਸੀ ਜੀ, ਉਹਦੇ ਨਾਲੋਂ ਬਿਹਤਰ ਹੈਗਾ ਕਿ ਸਾਇਲੈਂਟ ਹੋ ਕੇ ਬਹਿ ਜਾਣ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ।
1: ਬਿਲਕੁਲ
0: ਪਤਾ ਹੀ ਲੱਗ ਗਿਆ ਵੀ ਇਸ ਪਾਰਟੀ ਨੇ ਕੁਛ ਨੀ ਪੱਲੇ ਪਾਉਣਾ, ਇਹ ਬੋਲਣ ਨਾਲ ਵੀ ਕੁਛ ਨੀ ਹੋਣਾ ਜੀ।
1: ਜੀ ਬਿਲਕੁਲ ਜੀ, ਪਰ ਦੂਸਰੇ ਪਾਸੇ
0: ਕਾਂਗਰਸ ਵੀ ਹੁਣ ਜਿਹੜਾ ਹੈਗਾ ਆ
1: ਹਾਂਜੀ
0: ਸਰ, ਕਾਂਗਰਸ ਦਾ ਵੀ ਹੁਣ ਝਾਕਾ ਲੱਥ ਗਿਆ ਹੈਗਾ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਅਕਸੈਪਟ ਕਰਨਗੇ ਜੀ? ਉਹ ਗੱਲ ਹੀ ਨੀ ਬਣਨੀ ਜੀ, ਉਹ ਰੁਤਬਾ ਬਣਨਾ ਹੀ ਨੀ ਹੈਗਾ ਜੀ, ਕਿਸੇ ਵੇਲੇ ਕਮਾਂਡ ਹੁੰਦੀ ਹੈਗੀ ਆ ਜੀ, ਬਾਅਦ ਚ ਕਿੱਥੇ ਹੁੰਦੀ ਜੀ, ਹੁਣ ਸਾਰੇ ਹੀ ਕੈਪਟਨ ਆ, ਅਗਲੇ ਕਹਿੰਦੇ ਗੱਲਾਂ ਕਰਕੇ ਇੱਕ ਕੈਪਟਨ ਸੀ ਹੁਣ ਅਸੀਂ ਸਾਰੇ ਕੈਪਟਨ ਆ
1: ਜੀ। ਹਾਂਜੀ, ਤੇ ਸੈਣੀ ਸਾਹਿਬ ਜਿਹੜਾ ਡਿਬਰੂਗੜ੍ਹ ਵਿੱਚ ਕੈਪਟਨ ਬੈਠਾ ਹੈ ਮਨਪ੍ਰੀਤ ਤਿਆਲੀ ਸਾਹਿਬ ਕਹਿੰਦੇ ਆ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਬਾਰੇ ਕਿ ਉਹ ਦੋ ਹਲਕਿਆਂ ਤੋਂ ਕਹਿ ਸਕਦਾ ਕਿ ਚੋਣ ਜਿਹੜੀ ਆ ਲੜ ਸਕਦੇ ਹੋ, ਚਾਹੇ ਮਾਝੇ ਤੋਂ ਹੋਵੇ ਤੇ ਚਾਹੇ ਮਾਲਵੇ ਦੇ ਵਿੱਚ, ਦੋਵੇਂ ਪਾਸੇ ਕਹਿੰਦੇ ਬੇੜੀਆਂ ਚ ਪੈਰ ਰੱਖਣਗੇ ਜੀ।
0: ਚਲੋ ਚੰਗੀ ਗੱਲ ਹੈਗੀ ਆ, ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਆ ਜੀ,
1: ਜੀ
0: ਕਾਨੂੰਨ ਇਜਾਜ਼ਤ ਦਿੰਦਾ ਆ ਜੀ, ਪਰ ਇਹ ਆ ਵੀ ਉਹ ਜਸਟਿਸ ਕਿਸ ਹਲਕੇ ਨੂੰ ਵੀ ਛੱਡਣਗੇ ਜੀ?
1: ਜੀ
0: ਮੰਨ ਲਓ ਦੋਨਾਂ ਤੋਂ ਜਿੱਤ ਜਾਂਦੇ ਹੈਗੇ ਆ ਤੇ ਇੱਕ ਤਾਂ ਜਿਹੜਾ ਛੱਡਣਾ ਪਊਗਾ ਜੀ,
1: ਜੀ
0: ਕੀ ਮਾਲਵਾ ਛੱਡਣਗੇ ਜਾਂ ਮਾਝਾ ਛੱਡਣਗੇ
1: ਜੀ,
0: ਜਾਂ ਪਹਿਲਾਂ ਹੀ ਡਿਕਲੇਅਰ ਕਰ ਦੇਣ ਜੀ ਵੀ ਜੇ ਮੈਂ ਦੋਨਾਂ ਤੋਂ ਜਿੱਤ ਗਿਆ ਤੇ ਫੇਰ ਮੈਂ ਆਹ ਛੱਡਣੀ ਆ ਤੇ ਆਹ ਰੱਖਣੀ ਆ ਜੀ।
1: ਜੀ
0: ਸੋ ਇਹ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਜੀ ਵੀ ਦੇਖੋ ਇਹਦੇ ਸਿਰ ਤੇ ਸਿਹਰਾ ਲੱਗਣਾ ਜੀ।
1: ਜੀ ਬਿਲਕੁਲ,
0: ਵੈਸੇ ਏਦਾਂ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਹੁਤ ਹੋ ਗਏ ਆ ਤੇ ਮੰਤਰੀ ਘੱਟ ਹੈਗੇ ਆ ਜੀ।
1: ਬਿਲਕੁਲ ਹੈ ਜੀ,
0: ਤੇ ਇਸ ਕਰਕੇ ਦੇਖਦੇ ਹੈਗੇ ਆ ਜੀ, ਇਹ ਉਹਨਾਂ ਦੀ ਚਲੋ ਜੀ ਚੋਇਸ ਹੈਗੀ ਆ ਤੇ ਕਾਨੂੰਨ ਇਜਾਜ਼ਤ ਦਿੰਦਾ ਆ, ਇਸ ਕਰਕੇ ਉਹਨਾਂ ਨੂੰ ਜ਼ਰੂਰ ਦੋ ਦੀਆਂ ਵੀ ਭਾਵੇਂ ਤਿੰਨ ਲਾ ਲੈਣ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ, ਘਰ ਘਰ ਦੀਆਂ ਹੀ ਸੀਟਾਂ ਆ ਕਿਹੜਾ ਕਿਤੋਂ ਲੈਣ ਜਾਣੀ ਆ ਜੀ।
1: ਜੀ ਬਿਲਕੁਲ,
0: ਇਹ ਤਾਂ ਕਾਂਗਰਸ ਨੂੰ ਹੁੰਦਾ ਨਾ ਵੀ ਸੀਟਾਂ ਜਿਹੜੀਆਂ ਪਿਓ ਪੁੱਤ ਨੂੰ ਨੀ ਦਿੰਦੇ। ਰਾਣਾ ਗੁਰਜੀਤ ਦੇਖੋ ਕਾਮਯਾਬ ਹੋ ਗਿਆ ਸੁਲਤਾਨਪੁਰ ਤੋਂ, ਉਹਨੇ ਕਿਹਾ ਸੀ ਜੇ ਮੇਰਾ ਮੁੰਡਾ ਜਿਹੜਾ ਹਾਰ ਗਿਆ ਤੇ ਮੈਂ ਕਹਿੰਦਾ ਸਾਰੀ ਉਮਰ ਲਈ ਰਾਜਨੀਤੀ ਨੂੰ ਸੰਨਿਆਸ ਲੈ ਲਓ। ਹਾਂਜੀ, ਉਹਨੇ ਮੁੰਡਾ ਆਪਣਾ ਕਾਂਗਰਸ ਦੇ ਜਿਹੜੇ ਹੈਗਾ ਕੰਟੈਸਟਿੰਗ ਕੈਂਡੀਡੇਟ ਨਾਲ ਵੋਟ ਜਿਤਾ ਕੇ ਲੈ ਆਉਂਦਾ ਜੀ। ਹੁਣ ਵੀ ਜਿਹੜਾ ਹੈਗਾ ਆ ਜੇ ਕਾਂਗਰਸ ਨੇ ਏਦਾਂ ਦੀ, ਕਾਂਗਰਸ ਨੂੰ ਨਾ ਮੰਥਨ ਜਿਹੜਾ ਹੈਗਾ ਆ ਵੀ ਸਟੇਟ ਦੇ ਅੰਦਰ ਬਹਿ ਕੇ ਜਿਹੜਾ ਆ ਉਹ ਕਰਨਾ ਚਾਹੀਦਾ, ਫੇਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਦੇਖੋ ਇਹਨਾਂ ਦਾ ਵਰਕਰ ਜਿਹੜਾ ਆ ਜ਼ਰੂਰ ਐਕਟਿਵ ਹੈਗਾ
1: ਜੀ,
0: ਕਾਂਗਰਸ ਦਾ ਵਰਕਰ ਜ਼ਰੂਰ ਐਕਟਿਵ ਹੈਗਾ। ਦੂਜਾ ਇਹ ਆ ਕਿ ਸੈਕੂਲਰ ਛਵੀ ਹੋਣ ਕਰਕੇ ਨਾ ਜੀ ਥੋੜੀ, ਤੇ ਲੋਕੀ ਜਿਹੜੇ ਆ ਪੜ੍ਹੇ ਲਿਖੇ ਲੋਕੀ ਜਿਹੜੇ ਹੈਗੇ ਆ ਉਹਨਾਂ ਦੀ ਚੋਇਸ ਜਿਹੜੀ ਹੈਗੀ ਆ ਇਹ ਕਾਂਗਰਸ ਹੁੰਦੀ ਆ ਜੀ। ਜਿਹੜੇ ਹਾਂਜੀ ਬਹੁਤੇ ਪੰਥਕ ਨਹੀਂ ਹੈਗੇ ਜਿਹੜੇ ਬੰਦੇ, ਉਹ ਕਹਿੰਦੇ ਠੀਕ ਗੱਲ ਹੈਗੀ ਆ ਵੀ ਸਿਰਫ ਜਿਹੜੀ ਆ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈਗੀ ਆ, ਕੋਈ ਧਰਮ ਦੇ ਨਾਲ ਬਹੁਤਾ ਜਿਹੜਾ ਹੈਗਾ ਆ ਚਰਚਾ ਧਰਮ ਤੇ ਤਾਂ ਨਹੀਂ ਹੋਣਾ ਹੋਣੀ।
1: ਬਿਲਕੁਲ ਜੀ
0: ਜੀ ਸਰ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੈਨੀਫੈਸਟੋ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਤੇ ਅੱਜ ਚੰਡੀਗੜ੍ਹ ਦੇ ਵਿਚ ਉਹਨਾਂ ਨੇ ਮੀਟਿੰਗ ਕੀਤੀ ਹੈ ਸਤਾਈ ਦੀਆਂ ਚੋਣਾਂ ਦੇ ਨੂੰ ਲੈ ਕੇ ਤੇ ਦੇਖਦੇ ਆ ਕੀ ਕੁਝ ਮੈਨੀਫੈਸਟੋ ਦੇ ਵਿਚ ਆਉਂਦਾ ਹੈ। ਜਿੱਥੇ ਪਹਿਲਾਂ 9 ਮੈਂਬਰੀ ਇਹ ਕਮੇਟੀ ਸੀਗੀ ਉਹ ਵਧਾ ਕੇ ਹੁਣ 20 ਮੈਂਬਰੀ ਕਰ ਦਿੱਤੀ, ਗਿਣਤੀ ਵਧਾਤੀ ਇਹਦੀ, ਤੇ ਕਿਵੇਂ ਦੇਖਦੇ ਹੋ ਜੀ? ਵੈਸੇ ਲੋਕਾਂ ਦੇ ਵਿਚ ਸਟੇਜਾਂ ਦੇ ਉੱਤੇ ਤਾਂ ਲਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਯੋਜਨਾਵਾਂ ਤਾਂ ਲਾਗੂ ਕਰੀ ਜਾ ਰਿਹਾ, ਪਰ ਅਸਲ ਦੇ ਵਿਚ ਤਾਂ ਮੈਨੀਫੈਸਟੋ ਦੇ ਵਿਚ ਜੋ ਕੁਝ ਆਏਗਾ ਉਹ ਦੇਖਣਾ ਹੋਏਗਾ ਜੀ।
0: ਨਹੀਂ, ਅਕਾਲੀ ਦਲ ਨੂੰ ਮੇਰਾ ਸੁਝਾਅ ਲੈਣ, ਸਰਾਵਾਂ ਦੇ ਨਾਲ ਜਿਹੜਾ ਹੈਗਾ ਆ ਵੀ ਗੁਰਦੁਆਰੇ ਤੋਂ ਕੋਈ ਡਿਸਟੈਂਸ ਰੱਖ ਲੈਣ ਜੀ, ਵੀ 500 ਮੀਟਰ ਹਟ ਕੇ ਤੇ ਹੋਟਲ ਜਿਹੜਾ ਹੈਗੇ ਆ ਉਹ ਅਵੇਲੇਬਲ ਹੋਇਆ ਕਰਨਗੇ, ਹੋਟਲ ਖੋਲ ਦਿੱਤੇ ਜਾਣਗੇ ਜੀ। ਤੇ ਉਹ ਅੱਜ ਕੱਲ ਚੱਲ ਰਿਹਾ ਹੈਗਾ ਆ ਜੀ, ਇੱਥੇ ਜਿਹੜਾ ਆ ਜੋ ਹਾਲਾਤ ਹੈਗੇ ਆ ਜੀ, ਮੈਨੀਫੈਸਟੋ ਕੀ ਕਰਨਾ ਜੀ, ਪਹਿਲਾਂ ਇੱਜ਼ਤ ਬਚਾਓ ਮੁਹਿੰਮ ਤਾਂ ਚਲਾ ਲਓ
1: ਜੀ।
0: ਸਰ ਲੋਕੀ ਬਹੁਤ ਗੱਲਾਂ ਕਰਦੇ ਹੈਗੇ ਆ, ਨਹੀਂ ਸੁਣੀਆਂ ਜਾਂਦੀਆਂ ਜੀ
1: ਜੀ,
0: ਸੋ ਇਸ ਕਰਕੇ ਵੀ ਤੁਸੀਂ ਦੇਖੋ ਤਾਂ ਸਹੀ ਤੁਹਾਡੀਆਂ ਸਰਾਵਾਂ ਦੇ ਵਿਚ ਕਿੰਨੇ ਕਿੰਨੇ ਦਿਨ ਤੁਸੀਂ ਠਹਿਰਾ ਰਹੇ ਹੈਗੇ ਆ, ਇਟ ਮੀਨ ਤੁਹਾਡੀ ਐਡਮਿਨਿਸਟ੍ਰੇਸ਼ਨ ਤਾਂ ਨੇੜੇ ਲਿਆ ਹੈ ਜੀ, ਤੁਹਾਨੂੰ ਪਤਾ ਹੀ ਨੀ ਵੀ ਥੱਲੇ ਕੀ ਹੋ ਰਿਹਾ ਜੀ, ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਕਰਦੇ ਕਾਹਦੀ ਆ ਜੀ,
1: ਜੀ
0: ਕੀ ਤੁਹਾਡਾ ਕੰਟਰੋਲ ਆ ਵੀ ਜਿੱਥੇ ਜਿਹੜਾ ਬੰਦਾ ਬੈਠਾ ਹੈਗਾ ਆ ਉਹੀ ਰਾਜਾ ਬਣਿਆ ਆ ਜੀ, ਚੜਾਵੇ ਦੇ ਸਿਰ ਤੇ ਤੁਸੀਂ ਐਸ਼ਾਂ ਕਰਦੇ ਹੈਗੇ ਆ ਜੀ
1: ਜੀ,
0: ਸੋ ਇਸ ਕਰਕੇ ਮਹਾਰਾਜ ਇਹਨਾਂ ਦੀ ਤਾਂ ਗੱਲ ਮੈਨੀਫੈਸਟੋ ਦੇ ਵਿਚ ਦੇਖ ਲੈਣ, ਜੋ ਮਰਜ਼ੀ ਕਰ ਲੈਣ ਜੀ, ਪਰ ਜੋ ਆਹ ਡੈਂਟ ਪੈ ਗਿਆ ਨਾ ਜੀ, ਪਰ ਸਭ ਗੱਲ ਤਾਂ ਇਹ ਹੈਗੀ ਇਹ ਘਟਨਾ ਤਾਂ ਜ਼ਾਹਰ ਹੋ ਗਈ
1: ਜੀ,
0: ਖਰੇ ਕਿੰਨੀਆਂ ਘਟਨਾਵਾਂ ਅੱਗੇ ਵਾਪਰਤੀਆਂ ਸੀ
1: ਜੀ,
0: ਇੱਜ਼ਤ ਬਚਾਉਣ ਦਾ ਮਾਰਾ ਹਰ ਕੋਈ ਬੰਦਾ ਚੁੱਪ ਕਰ ਜਾਂਦਾ ਕਈ ਵਾਰੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਅਕਾਲੀ ਦਲ ਦਾ ਸਰ ਜਿਹੜਾ ਆ ਪਹਿਲਾਂ ਬਿਲਕੁਲ ਸਰ ਸਿੱਧਾ ਟੱਕਰ ਦਿਸਦੀ ਪਈ ਸੀ ਵੀ ਹਾਂ ਜੀ ਅਕਾਲੀ ਦਲ ਆ ਜਾਊਗਾ ਜੀ, ਆਹ ਘਟਨਾ ਜਿਹੜੀ ਹੈਗੀ ਆ ਇਹਨੇ ਏਦਾਂ ਦਾ ਡੈਂਟ ਪਾਇਆ ਹੈਗਾ ਆ ਜੀ ਕਿ ਲੋਕਾਂ ਦੇ ਹਿਰਦੇ ਦੁਖੀ ਤਾਂ ਹੋਏ ਆ ਜੀ, ਜਿਹੜਾ ਵੀ ਮਤਲਬ ਆਸਥਾ ਰੱਖਦਾ ਹੈਗਾ ਆ ਜੀ ਉਹ ਦੁਖੀ ਆ ਜੀ ਇਹਨਾਂ ਦੀਆਂ ਮਤਲਬ ਇਹ ਗੱਲਾਂ ਸੁਣ ਕੇ ਜੀ, ਤੇ ਹਜੇ ਤਾਂ ਰਾਜ ਭਾਗ ਹੈ ਨੀ, 10 ਸਾਲ ਹੋ ਗਏ ਆ ਤੇ ਫੇਰ ਇਹੋ ਜਿਹੇ ਕੰਮ ਕਰਦੇ ਹੈਗੇ, ਜੇ ਇਹਨਾਂ ਦੇ ਰਾਜ ਆ ਜਾਂਦਾ ਫੇਰ ਕੀ ਕਹੂਗਾ ਜੀ,
1: ਬਿਲਕੁਲ
0: ਹੁਣ ਤਾਂ ਚਲੋ ਗੱਲ ਬਾਹਰ ਆ ਜਾਂਦੀ ਹੈਗੀ, ਫੇਰ ਤਾਂ ਜੇ ਰਾਜ ਭਾਗ ਇਹਨਾਂ ਦਾ ਹੋਵੇ ਫੇਰ ਕਿੱਥੇ, ਫੇਰ ਤਾਂ ਇਹੋ ਜਿਹਾ ਵਿਕਟਮ ਜਿਹੜਾ ਹੈਗਾ ਉਹ ਆਉਣਾ ਹੀ ਨੀ ਬਾਹਰ ਜੀ, ਉਹਨਾਂ ਨੇ ਪਹਿਲਾਂ ਹੀ ਇਲੀਮੀਨੇਟ ਕਰ ਲੈਣੇ ਹੈਗੇ ਜੀ। ਸੋ ਇਸ ਕਰਕੇ ਦੇਖੋ ਸਰ ਅੱਗੇ ਸਟੇਟ ਦਾ ਕਿੱਦਾਂ ਦਾ ਮਾਹੌਲ ਬਣਦਾ ਆ ਜੀ, ਬਟ ਇਹ ਆ ਵੀ ਮੈਂ ਦੇਖਿਆ ਵੀ ਕੈਪਟਨ ਸਾਹਿਬ ਦੀ ਪੋਲੀਟੀਕਲ ਆਬਜ਼ਰਵੇਸ਼ਨ ਜਿਹੜੀ ਆ ਨਾ ਜੀ ਉਹ ਠੀਕ ਆ ਸਰ, ਜੋ ਦਿਸਦਾ ਪਿਆ ਜੀ ਉਹਨਾਂ ਦੇ ਪੋਲੀਟੀਕਲ ਆਬਜ਼ਰਵੇਸ਼ਨ ਠੀਕ ਆ ਜੀ, ਆਖਿਰ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਆ ਸਰ
1: ਜੀ, ਬਿਲਕੁਲ
0: ਭਰਤ ਸਾਹਿਬ
1: ਸੈਣੀ ਸਾਹਿਬ ਉਸਤਾਦ ਜੀ ਕਹਿੰਦੇ ਆ ਆਪ ਚੰਡੀਗੜ੍ਹ ਜਾਣ ਜੋਗੇ ਨਹੀਂ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਰਦੇ ਨਹੀਂ, ਨਾ ਅਸੀਂ ਕਹਿੰਦੇ ਚੰਡੀਗੜ੍ਹ ਜਾਈਏ ਨਾ ਉੱਥੇ ਰਹਿਣ ਵਾਲਿਆਂ ਨੂੰ, ਕਿਤੇ ਰਹਿਣ ਦਿੰਦੇ ਅਸੀਂ ਨਫ਼ਰਤ ਜਾਂ ਚੰਗੇ ਕਹੀਏ ਜੀ। ਹਾਂਜੀ
0: ਦੇਖੋ ਜੀ ਗੱਲ ਏਦਾਂ ਹੈਗੀ ਆ, ਸਾਨੂੰ ਕੀ ਪਤਾ ਅਖਬਾਰਾਂ ਉੱਥੋਂ ਚੱਲਦੀਆਂ ਹੈਗੀਆਂ, ਸਾਰਾ ਅਸੀਂ ਆਪ ਚੰਡੀਗੜ੍ਹ ਵਾਲੇ ਕਹਿੰਦੇ ਹੈਗੇ ਠੀਕ ਗੱਲ ਹੈ ਜੀ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਆ ਅਸੀਂ ਤਾਂ ਉਹੀ ਕਹਿ ਰਹੇ ਹੈਗੇ ਆ ਜੀ, ਬਾਕੀ ਤਾਂ ਕੋਈ ਨੀ, ਸਾਡਾ ਤਾਂ ਹਿਰਦੇ ਬੁਲੰਗੜਿਆ ਗਿਆ ਆ ਜੀ, ਹੁਣ ਉਸਤਾਦ ਜੀ ਦੂਰ ਬੈਠੇ ਹੈਗੇ ਆ ਇਸ ਕਰਕੇ ਆ ਜੀ,
1: ਇਹ ਦਰਦ ਨੀ ਸਮਝਦੇ ਅਕਾਲੀ ਦਲ ਦੇਖ ਲੋ।
0: ਹਾਂਜੀ ਇਹ ਪੰਜਾਬ ਦਾ ਦਰਦ ਕਿੱਥੇ ਸਮਝਦੇ ਹੈਗੇ ਆ, ਜੇ ਪੰਜਾਬ ਦਾ ਦਰਦ ਸਮਝਦੇ ਹੋਣ ਤੇ ਪੰਜਾਬ ਆਉਣ ਆ ਕੇ 4 ਦਿਨ ਜਿਹੜਾ ਹੈਗਾ ਆ ਲੋਕਾਂ ਨੂੰ ਮਤਲਬ ਕੋਈ ਦਿਸ਼ਾ ਦੇਣ, ਇੱਥੇ ਜਵਾਨੀ ਭਟਕ ਚੁੱਕੀ ਆ ਜੀ
1: ਕਹਿੰਦੇ,
0: ਪਰ
1: ਜਦੋਂ ਅਸੀਂ ਆਈਦਾ ਸੀ
0: ਜਾਂਦਾ ਜਾਂਦਾ ਕਵਾਂ ਜੀ
1: ਹਸੈਣੀ ਸਾਹਿਬ ਉਹ ਤਾਂ ਕਹਿੰਦੇ ਆ ਸੀ ਜਦੋਂ ਲੋਕਾਂ ਨੂੰ ਇੱਥੇ ਸਮਝਾਈਦਾ ਉਹ ਅੱਗੋਂ ਮੋਹਰੇ ਕਹਿੰਦੇ ਵੀ ਤੁਸੀਂ ਵੀ ਤਾਂ ਇੱਥੋਂ ਹੀ ਗਏ ਸੀ।
0: ਹਾਂਜੀ ਇਹ ਵੀ ਗੱਲ ਠੀਕ ਹੈਗੀ ਆ ਜੀ, ਉਹ ਗਏ ਸੀ ਤੇ ਫੇਰ ਉੱਥੋਂ ਸਮਝ ਗਏ ਨਾ
1: ਜੀ,
0: ਐਨ ਆਰ ਆਈ ਜਦੋਂ ਆਉਂਦੇ ਹੈਗੇ ਆ ਕੇ ਕੰਮ ਬੜਾ ਕਰਦੇ ਆ ਜੀ,
1: ਬਿਲਕੁਲ
0: ਇਹ ਵੀ ਤਾਂ ਜਦੋਂ ਪਿੰਡ ਆਏ ਸੀ ਆ ਕੇ ਫਟਾਫਟ ਨਾਲੀ ਕੱਢਣ ਦੌੜ ਪੈਂਦੇ ਸੀਗੇ, ਤੁਸੀਂ ਕੋਲ ਬੈਠੇ ਹੈਗੇ ਆ ਨਾਲੀ ਬੰਦ ਪਈ ਹੈਗੀ ਤੁਸੀਂ ਨਾਲੀ ਵੀ ਨੀ ਖੋਲ ਸਕਦੇ ਆਪਣੇ ਆਪ, ਅੱਛਾ ਜੀ ਅਗਲੇ ਵੀ ਉਹਦੇ ਉਹ ਰਹਿਣ ਦੇ ਤੂੰ ਰਹਿਣ ਦੇ ਕਰਕੇ ਅਗਲੇ ਵੀ ਕਹਿੰਦੇ ਕੱਢੀ ਗਿਆ ਆਰਾਮ ਨਾਲ,
1: ਮੁੜ ਕੇ ਜਦੋਂ ਬੰਦ ਵੀ ਹੁੰਦੀ ਆ ਫਿਰ ਵੀ ਉੱਥੇ ਨੂੰ ਕੋਲਾਂ ਕਰਦੇ ਅਮਰੀਕਾ ਨੂੰ ਵੀ ਆ ਜਾਓ
0: ਆਹੋ ਉਹ ਸੱਚੀ ਗੱਲ ਹੈ ਜੀ। ਇੱਕ ਦਿਨ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਦਾ, ਇਹਨਾਂ ਨੂੰ ਪਿੰਡੋਂ ਫੋਨ ਆਇਆ ਵੀ ਜਿਹੜਾ ਵਾਟਰ ਸਪਲਾਈ ਵਾਲੀ ਮੋਟਰ ਸੜ ਗਈ ਆ, ਮੋਟਰ ਪਿੰਡ ਸੜੀ ਤੇ ਰੌਲਾ ਮਿਸ਼ੀਗਨ ਚ,
1: ਤੁਸੀਂ ਕੁਝ ਕਹਿਣ ਲੱਗੇ
0: ਸੀ ਠੀਕ ਹੈ ਭਾਈ ਸਾਹਿਬ,
1: ਨਹੀਂ ਕਹਿਣ ਲੱਗੇ ਮਨ ਦੀ ਗੱਲ ਕਰਨ ਲੱਗੇ ਹੀ ਜਾਂਦੇ ਜਾਂਦੇ ਹੋਏ ਹਾਂਜੀ।
0: ਨਾ ਮੇਰੇ ਵੱਡੇ ਵੀਰੇ ਹੈਗੇ ਆ, ਨਾ ਮੈਨੂੰ ਕੁੱਟਣ ਗਏ ਐਵੇਂ, ਨਹੀਂ ਬਈ ਨਹੀਂ ਮੈਂ ਕੁਛ ਨੀ ਬੋਲਣਾ ਜੀ। ਹਾਂਜੀ ਦਿਓ ਇਜਾਜ਼ਤ ਸਰ,
1: ਸ਼ੁਕਰੀਆ
0: ਜੀ। ਮੈਂ ਮੁਹੰਮਦ ਸਾਹਿਬ ਨੂੰ ਦੇਖਣਾ ਹੈਗਾ, ਉਹਨਾਂ ਨੇ ਆ ਕੇ ਫਿਰ ਜਦੋਂ ਕੋਈ ਕਲਾਮ ਸੁਣਾਉਣਗੇ ਤੇ ਮੈਨੂੰ ਹਜੇ ਮੈਂ ਟਾਈਮ ਹੈਗਾ, ਮੈਂ 10 ਮਿੰਟ ਸੁਣ ਸਕਦਾ ਹੈਗਾ ਜੀ ਉਹਨਾਂ ਨੂੰ, ਮੈਂ ਉਹਨਾਂ ਦੀ ਉਡੀਕ ਰਹਿਣਾ। ਠੀਕ ਹੈ ਸਰ, ਸ਼ੁਕਰੀਆ ਜੀ, ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਸਰ।
1: ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਹਾਸਾ ਠੱਠਾ ਵੀ ਨਾਲ ਦੀ ਨਾਲ ਚੱਲਦਾ ਹੈ। ਤੇ ਦੋਸਤੋ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਆ ਆਖਰ ਦੇ ਵਿੱਚ, ਤੁਹਾਡੇ ਲਈ ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਫਿਰ 1-2 ਮਿੰਟ ਕਾਲ ਲੈ ਕੇ, ਤਾਂ ਫਿਰ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ, ਸਮਾਂ ਵੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਸਮਾਂ ਕਈ ਵਾਰੀ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਹੀ ਲੱਗ ਜਾਂਦਾ ਜੀ, ਤੇ ਜਲਦੀ ਤੋਂ ਜਲਦੀ ਆਪਾਂ ਚੱਲਦੇ ਹਾਂ ਫਿਰ ਅੱਜ ਦੇ ਜਿਹੜਾ ਕਿਤਾਬ ਦੇ ਸਿਲਸਿਲੇ ਦੇ ਵਿੱਚ, ਜਿਹੜਾ ਅੱਜ ਦਾ ਆਪਣਾ ਸਿਲਸਿਲਾ ਹੁੰਦਾ ਕਿਤਾਬਾਂ ਦੇ ਅੰਕ ਸੰਗ ਨੂੰ ਜਿਹੜਾ ਪਹੁੰਚ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ, ਉਹਨਾਂ ਦਾ ਜ਼ਿਕਰ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ, ਕਾਫੀ ਇੰਟਰਸਟਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ CNN ਦੇ ਨਾਲ ਜਾਂ ਹੋਰ ਨਿਊਜ਼ ਏਜੰਸੀਆਂ ਦੇ ਨਾਲ ਟਰੰਪ ਸਾਹਿਬ ਦੇ ਪਏ, ਉਹਦੇ ਵਿੱਚ ਕੋਰਟ ਦੇ ਕੁਝ ਫੈਸਲੇ ਆਏ ਨੇ ਤੇ ਚੰਗੀ ਝਾੜ ਝੰਬ ਉਹਨਾਂ ਦੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਤੇ ਈਰਾਨ ਵੀ ਜਿਹੜਾ ਅਮਰੀਕਾ ਦੇ ਵਿੱਚ ਹੈ ਤੇ ਉੱਥੇ ਵਾਰਤਾਲਾਪ ਦੇ ਦੌਰਾਨ ਉਹਨਾਂ ਨੇ 7 ਦਿਨ ਦਿੱਤੇ ਆ, ਜੇਕਰ ਸਮਝੌਤਾ ਹੁੰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖਦੇ ਹਾਂ ਕਹਿੰਦੇ ਅਗਲੇ ਕੀ ਕਰਨਾ ਹੈ। ਡੋਨਲਡ ਟਰੰਪ ਦੇ ਬੈਨ ਸੰਬੰਧੀ ਹੁਕਮਾਂ ਦੇ ਉੱਤੇ ਰੋਕ ਮੀਡੀਆ ਅਦਾਰਿਆਂ ਨੂੰ ਵਾਈਟ ਹਾਊਸ ਤੱਕ ਪਹੁੰਚ ਬਹਾਲ ਕਰਨ ਦਾ ਹੁਕਮ ਹੋ ਗਿਆ। ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਾਈਟ ਹਾਊਸ ਦੇ ਅਹਾਤੇ ਦੇ ਵਿੱਚ 3 ਮੀਡੀਆ ਅਦਾਰਿਆਂ ਦੇ ਉੱਤੇ ਲਾਈ ਗਈ ਪਾਬੰਦੀ ਦੇ ਉੱਤੇ ਅਸਥਾਈ ਰੋਕ ਜਿਹੜੀ ਲਾਤੀ ਹੈ। ਜੱਜ ਨੇ ਅੱਜ ਸਵੇਰੇ ਹੁਕਮ ਦਿੱਤੇ ਨੇ ਕਿ CNN, MS ਨਾਓ ਅਤੇ ਪੋਲੀਟਿਕੋ ਦੀ ਜਿਹੜੀ ਹੈ ਪਹੁੰਚ ਨੂੰ ਬਹਾਲ ਕੀਤਾ ਜਾਵੇ। ਇਹ ਟਰੰਪ ਅਤੇ ਉਨ੍ਹਾਂ ਮੀਡੀਆ ਅਧਾਰਿਆਂ ਦਰਮਿਆਨ ਵੱਧਦੇ ਤਣਾਅ ਦੇ ਵਿੱਚ ਨਵਾਂ ਮੋੜ ਹੈ, ਜਿਨ੍ਹਾਂ ਦੀ ਕਵਰੇਜ ਉਹ ਪਸੰਦ ਨਹੀਂ ਕਰਦੇ। ਟਰੰਪ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮੀਡੀਆ ਅਧਾਰਿਆਂ ਦੇ ਉੱਤੇ ਪਾਬੰਦੀ ਜਿਹੜੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਝੂਠੀਆਂ ਖ਼ਬਰਾਂ ਕਿਹਾ ਸੀ। ਬਾਅਦ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਹੈ, ਤੇ ਉਧਰ ਮੀਡੀਆ ਅਧਾਰਿਆਂ ਦੇ ਨੇ ਜਿਹੜਾ ਸੀ ਦਲੀਲ ਦੇ ਦਿੱਤੀ ਸੀ ਕਿ ਪਾਬੰਦੀ ਪਹਿਲੀ ਹੀ ਸੋਧ ਦੀ ਸਰਾਸਰ ਉਲੰਘਣਾ ਹੈ, ਕਿਉਂਕਿ ਇਸ ਨੇ ਉਨ੍ਹਾਂ ਦੀ ਕਵਰੇਜ ਦੀ ਜਿਹੜੀ ਸਮੱਗਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਤੇ ਆਪਣੇ ਹੁਕਮ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ਅਧਾਰਿਆਂ ਨੇ 14 ਦਿਨਾਂ ਦੇ ਲਈ ਪ੍ਰਭਾਵੀ ਆਰਜ਼ੀ ਰੋਕ ਜਿਹੜੀ ਉਹਦੇ ਉੱਤੇ ਹੁਕਮ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰ ਲਿਆ। ਨਾਲ ਉਨ੍ਹਾਂ ਕਿਹਾ ਕਿ ਇਹ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਸੰਭਾਵਨਾ ਰੱਖਦੇ ਨੇ ਕਿ ਉਨ੍ਹਾਂ ਦੇ ਵਾਈਟ ਹਾਊਸ ਪ੍ਰੈਸ ਪਾਸ ਬਿਨਾਂ ਕਿਸੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਰੱਦ ਕੀਤੇ ਗਏ ਸਨ। ਤੇ ਉਨ੍ਹਾਂ ਲਿਖਿਆ ਕਿ ਇਹ ਉੱਚ ਪੈਮਾਨਾ ਹੈ, ਪਰ ਪਟੀਸ਼ਨਰਾਂ ਨੇ ਇਸ ਨੂੰ ਜਿਹੜਾ ਪੂਰਾ ਕਰ ਲਿਆ ਤੇ ਇਹ ਫੈਸਲਾ ਟਰੰਪ ਤੇ ਮੀਡੀਆ ਅਧਾਰਿਆਂ ਵਿਚਕਾਰ ਵੱਧਦੇ ਤਣਾਅ ਦੇ ਵਿੱਚ ਨਿਊਜ਼ ਆਊਟਲੈਟਾਂ ਨੂੰ ਰਾਹਤ ਜਿਹੜਾ ਦਿੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਤਿਆਰੀ ਜ਼ਰੂਰ ਹੈ, ਮਾਰਕ ਕਾਰਨੀ ਨੇ ਕਹਿ ਦਿੱਤੀ ਹੈ। ਇਹਦੇ ਵਿੱਚ ਜਿਹੜੀ ਟੈਂਸ਼ਨ ਬਣੀ ਹੋਈ ਹੈ ਅਮਰੀਕਾ ਕੈਨੇਡਾ ਦੀ, ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦੱਸਿਆ, ਪਰ ਇਸ ਨੂੰ ਨਜ਼ਰ ਅੰਦਾਜ਼ ਕਹਿੰਦੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦੇ ਲਈ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਰਹਿੰਦੀ ਹੈ। ਤੇ ਉਨ੍ਹਾਂ ਇਸ ਨੂੰ ਜਿਹੜਾ ਐਕਸਟ੍ਰੀਮ ਟੇਲ ਰਿਸਕ ਦੇ ਵਿੱਚ ਕਿਹਾ ਹੈ ਕਿ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ। ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ਬੇਸ ਕੇਸ ਨਹੀਂ ਹੈ, ਪਰ ਇਸ ਸੰਭਾਵਨਾ ਦੇ ਲਈ ਤਿਆਰ ਨਾ ਹੋਣਾ ਗੈਰ ਜ਼ਿੰਮੇਵਾਰ ਨਾ ਹੋਵੇਗਾ ਤੇ ਉਨ੍ਹਾਂ ਨੇ ਇਸ ਨੂੰ ਰਿਸਕ ਮੈਨੇਜਮੈਂਟ ਦਾ ਜਿਹੜਾ ਹਿੱਸਾ ਦੱਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ ਹੈ। ਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸਬੰਧਾਂ ਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਦੇ ਵਿਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿਟੀ ਨੇ ਕਿਹਾ ਹੈ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਜਿਹੜੀ ਹੈ ਆਮ ਪ੍ਰਕਿਰਿਆ, ਤੇ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਦੇ ਲਈ ਤਿਆਰੀ ਕੀਤੀ ਹੋਈ ਹੈ। ਮੰਤਰੀ ਇਵਾਨ ਸੁਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ ਤੇ ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖਮ ਨੂੰ ਧਿਆਨ ਦੇ ਵਿਚ ਰੱਖ ਕੇ ਸਰਕਾਰਾਂ ਤਿਆਰੀਆਂ ਕਰਦੀਆਂ ਨੇ, ਪਰ ਫੌਜੀ ਤਿਆਰੀਆਂ ਦੀ ਕਿਸਮ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਅਗਲੀ ਖ਼ਬਰ ਵੱਲ ਨੂੰ ਵਧੀਏ ਤੇ ਖਤਮ ਹੋਵੇਗਾ ਟਕਰਾਅ। ਈਰਾਨ ਦੇ ਵੱਲੋਂ ਅਮਰੀਕਾ ਨਾਲ ਗੱਲਬਾਤ ਦੇ ਲਈ 7 ਦਿਨਾਂ ਦਾ ਪੇਸ਼ਕਸ਼ ਜਿਹੜੀ ਹੈ ਕਰ ਦਿੱਤੀ ਹੈ। ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲਣ ਤੇ 7 ਦਿਨਾਂ ਦੇ ਅੰਦਰ ਜੰਗ ਖਤਮ ਕਰਨ ਦੇ ਮਕਸਦ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਦਸਿਆ ਕਿ ਇਹ ਪ੍ਰਸਤਾਵ ਇਸੇ ਹਫ਼ਤੇ ਵਿਚੋਲਿਆਂ ਰਾਹੀਂ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤੇ ਵਾਈਟ ਹਾਊਸ ਨੇ ਇਸ ਸਬੰਧੀ ਮੰਗੀ ਗਈ ਪ੍ਰਤੀਕਿਰਿਆ ਦੇ ਉੱਤੇ ਤੁਰੰਤ ਕੋਈ ਅਜੇ ਤੱਕ ਟਿੱਪਣੀ ਨਹੀਂ ਕੀਤੀ ਹੈ। ਇਹ ਪ੍ਰਸਤਾਵ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਤੇ ਹੌਰਮੁਜ਼ ਸਟ੍ਰੇਟ ਦੇ ਲਗਭਗ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਕੂਟਨੀਤਿਕ ਪਹਿਲ ਸਾਬਤ ਹੋ ਸਕਦਾ ਹੈ। ਵਿਸ਼ਵ ਦੀ ਕੁੱਲ ਤੇਲ ਸਪਲਾਈ ਦਾ ਪੰਜਵਾਂ ਤੋਂ ਚੌਥਾ ਹਿੱਸਾ ਇਸੇ ਰਸਤੇ ਜਿਹੜਾ ਲੰਘਦਾ ਹੈ। ਨਿਊਯਾਰਕ ਦੇ ਵਿੱਚ ਸੰਯੁਕਤ ਰਾਜ ਰਾਸ਼ਟਰ ਮਹਾਸਭਾ UNGA ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਇਹ ਸ਼ਰਤਾਂ ਦੋਵੇਂ ਦੇਸ਼ਾਂ ਵਿਚਾਲੇ ਜੂਨ ਮਹੀਨੇ ਹੋਈ ਸਹਿਮਤੀ ਵਾਂਗ ਹੀ ਨੇ ਤੇ ਇਹ ਕੋਈ ਨਵੀਂ ਮੰਗ ਨਹੀਂ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਕੂਟਨੀਤਿਕ ਸੰਪਰਕ ਦੀ ਪੁਸ਼ਟੀ ਕੀਤੀ ਹੈ ਤੇ ਟਰੰਪ ਨੇ ਕਿਹਾ ਕਿ ਇਰਾਨ ਸਮਝੌਤਾ ਕਰ ਸਕਦਾ ਜਾਂ ਫਿਰ ਤਬਾਹੀ ਦਾ ਸਾਹਮਣਾ ਕਰ ਸਕਦਾ। ਜਿਸ ਤੋਂ ਬਾਅਦ ਇਰਾਨੀ ਵਫਦ ਨੇ ਭਾਸ਼ਣ ਦੇ ਦੌਰਾਨ ਵਾਕਆਊਟ ਕੀਤਾ ਤੇ ਇਸ ਦੇ ਜਵਾਬ ਦੇ ਵਿਚ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਨੂੰ ਆਪਣੀ ਸੁਰੱਖਿਆ ਲਈ ਸ਼ਕਤੀਸ਼ਾਲੀ ਹੋਣਾ ਪਵੇਗਾ ਤੇ ਇਰਾਨ ਬਿਨਾਂ ਕਿਸੇ ਧੱਕੇਸ਼ਾਹੀ ਜਾਂ ਤਾਕਤ ਦੀ ਵਰਤੋਂ ਸਵੀਕਾਰ ਕੀਤੇ ਗੱਲਬਾਤ ਅਤੇ ਡਿਪਲੋਮੈਸੀ ਦੇ ਲਈ ਤਿਆਰ ਹੈ ਤੇ ਟਰੰਪ ਅਨੁਸਾਰ ਅਮਰੀਕੀ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਜੰਗ ਦੇ ਵਿਚ ਸ਼ਾਮਲ ਹੋਇਆ। ਜਦਕਿ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਵੇਗਾ ਪਰ ਸ਼ਾਂਤੀਪੂਰਨ ਪਰਮਾਣੂ ਤਕਨਾਲੋਜੀ ਦਾ ਅਧਿਕਾਰ ਰੱਖਦਾ ਹੈ। ਪਰਮਾਣੂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਰੁਕਾਵਟ ਬਣੀਆਂ ਹੋਈਆਂ ਨੇ ਜਿੱਥੇ ਅਮਰੀਕਾ ਸੁਰੱਖਿਆ ਗਰੰਟੀ ਦੀ ਮੰਗ ਕਰ ਰਿਹੈ। ਇਰਾਨ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੜਿਆ ਹੋਇਆ। ਨਵੇਂ ਪ੍ਰਸਤਾਵ ਦੇ ਵਿਚ ਹੌਰਮੁਜ਼ ਸਟ੍ਰੇਟ ਦੇ ਵਿਚ ਆਵਾਜਾਈ ਬਹਾਲ ਕਰਨ ਤੇ ਵਿਆਪਕ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਤੇ ਧਿਆਨ ਦਿੱਤਾ ਹੈ। ਅਰਾਕਚੀ ਨੇ ਇਹ ਨਹੀਂ ਦਸਿਆ ਅਜੇ ਕਿ 7 ਦਿਨਾਂ ਦੀ ਪ੍ਰਕਿਰਿਆ ਦੇ ਦੌਰਾਨ ਪਰਮਾਣੂ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਾਂ ਨਹੀਂ ਹੋਵੇਗੀ। ਇਟਲੀ ਚਲੀਏ ਤਾਂ ਇਟਲੀ ਦੇ ਸਕੂਲਾਂ ਦੇ ਵਿਚ ਬਦਲ ਗਏ ਨੇ ਨਿਯਮ। ਮੈਲੋਨੀ ਸਰਕਾਰ ਨੇ ਨਵੇਂ ਫੈਸਲੇ ਕੀਤੇ ਹੈ। ਇਟਲੀ ਦੀ ਸਰਕਾਰ ਨੇ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕੈਬਨਿਟ ਨੇ ਵੀਰਵਾਰ ਨੂੰ ਕੱਲ ਬੀਤੇ ਚ ਇਕ ਫਰਮਾਨ ਪਾਸ ਕਰ ਦਿੱਤਾ ਹੈ। ਇਸ ਫਰਮਾਨ ਦੇ ਮੁਤਾਬਕ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਹਰੇਕ ਕਲਾਸ ਦੇ ਵਿਚ ਇਟਾਲੀਅਨ ਭਾਸ਼ਾ ਦੀ ਘੱਟ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਮੈਲੋਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਮੈਲੋਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਟਾਲੀਅਨ ਭਾਸ਼ਾ ਦੇ ਬਾਰੇ ਜਿਹੜੇ ਵਿਦਿਆਰਥੀਆਂ ਦੀ ਸਮਝ ਘੱਟ ਹੈ ਇਕ ਕਲਾਸ ਦੇ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ 30% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਟਾਲੀਅਨ ਭਾਸ਼ਾ ਸਿੱਖਣ ਦੇ ਲਈ ਹੋਰ ਸਰੋਤ ਪ੍ਰਦਾਨ ਕੀਤੇ ਗਏ ਨੇ, ਨਾਲ ਹੀ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਅਤੇ ਪਾਬੰਦੀ ਲਗਾਈ ਹੈ। ਮੈਲੋਨੀ ਨੇ ਇਨ੍ਹਾਂ ਉਪਾਵਾਂ ਨੂੰ ਸਮਝਦਾਰੀ ਭਰਿਆ ਕਦਮ ਜਿਹੜਾ ਦੱਸਦੇ ਹੋਏ ਕਿਹਾ ਕਿ ਉਹ ਵੰਡ ਨਹੀਂ ਪਾਉਂਦੇ ਸਗੋਂ ਅਸਲ ਦੇ ਵਿਚ ਏਕੀਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ। ਸਿੱਖਿਆ ਮੰਤਰੀ ਗਿਓਸੇਪ ਵਾਲਦੀ ਤਾਰਾ ਨੇ ਕਿਹਾ ਕਿ ਇਹ ਸੀਮਾ ਪੂਰੀ ਤਰ੍ਹਾਂ ਭਾਸ਼ਾ ਦੇ ਨਾਲ ਸੰਬੰਧਿਤ ਹੈ ਤੇ ਨਾਗਰਿਕਤਾ ਦੇ ਨਾਲ ਨਹੀਂ। ਉਨ੍ਹਾਂ ਨੇ ਨਕਾਬ ਅਤੇ ਬੁਰਕੇ ਦੇ ਉੱਤੇ ਪਾਬੰਦੀ ਨੂੰ ਲਿੰਗ ਸਮਾਨਤਾ ਦੇ ਮੁੱਦੇ ਵਜੋਂ ਜਿਹੜਾ ਪੇਸ਼ ਕੀਤਾ। ਇਸ ਦੇ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਮੈਲੋਨੀ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਸ ਫਰਮਾਨ ਦੇ ਕਈ ਖਰੜੇ ਤਿਆਰ ਕੀਤੇ ਗਏ ਪਰ ਮੁੱਖ ਨੁਕਤੇ ਸਪਸ਼ਟ ਸਨ। ਚਿਹਰਾ ਢੱਕਣ ਦੇ ਉੱਤੇ ਪਾਬੰਦੀ ਬੁਰਕੇ ਅਤੇ ਨਕਾਬ ਦੇ ਉੱਤੇ ਲਾਗੂ ਹੋਏਗੀ। ਹਿਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਦੇ ਵਿਚ ਚਿਹਰਾ ਦਿਸਦਾ ਰਹਿੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਕੂਲ ਦੇ ਵਿਚ ਘੁਲਣ ਮਿਲਣ ਦੇ ਵਿਚ ਮੁਸ਼ਕਲ ਆਉਂਦੀ ਹੈ ਤਾਂ ਸਮਾਜਿਕ ਸੇਵਾਵਾਂ ਨੂੰ ਬੁਲਾਇਆ ਜਾਵੇਗਾ ਤੇ ਮਾਪਿਆਂ ਨੂੰ ਮੁਫ਼ਤ ਇਟਾਲੀਅਨ ਕਲਾਸਾਂ ਦੇ ਵਿਚ ਜਾਣ ਦੀ ਲੋੜ ਹੋਏਗੀ। ਅਜਿਹਾ ਕਰਨ ਦੇ ਵਿਚ ਅਸਫਲ ਰਹਿਣ ਦੇ ਉੱਤੇ 1,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਵੀ ਲੱਗੇਗਾ। ਕੈਬਨਿਟ ਨੇ ਇਸ ਨੂੰ ਇਕ ਡਿਕਰੀ ਲਾ ਵਜੋਂ ਮਨਜੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਹ ਤੁਰੰਤ ਲਾਗੂ ਹੋ ਸਕਦਾ ਹੈ ਪਰ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਦੁਆਰਾ ਮਨਜੂਰੀ ਮਿਲਣੀ ਜ਼ਰੂਰੀ ਹੈ। ਮੈਲੋਨੀ ਸਰਕਾਰ ਨੇ ਨਿਯਮ ਅਜਿਹੇ ਸਮੇਂ ਪੇਸ਼ ਕੀਤੇ ਨੇ ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਏਕੀਕਰਨ ਦਾ ਮੁੱਦਾ ਜਿਹੜਾ ਉੱਠ ਰਿਹਾ ਹੈ। ਅਮਰੀਕਾ ਚੀਨ ਵਿਚਾਲੇ ਰੇਸ ਹੋਵੇ ਰੈਸਲਿੰਗ ਨਾ ਹੋਵੇ, ਵਾਈਟ ਹਾਊਸ ਦੇ ਵਿਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਬੋਲੇ ਨੇ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀਪੂਰਵਕ ਇਕੱਠੇ ਰਹਿਣਾ ਚਾਹੀਦਾ ਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਹਿਯੋਗ ਤੋਂ ਲਾਭ ਹੋ ਸਕਦਾ ਹੈ ਜਦੋਂ ਕਿ ਟਕਰਾਅ ਦੋਵਾਂ ਦੇ ਲਈ ਨੁਕਸਾਨਦੇਹ ਹੋਏਗਾ। ਅਮਰੀਕਾ ਤੇ ਚੀਨ ਵਿਚਕਾਰ ਮੁਕਾਬਲੇ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਇਹ ਸਿਹਤਮੰਦ ਹੋਣਾ ਚਾਹੀਦਾ ਹੈ ਤੇ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਇਹ ਅਮਰੀਕਾ ਤੇ ਚੀਨ ਵਿਚਕਾਰ ਇੱਕ ਦੌੜ ਹੋਣੀ ਚਾਹੀਦੀ ਹੈ ਨਾ ਕਿ ਰੈਸਲਿੰਗ। ਉਨ੍ਹਾਂ ਨੇ ਇਸ ਨੂੰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੱਸਿਆ ਨਾ ਕਿ ਰੈਸਲਿੰਗ ਦੇ ਮੁਕਾਬਲੇ ਵਜੋਂ ਜਿੱਥੇ ਇਕ ਦੀ ਜਿੱਤ ਦੂਜੇ ਦੀ ਹਾਰ ਦੇ ਉੱਤੇ ਨਿਰਭਰ ਕਰਦੀ ਹੈ ਤੇ ਪਰਮਾਣੂ ਸਮਝੌਤੇ ਜਾਂ ਹੋਰ ਸਾਰੀਆਂ ਟੈਕਨੀਕ ਟੈਕਨੋਲੋਜੀ AI ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਖਰੀ ਖਬਰ ਵੱਲ ਨੂੰ ਚੱਲਦੇ ਹਾਂ। ਇਰਾਨ ਤੇ ਹਮਲਾ ਹੁਣ ਤੱਕ ਸਭ ਤੋਂ ਆਸਾਨ ਫੈਸਲੇ ਦੇ ਵਿੱਚੋਂ ਇੱਕ ਸੀ। ਨੇਤਨਯਾਹੂ ਵੀ ਜਿਹੜੇ ਨੇ ਬੋਲੇ ਆ, ਪਰ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਅੱਧੇ ਕੁ ਪਸੰਦ ਕਰਦੇ ਨੇ, ਅੱਧੇ ਕੁ ਨਹੀਂ ਪਸੰਦ ਕਰਦੇ ਨੇ, ਤੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਹਿ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਇਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿੱਚੋਂ ਇੱਕ ਸੀ ਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਉਨ੍ਹਾਂ ਦੇ ਮੰਚ ਦੇ ਉੱਤੇ ਆਉਂਦੇ ਹੀ ਬਾਹਰ ਚਲੇ ਗਏ ਤੇ ਨੇਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਰਾਰ ਦਿੱਤਾ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਦੇ ਲਈ ਮਹਾਂਸਭਾ ਦੇ ਮੰਚ ਤੇ ਆਏ ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕਰ ਦਿੱਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਤੇ ਬਾਅਦ ਦੇ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਂਸਭਾ ਦੇ ਪ੍ਰਧਾਨ ਖਿਲੀਲੂਰ ਰਹਿਮਾਨ ਨੇ ਵਾਰ ਵਾਰ ਕਿਹਾ ਕਿ ਕਿਰਪਾ ਕਰਕੇ ਹਾਲ ਦੇ ਵਿਚ ਸ਼ਾਂਤੀ ਬਣਾਈ ਰੱਖੋ। ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਦੇ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ ਤਾਂ ਕਿਰਪਾ ਕਰਕੇ ਹੁਣੇ ਹੀ ਬਾਹਰ ਚਲਾ ਜਾਏ ਤੇ ਆਪਣੀ ਰੱਖਿਆ ਕਰਦਿਆਂ ਹੋਇਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਨੇ। ਦਰਅਸਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਹ ਉਨ੍ਹਾਂ ਦੇ ਕਈ ਆਗੂ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਨਿੱਜੀ ਤੌਰ ਦੇ ਉੱਤੇ ਸਾਡੇ ਜਿਹੜਾ ਧੰਨਵਾਦ ਵੀ ਜਿਹੜਾ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਵਿਚ ਫਲਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਦੇ ਵਿਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਦੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਦੇ ਵਿਚ ਕਿਹਾ ਗਿਆ ਸੀ ਕਿ ਇਸ ਦੇ ਨਾਲ ਨੇਤਨਯਾਹੂ ਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ਼ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ ਯੁੱਧ ਜਿਹੜਾ ਅਪਰਾਧਾਂ ਅਤੇ ਗੈਰ ਕਾਨੂੰਨੀ ਕਬਜ਼ੇ ਦੇ ਵਿਚ ਮਦਦ ਉਤਸ਼ਾਹ ਜਾਂ ਸਾਥ ਦੇਣ ਦੇ ਲਈ ਤਿਆਰ ਨਹੀਂ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਨੇ ਕਿ ਇਹ ਸਭ ਖਤਮ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ਭਰ ਦੀਆਂ ਖ਼ਬਰਾਂ। ਆਖਰ ਦੇ ਵਿਚ ਕੈਨੇਡਾ ਪਾਵਨ ਬੀੜਾਂ ਦੀ ਬੇਅਦਬੀ। ਅਕਾਲ ਤਖ਼ਤ ਦੇ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਿਹੜਾ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਨੇ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਰ ਦੀ ਜਿਹੜੀ ਡਿੱਕੀ ਦੇ ਵਿਚ ਰੱਖ ਕੇ ਲੈ ਕੇ ਜਾਣ ਦੇ ਨਾਲ ਜਿਹੜਾ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਤੇ ਇਸ ਮਾਮਲੇ ਦੇ ਵਿਚ ਸ੍ਰੀ ਗੁਰੂ ਜਿਹੜੇ ਨੇ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਜਿਹੜਾ ਆਦੇਸ਼ ਦਿੱਤਾ ਗਿਆ। ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਦੀਆਂ ਖ਼ਬਰਾਂ। ਆਖਰ ਦੇ ਵਿਚ ਇੱਕ ਕਾਲ ਲੈ ਕੇ ਫਿਰ ਆਪਾਂ ਕਿਤਾਬਾਂ ਦੀ ਦੁਨੀਆਂ ਦੇ ਵਿਚ ਚੱਲਦੇ ਆ। ਮੁਹੰਮਦ ਜੀ ਜੀਆ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਮਤਲਬ ਹਿੱਸਾ ਇਹ ਆ ਵੀ ਹਾਲਾਤ ਜਿਹੜੇ ਹੈਗੇ ਆ ਵਰਤੋਂ ਬਦਤਰ ਵੀ ਹੋਈ ਜਾ ਰਹੇ ਆ ਤੇ ਕੁਦਰਤ ਜਿਹੜੀ ਹੈਗੀ ਆ ਬਸ ਹੁਣ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਸਹੀ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਉਹ ਅੱਗੇ ਆਉਣ ਦੀ ਜ਼ਰੂਰਤ ਹੈ। ਪਹਿਲਾਂ ਵਕਤ ਦੀ ਆਵਾਜ਼ ਇਹ ਇਸ ਵਕਤ ਜੋ ਸੂਤੇ ਹਾਲ ਬਣੀ ਆ ਨਾ ਇਹ ਇੱਕ ਵਕਤ ਦੀ ਆਵਾਜ਼ ਹੈਗੀ ਆ ਕਿ ਜਦੋਂ ਇਸ ਤਰ੍ਹਾਂ ਦਾ ਸ਼ਖਸ ਅੱਗੇ ਆਵੇ ਜਿਹੜਾ ਹੈਗਾ ਜਿਹਦੇ ਨਾਲ ਆਵਾਮ ਵੀ ਸੁੱਖ ਦਾ ਸਾਹ ਲਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ ਜਿਹੜਾ ਹੈਗਾ ਤੇ ਮਤਲਬ ਕਿ ਸਹੀ ਇੱਕ ਸਮਾਜ ਦੀ ਸਿਰਜਣਾ ਹੋਵੇ ਹਨਾ
1: ਜੀ।
2: ਤੇ ਹੁਣ ਜਿਹੜਾ ਹੈਗਾ ਦੇਖੋ ਅੱਗੋਂ ਕੀ ਜਿਹੜਾ ਹੈਗਾ ਉਪਰੋਂ ਜਿਹੜਾ ਕੀ ਕਹਿੰਦੇ ਆ ਫਤਵਾ ਜਿਹੜਾ ਹੈਗਾ ਉਹ ਉਪਰੋਂ ਵੀ ਮਿਲਦੇ ਹੈਗੇ ਆ ਫਤਵੇ
1: ਜੀ।
2: ਬਾਕੀ ਜਿਹੜਾ ਹੈਗਾ ਚਲੋ ਜ਼ਮੀਨ ਦੇ ਉੱਤੇ ਧਰੀ ਚੜ੍ਹ ਸਾਨੂੰ ਮਿਲ ਜਾਂਦਾ ਨਾ ਪੰਜਾਬੀ ਕਈ ਵਾਰੀ ਅਸੀਂ ਸੋਚਿਆ ਨੀ ਹੁੰਦਾ ਇਹੋ ਜਿਹਾ ਕਿਹਦੇ ਅੱਗੇ ਆ ਜਾਂਦੇ ਆ ਹਨਾ
1: ਜੀ।
2: ਤੇ ਬਾਕੀ ਚਲੋ ਦੇਖਦੇ ਅਸੀਂ ਤਾਂ ਸਾਡੀਆਂ ਦੁਆਵਾਂ ਹੈਗੀਆਂ ਵੀ ਕੋਈ ਸਹੀ ਸ਼ਖਸ ਜਿਹੜਾ ਅੱਗੇ ਆਵੇ ਜਿੰਨਾ ਅਵਾਮ ਵੀ ਸੁੱਖ ਦਾ ਸਾਹ ਲਵੇ ਸਾਰਿਆਂ ਦੇ ਹੱਕ ਹਕੂਕ ਜਿਹੜੇ ਉਹਨਾਂ ਨੂੰ ਮਿਲਣ ਜਿਹੜਾ ਹੈਗਾ
1: ਬਿਲਕੁਲ
2: ਕੋਈ ਵੀ ਜਿਹੜਾ ਹੈਗਾ ਰੋਵੇ ਨਾ ਹਨਾ ਜਿਵੇਂ ਬਲਕਿ ਜਿਵੇਂ ਅਵਾਮ ਰੋਂਦਾ ਪਿਆ ਜਿਹੜਾ ਹੈਗਾ ਉਹਨਾਂ ਦੀ ਕੋਈ
1: ਜੀ
2: ਦਾਦ ਫਰਿਆਦ ਨਹੀਂ ਸੁਣਦਾ ਪਿਆ ਜਿਹੜਾ ਹੈਗਾ ਤੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ
1: ਬਿਲਕੁਲ
2: ਜਿਹੜਾ ਹੈਗਾ ਜ਼ਰੂਰਤ ਹੈ
1: ਜੀ।
2: ਤੇ ਚਲੋ ਆਵਾਜ਼ ਗਈ ਹੈਗੀ ਆ ਚਲੋ ਉਹ ਵੀ ਸ਼ਾਇਦ ਜਿਹੜਾ ਹੈਗਾ ਗੌਰ ਕਰਨ ਜਿਹੜੇ ਹੈਗੇ ਆ ਮੌਜੂਦਾ ਰੂਲਿੰਗ ਜਿਹੜੇ ਹੈਗੇ ਆ
1: ਜੀ
2: ਜੀ। ਤੇ ਚਲੋ ਰੂਹਦਾਰੀ ਆਪਣਾ ਰਾਜਨ
1: ਜ਼ਰੂਰ ਜ਼ਰੂਰ
2: ਚਲੋ ਰੂਹਦਾਰੀ ਕਰ ਲਈਏ ਸੋਪੀ ਤਲਾਮ
1: ਜ਼ਰੂਰ ਜੀ
2: ਜੀ। ਰੱਬਾ ਮੇਰੇ ਹਾਲ ਦਾ ਮੇਰੇ ਮੋਰ ਮਟ ਚਿਤਾ

0: ਥੈਂਕ ਯੂ ਸੋ ਮਚ।
1: ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਆਵਾਜ਼ ਦੇ ਵਿਚ ਬੋਲਾਂ ਦੀ ਸਾਂਝ ਪਾਉਣ ਲਈ ਜੀ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ,
1: ਥੈਂਕ ਯੂ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ, ਦੁਬਈ ਤੋਂ ਜੁੜੇ ਸੀ ਤੇ ਗੱਲਬਾਤ ਵੀ ਕਰਕੇ ਗਏ ਨਾਲ ਗੀਤ ਸੰਗੀਤ। ਥੋੜਾ ਜਿਹਾ ਦੋਸਤੋ ਅੱਜ ਦੇ ਦਿਨ ਦੇ ਵਿੱਚ ਬਿਜ਼ੀ ਸ਼ਡਿਊਲ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕੁਝ ਪੰਨੇ ਜਿਹੜੇ ਨੇ ਕਿਤਾਬਾਂ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝ ਪਾਈ ਜਾਵੇ, ਨਾਲ ਕਿਤਾਬਾਂ ਦੇ ਵੀ ਜੋੜਿਆ ਜਾਵੇ। ਤੇ ਉਹ ਦਿਨ ਅੱਜ ਆ ਗਿਆ, ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਕਿਤਾਬਾਂ ਦੀ ਦੋਸਤੋ, ਤੇ ਉਹਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਚੈਪਟਰ ਦੀ ਸਾਂਝ ਪਾ ਰਹੇ ਹਾਂ ਕਿਤਾਬ ਦੀ, ਪੰਜਾਬ ਦੀ, ਤੇ ਉਹਦੇ ਵਿੱਚੋਂ ਲੜੀਵਾਰ ਭਾਗ ਤੁਹਾਡੇ ਨਾਲ ਜਿਹੜਾ ਚੌਦਵਾਂ ਸਾਂਝਾ ਕਰਨ ਜਾ ਰਹੇ ਹਾਂ। ਤੇ ਅੱਗੇ ਵੱਧਦੇ ਹਾਂ ਉਹਦੇ ਵਿੱਚੋਂ, ਤੇ ਕੁਝ ਹੀ ਪਲਾਂ ਦੇ ਵਿੱਚ ਦੋਸਤੋ ਥੋੜਾ ਜਿਹਾ ਮਸਲੇ ਕਈ ਵਾਰੀ ਪੈ ਜਾਂਦੇ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੱਲ ਕਰ ਲਈਏ ਤੇ ਫਿਰ ਖੁੱਲ੍ਹ ਕੇ ਇਸ ਨਾਵਲ ਦੇ ਵੱਲ ਨੂੰ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਤਲਬ ਕਿ ਬਾਅਦ ਦੇ ਵਿੱਚ ਹੁਣ ਮੈਂ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹਾਂਗਾ, ਜਿੰਨਾ ਚਿਰ ਮੈਂ ਕਿਤਾਬ ਦੀ ਸਾਂਝ ਪਾਵਾਂਗਾ ਦੋਸਤੋ। 8-10 ਪੰਨੇ ਅੱਜ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਇਸ ਦੇ ਵਿੱਚੋਂ ਸਾਂਝ ਪਾਉਣ ਦੇ ਲਈ। ਤੇ ਲਓ ਜੀ, ਜੀ ਦੋਸਤੋ ਅੱਜ ਫਰਾਈਡੇ ਵਾਲਾ ਦਿਨ ਹੈ ਤੇ ਉਸਦੇ ਵਿੱਚ ਤੁਹਾਡੇ ਨਾਲ ਕਿਤਾਬਾਂ ਦੇ ਅੰਗ ਸੰਗ ਦਾ ਸੈਗਮੈਂਟ ਲੈ ਕੇ ਫਿਰ ਤੋਂ ਹਾਜ਼ਰ ਹੈ, ਜਿਸ ਦੇ ਵਿੱਚ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। 13 ਚੈਪਟਰ ਇਹਦੇ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਹੁਣ ਤੱਕ ਆਵਾਜ਼ ਦੀ ਦੁਨੀਆ ਤੇ ਵਿੱਚ ਜੀ, ਤੇ ਚੌਦਵਾਂ ਚੈਪਟਰ, ਚੌਦਵਾਂ ਭਾਗ ਭਾਵ ਕੀ ਲੈ ਕੇ ਹਾਜ਼ਰ ਹਾਂ। ਤੇ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਆਪਣੇ ਬਾਅਦ ਦੇ ਵਿੱਚ ਬਚਿਆ ਹੋਇਆ ਤੇ ਉਹਦੇ ਵਿੱਚ ਇਸ ਚੈਪਟਰ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਕਿਤਾਬ ਨੂੰ ਲਿਖਿਆ ਜੀ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਜੀ ਦੁਆਬਾ ਰਿਉੜੀ ਦਾ ਮੰਚ ਤੇ ਲੜੀਵਾਰ ਭਾਗ ਚੌਦਵਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਦੇਖਦੇ ਹਾਂ ਅੱਜ ਇਹ ਸਾਨੂੰ ਅੱਜ ਦਾ ਚੈਪਟਰ ਕਿੱਥੇ ਲੈ ਕੇ ਜਾਂਦਾ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਅਧਿਆਇ 5 ਤੋਂ, 1849 ਤੋਂ ਲੈ ਕੇ 1859 ਤੱਕ ਦਾ ਸਫ਼ਰ ਹੈ ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਇਹਦੇ ਵਿੱਚ ਜਿਹੜਾ ਉਹਨਾਂ ਚੀਜ਼ਾਂ ਦਾ ਜ਼ਿਕਰ ਆਵੇਗਾ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਚੈਪਟਰ ਦੀ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਚੌਦਵਾਂ। ਅਠਾਰਾਂ ਦੇ ਵਿੱਚ ਹੈਨਰੀ ਲਾਰਸ ਦੀ ਜਿਹੜੀ ਸੀ ਲਾਹੌਰ ਰੈਜ਼ੀਡੈਂਟ ਦੇ ਵਜੋਂ ਨਿਯੁਕਤੀ ਹੋ ਜਾਂਦੀ ਹੈ। ਅਸਲ ਹਾਕਮ ਉਹੀ ਰਿਹਾ ਇਸ ਸਾਲ ਤੋਂ ਲੈ ਕੇ 1947 ਤੱਕ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਅੰਗਰੇਜ਼ਾਂ ਨੇ 101 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਕਬਰ ਨੇ ਜਿਹੜਾ ਸੀ 1556 ਦੇ ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤੇ 1712 ਤੱਕ ਸ਼ਾਹ ਆਲਮ ਦੀ ਮੌਤ ਤੱਕ 156 ਸਾਲ ਮੁਗਲਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਸ਼ਾਹ ਆਲਮ ਤੋਂ ਰਣਜੀਤ ਸਿੰਘ ਦੇ ਰਾਜ ਤੱਕ 9 ਦਹਾਕਿਆਂ ਦਾ ਸਮਾਂ ਜਿਹੜਾ 18ਵੀਂ ਸਦੀ ਦੀ ਜੁਗ ਗਰਦੀ ਕਤਲੋਗਾਰਤ ਦਾ ਦੌਰ ਹੈ। ਮੁੱਖ ਤੌਰ ਦੇ ਉੱਤੇ ਇਸ ਦੌਰ ਵਿਚਲੀ ਟੱਕਰ ਸਿੱਖਾਂ ਤੇ ਅਫਗਾਨਾਂ ਵਿਚਕਾਰ ਹੋਈ। ਕਦੇ ਇੱਕ ਦੀ ਪਕੜ ਮਜ਼ਬੂਤ ਹੋ ਜਾਂਦੀ ਤੇ ਕਦੇ ਦੂਜੇ ਦੀ। ਮੁਗਲ ਸੂਬੇਦਾਰ ਜ਼ਕਰੀਆ ਖਾਨ, ਮੀਰ ਮੰਨੂ ਤੇ ਅਰਾਈ ਅਦੀਨਾ ਬੇਗ ਨੇ ਜ਼ਰੂਰ ਆਪਣੀ ਆਪਣੀ ਪਕੜ ਮਜ਼ਬੂਤ ਰੱਖੀ। ਸਿੱਖ ਹਕੂਮਤ ਜਦੋਂ ਆਪਣੇ ਆਖਰੀ ਸਾਹਾਂ ਦੇ ਉੱਤੇ ਸੀ, ਤਿੰਨ ਅੰਗਰੇਜ਼ ਵਿਉਂਤ ਬਣਾ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕਿਵੇਂ ਕਰਨਾ ਹੈ। ਪਹਿਲਾ ਸੀ ਹੈਨਰੀ ਲਾਰੰਸ, ਜੋ 1806 ਦੇ ਵਿੱਚ ਉੱਤਰੀ ਆਇਰਲੈਂਡ ਦੇ ਆਮ ਜਿਹੇ ਘਰ ਦੇ ਵਿੱਚ ਜੰਮਿਆ। ਸਕਾਟਲੈਂਡ ਦੇ ਨਾਲ ਵੀ ਉਸਦਾ ਕੋਈ ਰਿਸ਼ਤਾ ਸੀ। ਪਿਤਾ ਅਲੈਗਜ਼ਾਂਡਰ ਈਸਟ ਇੰਡੀਆ ਕੰਪਨੀ ਵੱਲੋਂ ਟੀਪੂ ਸੁਲਤਾਨ ਦੇ ਵਿਰੁੱਧ 1799 ਦੇ ਵਿੱਚ ਲੜਿਆ ਤੇ ਬਹਾਦਰੀ ਦੇ ਤਮਗੇ ਮਿਲੇ, ਪਰ ਘਰ ਦੇ ਵਿੱਚ ਗਰੀਬੀ ਰਹੀ। ਫਿਰ ਵੀ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਅਮੀਰਾਂ ਦੀ ਉਹ ਇਕਾਈ ਸੀ ਜਿਹੜੀ ਲੀਡਨ ਹਾਲ ਸਟਰੀਟ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਕਰਕੇ ਦੌਲਤ ਇਕੱਠੀ ਕਰ ਰਹੀ ਸੀ, ਖੁਸ਼ਹਾਲ ਹੋ ਰਹੀ ਸੀ ਤੇ ਰਾਜ ਕਰ ਰਹੀ ਸੀ। ਜਦੋਂ ਦਿਲ ਕਰੇ ਉਹ ਫੌਜ ਦੇ ਮਾਹਰ ਜਰਨੈਲਾਂ ਨੂੰ ਹੁਕਮ ਦੇ ਸਕਦੀ ਸੀ ਕਿ ਕਿਰਪਾਨਾਂ ਮਿਆਨ ਦੇ ਵਿੱਚੋਂ ਕੱਢੋ ਤੇ ਫਲਾਨੇ ਦੁਸ਼ਮਣ ਉੱਪਰ ਹੱਲਾ ਬੋਲ ਦਿਓ। ਚੰਗੇ ਭਾਗਾਂ ਨੂੰ ਲਾਰੈਂਸ ਦਾ ਜਿਹੜਾ ਇੱਕ ਰਿਸ਼ਤੇਦਾਰ ਹਡਲ ਸਟੋਨ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਮਦਰਾਸ ਦੇ ਵਿੱਚ ਕੰਪਨੀ ਦਾ ਡਾਇਰੈਕਟਰ ਨਿਯੁਕਤ ਕੀਤਾ ਨਿਯੁਕਤ ਵੀ ਹੋ ਗਿਆ। ਇਸ ਬੰਦੇ ਨੇ ਹੈਨਰੀ ਅਤੇ ਉਸਦੇ ਚਾਰ ਹੋਰ ਭਰਾਵਾਂ ਨੂੰ ਕੰਪਨੀ ਦੇ ਵਿੱਚ ਨੌਕਰੀਆਂ ਦਿੱਤੀਆਂ। ਹੈਨਰੀ ਤੇ ਉਸਦੇ ਤਿੰਨ ਭਰਾਵਾਂ ਨੂੰ ਸੈਨਿਕ ਟ੍ਰੇਨਿੰਗ ਦੇਣ ਵਾਸਤੇ ਅਮਰੀਕਾ ਭੇਜਿਆ ਗਿਆ ਤੇ ਉਸਦੇ ਇੱਕ ਭਰਾ ਜਨ ਨੂੰ ICS ਦੀ ਟ੍ਰੇਨਿੰਗ ਲੈਣ ਵਾਸਤੇ ਹੈਲੀਬਰੀ ਭੇਜ ਦਿੱਤਾ ਗਿਆ। ਅਜੇ ਮਸਫੁੱਟ ਜਾਣੀ ਕਿ ਮੁਸ਼ਫੁੱਟ ਜਿਹੜਾ ਸੀ ਅਜੇ ਮੁਸ਼ਫੁੱਟ ਜਵਾਨ ਹੀ ਸੀਗਾ ਜਦੋਂ ਹੈਨਰੀ ਬਰਮਾ ਦੇ ਵਿੱਚ ਜੰਗ ਲੜਨ ਚਲਿਆ ਗਿਆ। ਇੱਥੇ ਬਿਮਾਰ ਹੋ ਗਿਆ ਤੇ ਐਨ ਮਰਨ ਕਿਨਾਰੇ ਪਹੁੰਚ ਗਿਆ। ਇਸ ਦੀ ਬਦਲੀ ਭਾਰਤ ਦੇ ਵਿੱਚ ਪੂਰਬੀ ਯੂਪੀ ਦੇ ਵਿੱਚ ਕਰਵਾ ਦਿੱਤੀ ਗਈ। ਰਾਜੀ ਹੋ ਗਿਆ, ਸਿਹਤਮੰਦ ਹੋਇਆ। ਇੱਥੇ ਇਸ ਨੂੰ ਗੋਰਖਪੁਰ, ਲੁਧਿਆਣਾ, ਫਿਰੋਜ਼ਪੁਰ ਤੇ ਖੈਬਰ ਚਾਰ ਜ਼ਿਲ੍ਹਿਆਂ ਦਾ ਸਰਵੇ ਕਰਨ ਦਾ ਹੁਕਮ ਮਿਲ ਗਿਆ। ਉਸਨੇ ਇਨ੍ਹਾਂ ਜ਼ਿਲ੍ਹਿਆਂ ਦੇ ਹਰੇਕ ਪਿੰਡ ਦੇ ਵਿੱਚ ਜਾਣਾ ਸੀ। ਗੋਰਖਪੁਰ ਜੋ ਕਿ 1829 ਤੋਂ 30 ਦਾ ਸਰਵੇ ਕਰਦਿਆਂ ਉਹਨੇ ਆਪਣੀ ਕਜ਼ੀਨ ਹਨੋਰੀਆ ਮਾਰਸ਼ਲ ਦੇ ਨਾਲ ਵਿਆਹ ਕਰਾ ਲਿਆ ਤੇ 1842 ਦੀਆਂ ਗਰਮੀਆਂ ਦੇ ਵਿੱਚ ਜਦੋਂ ਪਿਛਲੇ ਸਾਲ ਮਾਰੇ ਗਏ ਹਜ਼ਾਰਾਂ ਸੈਨਿਕਾਂ ਦੀਆਂ ਮੌਤਾਂ ਦਾ ਬਦਲਾ ਲੈਣ ਵਾਸਤੇ ਕਾਬੁਲ ਦੇ ਵੱਲੋਂ ਮੁਹਿੰਮ ਚੱਲੀ, ਦਰਾ ਖੈਬਰ ਪਾਰ ਕਰਨ ਵਕਤ ਜਿਹੜਾ ਸੀ ਲਾਰਸ ਨੇ ਬਹੁਤ ਬਹਾਦਰੀ ਦਿਖਾਈ ਜਿਸਦਾ ਸਦਕਾ ਦਰਾ ਜਿਹੜਾ ਲੰਘ ਪਏ। ਲਾਰੈਂਸ ਦੀ ਜਿਹੜੀ ਸੀ ਅਗਲੀ ਨਿਯੁਕਤੀ ਨੇਪਾਲ ਦੇ ਰੈਜੀਡੈਂਟ ਦੇ ਵਜੋਂ ਹੋ ਗਈ। ਇੱਥੇ ਉਹਨੇ ਦੇਖਿਆ ਕਿ ਬ੍ਰਿਟਿਸ਼ ਸਿਪਾਹੀਆਂ ਦੇ ਬੱਚੇ ਜਿਹੜੇ ਅੱਧੇ ਅੰਗਰੇਜ਼ ਅੱਧੇ ਦੇਸੀ ਹੁੰਦੇ ਨੇ ਜਾਂ ਪੜ੍ਹਾਈ ਦਾ ਕੋਈ ਇੰਤਜ਼ਾਮ ਹੀ ਨਹੀਂ। ਕੋਈ ਗੋਰਾ ਦੇਸੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਤਾਂ ਉਸਦੀ ਔਲਾਦ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ। ਲਾਰੈਂਸ ਨੇ ਜਿਹੜਾ ਸੀ ਆਪਣੀ ਬਚਤ ਦੀ ਰਕਮ ਇਨ੍ਹਾਂ ਆਸ਼ਰਮਾਂ ਦੇ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਸੈਨਿਕਾਂ ਦੇ ਬੱਚਿਆਂ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ। ਸ਼ਿਮਲੇ, ਸਨਾਵਰ, ਨੀਲਗਿਰੀ ਦਾ ਲਵਡੇਲ ਪਾਕਿਸਤਾਨ ਦੇ ਵਿੱਚ ਮਰੀ ਸ਼ਹਿਰਾਂ ਦੇ ਵਿੱਚ ਵਿਚਲੇ ਸਕੂਲਾਂ ਨੂੰ ਅੱਜ ਵੀ ਲਾਰੈਂਸ ਸਕੂਲ ਕਹਿੰਦੇ ਨੇ, ਭਾਵੇਂ ਹੁਣ ਇਨ੍ਹਾਂ ਦੇ ਵਿੱਚ ਦਾਖਲਾ ਕੋਈ ਵੀ ਲੈ ਸਕਦਾ ਹੈ। ਪੰਜਾਬ ਦੇ ਨਾਲ 1845 ਤੋਂ 46 ਦੇ ਯੁੱਧ ਦੇ ਪਿੱਛੋਂ ਲਾਰੈਂਸ ਨੂੰ ਗਵਰਨਰ ਜਨਰਲ ਨੇ ਲਾਹੌਰ ਦਾ ਰੈਜ਼ੀਡੈਂਟ ਲਾ ਕੇ ਭੇਜਿਆ। ਪੰਜਾਬ ਦਾ ਹਾਕਮ ਇਸੇ ਨੇ ਹੋਣਾ ਸੀ ਕਿਉਂਕਿ ਬਾਲ ਜਿਹੜਾ ਸੀਗਾ ਬੱਚਾ ਦਲੀਪ ਸਿੰਘ ਨਾਮ ਦਾ ਹੀ ਮਹਾਰਾਜਾ ਸੀਗਾ। ਸ਼ਕਤੀਸ਼ਾਲੀ ਲਾਰੈਂਸ ਉਹਨਾਂ ਥੋੜੇ ਕੁ

ਤਾਰਾ ਨੂੰ ਲਾਰੰਸ ਦੇ ਬੰਦੇ ਕਿਹਾ ਜਾਂਦਾ ਤੇ ਲਾਰੰਸ ਵਾਸਤੇ ਪੂਰੇ ਵਫ਼ਾਦਾਰ ਸਨ। ਇਸ ਪਰਿਵਾਰ ਦੇ ਵਿੱਚ ਲਾਰੰਸ ਪਿਤਾ ਦਾ ਰੋਲ ਕਰਦਾ ਤੇ ਪ੍ਰਜਾ ਦਾ ਮਿੱਤਰ ਹਾਕਮ। ਇਨ੍ਹਾਂ ਦੇ ਵਿੱਚੋਂ ਇੱਕ ਹੈਰੀ ਲਮਸਟਨ ਨੇ ਸਲਾਹ ਦਿੱਤੀ ਸੀ ਕਿ ਨਵੀਆਂ ਫੌਜਾਂ ਰੈਜੀਮੈਂਟਾਂ ਖੜੀਆਂ ਕਰੋ, ਖਾਸ ਕਰ ਫਰੰਟੀਅਰ ਇਲਾਕੇ ਦੇ ਵਿੱਚ ਗਾਈਡਸ ਰੈਜੀਮੈਂਟ ਦੀ ਜਿਹੜੀ ਫੌਰੀ ਲੋੜ ਹੈ। ਇਸ ਨੂੰ ਕੱਚੀ ਫੌਜ ਕਿਹਾ ਜਾਵੇ ਕਿਉਂਕਿ ਰੈਗੂਲਰ ਫੌਜਾਂ ਤਾਂ ਬੰਗਾਲ, ਬੰਬੇ ਤੇ ਮਦਰਾਸ ਰਹਿਣਗੀਆਂ, ਕਲਕੱਤਿਓ ਹੁਕਮ ਨਹੀਂ ਆਇਆ। ਲਾਹੌਰ ਦੇ ਰੈਜੀਡੈਂਟ ਨੇ ਦੀ ਪੰਜਾਬ ਇਰੈਗੂਲਰ ਫੋਰਸ ਜਿਹੜੀ ਸੀ PIF ਖੜੀ ਕਰ ਦਿੱਤੀ, ਜਿਹਦੇ ਸ਼ੁਰੂ ਦੇ ਵਿੱਚ ਸਿੱਖ ਸਿਪਾਹੀ ਲਏ ਗਏ ਪਰ ਪਿੱਛੋਂ ਪੰਜਾਬੀ, ਮੁਸਲਮਾਨ ਤੇ ਪਖਤੂਣ ਵੀ ਜਿਹੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਹੈਨਰੀ ਦਾ ਦੂਜਾ ਬੰਦਾ ਜੇਮਸ ਐਬਟ 1846 ਤੋਂ 1849 ਤੱਕ ਹਜ਼ਾਰੇ ਤੈਨਾਤ ਜਿਹੜਾ ਰਿਹਾ, ਜਿਸ ਨੂੰ ਰਣਜੀਤ ਸਿੰਘ ਤੇ ਉਸਦੇ ਵਾਰਸ ਸਿੱਧਾ ਨਹੀਂ ਸੀ ਕਰ ਸਕੇ। ਐਬਟ ਨੇ ਹਜ਼ਾਰਾਂ ਵਾਸੀਆਂ ਨੂੰ ਜਿੱਤ ਤਾਂ ਲਿਆ, ਜਿਸ ਦੇ ਫਲਸਰੂਪ 1849 ਦੇ ਵਿੱਚ ਜਦੋਂ ਚਤਰ ਸਿੰਘ 6 ਮਹੀਨੇ ਮਾਰੋ ਮਾਰ ਕਰਦਾ ਫਿਰਦਾ ਰਿਹਾ, ਹਜ਼ਾਰਾਂ ਵਾਸੀਆਂ ਨੇ ਸਿੱਖਾਂ ਦੇ ਖਿਲਾਫ ਐਬਟ ਦਾ ਸਾਥ ਦਿੱਤਾ ਤਾਂ ਜਾ ਕੇ ਕਿਤੇ ਪਿਓ ਪੁੱਤ ਦੀਆਂ ਫੌਜਾਂ ਹਾਰੀਆਂ। ਐਬਟ ਨੇ ਅਜੇ 5 ਸਾਲ ਹੋਰ ਹਜ਼ਾਰਾਂ ਕਸਬਾ ਹੋਏਗਾ ਜੀ ਉਸ ਸਮੇਂ ਦਾ ਹਜ਼ਾਰਾਂ ਸੰਭਾਲਣਾ ਹੈ ਤੇ ਆਪਣੀ ਹਮਦਰਦੀ ਦੇ ਨਾਲ ਜਾਂਗਲੀ ਕਬਾਇਲੀਆਂ ਦਾ ਸੁਭਾਅ ਜਿਹੜਾ ਜੋ ਉਹਨਾਂ ਦੀ ਮਾਨਸਿਕਤਾ ਹੈ ਸੁਭਾਅ ਬਦਲ ਕੇ ਨਿਮਰ ਤੇ ਭਲੇ ਬਣਾ ਦਿੱਤੇ। ਇੰਨਾ ਅਮਨ ਅਮਾਨ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੋਇਆ ਜਿੰਨਾ ਹਜ਼ਾਰੇ ਦੇ ਵਿੱਚ, ਜਿੱਥੇ ਟਿਕ ਟਕਾਓ ਕਦੀ ਹੋਇਆ ਹੀ ਨਹੀਂ ਸੀ। ਇਸੇ ਕਰਕੇ ਅੱਜ ਤੱਕ ਇਸ ਦੇ ਸ਼ਹਿਰ ਦਾ ਨਾਮ ਐਬਟਾਬਾਦ ਹੈ ਜੋ ਬਦਲਿਆ ਨਹੀਂ ਹੈ। ਇਵੇਂ ਹੀ ਲਾਰੰਸ ਨੇ ਪੰਜਾਬੀਆਂ ਦੇ ਮਨ ਮੋਹ ਲਏ, ਸਿੱਖ ਸਰਦਾਰਾਂ ਦਾ ਸਤਿਕਾਰ ਕੀਤਾ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ। ਸਿੱਖਾਂ ਨੂੰ ਪਤਾ ਸੀ ਕਿ ਲਾਰੰਸ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਹੱਕ ਦੇ ਵਿੱਚ ਨਹੀਂ, ਇਸ ਕਰਕੇ ਰਾਣੀ ਜਿੰਦਾ ਦੀ ਜਲਾਵਤਨੀ ਨੂੰ ਸਿੱਖ ਜਿਹੜਾ ਸੀ ਬਰਦਾਸ਼ਤ ਕਰ ਗਏ ਸਨ। ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਸਤਾਰ ਦੇ ਤੂਫਾਨ ਦੇ ਵਜੋਂ ਵਿੱਚੋਂ ਬਾਹਰ ਰੱਖਣ ਦਾ ਜਿਹੜਾ ਇੱਛੁਕ ਸੀਗਾ, ਜਿਹਨੇ ਹਿੰਦੁਸਤਾਨ ਦੇ ਅਨੇਕ ਆਜ਼ਾਦ ਖਿੱਤੇ ਨਿਗਲ ਲੈਣੇ ਸਨ। ਹਾਰਡਿੰਗ ਲਾਰੰਸ ਦਾ ਦੋਸਤ ਹੋ ਗਿਆ। ਜਿੰਨਾ ਚਿਰ ਹਾਰਡਿੰਗ ਰਹੇਗਾ, ਲਾਰੰਸ ਪੰਜਾਬ ਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਰੱਖ ਸਕੇਗਾ। ਪਰ ਉਸਦਾ ਸੁਪਨਾ ਭੰਗ ਹੋ ਗਿਆ ਜਦੋਂ 1848 ਦੇ ਵਿੱਚ ਡਲਹੌਜੀ ਉਸਦੀ ਥਾਂ ਦੇ ਉੱਤੇ ਆ ਗਿਆ। 1849 ਚ ਜਦੋਂ ਬਿਮਾਰੀ ਤੋਂ ਮੁਕਤ ਹੋ ਕੇ ਲਾਰੰਸ ਲਾਹੌਰ ਪਰਤਿਆ ਵਾਪਸ, ਤਾਂ ਉਹਨੇ ਡਲਹੌਜੀ ਦੇ ਨਾਲ ਦਿਲ ਦੀ ਗੱਲ ਕੀਤੀ ਕਿ ਹੋਰ ਖੂਨੀ ਯੁੱਧ ਕਰਕੇ ਪੰਜਾਬ ਤੇ ਕਬਜ਼ਾ ਨਾ ਕੀਤਾ ਜਾਵੇ, ਮੇਰੀ ਸਲਾਹ ਮੰਨ ਲਓ ਤਾਂ ਰੈਜੀਡੈਂਟ ਦਾ ਜਿਹੜਾ ਇਕਬਾਲ ਵੱਧ ਜਾਵੇਗਾ। ਡਲਹੌਜੀ ਨੇ ਉਸਦੀ ਗੱਲ ਦਾ ਬੁਰਾ ਮਨਾਇਆ। ਇੱਕ ਅੰਗਰੇਜ਼ ਦੇ ਸ਼ਬਦ ਦੇ ਵਿੱਚ ਡਲਹੌਜੀ ਆਪਣੇ ਜੂਨੀਅਰ ਨੂੰ ਦੱਸੇਗਾ ਕਿ ਬਿਲਕੁਲ ਜਾਂ ਨੋ ਇਨਕਲਾਬ ਇਕਬਾਲ ਕਰਨਾ ਜਾਂ ਨਹੀਂ ਕਰਨਾ ਇਕਬਾਲ, ਇਸਦਾ ਫੈਸਲਾ ਡਲਹੌਜੀ ਕਰੇਗਾ ਆਪ, ਨਾ ਕਿ ਲਾਰੰਸ ਕਰੇਗਾ। ਅੰਤਿਮ ਫੈਸਲਾ ਡਲਹੌਜੀ ਦਾ ਹੋਏਗਾ। ਜਾਨ ਲਾਰੰਸ ਹੈਨਰੀ ਲਾਰੰਸ ਤੋਂ ਜਿਹੜਾ 5 ਸਾਲ ਛੋਟਾ ਸੀਗਾ, ਜਾਨ ਲਾਰੰਸ ਆਪਣੇ ਵੱਡੇ ਭਰਾ ਤੋਂ ਸੁਭਾਅ ਦੇ ਵਿੱਚ ਬਿਲਕੁਲ ਵੱਖਰਾ ਸੀ ਤੇ 1846 ਦੇ ਵਿੱਚ ਉਸ ਨੂੰ ਵੀ ਜਿਹੜਾ ਸੀ ਪੰਜਾਬ ਭੇਜਿਆ ਗਿਆ ਤੇ ਲੰਮਾ ਤੇ ਸਿਹਤਮੰਦ ਜਵਾਨ ਪੰਜਾਂ ਦੇ ਵਿੱਚੋਂ ਇਕੱਲਾ ਸਿਵਲ ਬੈਕਗਰਾਉਂਡ ਦਾ ਸੀ ਤੇ ਬਾਕੀ 4 ਫੌਜੀ ਪਿਛੋਕੜ ਦੇ। ਜਾਨ ਨੇ ਵੀ ਜਿਹੜਾ ਸੀ ਫੌਜ ਦੇ ਵਿੱਚ ਭਰਤੀ ਹੋ ਜਾਣਾ ਸੀ। ਪਿਤਾ ਨੇ ਕੰਪਨੀ ਅੱਗੇ ਤਰਲਾ ਕੀਤਾ, ਪੰਜਾਂ ਦੇ ਵਿੱਚੋਂ ਇੱਕ ਤਾਂ ਛੱਡ ਦਿਓ ਜਿਹੜਾ ਮੌਤ ਦੇ ਮੂੰਹ ਅੱਗੇ ਨਾ ਖਲੋਵੇ, ਇਸ ਨੂੰ ਸਿਵਲ ਦੇ ਵਿੱਚ ਰੱਖ ਲਓ। ਗੱਲ ਮੰਨ ਲਈ ਗਈ। ਉਹਨੇ ICS ਕੀਤੀ। ਹੈਲੀਬਰੀ ਕਾਲਜ ਦੇ ਵਿੱਚ ਪੜ੍ਹਦਿਆਂ ਉਹਨੇ ਬੰਗਲਾ ਸਿੱਖ ਲਈ, ਭਾਸ਼ਾ ਬੰਗਾਲੀ। ਇਸ ਤੋਂ ਪਹਿਲਾਂ ਉਹ ਬ੍ਰਿਸਟਲ ਦੇ ਸਕੂਲ ਦੇ ਵਿੱਚ ਪੜ੍ਹਿਆ। ਇਸ ਸਕੂਲ ਦੇ ਬਾਰੇ ਉਸਨੂੰ ਯਾਦ ਹੈ ਕਿ ਹਰ ਰੋਜ਼ ਡੰਡੇ ਖਾਂਦਾ, ਜਿਸ ਦਿਨ ਡੰਡੇ ਖਾਣ ਤੋਂ ਬਚ ਜਾਂਦਾ ਅਗਲੇ ਦਿਨ ਦੁੱਗਣੇ ਪੈ ਜਾਂਦੇ। ਕਲਕੱਤੇ ਦੇ ਵਿੱਚ ਉਹਨੇ ਫਾਰਸੀ ਅਤੇ ਹਿੰਦੁਸਤਾਨੀ ਸਿੱਖੀਆਂ। ਭਾਸ਼ਾਵਾਂ ਦਿੱਲੀ, ਪਾਣੀਪਤ, ਇਟਾਵਾ ਦੇ ਵਿੱਚ DC ਲੱਗ ਗਿਆ। ਇਹ ਸ਼ਾਨਦਾਰ ਜਿਹੜਾ ਅਫਸਰ ਹੈ, ਪਰ ਬਾਕੀ ਸਿਵਿਲੀਅਨ ਤੇ ਆਰਮੀ ਅਫਸਰਾਂ
ਮੁਲਾਜ਼ਮਾਂ ਵਾਂਗ

ਤੋਂ ਭਾਰਤ ਦੀਆਂ ਗਰਮੀਆਂ ਬਰਦਾਸ਼ਤ ਨਾ ਹੁੰਦੀਆਂ। ਜੀ ਕਰਦਾ ਕਿ ਇਨੀ ਦਿਨੀ ਲੰਡਨ ਦੇ ਵੱਲ ਨੂੰ ਉੜ ਜਾਵਾਂ। ਉਸਨੂੰ ਦਿੱਲੀ ਕਦੀ ਚੰਗੀ ਨਾ ਲੱਗੀ। 1830 ਦੇ ਵਿਚ ਉਹ ਦਿੱਲੀ ਦੇ ਵਿਚ ਸੀਗਾ। ਲਾਲ ਕਿਲੇ ਦੇ ਵਿਚ ਬਾਦਸ਼ਾਹ ਦਾ ਪਰਿਵਾਰ ਪੈਨਸ਼ਨ ਲੈ ਕੇ ਦਿਨ ਕਟੀ ਕਰ ਰਿਹਾ ਤੇ ਲਾਲ ਕਿਲੇ ਨੂੰ ਉਹ ਸ਼ਹਿਰ ਦਾ ਸੀਵਰ ਟੈਂਕ ਜਿਹੜਾ ਸੀਗਾ ਕਿਹਾ ਕਰਦਾ ਸੀ। ਜਾਨ ਨੇ ਦੇਖਿਆ ਕਿ ਕਿਲੇ ਦੇ ਅੰਦਰ ਗੁਲਾਮੀ ਸੀ। ਇੱਕ ਇੱਕ ਬੰਦੇ ਦੇ ਕਈ ਕਈ ਪਤਨੀਆਂ ਤੇ ਰਖੇਲਾਂ। ਕਿਲੇ ਦੇ ਬਾਹਰ ਕੰਪਨੀ ਰਾਜ ਦੇ ਵਿਚ ਆਜ਼ਾਦੀ ਸੀ, ਕਾਨੂੰਨ ਲਾਗੂ ਸੀ। ਦਿੱਲੀ ਦੇ ਵਿਚ ਜਾਨ ਦਾ ਬੌਸ, ਇੱਥੋਂ ਦਾ ਰੈਜ਼ੀਡੈਂਟ ਤੇ ਕਮਿਸ਼ਨਰ ਟਮਸ ਮੈਟਕਾਫ ਸੀਗਾ। ਇਹ ਉਸੇ ਚਾਰਲਸ ਮੈਟਕਾਫ ਦਾ ਭਰਾ ਸੀ ਜਿਸ ਨੂੰ 1808 ਤੋਂ 9 ਦੇ ਵਿਚ ਅਸੀਂ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਦਾ ਹੋਇਆ ਦੇਖ ਚੁੱਕੇ ਹਾਂ ਪਹਿਲਾਂ। ਬੋਸਵਰਥ ਸਮਿਥ, ਜਿਸਨੇ ਜਾਨ ਲਾਰੰਸ ਦੀ ਜਿਹੜੀ ਸੀ ਜੀਵਨੀ ਲਿਖੀ, ਉਦੋਂ 21 ਸਾਲ ਦਾ ਸੀ ਜਦੋਂ ਉਹਨੇ ਅਜਿਹੇ ਦ੍ਰਿਸ਼ ਦੇਖੇ। ਮਹਿਲ ਦੇ ਵਿੱਚੋਂ ਰੋਂਦੀ ਬਾਹਰ ਭੱਜੀ ਆਉਂਦੀ ਜਵਾਨ ਕੁੜੀ ਨੂੰ ਜਾਨ ਪਨਾਹ ਦੇ ਰਿਹਾ। ਕੁੜੀ ਦੀ ਪਿੱਠ ਦੇ ਉੱਤੇ ਬੈਂਤਾਂ ਦੇ ਨੀਲ ਦਿਸ ਰਹੇ ਨੇ। ਮਹਿਲ ਦੇ ਸ਼ਾਹੀ ਖਾਨਦਾਨ ਦੇ ਵਿੱਚ ਪੈਦਾ ਹੋਇਆ ਇੱਕ ਹਰਾਮੀ ਮੁੰਡਾ ਕਿਲੇ ਦਾ ਗੇਟ ਟੱਪ ਕੇ ਅੰਗਰੇਜ਼ੀ ਇਲਾਕੇ ਦੇ ਵਿੱਚ ਕਦਮ ਰੱਖਦਾ ਹੈ। ਦੋਵੇਂ ਭਰਾਵਾਂ ਦਾ ਮੁਕਾਬਲਾ ਕਰਦਾ ਹੋਇਆ ਲਿਓਨਲ ਟ੍ਰੋਟਰ ਲਿਖਦਾ ਹੈ ਕਿ ਹੈਨਰੀ ਦੀ ਹਮਦਰਦੀ ਪੁਰਾਣੀ ਅਰਿਸਟੋਕ੍ਰੇਸੀ ਦੇ ਨਾਲ ਸੀ। ਜਾਨ ਦੀ ਜਿਹੜੀ ਸੀ ਹਮਦਰਦੀ ਉਸ ਆਮ ਪ੍ਰਜਾ ਦੇ ਨਾਲ ਸੀ ਜਿਹੜੀ ਹੱਥੀ ਕਮਾਈ ਕਰਕੇ ਰੋਟੀ ਟੁੱਕ ਕਮਾਉਂਦੀ ਹੈ। 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਹੜੀਆਂ ਜੀਵਨੀਆਂ ਲਿਖੀਆਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਦਾ ਮੁਕਾਬਲਾ ਕੌਮਾਂ ਜਾਂ ਨਸਲਾਂ ਦੀ ਉਦਾਹਰਣ ਦੇ ਵਿੱਚੋਂ ਦਿਆ ਕਰਦੇ ਸਨ। ਇਸ ਫਾਰਮੂਲੇ ਦੇ ਮੁਤਾਬਕ ਹੈਨਰੀ ਦੇ ਵਿੱਚ ਆਇਰਿਸ਼ ਨਿੱਘ ਸੀਗਾ, ਜਾਨ ਦੇ ਵਿੱਚ ਸਕੋਟਿਸ਼ ਦ੍ਰਿੜਤਾ ਸੀਗੀ। ਸਿਸ ਸਤਲੁਜ ਪੰਜਾਬ ਦੇ ਵਿੱਚ 1834 ਤੋਂ 37 ਤੱਕ ਜਾਨ ਪਾਣੀਪਤ ਡੀਸੀ ਰਿਹਾ। 1809 ਤੋਂ ਬਾਅਦ ਇਹ ਅੰਗਰੇਜ਼ੀ ਇਲਾਕਾ ਹੀ ਸੀਗਾ। ਬੰਦੂਕ, ਕੁੱਤਾ ਤੇ ਘੋੜਾ, ਜਾਨ ਸਵਾਰ ਗੋਰੇ ਭੂਰੇ ਸਿਪਾਹੀਆਂ ਦੇ ਨਾਲ ਪਿੰਡਾਂ ਦਾ ਦੌਰਾ ਕਰਦਾ ਤੇ ਸੁਰੱਖਿਆ ਪੱਖੋਂ ਲੋਕ ਨਿਸ਼ਚਿਤ ਰਹਿਣੇ ਚਾਹੀਦੇ ਨੇ। ਲੋਕਾਂ ਦੇ ਮੋਢਿਆਂ ਦੇ ਉੱਪਰੋਂ ਹਥਿਆਰ ਉਤਰ ਗਏ। ਪਿਛਲੇ ਸਮੇਂ ਦੇ ਵਿੱਚ ਚਾਹੇ ਹਲ ਵਾਹੁਣ ਜਾਣਾ ਚਾਹੇ ਪਸ਼ੂ ਚਾਰਨ, ਹੱਥ ਦੇ ਵਿੱਚ ਕਿਰਪਾਨ ਜਾਂ ਮੋਢੇ ਦੇ ਉੱਤੇ ਗੰਡਾਸਾ, ਬਰਛਾ ਜਾਂ ਬੰਦੂਕ ਲਾਜ਼ਮੀ ਹੁੰਦੀ ਸੀ। ਹਥਿਆਰਬੰਦ ਖੇਤੀ ਪੁਰਾਣੇ ਵੇਲਿਆਂ ਤੋਂ ਚੱਲਦੀ ਆ ਰਹੀ ਹੈ। ਰਣਜੀਤ ਸਿੰਘ ਵੇਲੇ ਵੀ ਲੋਕ ਹਥਿਆਰ ਪਹਿਣ ਕੇ ਹੀ ਰੱਖਦੇ ਤੇ ਛੁੱਟ ਪੁੱਟ ਸ਼ਕਤੀ ਸੰਘਰਸ਼ ਵੀ ਹੁੰਦੇ ਰਹਿੰਦੇ ਤੇ ਜੱਦੀ ਦੁਸ਼ਮਣੀਆਂ ਕਾਰਨ ਵੀ ਹਥਿਆਰਾਂ ਦੀ ਜ਼ਰੂਰਤ ਪੈਂਦੀ। ਪਾਣੀਪਤ ਜਾਨ ਦੇ ਨਾਲ ਕੰਮ ਕਰਦਾ ਇੱਕ ਕੁਲੀਗ ਚਾਰਲਸ ਰੇਕੀ ਉਸਦੇ ਹਰਮਨ ਪਿਆਰੇ ਹੋਣ ਦਾ ਭੇਦ ਦੱਸਦਿਆਂ ਲਿਖਦਾ ਹੈ ਕਿ ਉਸਦੇ ਵਿੱਚ ਸਕੋਟਿਸ਼ ਦ੍ਰਿੜਤਾ ਤੋਂ ਬਿਨਾਂ ਹੋਰ ਕੁਝ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਹਰ ਸਮੇਂ ਹਰ ਥਾਂ ਭਾਵੇਂ ਬੈਡਰੂਮ ਦੇ ਵਿੱਚ ਹੋਵੇ ਮਿਲਣ ਦੇ ਲਈ ਤਿਆਰ ਬਾਰ ਤਿਆਰ ਰਹਿੰਦਾ। ਪੇਂਡੂ ਕਿਸਾਨਾਂ ਦੇ ਨਾਲ ਮਜ਼ਾਕ ਕਰਦਾ, ਸ਼ਾਹੂਕਾਰਾਂ ਦੇ ਨਾਲ ਗੱਪ ਛੱਪ ਕਰਦਾ, ਪੜ੍ਹੇ ਲਿਖੇ ਦੇਸੀ ਲੋਕਾਂ ਨੂੰ ਦਲੀਲਾਂ ਦੇ ਨਾਲ ਗੱਲਾਂ ਸਮਝਾਉਂਦਾ, ਬੰਦੂਕ ਤੇ ਕੁੱਤਾ ਲੈ ਕੇ ਸੈਰ ਦੇ ਲਈ ਨਿਕਲਦਾ, ਜੋ ਮਿਲਦਾ ਉਸ ਨੂੰ ਬੁਲਾਉਂਦਾ, ਸਵਾਲ ਪੁੱਛਦਾ, ਘੋੜੇ ਦੀ ਦੁੜਕੀ ਲਵਾਉਂਦਾ, ਪਿੰਡ ਦੀ ਸੱਤ ਦੇ ਵਿੱਚ ਰੁਕਦਾ, ਪੇਂਡੂਆਂ ਦੇ ਨਾਲ ਦੇਰ ਤੱਕ ਗੱਲਾਂ ਕਰਦਾ, ਸਰਪੰਚ ਤੋਂ ਲੈ ਕੇ ਨਾਈ ਤੱਕ ਲੋਕ ਆਖਿਆ ਕਰਦੇ ਜਾਨ ਲਾਰੈਂਸ ਜਿਹੜਾ ਹੈ ਸਭ ਜਾਣਦਾ ਹੈ। ਜਾਨ ਲਾਰੈਂਸ ਸਭ ਜਾਣਦਾ ਹੈ। ਰੇਕੀ ਦੇ ਅਨੁਸਾਰ ਉਸਨੂੰ ਆਪਣੇ ਕੰਮਾਂ ਦੀ ਸਮਝ ਸੀਗੀ, ਆਪਣੀ ਸ਼ਕਤੀ ਤੇ ਸਮਰਥਾ ਪਤਾ ਸੀ। ਜੋ ਕਰਨਾ ਹੈ ਕਰਨਾ ਹੈ, ਗ੍ਰਿਫਤਾਰੀ ਹੈ ਜਾਂ ਫਿਰ ਲੜਾਈ ਝਗੜਾ ਸੁਲਝਾਉਣਾ ਹੈ, ਝਗੜੇ ਦਾ ਨਿਪਟਾਰਾ ਉਹ ਮੌਕੇ ਤੇ ਕਰ ਦਿੰਦਾ। ਇਹ ਨਹੀਂ ਕਿ ਅਦਾਲਤ ਦੇ ਵਿੱਚ ਬੈਠਾ ਦਲੀਲਾਂ ਸੁਣੀ ਜਾਵੇ, ਖੁਸ਼ਾਮਦੀਆਂ ਨੂੰ ਤੁਰੰਤ ਭਜਾ ਦਿੰਦਾ ਤੇ ਉਸਦਾ ਕੱਦ ਲੰਮਾ ਤੇ ਜਿਸਮ ਗੱਠਵਾਂ, ਪੇਂਡੂਆਂ ਦੇ ਵਿੱਚ ਕੱਦ ਕਾਠ ਰੋਬ ਪਾਉਂਦਾ ਹੈ। 1845 ਦੇ ਆਖਰ ਦੇ ਵਿੱਚ ਉਹ 34 ਸਾਲ ਦਾ ਹੋ ਗਿਆ। ਪਾਣੀਪਤ ਤੇ ਇਟਾਵਾ ਦੀ ਆਪਣੀ ਡਿਊਟੀ ਨਿਭਾ ਕੇ ਫਰਲੋ ਦੇ ਉੱਤੇ ਬਰਤਾਨੀਆ ਜਾ ਆਇਆ ਤੇ ਵਿਆਹਿਆ ਗਿਆ। ਵਾਪਸ ਦਿੱਲੀ ਉਸਨੂੰ ਮੈਜਿਸਟਰੇਟ ਅਤੇ ਕੁਲੈਕਟਰ ਲਾਇਆ ਗਿਆ। ਸਿੱਖਾਂ ਦੇ ਨਾਲ ਜੰਗ ਦੀ ਬਦਲਬਾਹੀ ਦੇਖ ਕੇ ਹਾਰਡਿੰਗ ਕਲਕੱਤਿਓਂ ਦਿੱਲੀ ਆ ਗਿਆ ਤੇ ਪੁਰਾਣੀ ਮੁਗਲ ਰਾਜਧਾਨੀ ਦੇ ਵਿੱਚ ਮੀਟਿੰਗ ਦੇ ਦੌਰਾਨ ਹਾਰਡਿੰਗ ਦੀ ਬਾਜ ਅੱਖ ਇਸ ਜਵਾਨ ਮੈਜਿਸਟਰੇਟ ਦੇ ਉੱਤੇ ਪੈ ਜਾਂਦੀ ਹੈ। ਇਹ ਸ਼ਾਨਦਾਰ ਘੋੜਸਵਾਰ ਇਮਾਨਦਾਰ, ਇਖਲਾਕ ਜਾਣਨ ਸਿੱਖਣ ਦੇ ਲਈ ਉਤਸੁਕ, ਲਿਬਾਸ ਦੇ ਵੱਲੋਂ ਬੇਪਰਵਾਹ, ਜਿਸਨੂੰ ਕੋਈ ਕੰਮ ਔਖਾ ਨਹੀਂ ਲੱਗਦਾ, ਕੋਈ ਕੰਮ ਛੋਟਾ ਨਹੀਂ ਲੱਗਦਾ, ਸਭ ਕੰਮ ਆਪ ਕਰਨੇ ਚਾਹੁੰਦਾ,
ਜਿੱਥੇ ਡਿਊਟੀ ਕਰਦਾ ਉੱਥੇ ਦੇ ਸਭ ਬੰਦਿਆਂ ਨੂੰ ਜਾਣਦਾ। ਇਸ ਦਿੱਲੀ ਮੀਟਿੰਗ ਤੋਂ ਬਾਅਦ ਜੋ ਹੋਇਆ ਅਸੀਂ ਦੇਖ ਲਿਆ। ਫੇਰੂ ਸ਼ਹਿਰ ਅਤੇ ਮੁਦਕੀ ਦੀਆਂ ਲੜਾਈਆਂ ਹਾਰਡਿੰਗ ਨੇ ਗਫ ਦੇ ਸਿਪਾਹੀ ਦੇ ਵਜੋਂ ਲੜੀਆਂ। ਜਦੋਂ ਹਾਰਡਿੰਗ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਥੱਕ ਗਈਆਂ, ਉਹਨੇ ਜਾਨ ਨੂੰ ਆਪਣੇ ਹੱਥ ਦੇ ਨਾਲ ਖੱਤ ਲਿਖਿਆ, ਜਿੰਨੀ ਟਰਾਂਸਪੋਰਟ ਦਾ ਇੰਤਜ਼ਾਮ ਕਰ ਸਕੇ ਕਰ ਤੇ, ਜਲਦੀ ਬਹੁਤ ਰਾਸ਼ਨ ਸਾਰੇ ਹਥਿਆਰ ਲੈ ਕੇ ਦਿੱਲੀ ਤੋਂ ਇੱਥੇ ਆ ਜਾ। ਲਾਰੰਸ ਪਹਿਲੋਂ ਹੀ ਹਾਰਡਿੰਗ ਦੇ ਮੋਢੇ ਦੇ ਨਾਲ ਮੋਢਾ ਡਾਹ ਕੇ ਲੜ ਰਿਹਾ ਸੀ। ਜਾਨ ਨੇ 4,000 ਗੱਡੀਆਂ ਦਾ ਕਾਰਵਾਰ ਰਾਸ਼ਨ ਦੇ ਅਮਿਨੀਸ਼ਨ ਭਰ ਕੇ ਤੋਰ ਲਿਆ ਤੇ ਹਰੇਕ ਗੱਡਾ ਉਸਦਾ ਮਾਲਕ ਜੋੜੇਗਾ ਤੇ ਹੱਕੇਗਾ। ਹਾਰਡਿੰਗ ਦੀ ਜਿੱਤ ਉਹਨੇ ਯਕੀਨੀ ਬਣਾ ਤੀ ਤੇ ਸਾਬਤ ਕਰ ਦਿੱਤਾ ਕਿ ਜਿਵੇਂ ਉਹਨੇ ਜਾਨ ਬਾਰੇ ਸੋਚਿਆ ਸੀ ਉਵੇਂ ਦਾ ਹੀ ਨਿਕਲਿਆ। ਕੁਝ ਹਫ਼ਤਿਆਂ ਦੇ ਬਾਅਦ ਜਦੋਂ ਲਾਹੌਰ ਤੋਂ ਜਲੰਧਰ ਦੁਆਬ ਖੋਹ ਲਏ ਗਏ, ਜਾਨ ਨੂੰ ਦੁਆਬ ਦਾ ਕਮਿਸ਼ਨਰ ਲਾ ਦਿੱਤਾ ਗਿਆ ਤੇ ਹੈਨਰੀ ਨੂੰ ਲਾਹੌਰ ਦਾ ਰੈਜ਼ੀਡੈਂਟ। ਛੋਟਾ ਭਰਾ ਦੁਆਬ ਦੇ ਵਿੱਚ ਕਾਮਯਾਬ ਹੋਇਆ, ਉਹਨੇ ਧਾਰਮਿਕ ਆਜ਼ਾਦੀ ਦਾ ਐਲਾਨ ਕੀਤਾ। ਜਾਨ ਦਾ ਜੀਵਨੀ ਲੇਖਕ ਦੱਸਦਾ ਹੈ ਕਿ ਮਸੀਤਾਂ ਦੇ ਵਿੱਚੋਂ ਅਜ਼ਾਨ ਦੀਆਂ ਆਵਾਜ਼ਾਂ ਫਿਰ ਆਉਣ ਲੱਗ ਪਈਆਂ ਜੋ ਸਿੱਖਾਂ ਨੇ ਖਾਮੋਸ਼ ਕਰ ਛੱਡੀਆਂ ਸਨ। ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਈਸਾਈਆਂ ਨੂੰ ਆਪਣੀ ਆਪਣੀ ਧਾਰਮਿਕ ਰਸਮ ਕਰਨ ਦਾ ਹੱਕ ਹੈ, ਪਰ ਅਜਿਹਾ ਕਰਦਿਆਂ ਉਹ ਗੁਆਂਢੀ ਦੇ ਧਰਮ ਦੇ ਵਿੱਚ ਵਿਘਨ ਨਾ ਪਾਉਣ। ਦੂਜਾ ਕੰਮ ਉਹਨੇ ਮਾਮਲਾ ਘਟਾਉਣ ਦਾ ਜਿਹੜਾ ਕਰ ਦਿੱਤਾ। ਉਹਨੇ ਆਪਣੇ ਇੱਕ ਅਫਸਰ ਨੂੰ ਕਿਹਾ, ਕਿਸਾਨਾਂ ਨੂੰ ਰਿਆਇਤ ਦੇ, ਜੇ ਵਧੀਕੀ ਕੀਤੀ ਤਾਂ ਸਾਰੀ ਉਮਰ ਦੇ ਲਈ ਮੈਨੂੰ ਆਪਣਾ ਦੁਸ਼ਮਣ ਸਮਝ ਲਈ। ਹਾਂ, ਟੈਕਸ ਉਗਰਾਉਣ ਵੇਲੇ ਉਸਨੂੰ ਦੱਸ ਕਿ ਇੰਨੇ ਪੈਸਿਆਂ ਦੀ ਰਿਆਇਤ ਕੀਤੀ ਹੈ, ਇਸ ਪੈਸੇ ਦੇ ਨਾਲ ਖੂਹ ਖੁਦਵਾ ਲਾ। ਇਉਂ ਰਿਆਇਤਾਂ ਦੇ ਕੇ ਜਾਨ ਨੇ ਤਲਾਬ ਖੁਦਵਾਏ, ਦਰਖਤ ਲਵਾਏ। ਜਿਹੜਾ ਕਿਸਾਨ ਰਿਆਇਤ ਲੈ ਕੇ ਦੱਸੀ ਗਈ ਜ਼ਿੰਮੇਵਾਰੀ ਨਾ ਨਿਭਾਉਂਦਾ ਸੀ, ਉਹਨੂੰ ਵੀ ਉਹ ਦੇਖਦਾ ਸੀ, ਉਸਨੂੰ ਜੁਰਮਾਨਾ ਕਰਦਾ ਸੀ। ਜਿਸ ਕਿਸਾਨ ਨੇ ਦਿਖਾ ਦਿੱਤਾ ਕਿ ਖੇਤੀਬਾੜੀ ਦੇ ਵਿੱਚ ਉਹਨੇ ਸੁਧਾਰ ਲਿਆਂਦਾ ਹੈ ਤਾਂ ਇਨਾਮ ਦੇ ਵਜੋਂ ਮਾਮਲਾ ਮਾਫ਼ ਹੈ। ਏਦਾਂ ਦੇ ਵੀ ਲੋਕ ਸਨ ਦੇਖੋ ਗੋਰਿਆਂ ਦੇ ਵਿੱਚ। ਜਾਨ ਨੇ ਦੁਆਬੇ ਦੇ ਵਿੱਚੋਂ ਆਵਾਜਾਈ ਟੈਕਸ ਅਤੇ ਐਕਸਾਈਜ਼ ਟੈਕਸ ਹਟਾ ਦਿੱਤਾ ਜੋ ਸਰਕਾਰ ਖਾਲਸਾ ਵਸੂਲਦੀ ਸੀ। ਇਸ ਦੇ ਨਾਲ ਉਦਯੋਗ ਦੇ ਵਿੱਚ ਸੁਧਾਰ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਕਿ ਜਿਹੜਾ ਚੌਲ ਹੈ, ਚਾਵਲ ਦੀ ਥਾਂ ਮਾਮਲਾ ਜੇ ਨਗਦੀ ਦੇ ਵਿੱਚ ਤਾਰਨਾ ਹੈ ਆ ਗਿਆ ਹੈ। ਪਹਿਲਾਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਮਜਬੂਰੀ ਸੀ ਕਿਉਂਕਿ ਹੋਰ ਫਸਲਾਂ ਮਾਮਲੇ ਵਾਸਤੇ ਨਹੀਂ ਲਈਆਂ ਜਾਂਦੀਆਂ ਸਨ ਤੇ ਹੁਣ ਫਾਇਦਾ ਇਹ ਹੋਇਆ ਕਿ ਕਿਸਾਨ ਜੋ ਮਰਜ਼ੀ ਬੀਜ ਤੇ ਵੱਢਣ। ਪਹਾੜੀ ਰਾਜੇ ਜਿਸ ਰਾਜ ਦੇ ਅਧੀਨ ਹੁੰਦੇ ਉਸ ਰਾਜ ਨੂੰ ਲੋੜ ਪੈਣ ਦੇ ਉੱਤੇ ਫੌਜੀ ਮਦਦ ਦਿੰਦੇ। ਹੁਣ ਫੌਜੀਆਂ ਦੀ ਭਰਤੀ ਜ਼ਰੂਰੀ ਨਹੀਂ ਸੀਗੀ, ਨਗਦ ਮਾਮਲਾ ਅਦਾ ਕਰੋ ਤੇ ਜੇ ਪਹਾੜੀ ਰਾਜੇ ਫੌਜ ਦੀ ਨਫ਼ਰੀ ਘੱਟ ਕਰਨੀ ਚਾਹੁਣ ਤਾਂ ਬਰਤਰਫ ਸਿਪਾਹੀ ਕੰਪਨੀ ਭਰਤੀ ਕਰ ਲਵੇਗੀ ਤੇ ਉਹ ਬੇਰੁਜ਼ਗਾਰ ਨਹੀਂ ਹੋਣਗੇ। ਜਾਨ ਨੇ ਦੇਖਿਆ ਕਿ ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਕਾਰਨ ਇਹ ਦੱਸਿਆ ਉਹਨੇ ਉਸ ਸਮੇਂ ਕਿ ਗੁਰੂ ਨਾਨਕ ਦੇ ਬੇਦੀ ਸਨ, ਸੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਜਾਤ ਬੇਦੀਆਂ ਦੀ ਹੈ। ਉੱਚੀ ਜਾਤ ਦੀਆਂ ਧੀਆਂ ਨੀਵੀਆਂ ਜਾਤਾਂ ਦੇ ਵਿੱਚ ਕਿਵੇਂ ਵਿਆਹ ਦਈਏ? ਫਿਰ ਇਸ ਦੇ ਨਾਲ ਤਾਂ ਕੁੜੀ ਭਿੱਟੀ ਜਾਵੇਗੀ। ਬੇਦੀ ਜਦ ਭਿੱਟੀ ਜਾਵੇਗੀ ਤੇ ਗੁਰੂ ਨਾਨਕ ਦੇਵ ਦਾ ਨਿਰਾਦਰ ਹੋਵੇਗਾ। ਬੇਦੀਆਂ ਦੀ ਧੀ ਬੇਦੀਆਂ ਦੇ ਵੀ ਨਹੀਂ ਵਿਆਹੀ ਜਾ ਸਕਦੀ ਹੈ। ਇੱਕੋ ਇਲਾਜ ਹੈ, ਜਮਦਿਆਂ ਹੀ ਮਾਰ ਦਿਓ। ਜਲੰਧਰ ਦੇ ਬੇਦੀਆਂ ਦਾ ਵਫਦ ਅਰਜ਼ੀ ਲੈ ਕੇ ਜਾਨ ਦੇ ਕੋਲ ਜਿਹੜਾ ਪੁੱਜ ਜਾਂਦਾ ਤੇ ਕਿਹਾ, ਤੁਸੀਂ ਐਲਾਨ ਕੀਤਾ ਹੈ ਕਿ ਗੁਆਂਢੀ ਦੇ ਧਰਮ ਧਾਰਮਿਕ ਰਸਮਾਂ ਦੇ ਵਿੱਚ ਵਿਘਨ ਨਹੀਂ ਪਾਉਣਾ। ਸਾਡਾ ਇਹ ਰਿਵਾਜ਼ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਜਹਾਨ ਨੇ ਕਿਹਾ, ਗੁਰੂ ਨਾਨਕ ਦੇਵ ਜੀ ਤੇ ਤੁਹਾਡਾ ਧਰਮ ਗ੍ਰੰਥ ਕੁੜੀ ਮਾਰਨ ਦੇ ਖਿਲਾਫ਼ ਨੇ, ਮੈਂ ਪਤਾ ਕਰ ਲਿਆ। ਮੈਂ ਇਨ੍ਹਾਂ ਸੈਂਕੜੇ ਇੱਥੇ ਆਏ ਲੋਕਾਂ ਦੇ ਵਿੱਚ ਐਲਾਨ ਕਰਦਾ ਕਿ ਕੁੜੀ ਮਾਰਨ ਦੀ ਆਗਿਆ ਦਰਕਿਨਾਰ ਜਿਹੜੇ ਬੰਦੇ ਕੁੜੀ ਮਾਰਨ ਦੇ ਦੋਸ਼ੀ ਪਾਏ ਗਏ, ਮੈਂ ਇੱਕ ਇੱਕ ਕਰਕੇ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਤੇ ਚੜਾ ਦਿਆਂਗਾ। ਅੱਗੇ ਤੋਂ ਜੇ ਹਰਕਤ ਕੀਤੀ ਦਾ ਇੱਕ ਹੋਰ ਫੈਸਲਾ ਜਿਹੜਾ ਸਾਰੇ ਸਰਦਾਰਾਂ ਸਰਪੰਚਾਂ ਦੇ ਕੋਲ ਲਿਖਤੀ ਪਹੁੰਚਾਇਆ ਗਿਆ ਤੇ ਮੁਨਾਦੀ ਕਰਵਾਈ ਗਈ ਕਿ ਉਹ ਸੀ ਸਤੀ ਦੀ ਭਿਆਨਕ ਰਸਮ ਬੰਦ ਕੀਤੀ, ਸਤੀ ਪ੍ਰਥਾ। ਜਿਸ ਪਰਿਵਾਰ ਦੇ ਵਿੱਚ ਇਹ ਕਰਤੂਤ ਵਾਪਰੇਗੀ ਸਜ਼ਾ ਦੀ ਉਡੀਕ ਕਰੇ। ਤੀਜਾ, ਕੋੜੀਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਜਾਂ ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਰਿਵਾਜ਼ ਖਤਮ ਕਰਵਾਇਆ ਕਿ ਭਾਈ ਉਹਨਾਂ ਨੂੰ ਵੀ ਜਿਉਣ ਦਾ ਹੱਕ ਹੈ। ਪੰਜਾਬ ਦੇ ਲਾਰੰਸ ਭਰਾਵਾਂ ਦੀ ਜੋੜੀ ਤੋਂ ਇਲਾਵਾ
ਤੀਜਾ ਮਜ਼ਬੂਤ ਇਰਾਦੇ ਵਾਲਾ ਬੰਦਾ ਡਲਹੌਜੀ 1812 ਤੋਂ 60 ਦੇ ਵਿੱਚ ਦੇਖਿਆ ਗਿਆ। ਉਹਦਾ ਨਾਮ ਜੇਮਸ ਬਰਾਊਨ ਰੈਮਜ਼ੇ ਸੀ। ਹੈਨਰੀ ਲਾਰੈਂਸ ਤੋਂ 6 ਸਾਲ ਤੇ ਜਾਨ ਲਾਰੈਂਸ ਤੋਂ ਉਹ 1 ਸਾਲ ਛੋਟਾ। ਬਤੌਰ ਗਵਰਨਰ ਜਨਰਲ ਉਸਦੀ ਤਾਕਤ ਲਾਰੈਂਸ ਭਰਾਵਾਂ ਤੋਂ ਵਧੇਰੇ ਹੋਣੀ ਸੀ, ਪਰ ਇੱਕ ਮੁਸ਼ਕਲ ਪ੍ਰਤੱਖ ਸੀ। ਕਲਕੱਤਾ, ਲਾਹੌਰ ਤੇ ਜਲੰਧਰ ਤੋਂ ਦੂਰ ਬਹੁਤ ਸੀਗਾ ਉਹ। ਲਾਹੌਰ ਤੋਂ 1000 ਮੀਲ ਦੂਰ ਦਾ ਪੂਰਬ ਦੇ ਵਿੱਚ ਡਲਹੌਜੀ ਇਲਾਕੇ ਦਾ ਨਾਮ ਹੈ। ਪਿਤਾ ਇਸਦੇ 9ਵੇਂ ਅਰਲ ਜਗੀਰਦਾਰ ਸਨ। ਸ਼ਾਹੀ ਖਾਨਦਾਨ ਦੇ ਵਿੱਚ ਜੰਮਿਆ ਇਹ ਸਕਾਟ ਪਿਤਾ 1820 ਦੇ ਵਿੱਚ ਕੰਪਨੀ ਦੀ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਸੀਗਾ। ਉਸ ਤੋਂ ਪਹਿਲਾਂ 6 ਸਾਲ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਰਿਹਾ। 10.5 ਅਰਲ ਦਾ ਬਚਪਨ ਕਿਉਂਕਿ ਅਮਰੀਕਾ ਦੇ ਵਿੱਚ ਬੀਤਿਆ, ਇਸ ਕਰਕੇ ਯੂਰਪ ਦੇ ਵਿੱਚ ਸੁੰਗੜ ਕੇ ਰਹਿਣ ਦੀ ਥਾਂ ਦੇ ਉੱਤੇ ਇਸ ਨੂੰ ਭਾਰਤ ਦੀ ਵਿਸ਼ਾਲਤਾ ਨੇ ਆਕਰਸ਼ਿਤ ਕੀਤਾ ਤੇ ਅਮਰੀਕਾ ਦਾ ਤਾਂ ਕੀ ਮੁਕਾਬਲਾ। ਪਰ ਬਰਤਾਨੀਆ ਆਪਣੇ ਅਨੁਸਾਰ ਹੁਣ ਭਾਰਤ ਦਾ ਰੰਗ ਰੂਪ ਬਦਲੇਗਾ। ਤਿੱਖਾ ਰਾਜਨੀਤੀ ਵਾਨ ਸੀਗਾ ਜਵਾਨ ਡਲਹੌਜੀ। ਪਹਿਲਾਂ ਬੋਰਡ ਆਫ ਟ੍ਰੇਡ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ, ਇਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਹੈ। ਫਿਰ ਜਦੋਂ ਉਸ ਨੂੰ ਭਾਰਤ ਦੇ ਵਿੱਚ ਸਿਖਰਲੀ ਕੁਰਸੀ ਮਿਲ ਗਈ, ਇਸ ਸ਼ਰਤ ਦੇ ਉੱਤੇ ਪ੍ਰਵਾਨ ਕੀਤੀ ਕਿ ਮੈਂ ਆਜ਼ਾਦ ਕੰਮ ਕਰਾਂਗਾ, ਦਖਲ ਅੰਦਾਜ਼ੀ ਨਾ ਹੋਵੇ, ਜਨਵਰੀ 1848 ਚ ਕਲਕੱਤੇ ਪੁੱਜਿਆ ਤੇ ਦਿਖਾਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਉਹ ਸਾਮਰਾਜਵਾਦੀ ਹੈ, ਆਧੁਨਿਕ ਖਿਆਲਾਂ ਦਾ ਹੈ, ਉਸਦੇ ਮੁਕਾਬਲੇ ਭਾਰਤੀ ਲੋਕ ਘਟੀਆ ਨੇ। ਸ਼ੁਰੂ ਦੇ ਵਿੱਚ ਦੇਸੀ ਸਰਦਾਰਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ। ਉਹਨੇ ਫੈਸਲਾ ਕੀਤਾ ਕਿ ਮੈਂ ਘਸੀਆਂ ਪਿੱਟੀਆਂ ਭਾਰਤੀ ਰਸਮਾਂ ਦੇ ਉੱਤੇ ਬੇਕਾਰ ਸੰਸਥਾਵਾਂ ਨੂੰ ਤੇਜ਼ੀ ਦੇ ਨਾਲ ਖਤਮ ਕਰਕੇ ਫਾਇਦੇਮੰਦ ਗੋਰਾ ਕਾਨੂੰਨ ਲਾਗੂ ਕਰਾਂਗਾ, ਯੂਨੀਵਰਸਿਟੀਆਂ ਖੋਲਾਂਗਾ, ਰੇਲਾਂ ਤੇ ਡਾਕ ਤਾਰ ਦਾ ਜਾਲ ਵਿਛਾ ਦਿਆਂਗਾ, ਭਾਰਤ ਦੀਆਂ ਹੱਦਾਂ ਦਾ ਵਿਸਤਾਰ ਕਰਾਂਗਾ। ਜਾਨ ਲਾਰੈਂਸ ਦੇ ਜੀਵਨੀਕਾਰ ਨੇ ਸਹੀ ਲਿਖਿਆ ਕਿ ਵੱਡੇ ਨਾਲੋਂ ਡਲਹੌਜੀ ਨੂੰ ਛੋਟਾ ਵੱਧ ਪਸੰਦ ਆਇਆ, ਜੋ ਉਸੇ ਵਰਗਾ ਹੀ ਸੀ। ਵੱਡੇ ਭਰਾ ਤੋਂ ਵੱਧ ਪ੍ਰੈਕਟੀਕਲ ਸੀਗਾ। ਹੈਨਰੀ ਦਾ ਇੱਕ ਕਸੂਰ ਇਹ ਵੀ ਸੀ ਕਿ ਉਹ ਹਾਰਡਿੰਗ ਦੇ ਬੜਾ ਨਜ਼ਦੀਕ ਸੀ। ਹੈਨਰੀ ਨੂੰ ਡਲਹੌਜੀ ਦੇ ਵਿੱਚ ਇਹ ਦੋਸ਼ ਨਜ਼ਰ ਆਉਂਦਾ ਸੀ ਕਿ ਉਹ ਹਾਰਡਿੰਗ ਵਾਂਗ ਦਿਆਲੂ ਨਹੀਂ ਹੈ। ਬੇਸ਼ੱਕ ਨਾ ਮਾਤਰ ਹੀ ਸਹੀ, ਡਲਹੌਜੀ ਦੇ ਆਉਣ ਤੱਕ ਸਿੱਖ ਹਕੂਮਤ ਅਜੇ ਸਾਹ ਲੈ ਰਹੀ ਹੈ, ਜਿਸ ਨੂੰ ਦੋ ਲਾਰੈਂਸ ਭਰਾ ਚਲਾ ਰਹੇ ਨੇ। ਵੱਡਾ ਭਰਾ ਹੈਨਰੀ ਬਿਮਾਰ ਹੋ ਕੇ ਇੰਗਲੈਂਡ ਚਲਿਆ ਗਿਆ। ਛੋਟੇ ਜਾਨ ਨੂੰ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਗਵਰਨਰ ਜਨਰਲ ਅਤੇ ਜਾਨ ਲਾਰੈਂਸ ਦੀ ਜੋੜੀ ਵਧੀਆ ਬਣੀ ਸੀ। 1 ਸਾਲ ਬਾਅਦ ਹੈਨਰੀ ਪਰਤ ਆਉਂਦਾ ਹੈ। ਮੁਲਤਾਨ, ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਦੇ ਦੌਰਾਨ ਡਲਹੌਜੀ ਕਾਲਾ ਪੈ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਪੰਜਾਬ ਆਪਰੇਸ਼ਨਸ ਦਾ ਜਿਹੜਾ ਅੰਗਰੇਜ਼ ਬ੍ਰਿਟਿਸ਼ ਕਮਾਂਡਰ ਹਿਊ ਗਫ ਵੀ ਉਹਨੂੰ ਪਸੰਦ ਨਹੀਂ ਸੀ। ਫਰਵਰੀ 1849 ਦੇ ਵਿੱਚ ਡਲਹੌਜੀ ਵੱਲੋਂ ਹੈਨਰੀ ਦੇ ਨਾਮ ਸਖ਼ਤ ਸ਼ਬਦਾਵਲੀ ਦੇ ਵਿੱਚ ਖਤ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਸਿਵਲ ਅਤੇ ਆਰਮੀ ਦੋਹਾਂ ਦਾ ਮੈਂ ਸੁਪਰੀਮ ਜਿਹੜਾ ਕਮਾਂਡਰ ਹਾਂ, ਮੈਂ ਗਫ ਦੇ ਕੰਮ ਢੰਗ ਤੋਂ ਸੰਤੁਸ਼ਟ ਨਹੀਂ। ਮੇਰਾ ਫੈਸਲਾ ਹੈ ਕਿ ਜੇਲਮ ਪਾਰ ਕਰਕੇ ਮੇਰੀ ਸੈਨਾ ਪੰਜਾਬ ਤੇ ਕਬਜ਼ਾ ਕਰੇਗੀ। ਉਸ ਪਿੱਛੋਂ ਰੱਬ ਦੀ ਮਿਹਰ ਦੇ ਨਾਲ ਸਿੰਧ ਟੱਪ ਕੇ ਪਰਲੇ ਇਲਾਕੇ ਖੋਹਾਂਗੇ। ਆਪਾਂ ਜਾਣ ਗਏ ਹਾਂ ਕਿ ਸਿੱਖ ਫੌਜ ਹਰਾ ਕੇ ਪੰਜਾਬ ਬਰਤਾਨੀਆ ਰਾਜ ਦੇ ਵਿੱਚ ਕੰਮ ਕਰ ਲਿਆ, ਪਰ ਰੱਬ ਨੇ ਇੰਨੀ ਮਿਹਰ ਨਹੀਂ ਕੀਤੀ ਕਿ ਸਿੰਧ ਪਾਰ ਦੇ ਇਲਾਕੇ ਜਿੱਤ ਸਕੇ। ਹੈਨਰੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਣ ਤੋਂ ਤਾਂ ਨਹੀਂ ਸੀ ਰੋਕ ਸਕਿਆ, ਪਰ ਉਹ ਪੰਜਾਬ ਦੇ ਉੱਪਰ ਰਾਜ ਕਰਦਾ ਰਹੇਗਾ। ਉਸਦਾ ਇਕਬਾਲ ਬੁਲੰਦ ਸੀ ਤੇ ਉਸਦੇ ਬੰਦੇ ਵਿਭਾਗਾਂ ਦਾ ਪ੍ਰਬੰਧ ਜਿਹੜਾ ਸੀ ਠੀਕ ਚਲਾ ਰਹੇ ਨੇ। ਡਲਹੌਜੀ ਹੈਨਰੀ ਨੂੰ ਰਾਜ ਕਰਨੋਂ ਹਟਾ ਤਾਂ ਨਾ ਸਕਿਆ, ਪਰ ਉਹਨੇ ਉਸਦੇ ਖੰਭ ਕੁੱਤਰ ਦਿੱਤੇ ਜ਼ਰੂਰ। ਉਸਨੇ ਫੈਸਲਾ ਕੀਤਾ ਕਿ ਇਕੱਲਾ ਹੈਨਰੀ ਨਹੀਂ, ਬੋਰਡ ਗਠਿਤ ਹੋਵੇਗਾ, ਬੋਰਡ ਰਾਜ ਚਲਾਵੇਗਾ। ਹੈਨਰੀ ਬੋਰਡ ਦੀ ਪ੍ਰਧਾਨਗੀ ਕਰੇਗਾ ਤੇ ਬੋਰਡ ਦੇ ਵਿੱਚ ਉਸਦਾ ਭਰਾ ਜਾਨ ਵੀ ਹੋਏਗਾ। ਯੂਪੀ ਤੋਂ ਸਿਵਲ ਅਫਸਰ ਚਾਰਲਸ ਮਨਸੀਲ ਹੋਵੇਗਾ। ਹੈਨਰੀ ਨੂੰ ਕਿਹਾ ਕਿ ਨਵੀਆਂ ਰੈਜੀਮੈਂਟਾਂ ਖੜੀਆਂ ਕਰ, ਪੰਜਾਬੀਆਂ ਨੂੰ ਹਥਿਆਰ ਰਹਿਤ ਕਰ, ਦਰਬਾਰ ਦੇ ਕੁਝ ਬੰਦੇ ਜਿਹੜੇ ਅਜੇ ਵੀ ਰਸੂਖ ਵਾਲੇ ਨੇ ਉਹਨਾਂ ਦੀ ਫੂਕ ਕੱਢ। ਜਾਨ ਨੂੰ ਮਾਮਲਾ ਤੇ ਵਿੱਤ ਵਿਭਾਗ ਦਿੱਤਾ ਗਿਆ ਤੇ ਪੁਲਿਸ ਅਤੇ ਅਦਾਲਤਾਂ ਮਨਸੀਲ ਦੇ ਕੋਲ ਹੋਣਗੀਆਂ। ਦੋ ਗੱਲਾਂ ਅੰਗਰੇਜ਼ੀ ਪੰਜਾਬ ਵਾਸਤੇ ਵਰਦਾਨ ਬਣੀਆਂ। ਇੱਕ ਤਾਂ ਸਿੱਖ ਰਾਜ ਦੇ ਖਾਤਮੇ ਦੇ ਨਾਲ ਮੁਸਲਮਾਨ ਬਹੁਤ ਗਿਣਤੀ ਖੁਸ਼ ਹੋਈ। ਰਣਜੀਤ ਸਿੰਘ ਫਿਰਕਾ ਪ੍ਰਸਤ ਬਿਲਕੁਲ ਹੀ ਜਿਹੜਾ ਸੀ ਨਹੀਂ ਸੀ, ਤਾਂ ਵੀ ਤਲਬੋਤ ਲਿਖਦਾ ਹੈ,
ਵੱਡੇ ਮੁਸਲਮਾਨ ਜ਼ਿਮੀਂਦਾਰਾਂ ਦੇ ਵਿੱਚੋਂ ਬਹੁਤਿਆਂ ਨੇ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਮਦਦ ਕੀਤੀ। ਦੂਜਾ ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੈਨਰੀ ਲਾਰੈਂਸ ਉਹਨਾਂ ਦਾ ਹਮਦਰਦ ਹਾਕਮ ਹੈ, ਹਾਰ ਦੀ ਬੇਇੱਜ਼ਤੀ ਅਤੇ ਕੁੜੱਤਣ ਦੂਰ ਕਰਨੀ ਚਾਹੁੰਦਾ ਹੈ। ਬੇਸ਼ੱਕ ਵੱਡੇ ਭਰਾ ਜਿੰਨਾ ਦਿਆਲੂ ਤਾਂ ਨਹੀਂ ਹੈ ਉਹ, ਪਰ ਜਾਨ ਨੇ ਵੀ ਸਿੱਖਾਂ ਦੀ ਤਾਕਤ ਦੇਖ ਲਈ ਸੀ। ਪੰਜਾਬ ਦੇ ਸਰਦਾਰ ਮਹਿਸੂਸ ਕਰ ਰਹੇ ਸਨ ਕਿ ਹਾਰਿਆ ਹੋਇਆ ਨਾਲ ਜੋ ਬਦਸਲੂਕ ਜਿੱਤਣ ਵਾਲੇ ਕਰਿਆ ਕਰਦੇ ਨੇ ਅੰਗਰੇਜ਼ਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਜਾਨ ਨੇ ਲਿਖਿਆ, ਅਸੀਂ ਦੁਸ਼ਮਣੀ ਵਾਲੀ ਨਫ਼ਰਤ ਦੇ ਨਾਲ ਸਿੱਖਾਂ ਦੇ ਵਿਰੁੱਧ ਫੌਜਾਂ ਚੜਾਈਆਂ, ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਤਿਕਾਰ ਦੇ ਹੱਕਦਾਰ ਨੇ। ਸਾਰੇ ਭਾਰਤ ਦੇ ਵਿੱਚੋਂ ਇਨ੍ਹਾਂ ਵਰਗਾ ਬਹਾਦਰ ਪੱਕੇ ਇਰਾਦੇ ਵਾਲਾ ਯੁੱਧ ਦੇ ਵਿੱਚ ਖੌਫ਼ ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ ਹੈ। ਅੰਗਰੇਜ਼ੀ ਪੰਜਾਬ ਦਾ ਸੁਚਾਰੂ ਪ੍ਰਬੰਧ ਚਲਾਉਣ ਦੇ ਲਈ ਅੰਗਰੇਜ਼ਾਂ ਨੇ 6 ਡਿਵੀਜ਼ਨਾਂ ਦੇ ਵਿੱਚ ਵੰਡਿਆ, ਲਾਹੌਰ, ਮੁਲਤਾਨ, ਜੇਹਲਮ ਤੇ ਲੇਹ, ਜਲੰਧਰ, ਦੁਆਬ ਅਤੇ ਅੰਬਾਲਾ। ਡੀਸੀ ਦੀ ਸਹਾਇਤਾ ਵਾਸਤੇ ਇੱਕ ਜਾਂ ਵਧੇਕ ਅਸਿਸਟੈਂਟ ਕਮਿਸ਼ਨਰ ਲਾਏ ਜਾ ਸਕਦੇ ਨੇ। ਅੱਧੇ ਅਫਸਰ ਮਿਲਟਰੀ ਦੇ ਵਿੱਚੋਂ ਸਨ ਤੇ ਸਾਰੇ ਅਫਸਰ ਅੰਗਰੇਜ਼ ਹੋਣਗੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਪੰਜਾਬ ਦੇ ਅਫਗਾਨਿਸਤਾਨ ਵਾਲੇ ਪਾਸੇ ਕਿਲਿਆਂ ਦੀ ਜੰਜੀਰ ਉਸਾਰਨੀ ਸ਼ੁਰੂ ਕਰ ਦਿੱਤੀ। 10 ਕੱਚੀਆਂ ਰੈਜੀਮੈਂਟਾਂ ਥਾਪੀਆਂ ਗਈਆਂ ਤੇ 5 ਘੋੜ ਸਵਾਰ, 5 ਤੋਪਖਾਨਾ ਬੋਰਡ ਕਮਾਨ ਕਰੇਗਾ। ਕੋੜੀ ਹਾਰ ਦੇਖੀ ਸੀ, ਪਹਿਲਾਂ ਸਿੱਖ ਦੂਰ ਰਹੇ ਪਰ ਫਿਰ ਹੌਲੀ ਹੌਲੀ ਭਰਤੀ ਹੋਣ ਲੱਗ ਪਏ। ਫਰੰਟੀਅਰ ਗਾਈਡ ਜਿਹੜੇ ਹੈਨਰੀ ਲਾਰੈਂਸ ਦੇ ਦਿਮਾਗ ਦੀ ਉਪਜ ਸੀਗੀ, ਸਭ ਤੋਂ ਪਹਿਲਾਂ ਬਣਾਈ ਰੈਜੀਮੈਂਟ ਸੀ, ਮਜ਼ਬੂਤ ਕੀਤੀ ਗਈ। ਡਲਹੌਜੀ ਨੇ ਫੈਸਲਾ ਕੀਤਾ ਕਿ ਪੇਸ਼ਾਵਰਵਾਦੀ ਕੇਵਲ ਕੱਚੀ ਫੌਜ ਦੇ ਨਾਲ ਹੀ ਨਹੀਂ ਸੰਭਾਲੀ ਜਾ ਸਕਦੀ ਹੈ। ਬੰਗਾਲ ਆਰਮੀ ਦੇ 10,000 ਫੌਜੀ ਤੇ 3,000 ਅੰਗਰੇਜ਼ ਇੱਥੇ ਪਹਿਰਾ ਦੇਣਗੇ। ਨਵੀਆਂ ਰੈਜੀਮੈਂਟਾਂ ਥਾਪਣ ਦੇ ਬਾਅਦ ਪੰਜਾਬ ਨੂੰ ਹਥਿਆਰ ਮੁਕਤ ਕਰਨ ਦਾ ਫੈਸਲਾ ਹੋਇਆ। ਆਖਰੀ ਜੰਗ ਦੇ 6 ਹਫ਼ਤਿਆਂ ਬਾਅਦ ਹਰੇਕ ਪਿੰਡ ਦੇ ਵਿੱਚ ਮੁਨਾਦੀ ਕਰਵਾਈ ਗਈ ਕਿ ਹਥਿਆਰ ਜਮ੍ਹਾਂ ਕਰਵਾਓ। ਹਜ਼ਾਰਾਂ ਤੇ ਸਿੰਧ ਵਾਲੇ ਪਾਸੇ ਇਹ ਜਿਹੜਾ ਕਾਰਵਾਈ ਨਹੀਂ ਕੀਤੀ ਗਈ, ਮਕਸਦ ਤਾਂ ਸਿੱਖਾਂ ਨੂੰ ਖਾਲੀ ਕਰਨ ਦਾ ਸੀਗਾ। ਹਰੇਕ ਸਾਈਜ਼ ਅਤੇ ਹਰ ਕਿਸਮ ਦੇ 1,20,000 ਹਥਿਆਰ ਜਮ੍ਹਾਂ ਹੋਏ, ਜਿਨ੍ਹਾਂ ਦੇ ਵਿੱਚ 19ਵੀਂ ਸਦੀ ਦੇ ਹਥਿਆਰਾਂ ਤੋਂ ਲੈ ਕੇ ਸਿਕੰਦਰ ਪੋਰਸ ਯੁੱਧ ਵੇਲੇ ਦੇ ਤੀਰ ਕਮਾਨ ਵੀ ਨੇ। ਬੋਸਵਰਤ ਸਮਿਥ ਅਨੁਸਾਰ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਬਹੁਤ ਥੋੜੀਆਂ ਜੇਲ੍ਹਾਂ ਸੀ। ਕੈਦੀਆਂ ਦੀ ਕੌਣ ਦੇਖਭਾਲ ਕਰੇ, ਜੁਰਮਾਨਾ ਕਰੋ, ਜਾਇਦਾਦ ਕੁਰਕ ਕਰੋ ਜਾਂ ਦੇਸ਼ ਨਿਕਾਲਾ ਦੇ ਦਿਓ। ਯੂਰਪੀਅਨ ਜਰਨੈਲ ਅਵਿਤ ਬੀਲ ਨੂੰ ਇੱਕ ਵਾਰ ਪੇਸ਼ਾਵਰ ਦਾ ਚਾਰਜ ਜਿਹੜਾ ਦਿੱਤਾ ਗਿਆ, ਉਹਨੇ ਬਾਗੀਆਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਸੀ ਤੇ ਹੈਨਰੀ ਨੇ 25 ਜੇਲ੍ਹਾਂ ਉਸਾਰੀਆਂ। ਪੰਜਾਬ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਗੈਰ ਹਾਜ਼ਰ ਦੇਖੀਆਂ ਉਹ ਸਨ ਵਹੀ ਖਾਤਿਆਂ ਦੀਆਂ ਬੈਲੈਂਸ ਸ਼ੀਟਾਂ, ਸੜਕਾਂ, ਪੁਲ, ਟਰਾਂਸਪੋਰਟ, ਸਕੂਲ ਤੇ ਹਸਪਤਾਲ। ਉਕਤ ਸਾਧਨ ਵਿਕਸਿਤ ਕਰਨ ਦੇ ਲਈ ਕਿਸਾਨੀ ਦਾ ਦਿਲ ਜਿੱਤਣਾ ਜ਼ਰੂਰੀ ਸੀਗਾ। ਫੈਸਲਾ ਹੋ ਗਿਆ ਮਾਮਲਾ ਅੱਧਾ ਮਾਫ਼, ਕਈ ਥਾਂ ਚੌਥਾ ਹਿੱਸਾ ਲਿਆ ਜਾਏਗਾ, ਬਾਕੀ ਮਾਫ਼ ਪਰ ਉਗਰਾਹੀ ਨਗਦ ਹੋਏਗੀ। ਟੈਕਸ ਘਟਾਉਣ ਦੇ ਨਾਲ ਬੋਰਡ ਨੂੰ ਕੋਈ ਨੁਕਸਾਨ ਨਾ ਹੋਇਆ। ਪਹਿਲੀ ਵਾਰ ਮੁਲਤਾਨ ਤੋਂ ਉਗਰਾਹੀ ਖਜ਼ਾਨੇ ਦੇ ਵਿੱਚ ਆਉਣ ਲੱਗ ਪਈ। ਹੋਰ ਇਲਾਕੇ ਵੀ ਅਜਿਹੇ ਸਨ ਜਿਨ੍ਹਾਂ ਤੋਂ ਨਵਾਂ ਮਾਮਲਾ ਆ ਗਿਆ। ਜਿਹੜੇ ਬਾਗੀ ਆਪਣੀਆਂ ਹਰਕਤਾਂ ਛੱਡ ਨਹੀਂ ਰਹੇ ਸਨ, ਉਹਨਾਂ ਦਾ ਮਾਲ, ਧਨ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਲੋਕਾਂ ਨੂੰ ਰਾਹਤ ਮਿਲੀ, ਸਰਕਾਰ ਦੀ ਆਮਦਨ ਥਿਰ ਰਹੀ ਤੇ 1 ਜਨਵਰੀ 1850 ਨੂੰ ਬੋਰਡ ਨੇ ਆਵਾਜਾਈ ਕਰ ਅਤੇ ਸ਼ਹਿਰੀ ਕਰ ਲੈਣੇ ਬੰਦ ਕਰ ਛੁੱਟੇ ਟੈਕਸ, ਜਾਣੀ ਕਿ ਸਰਕਾਰ ਖਾਲਸਾ ਦੇ ਆਖਰੀ ਸਾਲ ਹਾਲਤ ਇਹ ਹੋ ਗਈ ਸੀ ਕਿ ਜੇ ਕਿਸੇ ਵਪਾਰੀ ਨੂੰ ਸਾਰਾ ਪੰਜਾਬ ਪਾਰ ਕਰਨਾ ਪੈਂਦਾ ਤੇ 12 ਵਾਰ ਟੈਕਸ ਉੱਥੇ ਸੀ ਜਿਹੜਾ ਸੀ ਉਗਰਾਹਿਆ ਜਾਂਦਾ ਸੀ। ਇਹ ਟੈਕਸ ਲਾਹੌਰ ਨਹੀਂ ਪੁੱਜਦਾ ਸੀ, ਰਸਤੇ ਦੇ ਵਿੱਚ ਹੀ ਖੁਰ ਜਾਂਦਾ ਸੀ। ਚੰਗੀ ਕਿਸਮਤ, ਅੰਗਰੇਜ਼ੀ ਹਕੂਮਤ ਦੇ ਪਹਿਲੇ 3 ਸਾਲ ਬਾਰਿਸ਼ਾਂ ਬਹੁਤ ਵੱਧ ਹੋਈਆਂ, ਸਮੇਂ ਸਿਰ ਹੋਈਆਂ। ਹਜ਼ਾਰਾਂ ਜਿਹੜੀਆਂ ਸੀ ਸਿਪਾਹੀ ਨੌਕਰੀਓਂ ਨਿਕਲ ਕੇ ਖੇਤੀ ਕਰਨ ਲੱਗ ਪਏ, ਉਪਜ ਵਧਣੀ ਸ਼ੁਰੂ ਹੋ ਗਈ, ਪਰ ਕਿਸਾਨਾਂ ਦੀ ਕਿਸਮਤ ਮਾੜੀ, ਭਾਅ ਡਿੱਗ ਗਏ। ਸਟੇਟ ਦੀ 1849 ਦੇ ਵਿੱਚ ਉਗਰਾਹੀ 1.34 ਕਰੋੜ ਤੋਂ ਵੱਧ ਕੇ 1857 ਦੇ ਵਿੱਚ 2.05 ਕਰੋੜ ਹੋ ਗਈ। ਬੋਰਡ ਤੋਂ ਪਹਿਲਾਂ ਜਦੋਂ ਹੈਨਰੀ ਰੈਜ਼ੀਡੈਂਟ ਹੁੰਦਾ ਸੀਗਾ, ਉਸ ਦੇ ਨਾਲ ਇੱਕ ਇੰਜੀਨੀਅਰ ਕਰਨਲ ਰਾਬਰਟ ਨੇਪੀਅਰ ਨੇ ਕੰਮ ਕੀਤਾ। ਨੇਪੀਅਰ ਨੂੰ ਪੰਜਾਬ ਦੇ ਵਿੱਚ ਨਹਿਰਾਂ ਤੇ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਿਲਟਰੀ ਸੜਕਾਂ
ਵਪਾਰਕ ਸੜਕਾਂ ਵੱਡੀਆਂ ਸੜਕਾਂ ਨੂੰ ਜੋੜਦੀਆਂ ਲਿੰਕ ਸੜਕਾਂ ਬਣਨ ਲੱਗ ਪਈਆਂ। ਜਿਹੜਾ ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਤਿਆਰ ਕੀਤਾ, ਅਕਬਰ ਨੇ ਵਧਾਇਆ। ਪੇਸ਼ਾਵਰ ਤੋਂ ਬਰਾਸਤਾ, ਲਾਹੌਰ, ਦਿੱਲੀ, ਕਲਕੱਤੇ ਤੱਕ ਜਿਹੜਾ ਗ੍ਰੈਂਡ ਟਰੱਕ ਰੋਡ GT ਰੋਡ ਬਣੇਗੀ। ਅੰਗਰੇਜ਼ੀ ਰਾਜ ਦੇ ਪਹਿਲੇ 3 ਸਾਲਾਂ ਦੇ ਵਿੱਚ ਨੇਪੀਅਰ ਨੇ 1349 ਮੀਲ ਜਿਹੜੀ ਸੀ ਸੜਕ ਮੁਕੰਮਲ ਕਰ ਛੱਡੀ। 1853 ਮੀਲ ਉੱਪਰ ਕੰਮ ਚੱਲ ਰਿਹਾ ਸੀ। 2487 ਮੀਲ ਸੜਕਾਂ ਦੇ ਨਕਸ਼ੇ ਪਾਸ ਹੋ ਗਏ। 5272 ਮੀਲ ਦਾ ਸਰਵੇ ਕਰ ਲਿਆ ਗਿਆ। ਪੇਂਡੂ ਪੰਜਾਬੀ ਆਪਣੀ ਆਬਾਦੀ ਕੋਲੋਂ ਸੱਪ ਵਾਂਗ ਵਲ ਖਾਂਦੀ ਸੜਕ ਦੇਖ ਕੇ ਹੈਰਾਨ ਹੋ ਜਾਂਦੇ ਤੇ ਸੜਕਾਂ ਉਨ੍ਹਾਂ ਵਾਸਤੇ ਸਨ। ਸ਼ਾਹਜਹਾਨ ਨੇ 17ਵੀਂ ਸਦੀ ਦੇ ਵਿੱਚ ਹਿਮਾਲਾ ਤੋਂ ਲਾਹੌਰ ਤੱਕ ਜਿਹੜੀ ਨਹਿਰ ਖੁਦਵਾਈ ਸੀ ਉਹ ਉਸਦੇ ਸ਼ਾਲੀਮਾਰ ਬਾਗ ਵਾਸਤੇ ਸੀ, ਪਰ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਮੁਲਤਾਨ ਵਾਸੀ ਨਹਿਰ ਦੇ ਨਾਲ ਸਿੰਜਾਈ ਕਰਨ ਤੋਂ ਜਿਹੜਾ ਅਣਜਾਣ ਨਹੀਂ ਸਨ। ਦਿਖਾਉਣ ਦੇ ਲਈ ਕਿ ਸਰਕਾਰ ਦੀ ਖੇਤੀਬਾੜੀ ਦੇ ਵਿੱਚ ਪੂਰੀ ਰੁਚੀ ਹੈ, ਬੋਰਡ ਨੇ 247 ਮੀਲ ਲੰਮੀ ਨਹਿਰ ਖੁਦਵਾਈ, ਜਿਹੜੀ ਸਰਕਾਰ ਦੇ ਬਾਗ ਸਿੰਜਣ ਦੇ ਲਈ ਨਹੀਂ, ਅਦੀਨਾ ਨਗਰ, ਅੰਮ੍ਰਿਤਸਰ ਤੇ ਪਟਿਆਲੇ ਤੱਕ ਫਸਲਾਂ ਸਿੰਜੇਗੀ ਤੇ ਨਹਿਰ ਵੀ ਰਾਵੀ ਦੇ ਉਸੇ ਥਾਂ ਤੋਂ ਲਿਆਂਦੀ ਗਈ ਹੈ ਜਿਸ ਪੁਆਇੰਟ ਤੋਂ ਸ਼ਾਹਜਹਾਨ ਲੈ ਕੇ ਆਇਆ ਸੀ। ਅੰਗਰੇਜ਼ੀ ਪੰਜਾਬ ਦੀ ਨਵੀਂ ਕਾਢ ਡਿਪਟੀ ਕਮਿਸ਼ਨਰ ਦੀ ਅਸਾਮੀ ਸੀਗੀ। ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਉਹ ਬੋਲੀਆਂ ਕਰਵਾਏਗਾ, ਕਰਜ਼ੇ ਮਨਜ਼ੂਰ ਕਰੇਗਾ ਤੇ ਉਗਰਾਹੇਗਾ, ਸੜਕ ਬਣਾਵੇਗਾ, ਜੰਗਲੀ ਲੱਕੜੀ ਵੇਚੇਗਾ, ਡਾਕਖਾਨੇ ਬਣਾਵੇਗਾ, ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਕਰੇਗਾ, ਸਰਕਾਰੀ ਬਿੱਲਾਂ ਦਾ ਭੁਗਤਾਨ ਕਰੇਗਾ, ਮਾਮਲਾ ਉਗਰਾਹੇਗਾ, DC ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੇਗਾ, ਸਾਲ ਦੇ ਵਿੱਚ ਘੱਟੋ ਘੱਟ 5 ਮਹੀਨੇ ਘੋੜੇ ਦੀ ਕਾਠੀ ਤੇ ਰਹੇਗਾ, ਉਹਦਾ ਤੰਬੂ ਨਾਲ ਨਾਲ ਜਿਹੜਾ ਜਾਏਗਾ ਜਿੱਥੇ ਜਿੱਥੇ ਉਹ ਜਾਏਗਾ, ਮੋਬਾਈਲ ਦਫ਼ਤਰ ਦੇ ਵਜੋਂ ਕੰਮ ਆਵੇਗਾ। ਝਗੜੇ ਨਿਪਟਾਉਣ ਦੇ ਲਈ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਕਿਸੇ ਦਰਖਤ ਹੇਠ ਜਾਂ ਖੂਹ ਕਿਨਾਰੇ ਬੈਠ ਕੇ ਸੁਣਵਾਈ ਕਰੇਗਾ। ਹੜਾਂ, ਦੰਗਿਆਂ ਜਾਂ ਹੋਰ ਕਤਲਾਂ ਵਕਤ ਉਹ ਮੌਕੇ ਉੱਤੇ ਬੇਖੌਫ ਜਾਵੇਗਾ ਤੇ ਸਾਰੇ DC ਚੜ੍ਹਦੀ ਉਮਰ ਵਾਲੇ ਚੁਸਤ ਫੁਰਤ, ਹਿੰਮਤੀ, ਸਹੀ ਫੈਸਲਾ ਕਰਨ ਯੋਗ, ਜਿਨ੍ਹਾਂ ਦੀ ਇੱਥੋਂ ਦੇ ਵਾਸੀਆਂ ਨੂੰ ਜਾਣਨ ਦੇ ਵਿੱਚ ਰੁਚੀ ਹੋਵੇ, ਨਿਯੁਕਤ ਕੀਤੇ ਜਾਂਦੇ। ਉਹ ਸਥਾਨਕ ਬੋਲੀ ਸਿੱਖ ਦੇ ਲੋਕਾਂ ਦਾ ਆਦਰ ਕਰਦੇ ਤੇ ਪ੍ਰਯੋਗ ਬਹੁਤ ਕਾਮਯਾਬ ਰਿਹਾ। ਦੂਰ ਅੰਦੇਸ਼ ਹੈਨਰੀ ਐਵੇਂ ਨਹੀਂ ਸੀ। ਆਪਣੇ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਉਹਨੇ ਪੰਜਾਬ ਦੇ ਨੈਣ ਨਕਸ਼ ਬਦਲ ਦਿੱਤੇ। ਇਸ ਸਾਰੇ ਤਾਣੇ ਪੇਟੇ ਨੂੰ ਸਮਝਣ ਵਾਸਤੇ ਆਪਾਂ ਆਮ ਜਿਹਾ ਵਿਸ਼ਲੇਸ਼ਣ ਕਰਨ ਦੀ ਥਾਂ ਦੇ ਉੱਤੇ ਕਿਸੇ ਇੱਕ DC ਨੂੰ ਦੇਖੀਏ, ਪਰਖੀਏ। ਲਾਰੈਂਸ ਭਰਾਵਾਂ ਵਾਂਗ ਜਾਨ ਨਿਕਲਸਨ ਵੀ ਸਕੌਟ ਆਇਰਿਸ਼ ਸੀਗਾ, ਉਹਨਾਂ ਵਾਂਗ ਭਾਰਤ ਦੇ ਵਿੱਚ ਉਸਦਾ ਵੀ ਇੱਕ ਸਰਪ੍ਰਸਤ ਸੀ। ਇਹ ਸੀ ਨਿਕਲਸਨ ਦਾ ਮਾਮਾ ਜੇਮਸ ਹੋਗ, 2 ਵਾਰ ਕੰਪਨੀ ਦਾ ਡਾਇਰੈਕਟਰ ਰਿਹਾ, 1 ਵਾਰ ਚੇਅਰਮੈਨ। ਕਲਕੱਤੇ ਦੇ ਵਿੱਚ ਵਕਾਲਤ ਕਰਦਿਆਂ ਪਹਿਲਾਂ ਉਹਨੇ ਕਾਫੀ ਧਨ ਕਮਾਇਆ, ਫਿਰ 1834 ਦੇ ਵਿੱਚ ਈਸਟ ਇੰਡੀਆ ਸਟਾਕ ਨਾਮ ਦੀ ਕੰਪਨੀ ਖੜੀ ਕਰ ਲਈ। ਇਸ ਪਿੱਛੋਂ ਕੰਪਨੀ ਦੀ ਅਫਸਰੀ ਹਾਸਲ ਕੀਤੀ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਰਿਹਾ ਤੇ ਬੈਰਨ ਦਾ ਖਿਤਾਬ ਹਾਸਲ ਕੀਤਾ। ਜਾਨ ਨਿਕਲਸਨ ਦਾ ਜਿਹੜਾ ਪਿਤਾ ਡਾਕਟਰ ਸੀਗਾ, ਚਾਚਾ ਈਸਟ ਇੰਡੀਆ ਕੰਪਨੀ ਦੇ ਜਹਾਜ਼ ਦੇ ਵਿੱਚ ਭਾਰਤ ਚਲਿਆ ਗਿਆ ਤੇ ਮੇਟ ਲੱਗ ਗਿਆ। ਪੂਰਬੀ UP ਦੇ ਸ਼ਹਿਰ ਮਿਰਜ਼ਾਪੁਰ ਦੇ ਵਿੱਚ ਕੰਪਨੀ ਦਾ ਫੀਮ ਡਿਪਾਰਟਮੈਂਟ ਸੀ, ਉਸ ਦੇ ਵਿੱਚ ਕੰਮ ਕਰਨ ਲੱਗ ਪਿਆ। ਜਾਨ 1830 ਦੇ ਵਿੱਚ 8 ਸਾਲ ਦਾ ਸੀ ਜਦੋਂ ਪਿਤਾ ਦੀ ਮੌਤ ਹੋ ਗਈ। 7 ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ, ਚਾਚਿਆਂ ਤੇ ਮਾਮਿਆਂ ਭੈਣ ਭਰਾਵਾਂ ਦੀ ਭੀੜ ਦੇ ਵਿੱਚੋਂ ਉਹ ਆਪਣੇ ਹਿੱਸੇ ਦੀ ਥਾਂ ਲੱਭਣ ਲੱਗ ਪਿਆ। ਉਹ ਭਾਰਤ ਆਉਣ ਵਾਸਤੇ ਤਿਆਰ ਹੋਵੇਗਾ। 1839 ਦੇ ਵਿੱਚ 16 ਸਾਲ ਦੀ ਉਮਰ ਚ ਹੀ ਉਹ ਲੰਮਾ ਕੱਦ ਕੱਢ ਆਇਆ। ਕਲਕੱਤੇ ਪੁੱਜ ਕੇ ਬੰਗਾਲ ਇਨਫੈਂਟਰੀ ਦੇ ਵਿੱਚ ਬਗੈਰ ਟ੍ਰੇਨਿੰਗ ਸਕੂਲ ਦੇ ਵਿੱਚ ਦਾਖਲਾ ਲਏ, ਸਿੱਧਾ ਕੈਂਡਿਟ ਜਿਹੜਾ ਭਰਤੀ ਹੋ ਗਿਆ। ਇਹ ਛੋਟ ਮਾਮੇ ਜੇਮਸ ਨੇ ਦਵਾਈ ਸੀ ਤੇ 6 ਫੁੱਟ 2 ਇੰਚ ਕੱਦ, ਪੂਰਾ ਹਿੰਮਤੀ, ਨਿਗਾਹ ਧਰਤੀ ਦੇ ਵੱਲ, ਜਿਹੜੀ ਨਿਗਾਹ ਸੀ ਉਹਦੀ ਧਰਤੀ ਦੇ ਵੱਲ ਝੁਕਾਉਣ ਦੀ ਥਾਂ ਅਸਮਾਨ ਵੱਲ ਸੀ, ਜਾਣੀ ਕਿ ਨਜ਼ਰ। ਸੁਭਾਅ ਦੇ ਵਜੋਂ ਗੁਸੈਲਾ ਸੀ। ਭਾਰਤ ਆਉਂਦਿਆਂ ਹੀ ਉਹਨੇ ਆਪਣੇ ਤੋਂ ਸੀਨੀਅਰ ਬ੍ਰਿਟਿਸ਼ ਕੈਂਡਿਟ ਨੂੰ ਜਿਹੜਾ ਸੀ ਡਿਊਲ ਦੇ ਲਈ ਵੰਗਾਰਿਆ ਤੇ ਸਾਥੀਆਂ ਨੇ ਮਨਾ ਕਰ ਦਿੱਤਾ, ਨਹੀਂ ਕੋਈ ਭਾਣਾ ਵਾਪਰ ਜਾਣਾ ਸੀ। 1840 ਦੇ ਅਖੀਰ ਦੇ ਵਿੱਚ ਜਦੋਂ ਫਿਰੋਜ਼ਪੁਰ ਦੇ ਵਿੱਚ 27ਵੀਂ ਨੇਟਿਵ ਇਨਫੈਂਟਰੀ ਦੇ ਵਿੱਚ ਬੋਰ ਹੋ ਰਿਹਾ ਸੀ, ਉਸਨੂੰ ਜਲਾਲਾਬਾਦ ਭੇਜ ਦਿੱਤਾ ਗਿਆ। ਰਸਤੇ ਦੇ ਵਿੱਚ ਪੇਸ਼ਾਵਰ ਸੀ ਜਿੱਥੇ ਸਰਕਾਰ ਖਾਲਸਾ ਦਾ
ਅਵਿਤਾ ਬਿੱਲ ਸੂਬੇਦਾਰ ਸੀ ਤੇ ਸੂਬੇਦਾਰ ਨੇ ਨਿਕਸਨ ਅਤੇ ਉਸਦੀ ਰੈਜੀਮੈਂਟ ਦਾ ਜਿਹੜਾ ਸਵਾਗਤ ਕੀਤਾ, ਇੱਜ਼ਤ ਕੀਤੀ। ਖੈਬਰ ਦਰੇ ਦੇ ਉੱਤੇ ਅਫਰੀਦੀ ਗਾਰਦ ਸੀ, ਉਹਨਾਂ ਨੇ ਰਿਸ਼ਵਤ ਲੈ ਕੇ ਲਾਂਘਾ ਦੇ ਦਿੱਤਾ ਤੇ 1841 ਦੀਆਂ ਗਰਮੀਆਂ ਚ ਸ਼ਾਹ ਸੂਜ਼ਾ ਤੇ ਅੰਗਰੇਜ਼ਾਂ ਵਿਰੁੱਧ ਅਫਗਾਨਾਂ ਦੇ ਵਿਚ ਨਫ਼ਰਤ ਵੱਧ ਗਈ। ਨਿਕਲਸਨ 18 ਸਾਲਾਂ ਦਾ ਹੋ ਗਿਆ ਤੇ ਉਸ ਜਿੰਮੇ ਇਹ ਕੰਮ ਲਾਇਆ ਗਿਆ ਕਿ ਸ਼ਾਹ ਸੂਜ਼ਾ ਦੇ ਹਰਮ ਦੀਆਂ 600 ਔਰਤਾਂ ਨੂੰ ਕਾਬਲ ਪਹੁੰਚਾਉਣਾ ਹੈ। ਔਰਤਾਂ ਦਾ ਕੀ ਬਣਿਆ ਪਤਾ ਨਹੀਂ, ਪਰ ਨਿਕਲਸਨ ਅਤੇ ਉਸਦੀ ਫੌਜ ਨੂੰ ਗਜਨੀ ਦੇ ਕਿਲੇ ਅੰਦਰ ਦੋਸਤ ਮੁਹੰਮਦ ਦੇ ਹਮਦਰਦ ਪਠਾਣਾ ਨੇ ਬੰਦ ਕਰ ਦਿੱਤਾ। ਕਈ ਮਹੀਨਿਆਂ ਬਾਅਦ ਮਾਰਚ 1842 ਦੇ ਵਿਚ ਜਦੋਂ ਹਜ਼ਾਰਾਂ ਭਾਰਤੀ ਸੈਨਿਕ ਬਰਫਾਨੀ ਹਵਾਵਾਂ ਨੇ ਝੰਬ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਹਫ਼ਤਿਆਂ ਬਾਅਦ ਨਿਕਲਸਨ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਬੰਦੀਆਂ ਦੇ ਉੱਤੇ ਅਫਗਾਨਾਂ ਨੇ ਸ਼ੁਰੂ ਦੇ ਵਿਚ ਬਹੁਤ ਸਖਤੀਆਂ ਕੀਤੀਆਂ, ਤਸੀਹੇ ਦਿੱਤੇ, ਪਰ ਬਾਅਦ ਦੇ ਵਿਚ ਕੁਝ ਸੁਧਾਰ ਹੋਇਆ। ਮੀਟ ਦੇ ਨਾਲ ਰੋਟੀ ਵੀ ਦੇਣ ਲੱਗੇ। ਦੋਸਤ ਦੇ ਬੇਟੇ ਅਕਬਰ ਨੇ ਕਾਬਲ ਦੇ ਵਿਚ ਡਿਨਰ ਦਿੱਤਾ ਤੇ ਰਿਹਾ ਕਰਤਾ। ਜਿੱਥੇ ਜਿੱਥੇ ਹੋਰ ਥਾਵਾਂ ਦੇ ਉੱਤੇ ਕੈਦ ਸਨ ਉਹ ਅੰਗਰੇਜ਼ ਵੀ ਰਿਹਾ ਕਰ ਦਿੱਤੇ, ਪਰ ਜਲਾਲਾਬਾਦ ਤੇ ਪੇਸ਼ਾਵਰ ਜਿਹੜੀ ਸੜਕ ਜਾਂਦੀ ਹੈ ਉਸ ਉੱਤੇ ਤੁਰਨ ਦੀ ਮਨਾਹੀ ਹੈ। ਲਾਰੈਂਸਾਂ ਦਾ ਤੀਜਾ ਭਰਾ ਜਾਰਜ ਕਿਸੇ ਹੋਰ ਥਾਂ ਤੋਂ ਰਿਹਾ ਹੋਇਆ। ਇਸ ਸਮੇਂ ਤੱਕ ਪਿਛਲੀਆਂ ਸਰਦੀਆਂ ਦੇ ਵਿਚ ਹੋਈਆਂ ਹਜ਼ਾਰਾਂ ਮੌਤਾਂ ਦਾ ਬਦਲਾ ਲੈਣ ਲਈ ਅੰਗਰੇਜ਼ ਤਿਆਰ ਸੀ। ਭਾਰਤ ਵਿਚਲੀਆਂ ਫੌਜਾਂ ਅਫਗਾਨਿਸਤਾਨ ਦੇ ਵੱਲ ਤੁਰ ਪਈਆਂ। ਵਾਪਸ ਪਰਤਦੀਆਂ ਨਿਕਲਸਨ ਦੀ ਫੌਜ ਅਜੇ ਕਾਬਲ ਦੇ ਵੱਲ ਚੜੀ। ਭਾਰਤੀ ਫੌਜ ਦਾ ਮੇਲ ਬਾਮਿਆਨ ਇਲਾਕੇ ਦੇ ਵਿਚ ਹੋਇਆ। ਵਾਪਸ ਪੇਸ਼ਾਵਰ ਪਰਤਦੀ ਸੈਨਾ ਵੀ ਹਮਲਾਵਾਰਾਂ ਦੇ ਵਿਚ ਸ਼ਾਮਲ ਹੋ ਕੇ ਕਾਬਲ ਦੇ ਵੱਲ ਨੂੰ ਤੁਰ ਪਈ ਤੇ ਸਤੰਬਰ 1842 ਦੇ ਵਿਚ ਅਫਗਾਨਾਂ ਨੂੰ ਸਬਕ ਸਿਖਾਇਆ। ਇਸ ਪਿੱਛੋਂ ਇਹ ਸਾਰੇ ਸਿਪਾਹੀ ਅਫਗਾਨ ਲਿਬਾਸ ਪਹਿਨੀ ਵਾਪਸ ਪਰਤ ਆਏ ਤੇ ਨਿਕਲਸਨ ਨੇ ਆਪਣੀ ਮਾਂ ਨੂੰ ਖੱਤ ਦੇ ਵਿਚ ਲਿਖਿਆ, ਅਫਸੋਸ, ਅਸੀਂ ਸਜ਼ਾ ਘੱਟ ਦਿੱਤੀ ਹੈ। ਇਹ ਵੀ ਲਿਖਿਆ ਕਿ ਅਫਗਾਨਾਂ ਵਰਗੀ ਧੋਖੇਬਾਜ਼ ਤੇ ਖੂਨ ਦੀ ਪਿਆਸੀ ਹੋਰ ਕੋਈ ਕੌਮ ਨਹੀਂ, ਪਰ ਉਹ ਸੋਹਣੇ ਤੇ ਤੰਦਰੁਸਤ ਨੇ, ਉਨ੍ਹਾਂ ਦੇ ਅੰਦਰ ਕੁਦਰਤੀ ਨਿਮਰਤਾ ਵੀ ਹੈਗੀ ਹੈ। ਕਾਬਲੋਂ ਰਵਾਨਾ ਹੋਣ ਤੋਂ ਪਹਿਲਾਂ ਜਾਰਜ ਨੇ ਆਪਣੇ ਵੱਡੇ ਭਰਾ ਲਾਰੈਂਸ ਦੇ ਨਾਲ ਨਿਕਲਸਨ ਨੂੰ ਮਿਲਿਆ ਤੇ ਉਸਦੇ ਗੁਣ ਦੱਸੇ ਤੇ ਦੱਸਿਆ ਕਿ ਇਸੇ ਦੀ ਤਾਕਤ ਦੇ ਨਾਲ ਅਸੀਂ ਖੈਬਰ ਦਾ ਦਰਾ ਪਾਰ ਕੀਤਾ। ਜਦੋਂ ਨਿਕਲਸਨ ਪੇਸ਼ਾਵਰ ਪਰਤ ਰਿਹਾ ਸੀ ਤੇ ਰਸਤੇ ਦੇ ਵਿਚ ਉਸਨੂੰ ਆਪਣੇ ਭਰਾ ਅਲੈਗਜ਼ੈਂਡਰ ਦੀ ਲਾਸ਼ ਮਿਲਦੀ ਹੈ ਤੇ ਮਾਮੇ ਦੀ ਮਦਦ ਦੇ ਨਾਲ ਉਹਨੇ ਇੰਡੀਆ ਪੁੱਜਿਆ। ਪਖਤੂਨ ਇਲਾਕੇ ਦੇ ਵਿਚ ਉਸਦੇ ਕਤਲ ਦਾ ਭੇਦ ਕਦੀ ਨਹੀਂ ਖੁੱਲਾ। ਕੁਝ ਸਮਾਂ ਫਿਰੋਜ਼ਪੁਰ ਫਿਰ ਮੁਰਾਦਾਬਾਦ ਡਿਊਟੀ ਕਰਕੇ 1845 ਦੇ ਵਿਚ ਨਿਕਲਸਨ ਸਭਰਾਓ ਫਿਰ ਹੈਨਰੀ ਲਾਰੈਂਸ ਨੂੰ ਮਿਲ ਗਿਆ। ਹੈਨਰੀ ਨੇ ਉਸ ਵਿਚਲੇ ਆਤਮ ਵਿਸ਼ਵਾਸ, ਬਰਦਾਸ਼ਤ ਕਰਨ ਦੀ ਤਾਕਤ, ਲੀਡਰਸ਼ਿਪ ਗੁਣ ਦੇਖੇ ਤੇ 1847 ਦੇ ਵਿਚ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਨੂੰ ਅੰਗਰੇਜ਼ੀ ਟ੍ਰੇਨਿੰਗ ਦੇਣ ਪਿੱਛੋਂ ਫਿਰ ਉਹ ਲਾਹੌਰ ਆ ਗਿਆ ਜਿੱਥੇ ਲਾਰੈਂਸ ਨੇ ਉਸਨੂੰ ਆਪਣਾ ਅਸਿਸਟੈਂਟ ਰੱਖ ਲਿਆ। ਰੈਜੀਡੈਂਟ ਵਾਸਤੇ ਉਹਨੇ ਲਾਹੌਰ, ਰਾਵਲਪਿੰਡੀ, ਪੇਸ਼ਾਵਰ ਤੇ ਹੋਰ ਕਈ ਥਾਵਾਂ ਦੇ ਉੱਤੇ ਡਿਊਟੀ ਦਿੱਤੀ। 1849 ਚ ਜਿਹੜੀ ਐਂਗਲੋ ਸਿੱਖ ਜੰਗ ਹੋਈ ਉਸ ਵਾਸਤੇ ਨਿਕਲਸਨ ਨੇ ਤੱਥ, ਅੰਕੜੇ, ਇੰਟੈਲੀਜੈਂਸ ਇਕੱਠੇ ਕਰਕੇ ਹੈਨਰੀ ਨੂੰ ਦਿੱਤੇ। ਇਸ ਯੁੱਧ ਦੇ ਵਿਚ ਤੇਜ਼ ਘੋੜਾ ਦੌੜਾ ਦਿਆਂ, ਲੜਦਿਆਂ, ਇਲਾਕੇ ਬਾਰੇ ਜਾਣਕਾਰੀ ਲੈਂਦਿਆਂ ਉਹ ਥੱਕਦਾ ਹੀ ਨਹੀਂ ਸੀ। ਰਾਸ਼ਨ ਤੇ ਅਮਨੀਸ਼ਨ ਦੀ ਸਪਲਾਈ ਦੇ ਵਿਚ ਉਸਨੇ ਕਦੇ ਵਿਘਨ ਨਹੀਂ ਪੈਣ ਦਿੱਤਾ। ਇਸ ਜੰਗੀ ਦੌਰ ਦੇ ਵਿਚ ਰਾਵਲ ਪਿੰਡੀ ਦੇ ਗੱਖੜ ਸਰਦਾਰ ਰਾਜਾ ਮੁਹੰਮਦ ਖਾਨ ਨੇ ਡਟ ਕੇ ਉਸਦੀ ਮਦਦ ਕੀਤੀ। ਉਸਦੀ ਕੁਸ਼ਲਤਾ ਦੇਖਦਿਆਂ ਜੰਗ ਜਿੱਤਣ ਬਾਅਦ ਲਾਰੈਂਸ ਨੇ ਨਿਕਲਸਨ ਨੂੰ ਰਾਵਲ ਪਿੰਡੀ ਦਾ ਡਿਪਟੀ ਕਮਿਸ਼ਨਰ ਲਾਇਆ। ਲਿਓਨਲ ਟ੍ਰੋਟਰ ਨੇ 1890 ਚ ਉਸਦੀ ਜੀਵਨੀ ਦੇ ਵਿਚ ਲਿਖਿਆ, ਇੱਥੋਂ ਦੇ ਵਸਨੀਕਾਂ ਨੇ ਦੋਵੇਂ ਬਾਹਾਂ ਫੈਲਾ ਕੇ ਉਸਦਾ ਸਵਾਗਤ ਕੀਤਾ। ਇਸਦੇ ਲੋਕਾਂ ਨੇ ਜਿਹੜੇ ਮਾਰਕੁੱਟ ਖਾਂਦੇ ਸੀ, ਪਿਸਦੇ ਲੋਕਾਂ ਨੇ ਮਜ਼ਬੂਤ ਪਰ ਇਨਸਾਫ ਕਰਨ ਵਾਲੇ ਨਿਕਲਸਨ ਨੂੰ ਜਿਹੜਾ ਸੀ ਪਸੰਦ ਕੀਤਾ। 27 ਸਾਲ ਦੇ ਡੀਸੀ ਨੇ ਪਹਿਲਾਂ ਕਿਸੇ ਇਲਾਕੇ ਦੇ ਲੋਕਾਂ ਨਾਲ ਪ੍ਰਜਾ ਵਾਂਗ ਵਿਹਾਰ ਨਹੀਂ ਸੀ ਕੀਤਾ। ਉਸਨੂੰ ਸਿਵਲ ਪ੍ਰਬੰਧ ਦਾ ਕੋਈ ਤਜਰਬਾ ਨਹੀਂ ਸੀ, ਪਰ ਹੁਣ ਉਹ ਇੱਕ ਜ਼ਿਲ੍ਹੇ ਦਾ ਬਾਦਸ਼ਾਹ ਸੀ। ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਸਦਾ ਨਾਮ, ਉਸਦੀ ਜੰਗ ਦੇ ਵਿਚ ਬਹਾਦਰੀ ਦੀਆਂ ਸਾਖੀਆਂ ਘਰੋ ਘਰੀ ਪੁੱਜ ਗਈਆਂ। ਤਕੜੇ ਯੋਧੇ ਦੀ ਤਸਵੀਰ ਉਭਰੀ ਜਿਸਨੇ ਚਤਰ ਸਿੰਘ ਵਰਗੇ ਜਾਬਰਾਂ ਨੂੰ ਉਖਾੜ ਸੁੱਟਿਆ। ਰਾਵਲਪਿੰਡੀ ਨੂੰ ਮਿਥਿਹਾਸਕ ਰਾਜਾ ਜਿਹੜਾ ਮਿਲ ਗਿਆ ਸੀ। ਇੱਥੇ ਇੱਕ 15 ਸਾਲਾ ਮੁੰਡਾ ਪੜ੍ਹਨ ਦੇ ਵਿਚ ਤੇਜ਼ ਸੀ। ਇਹ ਵਾਹ ਦੇ ਮੁਹੰਮਦ ਹਯਾਤ ਖਾਨ ਦਾ ਬੇਟਾ ਸੀ ਤੇ ਜੱਟ ਪਰਿਵਾਰ ਕਦੀ ਖੁਸ਼ਹਾਲ ਹੁੰਦਾ ਸੀ, ਪਰ ਹੁਣ ਗਰੀਬੀ ਨੇ ਝੰਬ ਦਿੱਤਾ।
ਨਿਕਲਸਨ ਨੇ ਪੜਨ ਵਾਸਤੇ ਮੁੰਡੇ ਦਾ ਵਜ਼ੀਫਾ ਲਾਤਾ। ਹਯਾਤ ਖਾਨ ਨੂੰ ਉਸਨੇ ਆਪਣਾ ਅਰਦਲੀ ਰੱਖ ਲਿਆ ਤੇ ਨਕਸਲ ਵਰਗੇ ਹੋਰ ਵੀ ਅਫਸਰ ਸਨ ਜਿਹੜੇ ਆਪਣੇ ਮਾਤਹਿਤ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ, ਬਾਕੀ ਦੀ ਪ੍ਰਜਾ ਆਪਣਾ ਖਿਆਲ ਆਪ ਰੱਖੇ। ਪ੍ਰਜਾ ਦਾ ਰੁਤਬਾ ਹਾਕਮ ਤੋਂ ਬਹੁਤ ਨਹੀਂ ਮਾਰਿਆ। ਇਸ ਪਿੱਛੋਂ ਉਹ ਫਰਲੋ ਦੇ ਉੱਤੇ ਜਿਹੜਾ ਦੇਸ਼ ਗਿਆ, ਯੂਰਪ ਦਾ ਦੌਰਾ ਕੀਤਾ। ਇੱਕ ਤਾਂ ਹੰਗੇਰੀਅਨ ਤੇ ਆਸਟਰੀਅਨ ਧੜਿਆਂ ਵਿਚਕਾਰ ਤਕਰਾਰ ਵੀ ਦੇਖਿਆ, ਪਰਖਿਆ ਤੇ ਨਿਬੜਨਾ ਚਾਹਿਆ। ਇਧਰੋਂ ਪੰਜਾਬ ਦੇ ਵਿੱਚ ਉਸਦਾ ਦੋਸਤ ਹਰੇਕ ਖੱਤ ਦੇ ਵਿੱਚ ਲਿਖਦਾ ਕਿ ਐਤਕੀ ਵਿਆਹ ਕਰਾ ਕੇ ਹੀ ਵਾਪਸ ਆਵੀ। ਇੱਕ ਭਲੀ ਔਰਤ ਤੁਹਾਨੂੰ ਪਿਆਰ ਕਰੇ, ਕੰਮਾਂ ਦੇ ਵਿੱਚ ਮਦਦਗਾਰ ਹੋਵੇ, ਰੱਬ ਨੂੰ ਛੱਡ ਕੇ ਦੁਨੀਆਂ ਦੇ ਹਰੇਕ ਮਰਦ ਔਰਤ ਦੇ ਨਾਲੋਂ ਵਧੇਕ ਹਿਤਕਾਰੀ ਪਤਨੀ ਤੋਂ ਸਿਵਾ ਕੌਣ ਹੋ ਸਕਦਾ ਹੈ। ਟ੍ਰੋਟਰ ਨੇ ਲਿਖਿਆ ਕਿ ਉਹ ਸ਼ਾਇਦ ਔਰਤ ਦੇ ਨਾਲੋਂ ਆਪਣੇ ਕੰਮ ਨੂੰ ਵਧੇਕ ਪਿਆਰ ਕਰਦਾ। ਉਸਦੇ ਦਿਲ ਦੇ ਵਿੱਚ ਰੋਮਾਂਸ ਦੀ ਸੂਖਮਤਾ ਦੇ ਨਾਲ ਉਹ ਸ਼ਾਇਦ ਗੁੱਸਾ ਵਧੇਕ ਸੀ। ਨਿਕਲਸਨ ਨੇ ਕਿਹਾ ਕਿ ਭਾਰਤ ਚੂਹੇ ਫੜਨ ਵਾਲੇ ਪਿੰਜਰੇ ਵਾਂਗ ਹੈ, ਅੰਦਰ ਆਰਾਮ ਦੇ ਨਾਲ ਲੰਘ ਆਓ, ਬਾਹਰ ਨਹੀਂ ਨਿਕਲ ਸਕਦੇ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸਨੂੰ ਲਾਹੌਰ, ਪਿੰਡੀ, ਕਸ਼ਮੀਰ, ਮੁਰਾਦਾਬਾਦ, ਫਿਰੋਜ਼ਪੁਰ ਜਾਂ ਭਾਰਤ ਦਾ ਕੋਈ ਖਿੱਤਾ ਚੰਗਾ ਲੱਗਾ ਹੋਵੇ, ਸਗੋਂ ਸਭ ਕੁਝ ਬੁਰਾ ਹੀ ਲੱਗਦਾ ਸੀ। ਜੇ ਉਹ ਲੜਾਕੇ ਹਾਕਮ ਦਾ ਰੋਲ ਪਸੰਦ ਕਰਦਾ ਸੀ ਤਾਂ ਵੀ ਉਸਨੂੰ ਲੜਾਈ ਘੱਟ, ਹਕੂਮਤ ਵਧੇਕ ਚੰਗੀ ਲੱਗੀ। 1852 ਚ ਪੰਜਾਬ ਆਇਆ ਤੇ ਬੰਨੂ ਜ਼ਿਲ੍ਹੇ ਦਾ ਡੀਸੀ ਲਾਤਾ, ਜਿਸ ਦੇ ਵਿਚ ਉਦੋਂ ਡੇਰਾ ਇਸਮਾਇਲ ਖਾਨ ਵੀ ਸੀ। 1851 ਤੱਕ ਉਸਦਾ ਦੋਸਤ ਬੰਨੂ ਦਾ ਡੀਸੀ ਰਿਹਾ। ਇੱਥੇ ਉਹਨੇ ਪੂਰੀ ਹੁਸ਼ਿਆਰੀ ਤੇ ਤਾਕਤ ਦੇ ਨਾਲ ਕੰਮ ਕੀਤਾ ਤੇ ਬਹੁਤ ਵਿਗੜੇ ਲੋਕਾਂ ਨੂੰ ਸਿੱਧਾ ਵੀ ਕੀਤਾ, ਜਿਨ੍ਹਾਂ ਨੂੰ ਸਿੱਧੇ ਕਰਨਾ ਸੌਖਾ ਕੰਮ ਨਹੀਂ ਸੀ। ਕਿਹਾ ਕਰਦਾ ਕਿ ਅਫਗਾਨਾਂ ਦੇ ਭੈੜੇ ਨਮੂਨੇ ਨੇ ਇਹ ਲੋਕ, ਮਨੁੱਖੀ ਨਸਲਾਂ ਦੇ ਵਿੱਚ ਇਨ੍ਹਾਂ ਤੋਂ ਘਟੀਆ ਕੋਈ ਨਹੀਂ ਹੈ। ਬੰਨੂ ਨਿਕਲਸਨ ਨੂੰ ਚੰਗਾ ਲੱਗਾ ਕਿਉਂਕਿ ਪੇਸ਼ਾਵਰ ਦੇ ਨੇੜੇ ਸੀ। ਐਡਵਰਡਸ ਨੇ 1853 ਦੇ ਵਿੱਚ ਸਾਰੀ ਪੇਸ਼ਾਵਰ ਡਿਵੀਜ਼ਨ ਦਾ ਚਾਰਜ ਜਿਹੜਾ ਲੈ ਲਿਆ, ਜਿਸਦੇ ਵਿੱਚ ਬੰਨੂ ਵੀ ਸੀ ਤੇ ਨਿਕਲਸਨ ਨੂੰ ਐਡਵਰਡਸ ਤੇ ਉਸਦੀ ਪਤਨੀ ਦਾ ਜਦੋਂ ਵੀ ਸਾਥ ਮਿਲਿਆ ਖੁਸ਼ ਹੋਇਆ। ਬੰਨੂ ਤੋਂ ਪੇਸ਼ਾਵਰ ਤੱਕ ਸੜਕ ਬਣ ਗਈ ਸੀਗੀ, ਜਿਸ ਕਰਕੇ 60 ਮੀਲ ਦਾ ਸਫ਼ਰ ਕੋਈ ਮੁਸ਼ਕਲ ਨਹੀਂ ਸੀ। ਐਡਵਰਡਸ ਤੋਂ ਬਾਅਦ ਇਹ ਸਾਰਾ ਇਲਾਕਾ ਨਿਕਲਸਨ ਦੇ ਪ੍ਰਬੰਧ ਹੇਠ ਆ ਗਿਆ। ਨਿਕਲਸਨ ਨੂੰ ਗੁੱਸਾ ਸੀ ਕਿ ਐਡਵਰਡਸ ਨੇ ਇਨ੍ਹਾਂ ਜਾਂਗਲੀ ਲੋਕਾਂ ਨੂੰ ਸਿੱਧੇ ਕਿਉਂ ਨਹੀਂ ਕੀਤਾ, ਇਨ੍ਹਾਂ ਦੀ ਬਦਤਮੀਜ਼ੀ ਅਤੇ ਡਾਕੇ ਰੁਕਣੇ ਜ਼ਰੂਰੀ ਨੇ। ਉਹਨੇ 1500 ਘੋੜ ਸਵਾਰਾਂ ਦੇ ਨਾਲ ਡਾਕੂਆਂ ਦਾ ਪਿੱਛਾ ਕੀਤਾ, ਪਹਾੜਾਂ ਦੇ ਵਿੱਚ ਧੱਕ ਦਿੱਤੇ। ਜਦੋਂ ਹਮਲਾਵਾਰਾਂ ਨੂੰ ਝਕਾਨੀ ਦੇਣ ਦੇ ਵਿੱਚ ਡਾਕੂ ਕਾਮਯਾਬ ਹੋ ਗਏ, ਉਹਨੇ ਇਨ੍ਹਾਂ ਨੂੰ ਘੇਰੇਬੰਦੀ ਦੇ ਵਿੱਚ ਲੈ ਲਿਆ। ਘੇਰੇਬੰਦੀ ਤੰਗ ਹੁੰਦੀ ਗਈ, ਦਬਾਅ ਵੱਧ ਗਿਆ ਤੇ ਡਾਕੂਆਂ ਦਾ ਸਰਦਾਰ ਬੰਨੂ ਦੇ ਵਿੱਚ ਆ ਗਿਆ। ਆਤਮ ਸਮਰਪਣ ਕਰਕੇ ਪੁੱਛਿਆ ਕੀ ਸ਼ਰਤਾਂ ਨੇ। ਇੱਕ ਵਾਰ ਫਿਰ ਜਿਹੜਾ ਸਿਰ ਬਚਾਉਣ ਦੇ ਲਈ 1 ਰੁਪਿਆ ਦਿਓ, ਅੱਗੋਂ ਨੂੰ ਬੰਦੇ ਬਣ ਕੇ ਰਹੋ ਤੁਸੀਂ ਇੱਥੇ, ਮਨਜ਼ੂਰ ਹੈ? ਉਹਨਾਂ ਨੇ ਸਬਕ ਸਿੱਖ ਲਿਆ। ਨਿਕਲਸਨ ਲੰਮੇ ਸਮੇਂ ਦੇ ਲਈ ਪਹਾੜੀ ਜੰਗ ਲਮਕਾਉਣੀ ਵੀ ਨਹੀਂ ਸੀ ਚਾਹੁੰਦਾ। ਥੋੜੇ ਦਿਨਾਂ ਬਾਅਦ ਇੱਕ ਕਬੀਲੇ ਦਾ ਸਰਦਾਰ ਪਸ਼ੂ ਚੋਰੀ ਕਰਦਾ ਘਿਰ ਗਿਆ, ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿਕਲਸਨ ਦੇ ਹੁਕਮ ਦੇ ਨਾਲ ਉਸਦੀ ਲਾਸ਼ ਦੇ 2 ਟੋਟੇ ਕਰਕੇ ਮੰਡੀ ਦੇ ਵਿੱਚ ਲਟਕਾ ਦਿੱਤੀ ਗਈ ਤਾਂ ਕਿ ਬਾਕੀ ਦੇ ਸਬਕ ਸਿੱਖ ਲੈਣ। ਉਸਨੂੰ ਪਤਾ ਲੱਗਦਾ ਗਿਆ ਕਿੱਥੇ ਕਿੱਥੇ ਭ੍ਰਿਸ਼ਟ ਮੁਲਾਜ਼ਮ ਨੇ। ਜਦੋਂ ਕੋਈ ਵੀ ਇਮਾਨਦਾਰ ਬੰਦਾ ਲੱਭ ਜਾਂਦਾ, ਪਹਿਲੇ ਨੂੰ ਬਰਤਰਫ ਕਰਕੇ ਦੂਜੇ ਨੂੰ ਲਾ ਦਿੰਦਾ। ਇੱਕ ਦਿਨ ਮੁਲਾਕਾਤ ਕਰਨ ਆਏ ਇੱਕ ਬੰਦੇ ਨੇ ਦੇਖਿਆ ਕਿ ਫਰਸ਼ ਦੇ ਉੱਤੇ ਸੁੱਟੀ ਪਈ ਕਾਇਦੇ ਕਾਨੂੰਨ ਦੀ ਕਿਤਾਬ ਨੂੰ ਠੁੱਡੇ ਮਾਰਦਿਆਂ ਨਿਕਲਸਨ ਕਹਿ ਰਿਹਾ ਸੀ, ਇਹ ਹੈ ਮੇਰਾ ਤਰੀਕਾ ਕਾਇਦੇ ਕਾਨੂੰਨ ਲਾਗੂ ਕਰਨ ਦਾ। ਬੰਨੂ ਦੇ ਵਿੱਚ ਉਸਦਾ ਅਕਸ ਪੱਥਰ ਦੇ ਜ਼ਾਲਮ ਆਦਮੀ ਦਾ ਬਣ ਗਿਆ। ਨਿਕਲਸਨ ਤੋਂ ਕੁਝ ਸਾਲ ਦੇ ਬਾਅਦ ਬੰਨੂ ਨਿਯੁਕਤ ਹੋਏ। ਥੋਰਬਰਨ ਅਨੁਸਾਰ ਉਹ ਖੁਦ ਗਰਜ਼ੀ ਤੋਂ ਮੁਕਤ, ਦਲੇਰ, ਤੁਰੰਤ ਫੈਸਲਾ ਲੈ ਕੇ ਇਨਸਾਫ਼ ਲੈਣ ਦੇਣ ਵਾਲਾ ਜਿਹੜਾ ਅਫਸਰ ਬਣੇ ਬਾਰੇ ਦੋਵੇਂ ਤਰ੍ਹਾਂ ਦਾ ਪ੍ਰਭਾਵ ਸੀਗਾ। ਲੋਕ ਭੈਭੀਤ ਵੀ ਸਨ ਤੇ ਪ੍ਰਸੰਸਾ ਵੀ ਕਰਦੇ। ਉਸਦੇ ਅਖੀਰਲੇ ਸਾਲ ਡਕੈਤੀਆਂ, ਧਾੜਾਂ ਤੇ ਕਤਲ ਪੂਰੇ ਬੰਦ ਹੋ ਗਏ। ਉਹ ਕੋੜੇ ਮਰਵਾ ਕੇ ਖੁਸ਼ ਹੁੰਦਾ। ਥੋਰਬਰਨ ਕੋਲ 2 ਬੰਦੇ ਕੋਈ ਝਗੜਾ ਨਿਬੇੜਨ ਦੀ ਅਰਜ਼ ਲੈ ਕੇ ਆਏ ਤਾਂ ਆਪਸ ਦੇ ਵਿੱਚ ਤਕਰਾਰ ਕਰਨ ਲੱਗ ਪਏ। ਇੱਕ ਨੇ ਦੂਜੇ ਨੂੰ ਕਿਹਾ, ਕਮੀਜ਼ ਉਤਾਰ ਕੇ ਪਿੱਠ ਜਿਹੜੀ ਹੈ ਸਾਹਿਬ ਦੇ ਵੱਲ ਕਰ, ਇਹ ਦੇਖਣ ਤਾਂ ਸਹੀ ਤੈਨੂੰ ਕਿਵੇਂ ਕੋੜੇ ਵੱਜਦੇ ਰਹੇ ਨੇ। ਦੂਜੇ ਨੇ ਕਿਹਾ, ਤੂੰ ਵੀ ਕਮੀਜ਼ ਉਤਾਰ ਤੇ ਤੇਰੀ ਪਿੱਠ ਉੱਪਰ ਲਾਸ਼ਾਂ ਦੇ ਨਿਸ਼ਾਨ ਥੋੜੇ ਨਹੀਂ ਨੇ। ਨਿਕਲਸਨ ਨੇ ਅਜੇ ਬੰਨੂ ਦੇ ਵਿੱਚ ਡਿਊਟੀ ਸ਼ੁਰੂ ਹੀ ਕੀਤੀ ਸੀ, ਇੱਕ ਕਬਾਇਲੀ ਸਰਦਾਰ ਉਸੇ ਅੱਗੇ ਆ ਗਿਆ।
ਖੰਗੂਰਾ ਮਾਰ ਕੇ ਜ਼ਮੀਨ ਉੱਪਰ ਥੁੱਕਿਆ। ਇਸ ਦਾ ਮਤਲਬ ਬੇਇੱਜ਼ਤੀ ਕਰਨਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਸਮਝਦਾ। ਨਿਕਲਸਨ ਨੇ ਜਿਹੜਾ ਅਰਦਲੀ ਬੁਲਾਏ, ਕੜਕਿਆ, ਇਸ ਨੂੰ ਕਹੋ ਥੁੱਕਿਆ ਚੱਟੇ, ਫਿਰ ਲੱਤਾਂ ਮਾਰ ਕੇ ਬਾਹਰ ਕੱਢੋ। ਹੁਕਮ ਦੀ ਤਾਮੀਲ ਹੋਈ। ਇੱਕ ਮੁੱਲਾ ਬਿਨਾਂ ਸਲਾਮ ਕੀਤੇ ਆਕੜ ਕੇ ਲੰਘ ਗਿਆ। ਹੁਕਮ ਹੋਇਆ ਇਸਦੀ ਦਾੜੀ ਮੁੰਨ ਦਿਓ। ਰਾਜ ਕਰਦੀ ਧਿਰ ਦੇ ਕਿਸੇ ਅਫਸਰ ਦਾ ਨਿਰਾਦਰ ਹੋਵੇ, ਨਿਕਲ ਸਾਨੂੰ ਹਰਗਿਜ਼ ਵੀ ਮਨਜ਼ੂਰ ਨਹੀਂ। ਹੈਨਰੀ ਲਾਰਸ ਅਤੇ ਉਸਦੇ ਮੇਮ ਅਨੋਰੀਆ ਨੇ ਯਤਨ ਕੀਤਾ ਕਿ ਨਿਕਲਸਨ ਦੀ ਧਰਮ ਦੇ ਵਿੱਚ ਦਿਲਚਸਪੀ ਹੋ ਜਾਵੇ। ਕਿੰਨੇ ਕੁ ਸਫਲ ਹੋਏ ਪਤਾ ਨਹੀਂ। ਕਦੀ ਕਦੀ ਪਸ਼ਤੂਨ ਬੱਚਿਆਂ ਦੀ ਭਲਾਈ ਵੱਲ ਧਿਆਨ ਦਿੰਦਾ। ਉਹਨੇ 1854 ਦੇ ਵਿੱਚ ਐਡਵਰਡਸ ਨੂੰ ਇੱਕ ਖੱਤ ਲਿਖਿਆ ਤੇ ਖੱਤ ਚ ਲਿਖਿਆ ਕਿ ਮੇਰੇ ਕੋਲ ਵਜ਼ੀਰਿਸਤਾਨ ਦਾ ਇੱਕ ਬੱਚਾ ਪੇਸ਼ ਕੀਤਾ ਗਿਆ ਜਿਹੜਾ ਜ਼ਹਿਰ ਦੇ ਕੇ ਬੰਦਾ ਮਾਰਨ ਦੇ ਵਿੱਚ ਉਸਤਾਦ ਸੀਗਾ। ਮੈਂ ਪੁੱਛਿਆ, ਜ਼ਹਿਰ ਦੇ ਕੇ ਬੰਦੇ ਮਾਰਨੇ ਚੰਗੀ ਗੱਲ ਹੈ? ਬੱਚੇ ਨੇ ਕਿਹਾ, ਚਾਕੂ ਜਾਂ ਤਲਵਾਰ ਦੇ ਨਾਲ ਮਾਰਨ ਦੇ ਨਾਲੋਂ ਇਸ ਤਰ੍ਹਾਂ ਚੰਗੇ ਹੈ। ਕਿਉਂ? ਡੀਸੀ ਨੇ ਪੁੱਛਿਆ। ਬੱਚੇ ਨੇ ਕਿਹਾ, ਖੂਨ ਦੇ ਨਿਸ਼ਾਨ ਜਿਹੜਾ ਫੜਵਾ ਦਿੰਦੇ ਨੇ। ਤੇ ਨਿਕਲਸਨ ਨੇ ਇੱਕ ਕਬਾਇਲੀ ਸਰਦਾਰ ਨੂੰ ਕਿਹਾ, ਇਸ ਬੱਚੇ ਨੂੰ ਗੋਦ ਲੈ ਲੈ ਤੇ ਇਸਦਾ ਸੁਧਾਰ ਕਰ। ਇੱਕ ਖੱਤ ਜਿਹੜਾ ਸੀ ਉਹਦੇ ਵਿੱਚ ਲਿਖਿਆ, ਕੋਈ ਬੱਚਾ ਆਪਣੇ ਹੱਥਾਂ ਦੇ ਨਾਲ ਅੱਬੂ ਦੀ ਦਾੜੀ ਪਲੋਸਦਾ, ਅੱਬੂ ਬੱਚੇ ਦੇ ਸਿਰ ਦੇ ਵਾਲ ਪਲੋਸਦਾ, ਦੇਖ ਕੇ ਕਿਸਦਾ ਦਿਲ ਨਹੀਂ ਪਸੀਜਦਾ। ਆਰਮੀ ਅਫਸਰ ਨੇਵਿਲ ਚੇਮਰਲੇਨ ਉਹ ਕੁਰਸੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਉੱਪਰ ਨਿਕਲਸਨ ਦੀ ਅੱਖ ਸੀ ਤੇ ਨਾ ਮਿਲੀ। ਉਸਨੇ ਇਸ ਨਾਕਾਮਯਾਬੀ ਮਗਰੋਂ ਨੇਵਲ ਨੂੰ ਖੱਤ ਲਿਖ ਕੇ ਕਿਹਾ, ਮੈਂ ਸਮਝਦਾ ਇਹ ਰੁਤਬਾ ਤੁਹਾਨੂੰ ਮਿਲਣਾ ਚਾਹੀਦਾ ਸੀ, ਤੁਸੀਂ ਮੈਥੋਂ ਵਧੀਕ ਕਾਬਲ ਹੋ। ਤੇ ਨੇਵਲ ਨੇ ਖੱਤ ਦਾ ਕੋਈ ਜਵਾਬ ਨਾ ਦਿੱਤਾ। ਕੁਰਸੀ ਨਾ ਮਿਲਣ ਤੇ ਇੰਨਾ ਕ੍ਰੋਧ ਨਹੀਂ ਆਇਆ ਜਿੰਨਾ ਇਸ ਗੱਲ ਦੇ ਉੱਤੇ ਤੈਸ਼ ਦੇ ਵਿੱਚ ਆ ਗਿਆ ਕਿ ਇਹ ਬਦਤਮੀਜ਼ ਬੰਦਾ ਇੰਨਾ ਗੁਸਤਾਖ ਕਿ ਖੱਤ ਮਿਲਣ ਦੀ ਰਸੀਦ ਤੱਕ ਨਾ ਦੇਵੇ। ਬੁਰਾ ਭਲਾ ਕਹਿ ਦਿੱਤਾ ਤੇ ਪਤਾ ਲੱਗਿਆ ਕਿ ਉਸਨੂੰ ਖੱਤ ਮਿਲਿਆ ਹੀ ਨਹੀਂ। ਫਿਰ ਖਿਮਾ ਜਾਚਨਾ ਕੀਤੀ ਤੇ ਉਸਦੀ ਸ਼ਖਸੀਅਤ ਗੁੰਝਲਦਾਰ ਸੀ। ਆਕੜ ਦੇ ਵਿੱਚ ਜਿਹੜਾ ਸਿਰ ਤਣਿਆ ਰਹਿੰਦਾ ਸੀ ਝੁਕ ਗਿਆ। ਹਰੇਕ ਡੀਸੀ ਉਸ ਵਰਗਾ ਘੁਮੰਡੀ, ਸਖਤ, ਬਦਲਾਖੋਰ, ਦਹਿਲ ਪਾਉਣ ਵਾਲਾ ਤੇ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਿਪੁੰਨ ਨਹੀਂ ਸੀ। ਹਾਕਮ ਜਮਾਤ ਦੇ ਬੰਦੇ ਉਸਦੇ ਗੁਣਾ ਅਗੁਣਾ ਤੋਂ ਵਾਕਫ ਸਨ। 1849 ਦੀ ਮਹਾਨ ਹਾਰ ਦੇ 3 ਸਾਲ ਅੰਦਰ ਰਣਜੀਤ ਸਿੰਘ ਦੀ ਆਪ ਹੁਦਰੀ ਪ੍ਰਜਾ ਸੁਧਰ ਕੇ ਭਲੀ ਮਾਨਸ ਹੋ ਗਈ ਤੇ ਅੰਗਰੇਜ਼ੀ ਰਾਜ ਦੀ ਸਭ ਤੋਂ ਵਧੀਕ ਅਨੁਸ਼ਾਸਿਤ ਹੋ ਗਈ। ਫਸਲਾਂ ਚੰਗੀਆਂ ਹੋਈਆਂ, ਲੋਕ ਸ਼ਾਂਤ ਹੋਏ। ਸਾਡਾ ਇਹ ਪ੍ਰਦੇਸ ਬੰਬੇ ਤੇ ਬੰਗਾਲ ਨਾਲੋਂ ਵਧੀਕ ਖੁਸ਼ਹਾਲ ਹੋ ਗਿਆ। ਡਲਹੌਜੀ ਦੀ ਲੀਡਰਸ਼ਿਪ ਹੇਠ ਸਾਡੇ ਅਫਸਰਾਂ ਨੇ ਇੰਨਾ ਕੰਮ ਕੀਤਾ ਕਿ ਸਭ ਤੋਂ ਪਿੱਛੋਂ ਸਾਡੇ ਪ੍ਰਬੰਧ ਦੇ ਵਿੱਚ ਆਉਣ ਵਾਲਾ ਪ੍ਰਾਂਤ ਸਭ ਤੋਂ ਅੱਗੇ ਲੰਘ ਗਿਆ। ਇਹ ਵਾਕ ਨਿਕਲਸਨ ਦੇ ਜੀਵਨੀਕਾਰ ਲਿਓਨਲ ਦੇ ਹਨ ਜੋ ਉਹਨੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖੇ, ਪਰ ਹੋਰ ਅੰਗਰੇਜ਼ ਅਤੇ ਭਾਰਤੀ ਲੇਖਕਾਂ ਨੇ ਵੀ ਇਸ ਦੇ ਨਾਲ ਮਿਲਦੀ ਜੁਲਦੀ ਗੱਲ ਲਿਖੀ। ਹਿੰਦੁਸਤਾਨੀ ਮੂਲ ਦਾ ਪੰਜਾਬੀ ਦੇ ਵਿੱਚ ਜੱਜ ਮੁਹੰਮਦ ਲਤੀਫ ਵੀ 1890 ਦੇ ਵਿੱਚ ਲਿਖਦਾ ਹੈ ਕਿ ਅੰਗਰੇਜ਼ਾਂ ਦੇ ਕਾਇਮ ਕੀਤੇ ਅਮਨ ਕਾਨੂੰਨ ਦੇ ਵਿੱਚ ਸੁਖੀ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਅੰਗਰੇਜ਼ਾਂ ਨੂੰ ਅਸੀਸਾਂ ਦਿੰਦੇ ਨੇ। ਤਾਬਿਆਦਾਰ ਪ੍ਰਜਾ, ਮਿਹਨਤਕਸ਼ ਕਿਸਾਨ, ਹਿੰਮਤੀ ਵਪਾਰੀ ਤੇ ਦੂਰ ਅੰਦੇਸ਼ੀ ਧਨਾੜਾਂ ਸਦਕਾ ਖੁਸ਼ਹਾਲੀ ਹੀ ਖੁਸ਼ਹਾਲੀ ਦਿਸਦੀ ਹੈ। ਉਪਰੋਕਤ ਕਥਨ ਪੂਰੀ ਤਰ੍ਹਾਂ ਸਹੀ ਹੋਣ ਜ਼ਰੂਰੀ ਨਹੀਂ, ਕਿਉਂਕਿ ਇਹ ਰਾਜ ਕਰਦੇ ਵਰਗ ਅਤੇ ਰਾਜ ਦੇ ਅਧੀਨ ਕੰਮ ਕਰਦੀ ਅਫਸਰਸ਼ਾਹੀ ਦੀਆਂ ਲਿਖਤਾਂ ਨੇ। ਇਨ੍ਹਾਂ ਦੇ ਵਿੱਚ ਸ਼ੇਖੀ ਅਤੇ ਖੁਸ਼ਾਮਦ ਦੋਵੇਂ ਮੌਜੂਦ ਨੇ, ਤਾਂ ਵੀ ਕੁਝ ਨਾ ਕੁਝ ਚੰਗਾ ਹੋਇਆ ਹੀ ਹੋਏਗਾ। ਪੰਜਾਬ ਬੋਰਡ ਨੇ ਕਈ ਪ੍ਰਾਪਤੀਆਂ ਕੀਤੀਆਂ, ਇੱਕ ਨੁਕਸਾਨ ਜ਼ਰੂਰ ਹੋ ਗਿਆ। ਜਿਹੜਾ ਅਮੁੱਲ ਕੋਹੇਨੂਰ ਪੰਜਾਬ ਸਰਕਾਰ ਦੀ ਪ੍ਰਾਪਤੀ ਸੀ, ਅੰਗਰੇਜ਼ ਰਾਜ ਦੇ ਵਿੱਚ ਸ਼ਾਮਲ ਹੋਣ ਬਾਅਦ ਮਲਕਾ ਵਿਕਟੋਰੀਆ ਦੇ ਕੋਲ ਚਲਿਆ ਗਿਆ ਤੇ ਡਲਹੌਜੀ ਦਾ ਹੁਕਮ ਸੀ ਕਿ ਇਸਦੀ ਸਖ਼ਤ ਹਿਫਾਜ਼ਤ ਕੀਤੀ ਜਾਵੇ। ਜਾਨ ਲਾਰੰਸ ਉਸਨੂੰ ਜਿਹੜਾ ਸੀ ਓਵਰ ਕੋਟ ਦੀ ਜੇਬ ਦੇ ਵਿੱਚ ਪਾ ਕੇ ਰੱਖਦਾ ਜਿਹੜਾ ਉਹਨੇ ਪਹਿਨਣਾ ਹੁੰਦਾ। ਕੁਝ ਦਿਨਾਂ ਮਗਰੋਂ ਜਦੋਂ ਡਲਹੌਜੀ ਨੇ ਕਿਹਾ ਕਿ ਮਲਕਾ ਨੇ ਮੰਗਵਾਇਆ ਹੈ, ਹੀਰਾ ਭੇਜ ਦਿਓ, ਜਾਨ ਨੇ ਜੇਬ ਦੇ ਵਿੱਚ ਹੱਥ ਮਾਰਿਆ, ਕੋਹੇਨੂਰ ਗਾਇਬ, ਜੇਬ ਖਾਲੀ, ਚੁੱਪ ਕਰ ਗਿਆ। ਸੋਚਣ ਲੱਗ ਪਿਆ ਕਿ ਨੌਕਰ ਨੂੰ ਬੁਲਾ ਲਿਆ ਤੇ ਹੀਰੇ ਬਾਰੇ ਪੁੱਛਿਆ ਕਿ ਜੇਬ ਦੇ ਵਿੱਚੋਂ ਕਿੱਧਰ ਚਲਿਆ ਗਿਆ। ਨੌਕਰ ਨੇ ਕਿਹਾ, ਮੈਂ ਕੋਟ ਦੇ ਉੱਪਰ ਬਰੱਸ਼ ਫੇਰ ਰਿਹਾ ਸਾਂ ਤਾਂ ਜੇਬ ਦੇ ਵਿੱਚ ਕੋਈ ਚੀਜ਼ ਰੜਕੀ ਹੈ, ਕੱਢ ਕੇ ਦੇਖਿਆ ਤਾਂ ਸ਼ੀਸ਼ੇ ਦੀ ਡਲੀ ਸੀ, ਮੈਂ ਪੀਪੀ ਦੇ ਵਿੱਚ ਰੱਖ ਦਿੱਤੀ ਹੈ। ਸ਼ੁਕਰ ਰੱਬ ਦਾ, ਕਹਿੰਦਾ, ਸ਼ੀਸ਼ਾ ਪੀਪੀ ਦੇ ਵਿੱਚ ਪਿਆ ਮਿਲ ਗਿਆ।
ਲਾਰੈਂਸ ਭਰਾ ਵੱਖ ਵੱਖ ਦਿਸ਼ਾਵਾਂ ਦੇ ਵਿਚ ਸੋਚ ਰਹੇ ਨੇ ਤੇ ਹੈਨਰੀ ਦੀ ਕੋਸ਼ਿਸ਼ ਕਿ ਪੰਜਾਬ ਹਿੰਦੁਸਤਾਨ ਦੇ ਵਿਚ ਨਾ ਮਿਲਾਇਆ ਜਾਵੇ ਕਾਮਯਾਬ ਨਹੀਂ ਹੋਈ। ਹੁਣ ਉਹ ਸੋਚ ਰਿਹਾ ਸੀ ਕਿ ਜੇ ਸਰਦਾਰਾਂ ਦੀ ਇੱਜ਼ਤ ਕਾਇਮ ਰੱਖੀਏ ਤਾਂ ਇਹ ਹਾਰ ਦੀ ਸੱਟ ਵਿਚੋਂ ਨਿਕਲ ਜਾਣਗੇ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਰੱਖੀਏ ਸੱਤਾ ਦੇ ਵਿਚੋਂ ਹਿੱਸਾ ਦੇਈਏ ਤਦ ਬਗਾਵਤ ਨਹੀਂ ਉੱਠੇਗੀ। ਜਾਨ ਨੇ ਵੱਡੇ ਭਰਾ ਨੂੰ ਲਿਖਿਆ, ਸਾਡੀ ਹੋਂਦ ਉਦੋਂ ਸੁਰੱਖਿਅਤ ਰਹੇਗੀ ਜਦੋਂ ਸਰਦਾਰਾਂ ਨੂੰ ਹੌਲੀ ਹੌਲੀ ਕਮਜ਼ੋਰ ਕਰ ਦਿਆਂਗੇ। ਵਿਚਾਰਾਂ ਦਾ ਇਹ ਵੱਖਰੇਵਾਂ ਡਲਹੌਜੀ ਅੱਗੇ ਵੀ ਪੇਸ਼ ਹੋਇਆ। ਰੇੜਕਾ ਤਣਾਓ ਵਿਰੋਧ ਤਿੱਖੇ ਸਨ। ਆਖਰ ਗਵਰਨਰ ਜਨਰਲ ਅਤੇ ਭਰਾ ਇਸ ਨਤੀਜੇ ਦੇ ਉੱਤੇ ਪੁੱਜੇ, ਕਿਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿਚ ਜੇ ਦੋ ਧਿਰਾਂ ਖਲੋਂਦੀਆਂ ਨੇ ਫਿਰ ਬੋਰਡ ਚੱਲ ਹੀ ਨਹੀਂ ਸਕਦਾ। ਦੋਵਾਂ ਭਰਾਵਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਗਵਰਨਰ ਜਨਰਲ ਦੇ ਆਪਣੇ ਖਿਆਲ ਛੋਟੇ ਜਾਨ ਨਾਲ ਜਿਹੜਾ ਮਿਲਦੇ ਜੁਲਦੇ ਸਨ, ਜਿਹੜਾ ਵਧੀਕ ਪ੍ਰੈਕਟੀਕਲ ਸੀ, ਤੇ ਇਸ ਦੇ ਲਈ ਹੁਣ ਉਹ ਉਸ ਦੇ ਹੱਥ ਐਕਸ਼ਨ ਕਰਨ ਦਾ ਮੌਕਾ ਆ ਗਿਆ। ਹੈਨਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਜਾਨ ਦਾ ਨਹੀਂ। ਹੈਨਰੀ ਨੂੰ ਰਾਜਪੂਤਾਨੇ ਦਾ ਰੈਜ਼ੀਡੈਂਟ ਲਾ ਕੇ ਅਜਮੇਰ ਭੇਜ ਦਿੱਤਾ। ਹੈਨਰੀ ਨਾਰਾਜ਼ ਨਾ ਰਹੇ। ਇਹ ਕਿਹਾ ਗਿਆ ਕਿ ਪੰਜਾਬ ਨੂੰ ਇਕੱਲਾ ਹਾਕਮ ਠੀਕ ਚਲਾਏਗਾ ਤੇ ਉਹ ਵੀ ਤਾਂ ਜੇ ਉਹ ਸਿਵਲ ਦਾ ਹੋਵੇ। ਲਾਰੈਂਸ ਮਿਲਟਰੀ ਕਾਡਰ ਦੇ ਵਿਚੋਂ ਸੀ ਤੇ ਜਾਨ ਸਿਵਲ ਕਾਡਰ ਚੋਂ, ਜੋ ਜਾਨ ਪੰਜਾਬ ਦਾ ਪ੍ਰਬੰਧ ਚਲਾਏ। ਹੈਨਰੀ ਦਾ ਸਵਾਲ ਸੀ ਕਿ ਮੈਂ 20 ਸਾਲ ਤੋਂ ਸਰਕਾਰ ਚਲਾ ਰਿਹਾ, ਇੰਨਾ ਤਜਰਬਾ ਕਾਫੀ ਨਹੀਂ ਕਿ ਮੈਂ ਸਿਵਲ ਮਿਲਟਰੀ ਦੋਵੇਂ ਜ਼ਿੰਮੇਵਾਰੀਆਂ ਨਿਭਾ ਸਕਾਂ। ਇਸ ਸਵਾਲ ਦਾ ਡਲਹੌਜੀ ਨੇ ਕੋਈ ਜਵਾਬ ਨਾ ਦਿੱਤਾ, ਜਵਾਬ ਹੈ ਹੀ ਨਹੀਂ ਸੀ। ਬਾਅਦ ਦੇ ਵਿਚ ਡਲਹੌਜੀ ਨੇ ਕਿਸੇ ਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਸਮਝਣ ਲੱਗ ਪਿਆ ਸੀ। ਹੈਨਰੀ ਦੀ ਬਦਲੀ ਨੇ ਅਫਸਰਾਂ, ਸਰਦਾਰਾਂ ਤੇ ਪੰਜਾਬ ਦੀ ਪ੍ਰਜਾ ਨੂੰ ਉਦਾਸ ਕੀਤਾ। ਉਹਨੇ ਆਪਣੀ ਅੱਖ ਦੇ ਨਾਲ ਪੰਜਾਬ ਦਾ ਚੱਪਾ ਚੱਪਾ ਦੇਖਿਆ, ਪ੍ਰਜਾ ਦੇ ਹਰੇਕ ਵਰਗ ਦੇ ਨਾਲ ਸੰਵਾਦ ਰਚਾਇਆ, ਆਪਣੇ ਮੁਲਾਜ਼ਮਾਂ ਦੇ ਘਰਾਂ ਤੱਕ ਜਾ ਪੁੱਜਦਾ। ਜਿਹੜੇ ਅਫਸਰ ਉਸਦੇ ਨਾਲ ਡਿਨਰ ਕਰਦੇ ਉਹਨਾਂ ਨੂੰ ਇੱਕ ਨਸੀਹਤ ਹਮੇਸ਼ਾ ਦਿੱਤੀ ਜਾਂਦੀ, ਦੇਸੀ ਪ੍ਰਜਾ ਵਾਸਤੇ ਰਹਿਮ ਦਿਲ ਰਹਿਣਾ ਹੈ। ਪੰਜਾਬ ਦੇ ਵਿੱਚ ਤੈਨਾਤ ਅੰਗਰੇਜ਼ਾਂ ਦੀਆਂ ਕਈ ਗਲਤ ਫਹਿਮੀਆਂ ਨਫ਼ਰਤਾਂ ਦੂਰ ਕੀਤੀਆਂ। 1853 ਫਰਵਰੀ ਦੇ ਵਿੱਚ ਉਹ ਪੰਜਾਬ ਦਾ ਚੀਫ ਕਮਿਸ਼ਨਰ ਨਿਯੁਕਤ ਹੋਇਆ। ਉਸਦੇ ਨਾਲ ਰਾਬਰਟ ਮਿਟ ਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮੈਕਲਿਊਡ ਮਾਲ ਕਮਿਸ਼ਨਰ ਲਾ ਦਿੱਤੇ ਗਏ। ਥੋੜੇ ਦਿਨਾਂ ਬਾਅਦ ਖਾਲੀ ਨਿਗਾਹਾਂ ਲਟਕਿਆ ਉਦਾਸ ਚਿਹਰਾ ਲੈ ਕੇ ਲਾਰੈਂਸ ਸਦਾ ਦੇ ਲਈ ਲਾਹੌਰ ਦੇ ਵਿੱਚੋਂ ਚਲਿਆ ਗਿਆ। ਨਵੇਂ ਚੀਫ ਕਮਿਸ਼ਨਰ ਜਾਨ ਦੇ ਬਾਰੇ ਉਸਦਾ ਜੀਵਨੀਕਾਰ ਦੱਸਦਾ ਹੈ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਸੀ, ਉਹਨੇ ਮਰੀ ਵਿਚਲਾ, ਜਿਹੜਾ ਪਾਕਿਸਤਾਨ ਦੇ ਵਿੱਚ ਮਰੀ ਹੈ, ਮਰੀ ਵਿਚਲਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਉਂਗਲ ਉਦੋਂ ਵੀ ਪੰਜਾਬ ਦੀ ਨਬਜ਼ ਦੇ ਉੱਤੇ ਜਿਹੜਾ ਰਹੀ। ਪੰਜਾਬੀ ਬੋਲਣੀ ਤਾਂ ਉਸਨੂੰ ਨਹੀਂ ਸੀ ਆਈ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਆਰਾਮ ਦੇ ਨਾਲ ਗੱਲ ਕਰਦਾ। ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਚ ਸਰਕਾਰੀ ਬੋਲੀ ਉਰਦੂ ਸੀ ਤੇ ਪੱਛਮੀ ਡਿਵੀਜ਼ਨਾਂ ਦੇ ਵਿੱਚ ਫਾਰਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਸਿਰਜਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਜੋ ਤੁਹਾਡੇ ਸਾਹਮਣੇ ਇਸ ਨੂੰ ਪੇਸ਼ ਕਰ ਰਿਹਾ। ਅੱਜ ਸਮਾਂ ਤੁਹਾਡਾ ਫਿਰ ਜ਼ਿਆਦਾ ਲੈ ਗਿਆ, ਮਾਫ਼ੀ ਚਾਹਾਂਗਾ। ਤੇ ਲੋ, ਇੱਥੇ ਇਸ ਕਿਤਾਬ ਦੀ, ਨਾਵਲ ਦੀ ਕਰਦੇ ਹਾਂ ਸਮਾਪਤੀ। ਇੱਥੋਂ ਹੀ ਅਗਲੀ ਲੜੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੀ ਦੋਸਤੋ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14, ਤੇ ਮੈਨੂੰ ਦਿਓ ਆ ਗਿਆ। ਇੱਥੇ ਹੀ ਆਪਾਂ ਇਸ ਕਿਤਾਬ ਦੀ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹੇ ਨੇ ਮਾਫ਼ੀ ਚਾਹਾਂਗਾ, ਅੱਜ ਮੈਂ ਪੜ੍ਹ ਨਹੀਂ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਜੁੜੇ ਨੇ ਨਾਲ। ਸਮਾਂ ਕਾਫ਼ੀ ਹੋ ਗਿਆ। ਹੈਵ ਏ ਨਾਈਸ ਵੀਕਐਂਡ ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੁਹਾਡੀ ਮੇਰੀ ਫਿਰ ਤੋਂ। ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਜੀ ਮਹਿਫਲ ਮਿੱਤਰਾਂ ਦੀ, ਤੇ ਉਹਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਮੇਰੀ ਉਮੀਦ ਹੈ, ਗੁਜ਼ਾਰਿਸ਼ ਹੁੰਦੀ ਹੈ। ਤੇ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਲੋ, ਮੈਨੂੰ ਦਿਓ ਆ ਗਿਆ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਹੈਵ ਏ ਨਾਈਸ ਵੀਕਐਂਡ, ਇੰਜੋਏ ਕਰੋ ਤੇ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਤੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਸਾਂਝਾ ਕਰਦੇ ਰਹੋ। ਸਤਿ ਸ੍ਰੀ ਅਕਾਲ ਜੀ, ਇਸ ਦੇ ਨਾਲ ਹੀ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਹੈ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵੇਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ ਹਾਂ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ।

0: ਤੈਨੂੰ ਕਿੱਥੋਂ ਚੂਰੀਆਂ ਪਾਵਾਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਵੇ, ਇੱਥੋਂ ਉੱਡ ਜਾ ਕਾਲਿਆ ਕਾਮਾਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ। ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ, ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ, ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
3: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। The poem goes as, the land where I spent happy hours, visited though, keep haunting with happy memories of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness. Make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना। माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना। सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना। सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: प्रिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हों। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
0: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आई, दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जगदा मैं, इस चंद्रे जगदा मैं जिवें मोह सारा ठगिया, मरिया बंदा किन्ना चंगा वह मैनू मरिया पता लग्या, वह मरिया बंदा किन्ना चंगा मैनू मरिया पता लग्या। एवें जीऊ के लंघाई, एवें जीऊ के लंघाई, जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा, एवें गुस्सा करता रहा, मैं ताके जान नूं दस का तो मंदा बोलिया, मैं अपनी रकान नूं। एवें गुस्सा करता रहा, मैं ताके जान नूं दस का तो मंदा बोलिया, मैं अपनी रकान नूं। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना वसदी शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग वखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत घोलिया जी थोड़ा स्वागत है।
4: मैं कोरे कागज वर्गी सी, मैं कोरे कागज वर्गी सी, ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया, ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बातां नूं, ओ ਸਾਂਭ ਨਾ ਸਕਿਆ ਜੇ ਜਵਾਤਾਂ ਨੂੰ ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸ਼ੁਮਾਰ ਸੁਪਨੇ ਮੇਰੇ ਅੱਖਾਂ ਦੇ ਬੇ
1: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾਮ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਵੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਵੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਵਧਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਬਸਨੀਕ, ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ।

ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਧਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਇਹ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ ਜੀ ਆਇਆਂ ਨੂੰ
2: ਦੋਸਤੋ ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਝੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਉਹਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਏ। ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਾਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਾਰ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੇਕਰ ਆਈ ਹੂੰ। ਸਮਾਤ ਕੀਜੀਏਗਾ, ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ਿਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ 'ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦੇਵਾਂ ਸ਼ਿਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ਿਪਾਈ ਆਵੇ ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ਿਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ ਧੰਨਵਾਦ ਜੀ
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ ਅਕਸਰ ਆਉਂਦੇ ਰਹਿੰਦੇ ਨੇ ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
5: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ ਕਿਸੇ ਬੁੱਢੜੀ ਮਾਤਾ ਨੂੰ ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਹੋਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया, तेरा घर इंज जापदा।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ. ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: सुत्यो हफ्ता वरी का महफल दे विच हुण मैं थोड़ी जान पछाण पंजाबी देश नवे उभर दे शायर तलविंदर शेरगिल जी ना करवाण जा रहे। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे एक लिखे हुए गीत पंजाब सिआं नूं साडे गायक कृष्ण ही उन्हें गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंच ते निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ
1: ਸਰਤ ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ ਕੌਣ ਮੇਰੇ ਦਰ ਤੇ ਦੀਵਾ ਤਰ ਗਿਆ

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ

0: ਸੂਬਿਆ ਤੂੰ ਸਾਡੇ ਕੀ ਮੋਹਰੇ ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ ਜਗ ਚੁੱਕ ਚੁੱਕ ਆਖੂਗਾ ਜਗ ਚੁੱਕ ਚੁੱਕ ਆਖੂਗਾ ਜੋਧਿਆਂ ਕੌਤਕ ਕੀ ਰਚਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਇਸ ਕੌਮ ਦੀ ਖਾਤਰ ਓਏ ਇਸ ਕੌਮ ਦੀ ਖਾਤਰ ਓਏ ਅਸੀਂ ਤਾਂ ਦੇ ਜਾਣੀ ਕੁਰਬਾਨੀ ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ ਦਿੱਲੀ ਵਿੱਚ ਸੀਸ ਦਿੱਤਾ ਦਿੱਲੀ ਵਿੱਚ ਸੀਸ ਦਿੱਤਾ ਜਰਾ ਸਾਡਾ ਦਾਦਾ ਨਾ ਘਬਰਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਤੇਰੀ ਵਿੱਚ ਕਚਹਿਰੀ ਦੇ ਤੇਰੀ ਵਿੱਚ ਕਚਹਿਰੀ ਦੇ ਅਸੀਂ ਤਾਂ ਮੌਤ ਵਿਆਹਣ ਆਏ ਤੂੰ ਛੇਤੀ ਕਰ ਸੂਬੇ ਐਵੇਂ ਦੇਰ ਇੰਨੀ ਕਿਉਂ ਲਾਏ ਦਾਦੇ ਕੋਲ ਜਾਣਾ ਆ ਦਾਦੇ ਕੋਲ ਜਾਣਾ ਆ ਸਾਡੀ ਦਾਦੀ ਨੇ ਸਮਝਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਇਹਨਾਂ ਨਿੱਕੀਆਂ ਜਿੰਦਾਂ ਚ ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ ਇਸ ਰਹਿੰਦੀ ਦੁਨੀਆਂ ਤੇ ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਗੋਬਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ ਬਹੁਤ ਬਹੁਤ ਧੰਨਵਾਦ ਜੀ
1: ਮਨਜੀਤ ਕੌਰ ਗਿਦੰਦਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਮਰੀਕਾ ਵਸਦੇ ਨੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਜੀ ਆਇਆ ਕਹਿੰਦਾ ਹਾਂ ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ
2: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼ ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ ਵੇਖ ਲਓ ਕਿਸਾਨ ਸੜਕਾਂ ਤੇ ਕੂਕਦਾ ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ। ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਜਿਹੜੇ ਨੂੰ ਕੁੱਤਾ ਵੱਢ ਖਾਊਗਾ। ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ। ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ। ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾਂ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾਂ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ। ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ। ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ। ਹੱਕ ਜੇ ਸਾਡੇ ਨਹੀਂ ਖੋਣ ਦੇਣੇ, ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ। ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨੀ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ। ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
4: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ। दूर पजाना है। विद्या पढ़के लेके नमाज सवेरा आना है, कढ़ के डर दिलां चो नेरा दूर पजाना है। चलन नहीं हुण देना, चलन नहीं हुण देना इत्ते जोर नसीबां दा। साथी हथ बंडाला मजदूरा करसाना ते हदीबां दा। मिलड़िया ना किते आजादी आई है, देके जाना सूरमिया ने ए धरती रुशनाई है। बिलड़िया ना कदे किते आजादी आई है, देके जाना सूरमिया ने ए धरती रुशनाई है। हुण कतल होण नहीं देना, हुण कतल होण नहीं देना अपनियां जीबां दा। साथी हथ बंडाल मजदूरा करसाना अते हदीबां दा। रजवाड़े ते कोगड़ बिल इत्थों दूर पजाउणे ने, मरदे किसान ते मजदूर बलूर बचाउणे ने। रजवाड़े ते कोगड़ बिल इत्थों दूर पजाउणे ने, मरदे किसान ते मजदूर बलूर बचाउणे ने। कदे तोल नापना पूरा, कदे तोल नापना पूरा होना इत्थे जरीबां दा। साथी हथ बंडाल मजदूरा करसाना ते हदीबां दा। ब्योतबंदी करके रंभ दे हुण तू संग्रामा नूं, भगत सिंह सराबे वांगू पीणा पैणा हजामां नूं। ब्योतबंदी करके हुण रंभ दे तू संग्रामा नूं, भगत सिंह सराबे वांगू पीणा पैणा हजामां नूं। रिहा समाना हुण, रिहा समाना हुण जरबा तकसीमा ते तरकीबां दा। साथी हथ बंडाल मजदूरा करसाना अते हदीबां दा। खाब जो बेगमपुरे दा रहिंदा अजे अधूरा ए, ना किसे अवतार ने हुणे आके करना पूरा ए। खाब जो बेगमपुरे दा रहिंदा अजे अधूरा ए, ना किसे अवतार ने आके हुण करना पूरा ए। चक ला डंडा पाला झंडा, चक ला डंडा पाला झंडा, छड़ दे नुकसात बीबां दा। साथी हथ बंडाल मजदूरा करसाना अते हदीबां दा। तेरे मुड़के दी बो बन जानी खुशबू देखी, जदों मजदूर किसान होने इक बिक है देखी। तेरे मुड़के दी बो बन जानी खुशबू देखी, जदों मजदूर किसान होने इक बिक है देखी। की करना ओ लीडर, की करना ओ लीडर देवे जो साथरे की बांदा। साथी हथ बंडाल मजदूरा करसाना अते अदीबां दा। टोनी हक लड़के ही पैंदे देख ला लैणे ने, भगत सिंह सराबे जी दे सानू कहणे ने। टोनी हक लड़के ही पैंदे देख ला लैणे ने, भगत सिंह सराबे जी दे सानू ए कहणे ने। दसांज खातर लोकां दी, दसांज खातर लोकां दी लै झूठा सलीबां दा। साथी हथ बंडाल मजदूरा करसाना अते हदीबां दा। लैके आउणा आपां इत्थे राज गरीबां दा, लैके आउणा आपां इत्थे राज गरीबां दा। धन्नवाद जी।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸਿਓ ਜਬ ਜਾਏ ਲਰੋਂ ਪੀੜਾਂ ਦੁੱਖ ਬਣਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀ ਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ ਮੇਰੇ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ਼ਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਗੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਿਸ਼ਰ ਇਹਨਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਇਹਨਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
9: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ವಾಪವಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਦੋਸਤੋ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਇਕ ਵਾਰੀ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਬਣ ਚੁੱਕਿਆ, ਜੁੜ ਚੁੱਕੇ ਆਪਾਂ ਇੱਕ ਦੂਸਰੇ ਦੇ ਨਾਲ ਤੇ 2.25 ਘੰਟੇ ਇਸੇ ਰਾਬਤੇ ਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ। ਅੱਜ ਖਾਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਰਹੇਗਾ ਪ੍ਰਦੂਸ਼ਣ, ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਨਾਲ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਇਸ ਦੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਸਕਦੇ ਹੋ ਤੇ ਗੱਲ ਆਪਣੀ ਦੁਨੀਆ ਤੱਕ ਜਿਹੜੀ ਹੈ ਪਹੁੰਚਾ ਸਕਦੇ ਹੋ। ਪ੍ਰਦੂਸ਼ਣ ਜਿਹੜਾ ਹੈ ਕੱਲਾ ਕਹਿ ਸਕਦੇ ਹਵਾ ਪਾਣੀ ਦੇ ਵਿੱਚ ਨਹੀਂ, ਸਾਡੇ ਖਿਆਲ, ਸਾਡੇ ਜਜ਼ਬਾਤ ਜਾਂ ਸਾਡੀ ਸੋਚ ਦੇ ਵਿੱਚ ਵੀ ਜਿਹੜਾ ਉਹ ਸ਼ਾਮਲ ਹੋ ਰਿਹਾ, ਉਹਦੇ ਬਾਰੇ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਭਾਰਤੀ ਸਮਾਂ 9:30 ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਦੋਸਤੋ ਤੇ ਲੋਕ ਗੱਡੀ ਆਪਾਂ ਜਲਦੀ ਜਲਦੀ ਭਜਾਉਂਦੇ ਹਾਂ। ਥੋੜੀ ਜਿਹੀ ਅੱਜ ਗੱਡੀ ਲੇਟ ਹੋਈ ਹੈ ਤੇ ਸਵੇਰ ਦੇ ਵੈਸੇ ਤਾਂ ਕਾਫੀ ਬਿਜ਼ੀ ਸ਼ੈਡਿਊਲ ਰਿਹਾ ਤੇ ਪਰ ਫਿਰ ਵੀ ਸਮੇਂ ਸਿਰ ਤੁਹਾਡੇ ਨਾਲ ਆ ਮਿਲੇ ਹਾਂ ਤੇ ਬਾਤ ਦੋਸਤੋ ਅੱਜ ਪਾਵਾਂਗੇ ਪ੍ਰਦੂਸ਼ਣ ਦੇ ਉੱਤੇ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਤੋਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਤੇ ਅੱਜ ਦੇ ਵਿਚਾਰ ਦੇ ਵਿੱਚ 24 ਸਤੰਬਰ 2026 ਦਾ ਦਿਹਾੜਾ ਹੈ ਤੇ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ ਦੇ ਵਿੱਚ ਪੱਥਰ ਸੁੱਟਦੇ ਰਹਿੰਦੇ ਨੇ ਤੇ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਜਿਹੜੀ ਹੈ ਕੰਧ ਬਣਾਉਣੀ ਹੈ ਜਾਂ ਫਿਰ ਉਹਦਾ ਪੁਲ ਬਣਾਉਣਾ ਹੈ ਤੇ ਇਸੇ ਤਰ੍ਹਾਂ ਪੈਰਿਸ ਨੂੰ ਚੱਲਦੇ ਹਾਂ ਤੇ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ 24 ਸਤੰਬਰ 1861 ਦਾ ਸਮਾਂ ਜਦੋਂ ਪੈਰਿਸ ਦੇ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਦੇ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਪਿਕਾਚੀ ਕਾਮਾ ਦਾ ਜਿਹੜਾ ਜਨਮ ਹੁੰਦਾ ਹੈ ਤੇ 1932 ਦੇ ਵਿੱਚ ਅੰਗਰੇਜ਼ਾਂ ਦੀ ਯੂਰਪੀ ਕਲੱਬ ਚਿਟਾਗਾਓ ਜਿਹੜਾ ਸੀਗਾ ਉਹਦੇ ਉੱਤੇ ਬੰਬ ਦੇ ਨਾਲ ਹਮਲਾ ਕਰਨ ਵਾਲੀ ਦੇਸ਼ ਭਗਤ ਪ੍ਰੀਤੀ ਲੱਤਾ ਦੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ 1932 ਦੇ ਵਿੱਚ ਅਛੂਤਾਂ ਤੇ ਅਧਿਕਾਰਾਂ ਜਾਣੀ ਕਿ ਪੂਨਾ ਐਕਟ ਜਿਹੜਾ ਕਹਿੰਦੇ ਆ ਉੱਪਰ ਡਾਕਟਰ ਅੰਬੇਦਕਰ ਤੇ ਗਾਂਧੀ ਦੇ ਵਿੱਚ ਸਮਝੌਤਾ ਹੁੰਦਾ ਹੈ। 2009 ਦੇ ਵਿੱਚ ਦੇਸ਼ ਦੇ ਪਹਿਲੇ ਚੰਦਰਯਾਨ 1 ਨੇ ਚੰਦ ਦੀ ਸਤ੍ਹਾ ਦੇ ਉੱਤੇ ਪਾਣੀ ਲੱਭ ਲਿਆ ਤੇ 2012 ਦੇ ਵਿੱਚ ਗੁਜਰਾਤ ਦੇ ਵਿੱਚ ਅਕਸਰਧਾਮ ਮੰਦਰ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ 30

0: ਮੌਤਾਂ ਹੋਈਆਂ ਤੇ 80 ਜ਼ਖਮੀ ਹੋਏ। 2014 ਦੇ ਵਿੱਚ ਸੰਸਥਾ ਇਸਰੋ ਨੇ ਮੰਗਲ ਯਾਨ ਮਿਸ਼ਨ ਆਪਣਾ ਗ੍ਰਹਿ ਜਿਹੜਾ ਉਹਦੇ ਉੱਤੇ ਵਾਤਾਵਰਨ ਦੀ ਜਾਂਚ ਦੇ ਲਈ ਜਿਹੜਾ ਭੇਜਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ NSS ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ 1969 ਦੇ ਵਿੱਚ। ਤੇ ਗੱਲ ਕਰਦੇ ਹਾਂ ਥੋੜੀ ਜਿਹੀ ਹਿਪਨੋਟਾਈਜ਼ਮ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਮੀ ਜੀ ਦੇ ਨਾਲ ਤਾਰਾ ਜੋੜਦੇ ਹਾਂ ਤੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਉਂਦੇ ਹਾਂ। ਹਿਪਨੋਟਾਈਜ਼ਮ ਇਹਦਾ ਅਰਥ ਹੈ ਸਮੋਹਨ ਨੀਂਦ। ਇਸ ਪ੍ਰਕਿਰਿਆ ਦੇ ਵਿੱਚ ਇਨਸਾਨ ਸਮੂਹਿਕ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਹਦਾ ਮਤਲਬ ਹੈ ਨਾ ਸੌਣ ਦੀ ਹਾਲਤ ਚ ਹੁੰਦਾ ਤੇ ਨਾ ਜਾਗਣ ਦੀ। ਤੇ ਮਰੀਜ਼ ਨੂੰ ਮੌਕੇ ਅਨੁਸਾਰ ਵੱਖ ਵੱਖ ਆਦੇਸ਼ ਦੇ ਕੇ ਹਿਪਨੋਟਾਈਜ਼ ਕੀਤਾ ਜਾਂਦਾ ਹੈ ਤੇ ਮਾਨਸਿਕ ਰੋਗਾਂ ਦੇ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਣ ਵਾਲੀ ਪ੍ਰਕਿਰਿਆ ਹੈ। ਪਰ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਤੇ ਅਭਿਆਸ ਦੇ ਉੱਤੇ ਸੂਝ ਬੂਝ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਮਾਹਰ ਬਹੁਤ ਘੱਟ ਨੇ, ਜਿਸ ਕਰਕੇ ਲੋਕਾਂ ਨੂੰ ਇਸ ਤਕਨੀਕ ਦੀ ਜਾਣਕਾਰੀ ਬਹੁਤ ਘੱਟ ਹੈ। ਜੋ ਇਨਸਾਨ ਇਸ ਕਲਾ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਉਹਨੂੰ ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਇੱਕ ਜਾਦੂ ਜਿਹੜਾ ਮੰਨਿਆ ਜਾ ਸਕਦਾ ਹੈ। ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਮਾਨਸਿਕ ਰੋਗੀ ਉਹ ਹੁੰਦੇ ਨੇ ਜੋ ਡਰ ਵਹਿਮ ਘਰ ਵਾਲਿਆਂ ਨੂੰ ਫਜ਼ੂਲ ਤੰਗ ਕਰਨ ਤੇ ਗਾਲਾਂ ਕੱਢਣ ਵਾਲੇ ਹੁੰਦੇ ਹੈ। ਅਨਪੜ੍ਹਤਾ ਤੇ ਨਾ ਜਾਣਕਾਰੀ ਹੋਣ ਕਰਕੇ ਲੋਕ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਪਖੰਡੀ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਹੈ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਹਨਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ, ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ, ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ, ਭਾਰੀ ਨੀਂਦ ਹੋਣ ਕਾਰਨ ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ ਜਿਸਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ੍ਹ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ੍ਹ ਰਹੇ ਨੇ। ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਹੈ, ਪਰ ਤਰਕਸ਼ੀਲ ਸੁਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਹੈ। ਤੇ ਕੰਪਿਊਟਰ ਦੀ ਦੁਨੀਆਂ ਦੇ ਨਾਲ ਗੱਲ ਵੈਸੇ ਜੁੜੀ ਹੈ, ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਹਾਂ। PDF ਅਖਬਾਰ ਕਿਵੇਂ ਬਣਦੇ ਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਕੱਲਾ ਕੱਲਾ ਪੰਨਾ ਖੋਲ੍ਹ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ 1 ਬਣਾ ਦਿੰਦਾ ਤੇ ਕੋਈ 2 ਇੰਟਰਨੈਟ ਦੇ ਉੱਤੇ ਚੜਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈਟ ਦੇ ਉੱਤੇ ਈ ਪੇਪਰ ਜਾਂ ਫਿਰ ਆਨਲਾਈਨ ਐਡੀਸ਼ਨ ਰੱਖਿਆ ਜਾਂਦਾ ਹੈ, ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ੍ਹ ਕੇ ਪੜ੍ਹਿਆ ਜਾ ਸਕਦਾ ਹੈ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ, ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆਂ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਹੈ ਤੇ ਅੱਜ ਕੱਲ੍ਹ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ, ਜਿਸ ਦੇ ਉੱਤੇ ਉਸ ਵੇਲੇ ਖ਼ਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਚੱਲਦੇ ਹਾਂ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ ਬੋਲਚਾਲ ਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ਮੀ ਜੀ। ਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਆ ਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਹਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਅੱਜ ਸ਼ਮੀ ਜੀ ਨੂੰ ਥੋੜੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਆਪਾਂ ਉਹਨਾਂ ਦੇ ਨਾਲ ਕੁਝ ਪਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ।
0: ਥੈਂਕ ਯੂ ਸ਼ਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਂ ਨੂੰ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ,
1: ਪ੍ਰਦੂਸ਼ਣ ਬਾਗੋ ਬਾਗ ਹੈ ਜੀ,
0: ਮੌਸਮ ਕਿਹੋ ਹੈ ਜੀ? ਜੀ
1: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
0: ਬਿਲਕੁਲ ਹੈ ਜੀ,
1: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ, ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
0: ਬਿਲਕੁਲ ਹੈ ਜੀ,
1: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ, ਤੇ ਫੇਰ ਥੋੜਾ ਫੇਰ ਗੇੜਾ ਖਾਊ ਧਰਤੀ, ਤੇ ਫੇਰ ਅੱਗੇ ਤੋਂ ਅੱਗੇ ਇਹ ਜਿਹੜਾ ਕੈਲੰਡਰ ਚੱਲਦਾ ਏ ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੋ ਰਿਹਾ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ ਹੈ
0: ਜੀ।
1: ਇਹਦੇ ਹੋਣ ਨਾਲ ਹੀ ਜਿਹੜਾ ਸਾਰੀ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਜੇ ਸਾਰੇ ਜਿਹੜੇ ਰੁੱਤਾਂ ਨੇ ਇਹਨਾਂ ਦਾ ਗੇੜਾ ਵੀ ਇਹਦੇ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
0: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਆ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ ਤੇ ਉਹ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ, ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
1: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਆ ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
0: ਜੀ।
1: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ, ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਹੈ ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਆ। ਕਈ ਵਾਰੀ ਐ ਲੱਗਦਾ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ
0: ਜੀ,
1: ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਆ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਆ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀ ਐਕਟੀਵਿਟੀ ਸ਼ੁਰੂ ਕੀਤੀਆਂ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
0: ਜੀ,
1: ਤੇ ਉਹਦੇ ਨਾਲ ਇਹ ਇਹਦਾ ਬਾਈ ਪ੍ਰੋਡਕਟ ਕਹਿ ਲਓ ਜਾਂ ਸਾਈਡ ਇਫੈਕਟ ਵਾਲਾ ਜਾਂ ਉਹ ਇੱਕ ਨਿਕਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਜਿਹੜੀ ਸਵਾਹ ਹੋ ਗਈ ਤੇ ਡਸਟ ਸਟੋਮ, ਇਹ ਤਾਂ ਚਲੋ ਕੁਦਰਤ ਦੇ ਹੈਗੇ ਆ
0: ਜੀ,
1: ਲੇਕਿਨ ਇਹਦੇ ਕਰਕੇ ਹਾਂਜੀ ਹੁਣ ਅਸੀਂ ਬੰਦੇ ਨੇ ਸਭ ਤੋਂ ਪਹਿਲਾਂ ਅੱਗ ਮਚਾਉਣੀ ਸਿੱਖੀ
0: ਜੀ,
1: ਤੇ ਹੁਣ ਅੱਗ ਦੇ ਸਾਨੂੰ ਫਾਇਦੇ ਤਾਂ ਬੜੇ ਹੋਏ
0: ਜੀ,
1: ਇਹ ਕੁਕਿੰਗ ਹੋ ਗਈ ਔਰ ਸਾਨੂੰ ਨਿੱਘ ਮਿਲ ਗਿਆ, ਪ੍ਰੋਟੈਕਸ਼ਨ ਮਿਲ ਗਈ, ਸਾਰਾ ਕੁਛ ਹੋ ਗਿਆ ਤੇ ਪ੍ਰੋਬਲਮ ਇੱਕ ਨਾਲ ਆਪਣੇ ਆਪ ਹੀ ਆ ਗਈ ਉਦੋਂ, ਉਹ ਸੀ ਧੂੰਏ ਦੀ ਤੇ ਜੇ ਅੰਦਰ ਗੁਫਾ ਦੇ ਵਿੱਚ ਉਹ ਅੱਗ ਬਾਲਦਾ ਤੇ ਉਹ ਛੱਤਾਂ ਤੋਂ ਛੱਤਾਂ ਨੂੰ ਧੂੰਆਂ ਲੱਗ ਕੇ ਉਹ ਕਾਲੀਆਂ ਕਰ ਲੈਂਦਾ ਸੀ। ਤੋ ਉਹ ਉਹਨਾਂ ਨੇ ਸ਼ੁਰੂ ਦੇ ਵਿੱਚ ਇਹ ਕੰਮ ਹੌਲੀ ਹੌਲੀ ਨਾਲ ਹੀ ਜੁੜਦਾ ਰਿਹਾ ਕੰਮ
0: ਜੀ
1: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਜਾਣੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ
0: ਜੀ
1: ਮਨੁੱਖਾਂ ਨੇ ਜਦੋਂ ਖੇਤੀ ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ
0: ਜੀ
1: ਤੇ ਖੇਤੀ ਸ਼ੁਰੂ ਕੀਤੀ ਸੈਟਲਡ ਹੋ ਗਏ ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ ਆਹ ਵੀ ਸਾਡਾ ਉਹ ਵੀ ਸਾਡਾ ਔਰ ਸਾਰੇ ਬੰਨ ਲਏ ਰਸੇ ਨਾਲ ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
0: ਜੀ
1: ਤੇ ਕੋਈ ਦਿੱਕਤ ਨਹੀਂ ਹੈ ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
0: ਜੀ
1: ਕਿ ਜਿਹੜੀ ਧਰਤੀ ਆ ਜਿਹੜੀ ਫ੍ਰੀ ਆ ਬਿਲਕੁਲ ਅਦਰਵਾਈਜ਼
0: ਲਾਈਕ
1: ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ ਕੌਣ ਕਬਜ਼ਾ ਕਰੂਗਾ ਉਹ ਗਾਹ ਪੈ ਗਿਆ ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ ਉਹਦੀ ਫਿਰ ਸਿੰਚਾਈ ਕਰਨੀ ਆ ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ ਹੋਏਗੀ ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚੋਂ ਆਪਾਂ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ ਅੱਜ ਕੱਲ ਤੁਸੀਂ ਲਾ ਲਓ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਹਾਂ ਫਲ ਹੋ ਰਹੇ ਆ ਉੱਥੇ ਸਪਰੇ ਹੋ ਰਿਹਾ ਹਰ ਚੀਜ਼ ਦੇ ਉੱਤੇ ਜ਼ਹਿਰ ਜਾਣੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਹੈ ਉਹਨੂੰ ਪੋਲਿਊਟ ਕਰ ਰਹੇ ਹਾਂ
0: ਬਿਲਕੁਲ ਹੈ ਜੀ
1: ਕਣਕ ਖਾਣੀ ਹੈ ਕਣਕ ਚ ਦਵਾਈਆਂ ਪੈ ਰਹੀ ਹੈ ਦੁੱਧ ਹੈ ਚਾਹੇ ਕੁਛ ਵੀ ਹੈ ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ ਹਰ ਚੀਜ਼ ਨੂੰ ਆਪਾਂ ਮਿਲਾਵਟ ਹੀ ਕਰ ਰਹੇ ਹਾਂ ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ ਜਾਣੀ ਕਿ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ ਹੈ ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ ਪੋਲੂਸ਼ਨ ਦਾ ਫੈਲਦਾ ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿੱਚ ਕੰਜ਼ੂਮਰ ਜ਼ਿਆਦਾ ਕੀਤਾ ਕੰਜਮਪਸ਼ਨ ਵੀ ਹੋ ਗਈ ਪਰ ਸਾਡੀ ਨਾ ਜਿਹੜੀ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨਹੀਂ ਵਧੀ ਉਹ ਚ ਆਪਾਂ ਮਹਾਰਤ ਹਾਸਲ ਨਹੀਂ ਕੀਤੀ ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ ਚੀਜ਼ਾਂ ਨੇ ਗੰਦਗੀ ਆ ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨਹੀਂ ਰਹੀ
0: ਬਿਲਕੁਲ ਵੀ
1: ਜੇ ਉਹ ਮੈਚ ਹੋ ਜਾਂਦੀ ਸ਼ਾਇਦ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ
0: ਜੀ
1: ਹੁਣ ਕੋਈ ਇੰਡਸਟਰੀ ਆ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ ਦਰਿਆਵਾਂ ਚ ਪਾਈ ਜਾ ਰਹੇ ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ ਇਹ ਹੁਣ ਕਹਿ ਲੋ ਵੀ ਆਪਾਂ ਤਰੱਕੀ ਤਾਂ ਬਾਹਲੀ ਕਰ ਲਈ ਪਰ ਇਸ ਪੱਖੋਂ ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੀ ਸੋਚ ਵਿੱਚ ਹੀ ਫਸ ਗਿਆ ਅੱਗੇ
0: ਦੇਖੋ ਨਾਲੇ ਪਹਿਲਾਂ ਸ਼ਮੀ ਜੀ ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ ਪਰ ਹੁਣ ਉਹਨੂੰ ਐਨਰਜੀ ਪੈਦਾ ਕਰਨ ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ ਪਰ ਹੁਣ ਉਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਵੀ ਵੱਡੇ ਤੌਰ ਦੇ ਉੱਤੇ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਇਸ ਨੂੰ ਚੀਜ਼ ਨੂੰ ਲੈ ਲਿਆ ਗਿਆ ਤੇ ਚਾਹੇ ਲੋਕ ਅਜੇ ਵੀ ਓਨੇ ਹੀ ਭੁੱਖੇ ਮਰ ਰਹੇ ਨੇ ਦੁਨੀਆਂ ਦੇ ਉੱਤੇ ਚਾਹੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਨੇ ਜਿੱਦਾਂ ਮਰਜ਼ੀ ਜੋ ਮਰਜ਼ੀ ਉਸ ਸਥਿਤੀ ਉੱਥੇ ਦੀ ਉੱਥੇ ਖੜੀ ਆ ਜੀ ਪਰ ਅੰਨ ਇੰਨਾ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾ ਰਿਹਾ ਕਿ ਚਾਹੇ ਉਹ 8-10 ਸਾਲ ਨਾ ਵੀ ਜੇ ਉਗਾਇਆ ਜਾਵੇ ਤਾਂ ਵੀ ਅਸੀਂ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਉਸਦੇ ਨਾਲ ਜਿਹੜਾ ਨਿਭ ਸਕਦੇ ਹਾਂ ਪਰ ਕਿਤੇ ਨਾ ਕਿਤੇ ਪੈਸੇ ਦੀ ਦੌੜ ਕਹਿ ਲਓ ਜਾਂ ਛੋਟੇ ਜਿਹੜੇ ਚਾਹੇ ਉਹ ਕਿਸਾਨ ਨੇ ਤੇ ਚਾਹੇ ਆਪਾਂ ਆਪ ਵੀ ਹਾਂ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ ਹੈ ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ ਚਾਹੇ ਨਾਰਵੇ ਦੇ ਵਿੱਚ ਨੇ ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ ਖਾਸ ਕਰ ਇੰਡੀਆ ਦੇ ਨੌਰਥ ਕਹਿ ਲਓ ਜੋ ਵੀ ਸਾਰਾ ਸਿਸਟਮ ਹੈਗਾ ਉੱਥੇ ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ੍ਹ ਜਾਂਦਾ ਜੀ ਤੇ ਹਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ ਉੱਥੇ ਸਾਫ਼ ਸਫਾਈ ਦੀ ਵੀ ਜ਼ਰੂਰਤ ਰਹਿੰਦੀ ਹੈ ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ ਨੂੰ ਚਲਾਉਣ ਦੀ ਗੱਲ ਕਰਦੇ ਐ ਜਾਂ ਉਹਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ, ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੰਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆਂ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਹੈ ਹਰ ਪਾਸੇ ਕੀ ਕਰ ਰਹੇ ਹਾਂ, ਤੇ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ, ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ ਬੋਇੰਗ ਲੈ ਕੇ ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਾਰ ਕਰ ਰਹੇ ਨੇ ਜੀ, ਤੇ ਉਹ ਹਜੇ ਉੱਪਰਲੇ ਪਾਸੇ ਤਾਂ ਅਸੀਂ ਦੇਖ ਨਹੀਂ ਰਹੇ। ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨੀਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ, ਉਹਦੇ ਉੱਤੇ ਕੋਈ ਧਿਆਨ ਨਹੀਂ ਗਾ ਜੀ।
1: ਬਿਲਕੁਲ ਜੀ, ਅਸਮਾਨ ਜਿਹੜਾ ਹੈ ਨਾ ਉਹ ਰਾਕਟਾਂ ਰੁਕਟਾਂ ਨਾਲ ਤੇ ਅੱਜ ਨੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ ਪਟਾਕਿਆਂ ਨਾਲ।
0: ਬਿਲਕੁਲ,
1: ਉਹ ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ ਮੈਨੇਜਮੈਂਟ ਵਾਲਾ ਸਿਸਟਮ ਹੈ ਉਹ ਉੱਪਰ ਵੀ ਹੈ ਨੀ,
0: ਉੱਪਰ ਵੀ ਹੈ ਨੀ,
1: ਜਿਹੜੀ ਹਾਲਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਿਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ, ਉੱਥੋਂ ਵੀ ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ, ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਭਈਆ ਆ ਗਏ ਬੰਦੇ
0: ਜੀ,
1: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ।
0: ਬਿਲਕੁਲ,
1: ਉਹ ਡੇਂਜਰਸ ਆਈਡੀਆ, ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਹੈ ਬੰਦੇ ਭਾਰਤ, ਉਹਦੇ ਵਿੱਚ ਲੋਕ ਬੈਠੇ ਆ, ਸੇਮ ਟ੍ਰੇਨ ਆ, ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾਲ ਲੈਂਦੇ, ਤੇ ਉਹ ਜਿਹੜੇ ਨੋਨ ਮਿਜ਼ੋਰਮ ਵਾਲੇ ਸੀ, ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕੀ ਰਹੇ ਰੱਬ ਦਾ, ਉਹਨੂੰ ਜਿਹਦਾ ਬਦਲਾ ਨੀ ਲੈਣਾ ਹੁੰਦਾ ਟ੍ਰੇਨ ਤੋਂ, ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ ਲਿਫਾਫੇ, ਪੂਰਾ ਗੰਦ ਪਾਇਆ ਜਦੋਂ ਉੱਠ ਕੇ ਗਏ ਆ। ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ ਉਸੇ ਟ੍ਰੇਨ ਚ ਹੀ ਆ, ਉਹਨਾਂ ਦੇ ਪੂਰੇ ਏਰੀਏ ਦੇ ਵਿੱਚ ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ, ਉਹਨਾਂ ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜਿਹੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚੜਾ ਸਿੱਟ ਰਹੇ ਆ, ਬੱਚੇ ਖਾ ਰਹੇ, ਉਹ ਵੀ ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ
0: ਜੀ,
1: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ ਚ, ਆਪ ਵੀ ਸਿੱਟੀ ਜਾਂਦੇ ਕੇਲਾ ਖਾ ਲਿਆ, ਉਹਦੇ ਸਿੱਟਤਾ ਥੱਲੇ
0: ਜੀ,
1: ਉਹ ਸੰਤਰੇ ਛਿੱਲੇ, ਉਹ ਸਿੱਟ ਲੇ ਮੂੰਗਫਲੀ, ਜੇ ਉਹ ਫਲਾਨਾ, ਜੋ ਵੀ ਨਿਕਲਿਆ ਰੈਪਰ ਆ ਗਏ ਚੀਜ਼ਾਂ ਦੇ ਸਿੱਟੀ ਜਾ ਰਹੇ, ਠੰਡਾ ਪੀ ਲਿਆ, ਬੋਤਲ ਸਿੱਟਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ ਇਹੋ ਜਿਹੜੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ ਚ ਇਹ ਚੀਜ਼ ਆਈ ਆ ਕਿ ਆਪਾਂ ਗੰਦ ਨੀ ਪਾਉਣਾ, ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨਾਰਥ ਈਸਟ ਆ ਵੈਸੇ ਵੀ ਸਾਫ਼ ਸੁਥਰਾ, ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ। ਸਾਡੇ ਜਿਹੜੇ ਆ ਨਾਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ, ਪੰਜਾਬ ਚ ਵੀ, ਪੰਜਾਬ ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ ਸਾਨੂੰ ਖਟਕਦੀ ਆ ਅੱਖਾਂ ਚ ਕਿ ਬਈ ਇਹ ਕਿਉਂ ਐ ਹੋ ਰਿਹਾ। ਕੋਈ ਮਿਊਂਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨੀ ਕਰਦੇ ਕੁਛ, ਤੇ ਆਪ ਬੰਦਾ ਐਨ ਜਿਹੜੀਆਂ ਗਰਣੀਆਂ ਘਰੋਂ ਕੂੜਾ ਹੁੰਝ ਕੇ ਲਿਆਉਂਦਾ, ਰਾਤ ਸਿੱਟੀ ਜਾ ਰਹੇ
0: ਜੀ,
1: ਉਹਨੂੰ ਕੌਣ ਚੁੱਕੇਗਾ
0: ਜੀ?
1: ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ ਹੈ ਉਹਨੂੰ ਆਪਾਂ ਦੇਖਣਾ ਵੀ ਨੀ ਚਾਹੁੰਦੇ
0: ਜੀ।
1: ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ ਇਹ ਇਹਨਾਂ ਤੋਂ ਇਲਾਵਾ, ਜਦੋਂ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ ਚਲੋ
0: ਜੀ,
1: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮਿਸ਼ਨਸ ਆ
0: ਜੀ
1: ਉਹ ਵਧੇ, ਹਵਾ ਜਿਹੜੀ ਆ ਉਹ ਖਰਾਬ ਹੋਈ, ਬਹੁਤ ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ, ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ ਰਹੀ ਹੈ ਔਰ ਉਹ ਵੀ ਪੋਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ।
0: ਪਰ ਇਹਨੂੰ ਨਾ ਆਪਾਂ AI ਦੀ ਗੱਲ ਕੀਤੀ ਨਾ ਸ਼ਮੀਜ਼, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ ਕਾਫੀ, ਚਲੋ ਇਹ ਸੋਚਿਆ ਜਾ ਰਿਹਾ ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਹਾਂ ਕਿ ਮੁਹਾਰਤ ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨੀ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ, ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ, ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ, ਕਿਉਂਕਿ ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਕਿੰਨਾ ਇਫੈਕਟ ਪੈਂਦਾ ਹੈ। ਹਾਲੇ ਕਿ ਇੱਥੇ ਦਰਖਤ ਬਹੁਤ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਦਿੰਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ, ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
1: ਪਰ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ
0: ਜੀ,
1: ਇਹ ਬਿਲਕੁਲ ਓਦਾਂ ਹੀ ਆ, ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ, ਜਦਕਿ ਇਹ ਫਿਜ਼ੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ ਹੈ। ਇਹ ਤਾਂ ਐਂ ਮਹਿਸੂਸ ਕਰਦੇ ਆ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰਦੀ ਹੈ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ
0: ਜੀ,
1: ਤੇ ਉਹ ਚਾਹੇ ਲੱਖਾਂ ਦਾ ਸਮਾਨ ਲੈ ਆਓ, ਜਦੋਂ ਗਿਣ ਕੇ ਦੇਣੇ ਪੈਣ ਨੋਟ ਦਾ ਫਿਰ ਲੱਗਦਾ ਉਹ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ
0: ਬਿਲਕੁਲ।
1: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ ਤੇ ਕਿਵੇਂ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਕਿ ਆਪਾਂ ਇਹਦੀ ਵਰਤੋਂ ਜਿਹੜੀ ਸੰਜਮ ਨਾਲ ਕਰੀਏ, ਜਾਂ ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਓਨਾ ਕੁ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ।
0: ਬਿਲਕੁਲ,
1: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਹੈ
0: ਜੀ,
1: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ ਕੀਮਤੀ ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ ਇਹਦੇ ਚ ਜਿਹੜੇ ਸਰਵਰ ਹੈ, ਡਾਟਾ ਸੈਂਟਰ ਹੈ, ਜਾਂ ਇਹਦੇ ਵਿੱਚ ਇਲੈਕਟ੍ਰੀਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ, ਇਹ ਸਾਰਾ ਫਿਜ਼ੀਕਲ ਰਿਸੋਰਸ ਚੱਲਦਾ ਹੈ। ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
0: ਜੀ,
1: ਪਰ ਏਦਾਂ ਨਹੀਂ ਹੈ, ਬਲਕਿ ਰਿਸੋਰਸਿਸ ਬਹੁਤ ਯੂਜ਼ ਹੋ ਰਹੇ ਹੈ
0: ਜੀ।
1: ਹੁਣ ਕੰਸਰਨ ਜਿਹੜੇ ਸਾਡੇ ਮੇਨ ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲੂਸ਼ਨ ਵੀ ਹੈਗਾ,
0: ਬਿਲਕੁਲ,
1: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਯੋਗ ਆ
0: ਜੀ।
1: ਪੰਜ ਜਿਹੜੇ ਮੇਨ ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਆ
0: ਜੀ,
1: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ, ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ ਨਿਕਾਲਦੇ ਆ ਆਪਾਂ ਤੇ ਉਹ
0: ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ, ਤੇ ਬਾਕੀ 98% ਖਾਰਾ ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ,
1: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ ਜੀ ਬਿਲਕੁਲ। ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ ਟੈਕਸਟਾਈਲ ਲਾ ਲਓ ਜਾਂ ਪੇਪਰ ਆ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ, ਤੇ ਇਲੈਕਟ੍ਰੀਸਿਟੀ ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ ਉਹਦੇ ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ
0: ਜੀ।
1: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ, ਖਾਣੇ ਵਿੱਚ ਫੂਡ ਪ੍ਰੋਸੈਸ ਹੋ ਰਿਹਾ
0: ਜੀ,
1: ਕੱਪੜੇ ਵੀ ਧੋਣੇ
0: ਜੀ,
1: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ
0: ਜੀ।
1: ਤੋ ਇਹਨੂੰ ਜੇ ਕਹਿ ਲੋ ਵੀ ਇਹਨੂੰ ਪੋਲਿਊਟ ਕਰ ਲਿਆ ਜਾਵੇ
0: ਜੀ,
1: ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਭਾਈ ਹੈ ਹੀ ਬਹੁਤ ਥੋੜਾ, ਤੇ ਇਹ ਥੋੜੇ ਨੂੰ ਵੀ ਜੇ ਆਪਾਂ ਪੋਲਿਊਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ
0: ਜੀ।
1: ਬਲੇਮ ਕਰਦੇ ਆ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ, ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ, ਇਹ ਸਾਰੇ ਕਰਦੇ ਆ,
0: ਬਿਲਕੁਲ,
1: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਹੈ, ਸ਼ੂਗਰ ਇੰਡਸਟਰੀ ਹੈ, ਫਿਰ ਸੀਵਰ ਵਾਲਾ ਕੰਮ ਹੈ
0: ਜੀ।
1: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲੂਸ਼ਨ ਕਰ ਰਹੀ ਹੈ
0: ਜੀ,
1: ਬਹੁਤ ਜ਼ਿਆਦਾ ਜਿਹੜਾ ਮਲਟੀਪਲ
0: ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ ਚਾਹੇ ਉਹ ਫਿਨਲੈਂਡ ਦਾ ਪਾਣੀ ਆ ਜੀ, ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਆ ਨਾ, ਅਸੀਂ ਟੂਟੀ ਖੋਲ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਕਿਤੇ ਉਹ ਬੋਤਲਾਂ ਨਹੀਂ ਲਈਦੀਆਂ। ਥੱਲੇ ਚਲੇ ਜਾਓ ਥੋੜਾ ਜਿਹਾ, ਜਰਮਨ ਦੇ ਵੱਲ ਨੂੰ ਚਲ ਜਾਓ, ਇਟਲੀ ਚਲ ਜਾਓ, ਇੰਗਲੈਂਡ ਚਲ ਜਾਓ, ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ, ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ, ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ, ਤੇ ਅਸੀਂ ਇੱਥੇ
1: ਉਹ ਵੀ
0: ਆਰਾਮ ਦੇ ਨਾਲ
1: ਚੱਲਦਾ ਜੀ
0: ਘਰੋਂ
1: ਬਿਲਕੁਲ।
0: ਟੂਟੀ ਖੋਲ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲੈ ਆਈਦਾ ਜੇ ਉਹਨੂੰ ਹੀ ਦੇਖਿਆ ਜਾਵੇ। ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ ਚ ਰਹਿੰਦੇ ਆ ਤੇ ਕੱਲੋ
1: ਹਾਂਜੀ
0: ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ, ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ, ਘੱਟੋ ਘੱਟ ਨੀ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ, ਤੇ ਬਾਕੀ ਜਿਹੜਾ ਨਹਾਉਣ ਧੋਣ ਦੇ ਲਈ ਵੱਖਰਾ ਜੀ। ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ। ਤੇ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਗੱਲ ਹੋ ਰਹੀ ਸੀ ਕਿ ਜਿਹੜਾ ਪਾਣੀ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇੱਦਾਂ ਕੁਝ ਕਰ ਲਈਏ, ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ਼ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ, ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ, ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ, ਪਰ ਸ਼ੇਅਰ ਵੀ ਕਰਨਾ ਚਾਹੀਦਾ। ਪਰ ਜਿਹਨਾਂ ਕੋਲ ਇਹਦੇ ਮਿਸ ਯੂਜ਼ ਕਰ ਰਹੇ ਨੇ ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ ਜਾਂ 1 ਹੋਈ ਹੈ ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਕਰਕੇ ਹੀ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ। ਜੀ ਸ਼ਮੀ ਜੀ,
1: ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਸੋਰਸਿਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲੁਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ ਪਾਣੀ ਸਭ ਕੁਛ ਹੈ
0: ਜੀ।
1: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਆ ਜਿਹਦੀ ਆਪਾਂ ਜੇ ਚਰਚਾ ਕਰ ਰਹੇ ਹਾਂ, ਕੀ ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ, ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ ਹੈ? ਬਿਲਕੁਲ ਆਪਾਂ ਇਹ ਤੋਂ ਮੰਨਦੇ ਹਾਂ ਕਿ ਬਿਲਕੁਲ ਇਹ ਤਾਂ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕੇ ਹੀ ਜੀ ਰਹੇ ਹਾਂ, ਜਿਹੜਾ ਓਲਡ ਮਾਡਲ ਹੈ ਨਾ ਉਹਨੂੰ ਬਦਲਣਾ ਪੜਿਆ। ਓਲਡ ਮਾਡਲ ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ਼ ਐਂਡ ਥਰੋ, ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਚੀਜ਼ ਬਣਾਈ ਕੋਈ, ਉਹਨੂੰ ਵਰਤਿਆ ਤੇ ਸੁੱਟ ਦਿੱਤਾ। ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਸਕੂਲਾਂ ਚ ਵੀ ਬੱਚਿਆਂ ਨੂੰ ਪੜਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਕਿ ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ, ਫੇਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ਼ ਵੀ ਕਰ ਲਈਏ
0: ਜੀ,
1: ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ
0: ਜੀ। ਪ੍ਰੋਗਰਾਮਿੰਗ ਹੀ ਏਦਾਂ ਕਰ ਦਿੱਤੀ ਗਈ ਹੈ ਤੇ ਉਹਦੇ ਨਾਲ ਖਨਨ ਬਹੁਤ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਪ੍ਰੋਡਕਟ ਯੂਜ਼ ਕੀਤੇ ਜਾਂਦੇ ਆ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ ਤੁਹਾਨੂੰ, ਕੋਈ ਕੰਮ ਦੇ ਉੱਤੇ ਸੀਗਾ ਸਾਡੇ ਇੱਕ ਬੰਦਾ ਆਇਆ ਜੀ ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਗੱਲ ਲੈਣਾ ਤੇ ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ ਤੇ ਉਹ ਆਇਆ ਜੀ ਬੜੇ ਸੋਹਣੇ ਸ਼ਮੀ ਜੀ ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ। ਉਹ ਆਇਆ ਜੀ ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ ਸਾਰਾ ਕੁਝ ਅਪਡੇਟ ਕੀਤਾ ਤੇ ਓਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਓਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨੀ ਸਮਝ ਆਉਂਦੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਡੰਪਿੰਗ ਕਰਨ ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋਲ ਦੁਨੀਆਂ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ, ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਲੱਖਾਂ ਅਰਬਾਂ ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਐਗਰੀਮੈਂਟ ਵੀ ਇੱਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨੇ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉੱਥੋਂ ਦੌੜ ਗਏ ਨੇ ਜੀ ਲਾਗੇ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ, ਤਾਂ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੈ ਕਿ ਆਉਣ ਵਾਲੇ 10 ਸਾਲਾਂ 'ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ ਕਰਨਾ ਜੀ?
1: ਜੀ ਉਹ ਉਹ ਨਹੀਂ ਸੋਚਿਆ ਗਿਆ ਨਾ, ਇਹੀ ਤਾਂ ਗੱਲ ਆ ਕਿ ਇਹਨੂੰ ਆਪਾਂ ਜਦ ਤੱਕ ਇੰਨੀ ਦੂਰ ਅੰਦੇਸ਼ੀ ਵਾਲੀ ਸੋਚ ਲੈ ਕੇ ਨਹੀਂ ਇਹਨੂੰ ਅੱਗੇ ਵਧਾਂਗੇ, ਫੇਰ ਇਹ ਪ੍ਰੋਬਲਮ ਸਿਰ ਤੇ ਰਹੇਗੀ, ਤਲਵਾਰ ਲਟਕਦੀ ਰਹਿਣੀ ਰਹਿਣੀ ਹੈ। ਇਹ ਸੋਚਣ ਦੀ ਲੋੜ ਆ ਕਿ ਜਦੋਂ ਵੀ ਅਸੀਂ ਕੋਈ ਡਿਵੈਲਪਮੈਂਟ ਕਰਦੇ ਹਾਂ ਤੇ ਉਸ ਜਿਹੜਾ ਉਹਦਾ ਮੇਨ ਪਲਾਨ ਬਣਦਾ ਉਹਦੇ ਵਿੱਚ ਘੱਟੋ ਘੱਟ ਮੰਨ ਲਓ ਆਪਾਂ ਕੋਈ ਪ੍ਰੋਡਿਊਸ ਕੀਤਾ ਕੁਛ ਵੀ ਚੀਜ਼ ਬਣਾਈ ਆ ਤੇ ਉਹਦਾ ਜੋ ਜੋ ਬਾਇਓ ਹਜ਼ਾਰਡ ਆ ਜਾਂ ਕੋਈ ਉਹਦਾ ਵੈਸੇ ਵੇਸਟ ਨਿਕਲ ਰਿਹਾ ਕੁਛ, ਉਹਨੂੰ ਕਿਵੇਂ ਡੰਪ ਕਰਨਾ, ਡੰਪ ਕਰਨਾ, ਡੰਪਿੰਗ ਕਿਹੜਾ ਕੋਈ ਉਹਦਾ ਸੋਲੂਸ਼ਨ ਹੈ? ਉਹਦੇ ਵਿੱਚ ਤਾਂ ਉਹ ਹੋਰ ਪਹਾੜ ਬਣਦੇ ਆ, ਸਾਡੇ ਸ਼ਹਿਰਾਂ ਚ ਕੂੜੇ ਦੇ ਪਹਾੜ ਬਣ ਗਏ,
0: ਬਿਲਕੁਲ ਆ ਜੀ,
1: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਐਜ਼ ਇੰਡੀਵਿਜੁਅਲ ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸ ਦੀ ਵਰਤੋਂ ਸੋਚ ਸਮਝ ਕੇ ਕਰੀਏ ਤਾਂ ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ ਜਿਹੜਾ ਕਲਾਰਾ ਜ਼ਿਆਦਾ ਪਾ ਕੇ।
0: ਜੀ ਬਿਲਕੁਲ
1: ਜੀ
0: ਜੀ, ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
1: ਜੀ ਬਿਲਕੁਲ
2: ਜੀ, ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ, ਮੁਕੱਦਰ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ।
2: ਆਪਾਂ ਤਾਂ ਗੱਲ ਚਲੋ ਸ਼ਮੀ ਬਾਈ ਜੁੜੇ ਨੇ, ਗੱਲ ਇੱਕੋ ਹੀ ਕਹਿ ਮੈਂ ਛੋਟੀ ਗੱਲ ਕਰਨੀ ਹੈ ਵੀ ਜਿਹੜੀ ਗੱਲ ਪ੍ਰਦੂਸ਼ਣ ਦੀ ਤੁਸੀਂ ਕਰਦੇ ਪਏ ਹੋ
0: ਜੀ
1: ਜੀ,
2: ਤੇ ਮੈਨੂੰ ਇਹ ਇਹ ਭਾਰਤ ਬਾਈ ਜੀ ਵੀ ਆਪਾਂ ਨੂੰ ਜੀ ਮੈਨੂੰ ਇੱਕੋ ਇੱਕੋ ਆਉਂਦੀ ਪਈ ਹੈ,
0: ਇੱਕੋ ਆਉਂਦੀ ਹੈ ਬੈਕਗ੍ਰਾਉਂਡ ਇੱਕ ਇਧਰ, ਮੈਂ ਮੈਨੂੰ ਫਿਰ ਦੂਸਰੇ ਲਾਈਨ ਦੇ ਉੱਤੇ ਲੈਣਾ ਪੈਣਾ, ਦੇਖਣਾ ਮੈਂ ਇਧਰੋਂ ਲੈਣਾ ਜੀ ਫਿਰ ਤੁਹਾਨੂੰ। ਹਾਂਜੀ
2: ਜੀ ਜੀ, ਉਹ ਅੱਜ ਘੁੰਮ ਕੇ ਆਉਂਦੀ, ਮੈਨੂੰ ਲੱਗਦਾ ਜੋ ਪਿੱਛੇ ਗੱਲ ਕਰੀ ਜਾਂਦੇ।
0: ਅੱਛਾ ਜੀ, ਵੈਸੇ ਹੁਣ ਦੇਖੋ ਤਾਂ ਹਾਂਜੀ
2: ਹੁਣ ਮਸ਼ਹੂਰੀ ਆ ਗਈ, ਹੁਣ ਹੁਣ ਇੱਕੋ ਨੀ ਹੁਣ ਮਸ਼ਹੂਰੀ ਆ,
0: ਦੂਸਰੀ ਲਾਈਨ ਤੇ ਲੈ ਲੈਣਾ ਤੁਹਾਨੂੰ ਇੱਧਰ। ਹਾਂਜੀ ਇੱਕ
2: ਮਿੰਟ
0: ਜੀ ਦੋਸਤੋ। ਹਾਂਜੀ ਸ਼ਮੀ ਜੀ, ਕੰਟੀਨਿਊ ਪਲੀਜ਼, ਇੱਧਰੋਂ ਮੈਂ ਲੈ ਲੈਣਾ ਦੂਸਰੀ ਲਾਈਨ ਤੇ ਜੀ, ਇੱਧਰ ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
1: ਜੀ ਠੀਕ ਹੈ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਔਖਾ ਹੋ ਜਾਂਦਾ,
0: ਭਾਰੂ ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ।
1: ਜੀ
2: ਹਾਂਜੀ ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨੀ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ
0: ਜੀ,
2: ਪਰਸੋਂ ਨੂੰ ਸ਼ਨੀਵਾਰ ਤੇ ਐਤਵਾਰ ਆ ਜਾਣਾ
0: ਜੀ ਜੀ,
2: ਮੈਂ ਹੁਣ ਮਿੱਤਰਾਂ ਵੀ ਵਾਲਾ
0: ਜੀ।
2: ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
0: ਜੀ,
1: ਨੇੜੇ
0: ਦੂਰ ਦੂਰ ਰਹਿੰਦੇ ਹੋ,
2: ਦੂਰ ਦੂਰ ਰਹਿੰਦੇ ਹੋ, ਨਹੀਂ ਨਹੀਂ ਮੈਨੂੰ ਅੱਜ ਮੈਂ ਤਾਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ ਸੀ, ਮੈਨੂੰ ਪਤਾ ਹੀ ਨਹੀਂ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
0: ਜੀ,
2: ਤੇ ਚਲੋ ਕੋਈ ਗੱਲ ਨੀ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ, ਪਰ ਉਹ ਗੱਲ ਐ ਬਾਈ ਜੀ ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਆ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਹੀ ਸੋਚਦਾ ਵੀ ਕਿ ਆਪਾਂ ਨੂੰ ਚਲੋ ਠੀਕ ਹੈ ਉਹਨੂੰ ਕੋਈ ਕਿਸੇ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
0: ਜੀ,
2: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
0: ਜੀ,
2: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ, ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਹੈ ਜਾਂ 5 ਕਰੋੜ ਦੀ ਚਾਹੀਦੀ
0: ਹੈ,
2: ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
0: ਜੀ,
2: ਇਹ ਕਿੰਨੇ ਵਿਖਾਇਆ ਸਾਨੂੰ ਜਿਹੜੀ ਲਗਜ਼ਰੀ ਲਾਈਫ ਲਾਈਫ ਦੇ ਪਿੱਛੇ ਪ੍ਰਦੂਸ਼ਣ ਬਾਈ ਜੀ, ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ? ਇਹੀ ਤਾਂ ਲੋਕ ਕਾਰਨ ਆ ਜਿੰਨੇ ਫੈਕਟਰੀਆਂ ਵਾਲੇ ਨੇ, ਅਸੀਂ ਵੀ ਹੈਗੇ, ਮੈਂ ਨੀ ਕਹਿੰਦਾ ਹੈਗਾ ਵੀ ਅਸੀਂ ਆਮ ਲੋਕ ਵੀ, ਕਿਉਂਕਿ ਜੇ ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉਸੇ ਸੁੱਟਤਾ, ਕਾਰਨ ਸਾਡਾ ਵੀ ਹੈਗਾ, ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਆਪਣੇ ਵਾਤਾਵਰਨ ਨੂੰ, ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ, ਜੋ ਤੁਸੀਂ ਲੁਧਿਆਣੇ ਤੋਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਓ ਲਾਂ ਤੇ, ਫਿਰ ਆਪਾਂ ਵੇਖੋ ਤਾਂ ਕੀ ਰੰਗ ਹੋਊਗਾ। ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨੀ ਸਕਦੀਆਂ ਕੱਪੜੇ ਰੰਗਾਂ ਵਾਲੀਆਂ, ਜੋ ਵੀ ਕੁਛ ਹੈ ਕਿਵੇਂ ਹੋਈ ਜਾਂਦਾ।
0: ਬਿਲਕੁਲ।
2: ਤੇ ਗੱਲ ਤੁਸੀਂ ਪ੍ਰਦੂਸ਼ਣ ਦੀ ਕਰਦੇ ਹੋ ਬਾਈ, ਇਸ ਵਾਸਤੇ ਤਾਂ ਅਸੀਂ ਸਾਰੇ, ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ, ਦੂਜੇ ਨੰਬਰ ਤੇ ਅਸੀਂ ਦੂਜੇ ਤੇ ਉਂਗਲ ਚੁੱਕ ਲਈ
0: ਜੀ,
2: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ।
0: ਬਿਲਕੁਲ ਹੈ ਜੀ।
2: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ,
0: ਅੱਜ
2: ਪਤਾ ਨੀ ਮੈਨੂੰ ਇਹ ਨੀ ਪਤਾ ਕਿਵੇਂ ਸੱਜਣ ਘੱਟ ਵੱਧ ਕੇ ਵੀ ਚਲੋ ਹੋ ਜਾਂਦਾ
0: ਜੀ,
2: ਪਰ ਗੱਲ ਤਾਂ ਇਹ ਵੀ ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ, ਦੂਜੇ ਚਲੋ ਦੂਜਾ ਫਿਰ ਜੇ, ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂਗੇ।
0: ਬਿਲਕੁਲ ਹੈ ਜੀ।
2: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਨਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ। ਜੇ ਅਸੀਂ ਵਧੀ ਜਾਵਾਂਗੇ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲਈ ਫਿਰਦਾ, ਫਿਰ ਕੋਈ ਹੋਰ ਲੈ ਲੂਗਾ।
0: ਬਿਲਕੁਲ ਹੈ,
2: ਫਿਰ ਸਾਨੂੰ ਵੀ ਚਾਹੀਦਾ ਬਾਈ
0: ਜੀ,
2: ਤੁਹਾਨੂੰ ਵੀ ਚਾਹੀਦਾ ਭਾਰਤ ਬਾਈ। ਜੇ ਕੱਲ ਨੂੰ ਦੁਨੀਆ ਖਤਮ ਹੋਣ ਲੱਗੀ, ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨੂੰ, ਅਮਰੀਕਾ ਦੇ ਜਹਾਜ਼ ਵਾਲੇ ਨੂੰ
0: ਐਫ-1
2: ਪਤਾ ਕੀ ਕਹਿੰਦੇ ਸੀ ਵੀ ਉਹ ਲੈ ਕੇ ਉੱਡ ਜੂਗਾ
0: ਜੀ,
2: ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ, ਮੈਨੂੰ ਵੀ ਚਾਹੀਦੀ
0: ਜੀ।
2: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਗੱਲ ਵੀ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਂ ਲਈਏ।
0: ਬਿਲਕੁਲ,
2: ਸਾਡੇ ਵਾਸਤੇ ਬਣੀ ਬਣਾਈ ਸਾਰੀ ਕੁਦਰਤ ਹੈ, ਇਹਨੂੰ ਅਸੀਂ ਕਿਉਂ ਖਰਾਬ ਕਰਨ ਲਈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕੋਈ ਸ਼ੱਕ ਨਹੀਂ।
2: ਅਸੀਂ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ, ਫਲਾਣਾ ਡਿੱਗ ਪਿਆ, ਇੱਥੇ ਕੁਦਰਤ ਨਸ਼ਟ ਹੋ ਗਈ, ਦੂਜੀ ਦੁਨੀਆਂ ਤੇ ਉੱਡ ਜਾਂਗੇ
0: ਜੀ।
2: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ
0: ਜੀ। ਬਿਲਕੁਲ,
2: ਤੁਹਾਡੀ ਗੱਲ ਮੈਂ ਉਹ ਤਾਂ ਹੀ ਕੀਤੀ ਸੀ, ਤੁਸੀਂ ਕਦੇ ਮੰਗਲ ਤੇ ਗਾਹ ਪਾਈ ਜਾਓ, ਕਦੇ ਸ਼ੁੱਕਰ ਤੇ ਪਾਈ ਜਾਓ
0: ਜੀ। ਨਹੀਂ ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ, ਗ੍ਰਹਿ ਲੱਗਿਆ ਭਾਈ, ਕੁਛ ਨੀ ਕਰਨਾ, ਲੋਹਾ ਨੀ ਲੈਣਾ ਜਾਂ ਏਦਾਂ ਨੀ ਕਰਨਾ। ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲੇ ਗਏ, ਉਹ ਕਹਿਣਗੇ ਭਈ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ,
2: ਵੱਡੇ ਗ੍ਰਹਿ।
0: ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ। ਬਿਲਕੁਲ ਹੈ ਜੀ,
2: ਉਹੀ ਗੱਲ ਹੈ। ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ, ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ, ਹੈ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲਦੇ ਵੀ ਹੁਣ ਨਵਾਂ ਦੇ ਦੋ ਸਾਨੂੰ।
0: ਬਿਲਕੁਲ ਹੈ ਜੀ, ਉਹ ਕਹਿੰਦੇ ਹੋਣੇ ਆ ਮੰਗਲ ਵਾਲੇ, ਕਹਿੰਦੇ ਹੋਣੇ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ, ਭਈ ਉੱਥੇ ਜਾ ਕੇ ਤਬਾਹੀ ਮਚਾਓ, ਜਿਹੜੀ ਮਚਾਉਣੀ ਆ ਇੱਧਰ ਨੂੰ ਨਾ ਇਹ ਫਿਰ ਮੁੜ ਮੁੜੋ ਤੇ ਇੱਧਰ ਨੂੰ, ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਇਆ ਜੀ।
2: ਬਿਲਕੁਲ, ਨਹੀਂ ਭਾਰਜਵਾ ਜੀ ਗੱਲ ਚਲੋ ਹਾਸੇ ਮਜ਼ਾਕ ਚ, ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਕੁਝ, ਫਿਰ ਉਸ ਤੋਂ ਬਾਅਦ ਦੂਜਾ ਸਟੈਪ ਫਿਰ ਆ
0: ਜੀ।
2: ਉਹ ਚਲੋ ਸ਼ਮੀ ਬਾਈ ਜੀ ਜੁੜੇ ਹੋਏ ਨੇ, ਆਪਾਂ ਹਾਸੇ ਮਜ਼ਾਕ ਤੇ ਗੱਲ, ਹਾਸੇ ਮਜ਼ਾਕ ਦੀ ਵੀ ਚਲੋ ਆਪਾਂ ਗੱਲ ਉਹੀ ਕਰਨੀ
0: ਜੀ,
2: ਕੋਈ ਗੱਲ ਨਿਕਲੇ ਜੇ।
0: ਬਿਲਕੁਲ ਹੈ ਜੀ,
2: ਗੱਲ ਉਹੀ ਹੈ।
1: ਬਿਲਕੁਲ ਜੀ, ਬਿਲਕੁਲ,
2: ਜਿਹੜੇ ਮਰਜ਼ੀ ਗ੍ਰਹਿ ਤੇ ਲੈ ਜਾਓ, ਜੋ ਉਸਤੇ ਬੈਠਾ ਤੁਹਾਨੂੰ ਸੁੱਟੂਗਾ ਥੱਲੇ
0: ਜੀ। ਬਿਲਕੁਲ,
2: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ, ਉਹ ਕਹਿੰਦੇ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ,
0: ਗੁਰਤਵਾਕਰਸ਼ਣ
2: ਥੱਲੇ ਆਉਣ ਤੇ ਨਾ, ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ, ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣੇ, ਕਿਸੇ ਗ੍ਰਹਿ ਤੇ ਜਾਣ ਜੋਗੇ ਹੈ
0: ਜੀ,
2: ਗੁਰਤਵਾਕਰਸ਼ਣ ਵਾਲੀ।
0: ਅਸਮਾਨ ਸੇ ਗਿਰਾ ਕਹਿੰਦੇ ਖਜੂਰ ਪੇ ਅਟਕਾ,
2: ਖਜੂਰ ਪੇ ਅਟਕਾ,
1: ਰੌਲਾ ਹੀ ਹੈ,
2: ਰੌਲਾ ਹੀ ਇਹੀ ਹੈ। ਸਭ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਹੈ ਬਾਈ
0: ਜੀ,
2: ਹੈ ਹੀ ਪਤਾ ਨੀ ਹੁਣ ਕੀ ਹੈ। ਠੀਕ ਹੈ ਜਮੀ ਬਾਈ ਜੀ, ਹਾਸਾ ਖੇਡਾ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ ਮੁਕੱਦਰ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਜੀ,
0: ਥੈਂਕ ਯੂ,
1: ਜਿੰਦਾਬਾਦ,
0: ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ,
0: ਜ਼ਿੰਦਾਬਾਦ ਜੀ ਜੀ ਸ਼ਮੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸ਼ਮੀ ਜੀ, ਲੰਘਿਆ ਜੀ ਦੋ
1: ਜੀ, ਪਰ ਸਾਹਿਬ ਬਿਲਕੁਲ ਜੀ, ਜਾਂਦੇ ਜਾਂਦੇ ਬਸ ਮੈਂ ਇੱਕ ਜ਼ਰੂਰ, ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਹੈ, ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਆ,
0: ਥੈਂਕ ਯੂ ਜੀ।
1: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਆ, ਔਰ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ, ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ, ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ, ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ
0: ਜੀ।
1: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ, ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ, ਤੇ ਜਿੰਨਾ ਹੋ ਸਕੇ ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ, ਕਿ ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੁਹਾਲ ਹੋ ਜਾਏਗੀ
0: ਜੀ,
1: ਉਹ ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਦੋਂ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ ਬਚਿਆ,
0: ਬਿਲਕੁਲ,
1: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ, ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
0: ਬਿਲਕੁਲ ਹੈ ਜੀ
1: ਜੀ ਪਰ ਸਾਹਿਬ
0: ਜੀ, ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਇਨ ਸੋਹਣੇ ਵਿਚਾਰਾਂ ਦੇ ਲਈ ਜੀ, ਤੇ ਨਾਲ ਜੁੜਨ ਦੇ ਲਈ, ਤੇ ਆਉਣ ਵਾਲੇ
1: ਦਿਨਾਂ ਵਿੱਚ
0: ਜੁੜਦੇ ਆ ਜੀ ਤੇ ਸੁਣਦੇ ਆ ਮਹਿਫਲ ਮਿੱਤਰਾਂ ਦੀ ਵੀ, ਤੇ ਅਗਲੇ ਹਫਤੇ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ।
1: ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ ਸਾਰੇ ਦੋਸਤਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
0: ਜ਼ਿੰਦਾਬਾਦ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸੀ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਹਾਂ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖ਼ਬਰਾਂ ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੁੰਝਾ ਫੇਰਿਆ, ਈਡੀ ਦੀ ਹੁੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ, ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ, ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਅਡੀਕ ਰਹੇਗੀ। +358449761976 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫੇਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ, ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ, ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ ਕਿ ਸਿਰਫ ਖ਼ਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲੈ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆਂ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ, ਤੇ ਤਿਕੜਮਬਾਜ਼ੀ ਦੁਨੀਆਂ ਦੇ ਵਿੱਚ ਭਾਰੀ ਹੈ, ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ। ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ, ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ। ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਇਹਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ, ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ। ਤੇ ਉਹਨਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1,00,000 ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜ ਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਜੀ, ਤੇ ਪੁਰਾਣਾ ਮਾਮਲਾ ਜੀ, ਦੇਖਦੇ ਆ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨਹੁਣਾ ਦੀ ਗੱਲ ਕਰ ਲਈਏ ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨਹੁਣਾ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ। 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗੰਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਆ। ਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗੰਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1,000 ਰੱਖਣਾ ਹੈ ਆਪਣਾ ਪ੍ਰਾਈਵੇਟ ਲੈਵੇ ਜੀ, ਸਿਕਿਉਰਿਟੀ ਜੋ ਲੈਣੀ ਹੈ ਨਾਲੇ ਉਹ ਪੇ ਕਰੇ ਜਾਂ ਸਰਕਾਰ ਤੋਂ ਲੈਣੇ ਆ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ। ਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਤੇ ਆਪੇ ਹੀ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ 4.5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤੇ ਸੂਬਾ ਸਰਕਾਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਤੇ ਰੋਬ ਚਾਚੇ ਦਾ, ED ਦੀ ਜਿਹੜੀ ਖ਼ਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ED ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ED ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ ਦਿੱਤੀ ਹੈ ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ, ਉੱਥੇ ਹੁਣ ਇੱਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਾਜਜੀਤ ਸਿੰਘ ਦਾ ਉਹਨਾਂ ਦਾ ਵੀ ਮੁੱਦਾ ਚੱਕਦੇ ਆ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਣਜੇ ਨੇ ਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ, ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ, ਰਾਜਜੀਤ ਹੈ ਜੀ। ਰਾਜਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ, ਉੱਥੇ ਹੀ ਅਮਰਿੰਦਰ ਸਿੰਘ ਮੱਲੀ ਵੀ ED ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿੱਚ ਕਦੇ ED ਨੇ ਭੰਗ ਪਾਈ ਤੇ ਕਦੇ ਪੁਲਿਸ ਨੇ, ਤੇ ਲੰਘੇ ਕੱਲ੍ਹ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉੱਤੇ ਰਹੀ ਹੈ। ED ਨੇ ਗੁਰਪ੍ਰੀਤ ਸਿੰਘ ਦੇ ਘਰ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ, ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿੱਚ 2 ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ED ਅਧਿਕਾਰੀ, ਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗਮਾਂਡਾ ਅਧਿਕਾਰੀਆਂ ਨੂੰ ਸਮਨ ਭੇਜੇ ਜਾ ਸਕਦੇ ਨੇ। ਤੇ ED ਦੀ ਕਾਰਵਾਈ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਭੁਚਾਲ ਜਿਹੜਾ ਆਇਆ ਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਤੇ ਕੇਂਦਰ ਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ED ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ ਹੈ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ED ਨੇ ਡਾਇਰੈਕਟੋਰੇਟ ਨੇ ਚਲਾਈ ਗਈ 2 ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਵਾਂਢਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫ਼ੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਈਡੀ ਦੀਆਂ ਟੀਮਾਂ ਵੱਲੋਂ ਗਵਾਂਢਾ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਵਾਂਢਾ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿੱਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿੱਚ 4,000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਹੁਣਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਵਾਂਢਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ ਪੀਐਮ ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਈਡੀ ਤੈਨਾਤ ਕਰ ਦਿੱਤੀ ਹੈ। 4,000 ਈਡੀ ਅਧਿਕਾਰੀ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੂੰ ਇੱਕੋ ਇੱਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ਆਪ ਤੋਂ ਦੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ਦੇ ਉੱਤੇ 2 ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਨ੍ਹਾਂ ਨੇ ਈਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਵੀ ਪੁੱਛਿਆ ਪਰ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਸਿਰਫ਼ ਖਾਂਦੇ ਪੀਂਦੇ ਨੇ ਤੇ ਗੱਦੇ ਮੰਗਵਾਉਂਦੇ ਨੇ ਤੇ ਆਪਣੇ ਸਿਆਸੀ ਆਕਾਵਾਂ ਦੇ ਲਈ ਕਹਿੰਦੇ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਨੇ। ਕਿਸੇ ਕੋਲੋਂ ਕੁਝ ਵੀ ਬਰਾਮਦ ਕਹਿੰਦੇ ਨਹੀਂ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਸਭ ਕੁਝ ਸਪਸ਼ਟ ਹੋ ਜਾਏਗਾ ਜੀ। ਸਿਸੋਦੀਆ ਜੀ ਕਾਲੇ ਗਾ ਤੋਂ ਪੈਂਦੇ ਹੋ। ਉਨ੍ਹਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ, ਕੱਟੜ ਇਮਾਨਦਾਰ ਨੇ, ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਤੇ ਨਾ ਦਬਾਅ ਪਾਇਆ, ਗਵਾਂਢਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਵਾਂਢਾ ਹੈੱਡਕੁਆਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਵਾਂਢਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦੱਸਿਆ ਕਿ ਉਨ੍ਹਾਂ ਨੂੰ ਉਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿੱਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਮਾਰਤ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉੱਤੇ ਦਸਤਖਤ ਜਿਹੜੇ ਨੇ ਕਰਨ ਜਾਂ ਮੰਨਣ ਦੇ ਲਈ ਉਨ੍ਹਾਂ ਦੇ ਉੱਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਵਾਂਢਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਿਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਵਾਂਢਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿਚ ਰੱਖਿਆ ਜਾ ਰਿਹਾ ਤੇ ਕੀ ਅਧਿਕਾਰੀਆਂ ਜਾਂ ਗਵਾਂਢਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ। ਜਸਟਿਸ ਵਿਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਵਾਂਢਾ ਹੈੱਡਕੁਆਟਰ ਵਿਖੇ ਹਿਰਾਸਤ ਦੇ ਵਿਚ ਲਿਆ ਗਿਆ। ਪਟੀਸ਼ਨ ਦੇ ਵਿਚ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਤੇ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇਕ ਵਾਰੰਟ ਅਫਸਰ ਇਮਾਰਤ ਦਾ ਦੌਰਾ ਕਰੇ

0: ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿਚ ਔਰਤਾਂ ਦੇ ਅਧਿਕਾਰਾਂ, ਮਾਨ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਤੇ ਭਾਈ, ਜਦੋਂ ਆ 5 ਕਰੋੜ ਦਾ ਮਾਮਲਾ ਸੀ ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ। ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਅਤੇ ਵੀਡੀਓਜ਼ ਦੇ ਵਿਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ। ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ। ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿਚ ਦੇ ਦਿੱਤੇ ਗਏ ਨੇ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਆ ਥੋੜਾ ਜਿਹਾ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਉਂਝਾ ਫੇਰ ਛੱਡਿਆ ਜੀ?
1: ਹਾਲ ਚਾਲ ਠੀਕ ਹੈ ਜੀ। ਉਹ ਕਹਿੰਦੇ ਨਾ ਜੀ, ਨੀਚੋਂ ਊਂਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਜਿਹੜਾ ਉਹ ਵੀ ਓਹੀ ਕਰਦਾ ਜੀ। ਨੀਚੋ ਊਂਚ ਜੇ ਉਹ ਕਰਦਾ ਆ ਤੇ ਉੱਚੋ ਨੀਚ ਵੀ ਓਹੀ ਕਰ ਦਿੰਦਾ ਜੀ।
0: ਬਿਲਕੁਲ ਹੈ ਜੀ।
1: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾਈ ਸਾਹਿਬ
0: ਜੀ,
1: ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ, ਹਾਂਜੀ, ਜਾਸ ਤੇ ਨਜ਼ਰ ਕਰੇ ਨਦਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ।
0: ਹਾਂਜੀ,
1: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ। ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਕੀਤਾ ਰਾਜ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫੇਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
0: ਜੀ।
1: ਸਰ ਅੱਜ ਜਿਹੜੇ ਉੱਥੇ ED ਦੇ ਵਿਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆਉਂਦੀਆਂ ਆ ਜਾਂਦੀਆਂ ਉਸੇ ਵੇਲੇ
0: ਜੀ।
1: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿਚ ਅਰਾਜਕਤਾ ਫੈਲੀ ਹੁੰਦੀ ਆ।
0: ਬਿਲਕੁਲ ਹੈ ਜੀ।
1: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ, ਨਾ ਕਿ ਉਹ ਗਏ ਸੀ ਜੀ।
0: ਬਿਲਕੁਲ ਹੈ ਜੀ।
1: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ, ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾ ਤੇ ਜੀ।
0: ਜੀ,
1: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ,
0: ਜੀ
1: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ।
0: ਜੀ,
1: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ।
0: ਜੀ,
1: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ।
0: ਬਿਲਕੁਲ ਹੈ ਜੀ।
1: ਸਰ ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫੇਰ ਤੁਹਾਨੂੰ ਡਰ ਕਾਹਦਾ ਜੀ?
0: ਜੀ,
1: ਦੇਖੋ ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ 4 ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
0: ਜੀ।
1: ਹਾਂਜੀ, ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ, ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ? ਕਦੀ ਤੁਸੀਂ ਜਿਹੜਾ ਹੈਗਾ ਟਾਲ ਮਟੋਲ ਕਰਦੇ ਜੀ। ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਇੱਥੇ ਆ ਗਏ ਜੀ,
0: ਘੇਰਾ ਪਾਇਆ ਜੀ ਮੁੜ ਕੇ
1: ਹੁਣ। ਹਾਂਜੀ, ਇਹ ਬਿਨਾ ਮਤਲਬ ਜਿਹੜਾ ਹੈਗਾ ਆ ਕਿ ਸਾਨੂੰ ਨਾ ਮਤਲਬ ਜਿਹੜਾ ਆ ਸੇਕ ਲੱਗੇ, ਇਹਨਾਂ ਨੇ ਇਹ ਵੀ ਨੀ ਦੇਖਿਆ ਕਿ ਉਹਦੇ ਵਿੱਚ ਜਿਹੜਾ ਆ ਇੱਕ ਫਾਈਲ ਜਿਹਦੀ ਉਹ ਜਾਂਚ ਕਰ ਰਹੇ ਸੀ ਉਹ ਤਾਂ ਕਾਂਗਰਸ ਦੇ ਟਾਈਮ ਦੀ ਸੀ
0: ਜੀ,
1: ਅਮਰਿੰਦਰ ਸਿੰਘ ਦੇ ਟਾਈਮ ਦੀ ਸੀ, ਜਦੋਂ ਅਮਰਿੰਦਰ ਸਿੰਘ ਨੇ ਜਿਹੜਾ ਆ ਹਾਰਸ ਰਾਈਡਿੰਗ ਦੀ ਜਿਹੜੀ ਹੈਗੀ ਉਹ ਵਾਸਤੇ ਜਿਹੜਾ ਆ 1 ਰੁਪਇਆ ਗਮਾਡਾ ਦੇ ਵਿੱਚ 1 ਰੁਪਇਆ ਪ੍ਰਤੀ ਗਜ ਦੇ ਰੇਟ ਦੇ ਉੱਤੇ ਲੀਜ਼ ਤੇ ਜਗ੍ਹਾ ਦੇ ਦਿੱਤੀ ਸੀ ਜੀ।
0: ਜੀ,
1: ਤੋ ਇਸ ਕਰਕੇ ਫਾਈਲਾਂ ਤਾਂ ਉਹ ਸਾਰਿਆਂ ਦੀ ਜਾਂਚ ਕਰ ਰਹੇ ਹੈਗੇ ਜਿੱਥੇ ਜਿੱਥੇ ਇਰੈਗੂਲਰਟੀਜ਼, ਇਲੀਗੈਲਟੀਜ਼ ਤੇ ਕਰਪਸ਼ਨ, ਇਹਨਾਂ ਤਿੰਨਾਂ ਚੀਜ਼ਾਂ ਦੀ ਜਿੱਥੇ ਜਿੱਥੇ ਸਮੈਲ ਆ ਰਹੀ ਸੀ ਉੱਥੇ ਉੱਥੇ ਅਗਲੇ ਬੰਦੇ ਦੇਖ ਰਹੇ ਸੀ ਜੀ। ਅਧਿਕਾਰੀਆਂ ਦਾ ਉੱਥੇ ਰਹਿਣਾ ਇਸ ਲਈ ਜ਼ਰੂਰੀ ਸੀਗਾ ਜੀ ਕਿ ਅਧਿਕਾਰੀਆਂ ਨੇ ਤਾਂ

0: ਦੱਸਣਾ ਹੈਗਾ ਆ ਜੀ ਵੀ ਅਸੀਂ ਜਿਹੜਾ ਹੈਗਾ ਕੀ ਕੀ ਪ੍ਰੋਸੈਸ ਫੋਲੋ ਕੀਤੀ ਆ ਤੇ ਕੀ ਕੀ ਕਿੱਥੇ ਕਿੱਥੇ ਲੈਕਸ ਹੈਗੇ ਉਹ ਉਹਨਾਂ ਨੇ ਲੱਭਣੇ ਆ ਜੀ।
1: ਜੀ
0: ਦੂਜੀ ਗੱਲ ਇਹ ਹੈਗੀ ਕਿ ਮੀਡੀਆ ਚ ਜੋ ਪ੍ਰਚਾਰਿਆ ਗਿਆ ਜੀ ਵੀ ਉੱਥੇ ਈਡੀ ਦੇ ਜਿਹੜੇ ਅਧਿਕਾਰੀ ਆ ਜੀ ਉਹ ਸ਼ਰਾਬ ਪੀ ਕੇ ਬੈਠੇ ਜੀ ਤੇ ਉਹਨਾਂ ਨੇ ਉੱਥੇ ਸ਼ਰਾਬ ਪੀ ਲੈ ਕੇ ਆਪ ਉੱਥੇ ਬੈਠੇ ਆ ਜੀ ਇਹਨਾਂ ਨੂੰ ਅੰਤਰ ਕੀਤਾ ਆ ਜੀ ਹਾਈ ਕੋਰਟ ਦੇ ਵਿੱਚ ਮਸਲਾ ਤੁਸੀਂ ਲੈ ਗਏ ਇਹ ਤੁਹਾਨੂੰ ਹਾਈ ਕੋਰਟ ਦੇ ਉੱਤੇ ਭਰੋਸਾ ਹੈਗਾ ਸੀ ਤੇ ਫਿਰ ਆਹ ਹੰਗਾਮਾ ਕਰਨ ਦੀ ਕੀ ਲੋੜ
1: ਜ਼ਰੂਰਤ ਸੀ ਜੀ।
0: ਵਾਰੰਟ ਅਫਸਰ ਤੁਹਾਡਾ ਚਲਾ ਗਿਆ ਜੀ ਵਾਰੰਟ ਅਫਸਰ ਕੋ ਜਿਹੜੇ ਆ ਆਫੀਸਰ ਦਾ ਸਟੇਟਮੈਂਟ ਦਿੰਦੇ ਹੈਗੇ ਆ ਕਿ ਸਾਨੂੰ ਮਤਲਬ ਏਦਾਂ ਦੀ ਕੋਈ ਗੱਲ ਨੀ ਹੈਗੀ ਜੀ ਵੀ ਸਾਨੂੰ ਘਰੋਂ ਜਿਹੜਾ ਆ ਵੀ ਖਾਣਾ ਵੀ ਮੰਗਵਾਇਆ ਮਿਲਿਆ ਹੈਗਾ ਜੀ ਤੇ ਇਹ ਕਿਉਂਕਿ ਨੋ ਡਾਊਟ ਹਿਊਮਨਟੇਰੀਅਨ ਗਰਾਊਂਡ ਤੇ ਜੇ ਦੇਖਿਆ ਜਾਵੇ ਭਾਰਤ ਸਾਹਿਬ ਇੱਕ ਜਿਹੜੇ ਏਜ ਤੋਂ ਬਾਅਦ ਨਾ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਰੈਗੂਲਰ ਕੋਈ ਨਾ ਕੋਈ ਦਵਾਈ ਜਿਹੜੀ ਆ ਖਾਂਦਾ ਹੁੰਦਾ ਆ ਜੀ ਤੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਖਾ ਰਿਹਾ ਕੋਈ ਡਾਇਬਟਿਕ ਹੈਗਾ ਆ ਜੀ
1: ਸੋ
0: ਇਹ ਏਦਾਂ ਦਾ ਰਿਸਕ ਏਜੰਸੀ ਲੈਂਦੀਆਂ ਨੀ ਹੁੰਦੀਆਂ ਉਹਨਾਂ ਨੂੰ ਵੀ ਪਤਾ ਹੁੰਦਾ ਜੀ
1: ਸੋ
0: ਇਸ ਕਰਕੇ ਸੋ ਜੋ ਪ੍ਰਚਾਰਿਆ ਗਿਆ ਨਾ ਜੀ ਉਹ ਟੋਟਲੀ ਮਤਲਬ ਗਲਤ ਸੀ ਇੱਕ ਜਿਹੜਾ ਹੈਗਾ ਆ ਸ਼ਡਯੰਤਰ ਦਾ ਇੱਕ ਹਿੱਸਾ ਸੀ ਜੀ ਈਡੀ ਵਾਲਿਆਂ ਦੀ ਗੱਡੀ ਭੰਨ ਦਿੱਤੀ ਉਹਦੀ ਹਵਾ ਕੱਢਦਿਆਂ ਦੀਆਂ ਵੀਡੀਓ ਆ ਗਈਆਂ ਜੀ ਸਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਵਾਲਿਆਂ ਨੇ ਜੇ ਸਰਕਾਰ ਬਦਲ ਗਈ ਸਾਨੂੰ ਨੀ ਪਤਾ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਹੈਗੀ ਹੋ ਸਕਦਾ ਇਹ ਵੀ ਕਹਿੰਦੇ ਦਾਵਾ ਕਰਦੇ ਆ ਰਿਪੀਟ ਕਰ ਜਾਈਏ ਜੇ ਤਾਂ ਇਹ ਰਿਪੀਟ ਕਰ ਜਾਣਗੇ ਤੇ ਇਹ ਆਪਣਾ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਜਾਊਗੀ ਪਰ ਜਿਸ ਤਰੀਕੇ ਨਾਲ ਮੈਂ ਤਾਂ ਕੱਲ ਵੀ ਕਿਹਾ ਸੀ ਜੀ ਆਪਣੇ ਸ਼ੈਲੀ ਵੀਰ ਜੀ ਹੁਣਾਂ ਨੂੰ ਗੱਲ ਕਹੀ ਮੈਂ ਕਿਹਾ ਜੀ ਅੱਧਾ ਪੰਜਾਬ ਤਾਂ ਜਿਹੜਾ ਆ ਰਾਤ ਨੂੰ ਮੂੰਹ ਮਲ ਕੇ ਸੌਂਦਾ ਹੈਗਾ ਆ ਕਿ ਹਰਕਦੀਆਂ ਤਾਂ ਹੱਡੀਆਂ ਸੇਕੀਆਂ ਹੀ ਆ
1: ਬਿਲਕੁਲ
0: ਹਾਂਜੀ ਹਜੇ ਆਸ ਰੱਖਦੇ ਹੈਗੇ ਆ ਕਿ ਅਸੀਂ ਦੁਬਾਰਾ ਆ ਜਾਣਾ ਆ ਤੇ ਜਦੋਂ ਦੂਜੀ ਸਰਕਾਰ ਬਦਲ ਗਈ ਆ ਜਿਹੜੇ ਬੰਦੇ ਜਿਹੜੇ ਆ ਅੱਜ ਹੁਬ ਹੁਬ ਕੇ ਆਪਣੇ ਸਵਾਰਥ ਸਿੱਧੀ ਵਾਸਤੇ ਉੱਥੇ ਜਿਹੜਾ ਆ ਲਾ ਐਂਡ ਆਰਡਰ ਨੂੰ ਵਾਇਲੇਟ ਕਰਦੇ ਆ ਨੋ ਡਾਊਟ ਕਿ ਪੰਜਾਬ ਪੁਲਿਸ ਦਾ ਤਾਂ ਉਹਨਾਂ ਨਾਲ ਸੋਫਟ ਕਾਰਨਰ ਹੈਗਾ ਸੀ ਇਹ ਗਏ ਵੀ ਉੱਥੇ ਤੱਕ ਹੀ ਹੈਗੇ ਆ ਜੀ ਜਿੱਥੇ ਤੱਕ ਪੰਜਾਬ ਪੁਲਿਸ ਸੀ ਜਦੋਂ ਅੱਗੇ ਜਾ ਕੇ ਦੇਖਿਆ ਨਾ ਵੀ ਸੀਆਰਪੀ ਖੜੀ ਆ ਜੀ ਫਿਰ ਉੱਥੋਂ ਆਪਣੇ ਆਪ ਇਹਨਾਂ ਦੇ ਪੈਰ ਦੱਬੇ ਪੈਰ ਮੁੜ ਪਏ ਪਿੱਛੇ ਨੂੰ
1: ਪਤਾ ਉਹਨਾਂ ਨੇ ਖਿੱਚ ਵੀ ਦੇਣਾ ਕੰਮ ਜੀ
0: ਦੇਖੋ ਜੀ ਉਹਨਾਂ ਦੇ ਆਰ ਬੈਂਟ ਫੋਰ ਦਾ ਜੋਬ
1: ਉਹਨਾਂ
0: ਤਾਂ ਜਾਂਦਾ ਹੀ ਸਿਕਿਉਰਿਟੀ ਵਾਸਤੇ ਆ ਜੀ ਸਿਕਿਉਰਿਟੀ ਵਾਸਤੇ ਉਹਨਾਂ ਨੂੰ ਅਲਾਊਡ ਆ ਜੀ ਕਿ ਉਹ ਗੋਲੀ ਵੀ ਚਲਾ ਸਕਦੇ ਆ
1: ਅਗਲੇ ਦੇ ਕਾਰਜ ਦੇ ਵਿੱਚ ਵਿਘਨ ਪਾਉਂਦੇ ਅਗਲੇ ਕਹਿਣਗੇ ਜੀ
0: ਦੇਖੋ ਇਹ ਨਾ ਜੀ ਮਤਲਬ ਉੱਥੇ ਵੀ ਅੱਤ ਹੋਈ ਸੀਗੀ ਏਦਾਂ ਦੀ ਗੱਲ ਹੈ ਨੀ ਕਿ ਆਪਾਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਸਾਰਾ 100% ਦੀ ਸਹੀ ਨਹੀਂ ਸੀ ਜੀ ਉਹਨੇ ਵੀ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ ਕਈ ਤਾਮ ਝਾਮ ਕੀਤੇ ਹੋਏ ਸੀ ਜੀ ਤੇ ਸਟੇਟ ਪੁਲਿਸ ਜਿਹੜੀ ਹੈਗੀ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਦੇ ਵਿੱਚ ਹੋ ਹੀ ਜਾਂਦੀ ਉਹ ਟੂਲਸ ਉਹਨਾਂ ਦੇ ਹੋ ਹੀ ਜਾਂਦੇ ਆ
1: ਜੀ
0: ਤੁਸੀਂ ਅੱਜ ਦੀ ਖਬਰ ਦੇਖ ਲਓ ਮਾਨ ਸਾਹਿਬ ਜਿਹੜੇ ਹੈਗੇ ਆ ਹੁਣ 450 ASI ਭਰਤੀ ਕਰਨ ਲੱਗੇ ਆ ਜੀ
1: ਬਿਲਕੁਲ
0: ਇਹ ਕਿਉਂ ਭਰਤੀ ਕਰਨ ਦੀ ਲੋੜ ਆ ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੂੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ
1: ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਦਾਂ ਕ ਜਾਇਜ਼ ਹੈ ਜੀ ਪੀਐਮ ਮੋਦੀ ਦੇ ਕਹਿੰਦੇ ਇੰਪਲੋਇਡ ਡਾਕੂ ਹੈ ਜੀ ਹੁਣ ਚਾਹੇ ਉਹ ਈਡੀ ਹੈ ਚਾਹੇ ਕੋਈ ਵੀ ਏਜੰਸੀ ਹੈ ਉਹ ਆਪਣਾ ਕਾਜ ਕਰ ਰਹੀ ਹੈ ਤੁਹਾਨੂੰ ਇਹ ਚੀਜ਼ ਲੱਗਦੀ ਕਾਹਤੋਂ ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਆ ਬੈਠੋ ਜੇ ਤੁਸੀਂ 50 ਘੰਟੇ ਦੀ ਬਜਾਏ 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ ਅਸੀਂ ਕੋਆਪਰੇਟ ਕਰਦੇ ਹਾਂ ਜੀ
0: ਪਰ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ
1: ਬਿਲਕੁਲ
0: ਸਮੈਲ ਆਊਟ ਹੋਇਆ ਨਾ ਜੀ ਕੁਛ
1: ਜੀ
0: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ 290 ਕਰੋੜ ਦਾ ਇੱਕ ਘੁਟਾਲਾ ਆਇਆ ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
1: ਜੀ
0: ਸੋ
1: ਮੈਂ ਪੜ੍ਹ ਰਿਹਾ ਸੀ ਇੱਕ ਮੰਤਰੀ ਦੇ ਕੋਲ 2.5 ਕਰੋੜ ਰੁਪਇਆ ਵੀ ਮਿਲਿਆ ਜੀ ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
0: ਜੀ ਆਫੀਸਰ ਦੇ
1: ਆਫੀਸਰ ਦੇ ਆਫੀਸਰ ਦੇ
0: ਹਾਂਜੀ ਹਾਂਜੀ ਹਾਂਜੀ ਹਾਂਜੀ ਤੇ 1.5 ਕਿਲੋ ਸੋਨਾ ਵੀ ਹੈ ਜੀ ਉਹ ਵੀ ਤੁਸੀਂ ਲਿਖ ਲਓ
1: ਕਿਆ ਬਾਤ
0: ਹਾਂਜੀ ਏਦਾਂ ਦੀ ਕਿਹੜੀ ਗੱਲ ਹੈਗੀ ਸਰ
1: ਜੀ
0: ਢਾਈ ਤਿੰਨ ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ, ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ, ਇਹਨਾਂ ਦੇ ਅਫਸਰ ਆ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ ਸਾਰਾ ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ ਤੇ ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ, ਕਿੰਨਾ ਇੱਥੇ ਵੰਡ ਹੋਇਆ
1: ਜੀ।
0: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ,
1: ਜੀ
0: ਕਹਿੰਦੇ ਨਾ ਜੀ ਵੀ ਹਾਂ ਜੀ, ਬਾਕੀ ਤਾਂ ਜਿਹੜਾ ਇਹ ਆ ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨੀ ਹੁੰਦਾ, ਰੈਵਨਿਊ ਜਨਰੇਟ ਹੁੰਦਾ ਆ ਜੀ, ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ, 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ
1: ਜੀ,
0: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨ ਸਟੇਟ ਪੈਸਾ ਜਨਰੇਟ ਕਰਦੀ ਆ ਜੀ,
1: ਜੀ
0: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ, ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ, ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ
1: ਜੀ,
0: ਸੋ ਉੱਥੇ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ, ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜਨਸ ਕਰਦੀਆਂ ਜੀ, ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ। ਹੁਣ ਇਹ ਇੱਕ ਸੋਰਸ ਇੱਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਹੋ ਪੈਸਾ।

0: Westwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Westwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਪਰਿਵਾਰਾਂ ਦੇ ਵਿੱਚ ਬੈਠੇ ਹੋਣਗੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹੈ ਕੱਲ੍ਹ ਦੀ ਤਰ੍ਹਾਂ ਹੀ ਅਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਜੀ ਅਤੇ ਗੱਲਾਂ ਬਾਤਾਂ ਨਵੀਆਂ ਨਵੇਲੀਆਂ ਹਰ ਰੋਜ਼ ਦੀ ਅਪਡੇਟ ਅਤੇ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਅੱਜ ਵੀ ਉਸੇ ਹੀ ਰੀਤੀ ਰਿਵਾਜ ਦੇ ਤਹਿਤ 1 ਅਕਤੂਬਰ ਮਹੀਨੇ ਦੀ ਵੀ ਸਮਾਪਤੀ ਹੋ ਗਈ ਹੈ ਆਪਣਾ ਪਿਛਲਾ ਮਹੀਨਾ ਜਿਹੜਾ ਸਮਾਪਤ ਹੋ ਗਿਆ ਅਤੇ 1 ਅਕਤੂਬਰ ਦਾ ਦਿਹਾੜਾ ਜਿਹੜਾ ਚੜ੍ਹ ਗਿਆ ਅਤੇ 2026 ਦਾ ਦਿਨ ਹੈ ਅਤੇ ਵੀਰਵਾਰ ਵਾਲਾ ਦੋਸਤੋ ਅਤੇ ਅੱਜ ਐਸੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਹੁੰਦੇ ਆ ਪਰ ਕੁਝ ਜ਼ਰੂਰੀ ਕੰਮਾਂ ਕਾਜਾਂ ਦੇ ਕਾਰਨ ਥੋੜ੍ਹਾ ਜਿਹਾ ਅੱਜ ਇਸ ਹਫ਼ਤੇ ਉਹ ਨਹੀਂ ਸ਼ਿਰਕਤ ਕਰ ਪਾਉਣਗੇ ਅਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਸਮਾਂ ਅਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਅਤੇ ਘੜੀਆਂ ਦੇ ਉੱਤੇ ਤਕਰੀਬਨ 8 ਮਿੰਟ ਦਾ ਸਮਾਂ ਹੈ ਭਾਰਤ ਦੇ ਵਿੱਚ ਰਾਤ ਦੇ 9:38 ਅਤੇ UK ਦੇ ਵਿੱਚ ਸ਼ਾਮ ਦੇ 5:00 ਜਿਹੜੇ ਨੇ ਆਪਣੇ 8 ਮਿੰਟ ਨੇ ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:08 ਦਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਉੱਤੇ ਦੁਪਹਿਰ ਦੇ 12:08 ਨੇ ਯੂਰਪ ਦੇ ਵਿੱਚ ਸ਼ਾਮ ਦੇ ਇਸ ਵਕਤ 6:08 ਦਾ ਸਮਾਂ ਹੈ ਅਤੇ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਸਮੇਂ ਨੂੰ ਜ਼ਰੂਰ ਮਿਲਾ ਲਿਆ ਕਰੋ ਅਤੇ ਦੋਸਤਾਂ ਮਿੱਤਰਾਂ ਤੱਕ ਚੰਗਾ ਲੱਗੇ ਤਾਂ ਪ੍ਰੋਗਰਾਮ ਜ਼ਰੂਰ ਪਹੁੰਚਾ ਲਿਆ ਕਰੋ ਅਤੇ ਲਓ ਫਿਰ ਦੋਸਤੋ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਅਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਅਤੇ ਵੈਸੇ ਪਹਿਲਾਂ ਅੱਜ ਦਾ ਜਿਹੜਾ ਰੱਖਿਆ ਸੀ ਆਪਾਂ ਵਿਸ਼ਾ ਖੂਨਦਾਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦੇ ਉੱਤੇ ਚਰਚਾ ਕਰਾਂਗੇ ਅਤੇ ਅੱਜ ਦੁਨੀਆ ਪੱਧਰ ਦੇ ਉੱਤੇ ਇਸ ਨੂੰ ਮਨਾਇਆ ਜਾ ਰਿਹਾ ਅਤੇ ਉਹਦੇ ਬਾਰੇ ਵੀ ਸੰਖੇਪ ਦੇ ਵਿੱਚ ਗੱਲ ਕਰਾਂਗੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਭਾਰਤ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗੱਲਾਂ ਬਾਤਾਂ ਆਖਰੀ ਫੈਸਲਾ ਆ ਚੁੱਕਿਆ ਅਤੇ ਮਿਲੂ ਹੁਣ ਪੱਕਾ DGP ਦੇਖਦੇ ਹਾਂ ਕੀ ਬਣਦਾ ਹੈ ਕੀ ਕਹਿੰਦੇ ਨੇ ਅਕਾਲੀ ਨਵਾਂ ਏਜੰਡਾ ਜਿਹੜਾ ਕੀ ਪੇਸ਼ ਕਰਦੇ ਨੇ ਜੇਬਾਂ ਭਰੀਆਂ ਨੇ ਖਜ਼ਾਨਾ ਖਾਲੀ ਹੈ ਅਤੇ ਜੱਗੀ ਜੋਲ ਹੁਣੀ ਦੀ ਰਿਹਾਈ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਅਤੇ ਰਿਹਾ ਆਖਿਰਕਾਰ ਕਰਨਾ ਹੀ ਪਿਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਨੇ ਅਤੇ ਹੋਰ ਵਿਚਾਰ ਚਰਚਾ ਹੋਵੇਗੀ ਨਾਲ ਜੁੜਨਗੇ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਵੀ ਕੁਝ ਪਲਾਂ ਤੱਕ ਅਤੇ ਉਹਨਾਂ ਦੇ ਨਾਲ ਵੀ ਵਾਰਤਾਲਾਪ ਦੀ ਸ਼ੁਰੂਆਤ ਕਰਾਂਗੇ ਅਤੇ ਇਸੇ ਤਰ੍ਹਾਂ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਕਹਿੰਦੇ ਨੇ ਕਿ ਅਸੀਂ ਸਾਲਾਂ ਦੀ ਗਿਣਤੀ ਦੇ ਨਾਲ ਬੁੱਢੇ ਨਹੀਂ ਹੁੰਦੇ, ਸਗੋਂ ਨੈਤਿਕਤਾ ਤੋਂ ਜਿਹੜਾ ਕਿਨਾਰਾਕਸ਼ੀ ਕਰ ਲੈਂਦੇ ਹਾਂ ਉਹਦੇ ਨਾਲ ਬੁੱਢੇ ਜ਼ਰੂਰ ਹੋ ਜਾਂਦੇ ਹਾਂ। ਅਤੇ ਅੱਜ ਦੇ ਦਿਹਾੜੇ ਦੇ ਉੱਤੇ 1 ਅਕਤੂਬਰ 1847 ਦੇ ਵਿੱਚ ਸਮਾਜਿਕ ਸਰਗਰਮ ਆਗੂ ਸ਼੍ਰੀਮਤੀ ਐਨੀ ਬੈਸਟ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ, ਅਤੇ 1854 ਦੇ ਵਿੱਚ ਭਾਰਤ ਦੇ ਵਿੱਚ ਡਾਕ ਟਿਕਟ ਜਿਹੜੀ ਹੈ ਸ਼ੁਰੂ ਹੁੰਦੀ ਹੈ। 1918 ਦੇ ਵਿੱਚ ਸ਼ਹੀਦ ਸਤਿਆਨੰਦ ਸਰਕਾਰ ਦੀ ਹਵਾਲਾਤ ਦੇ ਵਿੱਚ ਜਿਹੜੀ ਸੀ ਸ਼ਹੀਦੀ ਹੁੰਦੀ ਹੈ। 1938 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੜਕੇ ਦੇ ਵਿਆਹ ਦੀ ਜਿਹੜੀ ਉਮਰ 18 ਸਾਲ ਤੋਂ 21 ਸਾਲ ਦੇ ਉੱਤੇ ਅਤੇ ਲੜਕੀ ਦੀ ਜਿਹੜੀ ਸੀ 15 ਤੋਂ 18 ਸਾਲ ਜਿਹੜੀ ਸੀ ਕਰ ਦਿੱਤੀ ਗਈ ਸੀ ਵਿਆਹ ਦੇ ਲਈ। 1949 ਦੇ ਵਿੱਚ ਕਾ ਮਾਓ ਜੇ ਤੁੰਗ ਦੀ ਜਿਹੜੀ ਹੈ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚੀਨ ਦੇ ਵਿੱਚ ਰਾਜ ਸੱਤਾ ਜਿਹੜੀ ਸੰਭਾਲ ਲਈ। ਵਿਸ਼ਵ ਬਜ਼ੁਰਗ ਦਿਵਸ ਵੀ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਜੋ ਕਿ 1991 ਦੇ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਸਵੈ ਇੱਛਕ ਖੂਨਦਾਨ ਦਿਵਸ ਦੇ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਹੈ। ਵਰਲਡ ਜਿਹੜਾ ਹੈਬੀਟੈਟ ਡੇ ਜਾਂ ਫਰੋਮ ਜਿਹੜਾ ਸ਼ੁਰੂ ਹੁੰਦਾ ਹੈ 1985 ਤੋਂ। ਬਜ਼ੁਰਗਾਂ ਦੀ ਗੱਲ ਆਈ ਹੈ ਅਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਬਜ਼ੁਰਗ ਹੁੰਦੇ ਨੇ ਬੋਹੜ ਦੀਆਂ ਛਾਵਾਂ ਵਰਗੇ, ਨਸੀਬਾਂ ਵਾਲੇ ਛਾਵਾਂ ਮਾਣਦੇ ਨੇ। UN ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿੱਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿੱਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ, ਅਤੇ ਭਾਰਤ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿੱਚ ਪੰਜਾਬ ਜਿਹੜਾ ਚੌਥੇ ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿੱਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਾਪਾਨ ਦੇ ਵਿੱਚ ਸਤੰਬਰ ਦੇ 3rd ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਜਿਹੜਾ ਕਿ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਾਪਾਨ ਦੇ ਵਿੱਚ ਹੋ ਚੁੱਕੀ ਹੈ। ਉੱਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਅਤੇ 1966 ਦੇ ਵਿੱਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿੱਚ 10,000 ਅਤੇ 2014 ਦੇ ਵਿੱਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਾਪਾਨ ਦੇ ਵਿੱਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਅਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿੱਚ ਔਸਤ ਉਮਰ 65 ਸਾਲ ਹੈ ਅਤੇ ਰੂਸ ਦੇ ਵਿੱਚ 70, ਚੀਨ ਦੇ ਵਿੱਚ 75, ਅਮੈਰੀਕਾ 'ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ, ਅਤੇ ਇੰਗਲੈਂਡ ਦੇ ਵਿੱਚ 81 ਅਤੇ ਆਸਟ੍ਰੇਲੀਆ ਦੇ ਵਿੱਚ 83 ਸਾਲ, ਅਤੇ ਜਾਪਾਨ ਦੇ ਵਿੱਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ 'ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿੱਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ 'ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਅਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿੱਚ ਬੇਗਾਨੇ ਹੋ ਜਾਂਦੇ ਹੈ, ਅਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ, ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ, ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਇੱਥੇ ਮਾਲਕ ਹੈ, ਪਰ ਉਹ ਆਪਣੀ ਗਲਤ ਫਹਿਮੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰੋਪਰਟੀ, ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ, ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ ਹੈ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ, ਅਤੇ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿੱਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿੱਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਅਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ, ਅਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ, ਅਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਅਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ, ਉਹ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿੱਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿੱਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ, ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ। ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿੱਚ ਸ਼ੁਰੂ ਹੋਇਆ ਅਤੇ ਜਪਾਨ ਦੀਆਂ ਪਿਛਲੇ ਦਿਨਾਂ 'ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ, ਅਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿੱਚ ਜਿਹੜਾ ਸ਼ਾਮਿਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਹਾਂ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹੀਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੁਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿੱਚ ਡਾਕਟਰ ਜੇ ਜੀ ਜੋਲੀ ਅਤੇ ਸਵਰੂਪ ਕਰੀਸ਼ੇਨ ਨੇ ਕੀਤੀ ਸੀਗੀ। ਅਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਅਤੇ ਈ ਬੀ ਹੁੰਦਾ ਹੈ, ਅਤੇ ਜਿਸ ਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ, ਅਤੇ 1907 ਦੇ ਵਿੱਚ ਡਾਕਟਰ ਰੀਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ, ਅਤੇ 1946 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ, ਅਤੇ 70% ਲੋਕ ਸਵੈ ਇੱਛੁਕ ਅਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ, ਅਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ, ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ, ਅਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਅਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ, ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ, ਅਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਅਤੇ ਦਿੱਤਾ ਜਾ ਸਕਦਾ ਹੈ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ ਹੈ, ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ, ਅਤੇ ਨਾਲ ਖੂਨਦਾਨ ਦਾ ਦਿਨ ਹੈ, ਅਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ। ਅਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਹਾਂ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ, ਅਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ, ਅਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ, ਅਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲਓ ਫਿਰ ਕਰਦੇ ਹਾਂ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ, ਮਿਲੂ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ, ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ, ਅਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ। ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ, ਅਤੇ ਉਸ ਤੋਂ ਬਾਅਦ ਉਹ ਦੇਖਦੇ ਹਾਂ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ, ਅਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ। ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 247 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ੍ਹ ਰਾਤੀ ਔਜਲਾ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿੱਗਣੋਂ ਡਿੱਗਣੋਂ ਬਚਿਆ, ਦੁਰਘਟਨਾ ਵੱਡੀ ਵਾਪਰਨੀ ਸੀ, ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ ਅਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਅਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਅਤੇ ਕਿਹੜਾ ਮੁੱਦਾ ਪੰਜਾਬ ਅਤੇ ਦੁਨੀਆ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ। ਅਤੇ ਲਾਈਨਾਂ ਇਸੇ ਕਰਕੇ ਹੀ ਆਪਾਂ ਨਾਲ ਰੱਖਦੇ ਹਾਂ, ਖੋਲ੍ਹਦੇ ਹਾਂ ਤੁਹਾਡੇ ਲਈ। ਅਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਅਤੇ ਵਿਸਤਾਰ ਦੇ ਵਿੱਚ ਖਬਰਾਂ ਨੂੰ ਪਛਾਣਦੇ ਹਾਂ ਅਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। LPU ਤੋਂ ਸ਼ੁਰੂਆਤ ਕਰੀਏ ਅਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਅਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ, ਮੁੰਬਈ ਦੇ ਨਾਲ ਜੁੜੇ ਤਾਰ ਨੇ। ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ 2 ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਅਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾਂ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਅਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਅਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਅਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਅਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਅਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਅਤੇ ਦੇਖਦੇ ਹਾਂ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪੱਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪੱਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ ਹੈ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਹਨਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ ਸ਼ੇਖਰ ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਅਤੇ ਅਰਪਿਤ ਸ਼ੁਕਲਾ ਅਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈਏ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਅਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਅਤੇ ਉਹਨਾਂ ਦੇ ਪੁੱਤ ਕਰਨ ਅਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਅਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾਅ ਹੋ ਗਏ ਨੇ। ਜਗਤਾਰ ਸਿੰਘ ਜੌਲ ਉਰਫ ਜੱਗੀ ਜੌਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAP ਏ ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੌਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਹਨਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੌਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਉਹਨਾਂ ਕਿਹਾ ਸੀ ਕਿ ਉਹਨਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਹਨਾਂ ਕਿਹਾ ਸੀ ਕਿ ਇਹ 8-9 ਸਾਲ ਉਹਨਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੌਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਹਨਾਂ ਤੇ ਕੁੱਲ 11 ਮਾਮਲੇ ਚੱਲ ਰਹੇ ਸੀ। ਇਹਨਾਂ ਦੇ ਵਿੱਚੋਂ 3 ਮਾਮਲਿਆਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਤੇ ਬਾਕੀ 8 ਮਾਮਲੇ NIA ਦੇ ਨਾਲ ਜੁੜੇ ਹੋਏ ਨੇ। ਜੌਹਲ ਉੱਤੇ ਸਾਲ 2016-17 ਦੇ ਵਿੱਚ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਦੇ ਵਿੱਚ ਇਲਜ਼ਾਮ ਲਾਏ ਗਏ ਸਨ ਤੇ ਹਾਲਾਂਕਿ ਜੌਹਲ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ। ਉਹਨਾਂ ਨੇ ਜਾਂਚ ਦੇ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ ਤੇ ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਗਿਆ ਸੀ ਕਿ ਮਾਮਲੇ ਦੇ ਵਿੱਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜਿਹੜਾ ਕੀਤਾ ਗਿਆ। ਇਸ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫ਼ੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦੱਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇੱਕ ਹੋਰ ਮਾਮਲੇ 'ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਹਨਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸ ਦੇ ਬਾਰੇ ਹਾਈ ਕੋਰਟ ਨੇ ਕਿਹਾ ਸੀ ਕਿ ਸਿਰਫ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਹਨਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਹਨਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉੱਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ 'ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਕਿ ਇਸ ਕਾਨੂੰਨ ਦੇ ਮਾਮਲੇ ਦੇ ਉੱਤੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿੱਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ੍ਹ ਬੀਤੇ 'ਚ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਭੇਜੀ ਹੈ, ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ ਸੁਖਬੀਰ ਸਿੰਘ ਬਾਦਲ ਵੀ, ਅਕਾਲੀ ਦਲ ਵਾਲੇ ਵੀ, ਪੂਰੇ ਪੱਬਾਂ ਭਰ ਹੋ ਗਏ ਨੇ, ਉਹਨਾਂ ਦੀ ਅੱਗੇ ਜਾ ਕੇ ਖਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿੱਚ ਉਹਨਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿੱਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਹਨਾਂ ਦੋਸ਼ ਲਾਇਆ ਕਿ ਉਹਨਾਂ ਆਪ ਦੇ ਪੰਜਾਬ ਦੇ ਵਿੱਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿੱਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਅਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿੱਚ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉੱਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਅਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿੱਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਹਨਾਂ ਨੇ ਖੜ੍ਹੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ, DSP ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿੱਚ ਫਰਕ ਦੇਖਿਆ ਗਿਆ ਅਤੇ ਤਿੰਨ ਮੁਲਜ਼ਮ ਜਿਹੜੇ ਉਹਦੇ ਵਿੱਚ ਬਰੀ ਕਰ ਦਿੱਤੇ ਗਏ ਨੇ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ 1045 ਕਿਲੋ ਹੈਰੋਇਨ ਜਿਹੜੀ ਹੈ ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿੱਚ DSP ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿੱਚ ਵਿਰੋਧੀ ਪਾਏ ਗਏ ਨੇ ਅਤੇ ਪੁਲਿਸ ਅਧਿਕਾਰੀ NDPS ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿੱਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 ਜੂਨ 2020 ਨੂੰ ਫੇਜ਼ 7 ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਅਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਹਨਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿੱਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੋਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿੱਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦੱਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 ਜੂਨ 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਅਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ 24 ਨਵੰਬਰ 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ 'ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਅਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਅਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027, ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 ਨਵੰਬਰ ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਅਤੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਅਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਹੋਏ ਸਾਰੇ ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿੱਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਅਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 ਨਵੰਬਰ ਤੋਂ ਪੰਜਾਬ ਭਰ ਦੇ ਵਿੱਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇੱਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਅਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਕਹਿੰਦੇ ਨਾਲ ਲਿਆਵੇਗੀ। ਅਤੇ ਇੱਕ ਸੰਖੇਪ 'ਚ ਖਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSSC 100 ਸਾਲ ਜਿਹੜੇ ਪੂਰੇ ਹੋਏ ਨੇ। 247 ਦੇ ਭਾਰਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿੱਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ 'ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿੱਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 247 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਅਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ 1 ਸਦੀ ਦੇ ਵਿੱਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਹਨਾਂ ਰਾਸ਼ਟਰ ਨਿਰਮਾਣ ਦੇ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਅਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20-25 ਸਾਲਾਂ ਦੇ ਵਿੱਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿੱਚ 2 ਮੁੱਖ ਜਿਹੜੇ ਨੇ ਕਸੌਟੀਆਂ, ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਹਨਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿੱਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਅਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਵਾਂ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿੱਚ ਜਨਤਕ ਸੇਵਾ ਦੇ ਵਿੱਚ ਕਿਉਂ ਆਉਣਾ ਚਾਹੁੰਦੇ ਨੇ। ਉਹਨਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ ਵਿੱਚ ਉਮੀਦਵਾਰਾਂ ਨੂੰ ਇਹ ਲਿਖਤੀ ਰੂਪ ਦੇ ਵਿੱਚ ਦਰਜ ਕਰਨਾ ਚਾਹੀਦਾ ਕਿ ਉਹਨਾਂ ਨੇ ਸੇਵਾ ਦਾ ਇਹ ਰਾਹ ਕਿਉਂ ਚੁਣਿਆ, ਤਾਂ ਜੋ ਭਵਿੱਖ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਹ ਆਪਣੇ ਅਸਲ ਉਦੇਸ਼ ਪ੍ਰਤੀ ਜਿਹੜਾ ਹਮੇਸ਼ਾ ਜਾਗਰੂਕ ਜਿਹੜਾ ਕਹਿੰਦੇ ਨਾਲ ਨਾਲ ਰਹਿਣ। ਅਤੇ AI ਦਾ ਵੀ ਜ਼ਿਕਰ ਕੀਤਾ ਹੈ, ਹੋਰ ਸਾਰਾ ਚੀਜ਼ਾਂ, ਰੀਅਲ ਅਸਟੇਟ ਦਾ, ਰੀਅਲ ਟਾਈਮ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਨੇ ਉਹਨਾਂ ਨੇ। ਅਤੇ ਲਓ ਫਿਰ ਆਪਾਂ ਚੱਲਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਕੋਲ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
4: ਭਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
4: ਹਾਲ ਚਾਲ ਵਧੀਆ ਜੀ।
1: ਜੀ
4: ਭਾਰੀ ਸਾਹਿਬ, ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਵੀ ਨੀਚੋਂ ਉੱਚ ਕਰੇ ਮੇਰਾ ਗੋਬਿੰਦ।
1: ਬਿਲਕੁਲ ਜੀ,
4: ਹਾਂਜੀ। ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋਂ ਬੰਦੇ ਨੂੰ ਉੱਚਾ ਬਣਾ ਦਿੰਦਾ ਆ, ਹਾਂਜੀ। ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਬਾ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ, ਇਹ ਪਰਮਾਤਮਾ ਦੀ ਪਾਵਰ ਆ। ਪਰ ਜਦੋਂ ਬੁੱਧੀ ਭ੍ਰਿਸ਼ਟਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ, ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੇ ਜੀ, ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ। ਮੈਂ ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ ਜੀ, ਨੀਚੋ ਕੁਛ ਤਾਂ ਉਹਨੇ ਕਰ ਦਿੱਤਾ ਸੀ।
1: ਬਿਲਕੁਲ ਹੈ ਜੀ,
4: ਤੋ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ
1: ਜੀ,
4: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
1: ਜੀ
4: ਵੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ,
1: ਜੀ
4: ਵਿਜੇਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਆ
1: ਜੀ,
4: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ
1: ਜੀ, ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
4: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ, ਨੈਸ਼ਨਲ ਪਾਰਟੀ, ਉਹਦਾ ਜਿਹੜਾ ਆ
1: ਜੀ
4: ਵੀ ਲੀਡਰ ਜਿਹੜਾ ਆ ਸਟੇਟ ਲੀਡਰ
1: जी
4: ਉਹ ਕੋਈ ਇਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ,
1: जी
4: ਲੋਕੀ ਉਹਨੂੰ ਜਾਣਦੇ ਹੋਣ ਜੀ,
1: जी
4: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿੱਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨਹੀਂ ਜੀ।
1: जी
4: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ, ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿੱਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ,
1: जी
4: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
1: ਬਿਲਕੁਲ
4: ਜੀ
1: ਜੀ
4: ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇਤੀ ਸੀ, ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ
1: ਬਿਲਕੁਲ
4: ਬੈਕ ਤੇ ਆਏ ਹੀ ਨਹੀਂ ਜੀ।
1: ਜੀ
4: ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ, ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ, ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿੱਚ
1: ਬਿਲਕੁਲ
4: ਸਹਾਈ ਹੋਇਆ ਜੀ।
1: ਜੀ
4: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ, ਉਹਦੇ ਨਾਲ ਜਿਹੜਾ ਜਦੋਂ ਕਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ, ਉਹਦਾ ਮਤਲਬ ਐਕਸ਼ਨ ਹੁੰਦਾ ਆ।
1: ਜੀ
4: ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ, ਜੇ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫ਼ੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ,
1: ਜੀ
4: ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ।
1: ਜੀ
4: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ।
1: ਜੀ
4: ਜਦੋਂ ਏਦਾਂ ਦੀ ਸੋਚ ਹੁੰਦੀ ਨਾ, ਫਿਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ।
1: ਜੀ
4: ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ ਤੇ ਦੈਨ ਇਹ ਮੇਰੀ ਪਰਸਨਲ ਅਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜ਼ਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ,
1: ਜੀ
4: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਅਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ।
1: ਜੀ
4: ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ,
1: ਜੀ
4: ਕਿਉਂਕਿ ਐਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ।
1: ਜੀ
4: ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ,
1: ਜੀ
4: ਇਹ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ,
1: ਜੀ
4: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ,
1: ਜੀ
4: ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਆ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ।
1: ਜੀ
4: ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ, ਡੰਡੇ ਤੇ ਡੰਡਾ, ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਵੀ
1: ਥੱਲੇ
4: ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ।
1: ਜੀ
4: ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਵੀ ਉਹਦੀ
1: ਜੀ
4: ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ।
1: ਜੀ
4: ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ, ਇਹਨਾਂ ਦੇ ਐਕਟ ਐਂਡ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ, ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ ਸਾਨੂੰ ਕੰਪਰੋਮਾਈਜ਼ ਪ੍ਰਧਾਨ ਨਹੀਂ ਚਾਹੀਦਾ।
1: ਜੀ
4: ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ, ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ, ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ, ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂ ਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ, ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ,
1: ਬਿਲਕੁਲ
4: ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ,
1: ਜੀ
4: ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ,
1: ਬਿਲਕੁਲ ਆ ਜੀ,
4: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੇਰ ਦੇ ਠੱਗ ਜਿਹੜੇ ਆ ਮਜੇ ਕਰਦੇ ਸੀ, ਇਹ
1: ਜੀ
4: ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ
1: ਜੀ
4: ਜਾ ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
1: ਬਿਲਕੁਲ ਆ ਜੀ,
4: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੱਦਾਂ ਕਿ ਜਿਹੜਾ ਆ ਸੈਟੀਸਫੈਕਟਰੀ ਹੁੰਦਾ ਆ,
1: ਜੀ
4: ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ।
1: ਜੀ
4: ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ।
1: ਜੀ
4: ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ
1: ਜੀ
4: ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ,
1: ਜੀ
4: ਤੇ ਇਸ ਕਰਕੇ ਉਹਨਾਂ ਨੂੰ ਉਹ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ।
1: ਜੀ
4: ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ
1: ਜੀ
4: ਇਲੈਕਸ਼ਨ ਦੇ ਵਿੱਚ ਕੁਛ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
1: ਮਿਲ ਜਾਣ ਜੀ। ਤੇ ਸੈਣੀ ਸਾਹਿਬ, ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟ ਉਹਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
4: ਚਲੋ ਚੰਗੀ ਗੱਲ ਹੈ ਜੀ। ਵੈਸੇ ਭਾਰਤ ਸਾਹਿਬ ਜਿਹੜਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨਹੀਂ ਚੱਲਦੇ ਪਏ
1: ਜੀ। ਨਹੀਂ ਕਰੋ ਕੋਈ
4: ਜੋ
1: ਉਪਾਅ
4: ਸਰ। ਹਾਂਜੀ
1: ਫਿਰ
4: ਆਏ ਨੀ ਨਾ ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਇੱਦਾਂ ਥੋੜਾ ਹੈਗੇ ਆ ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾਰਾ ਹੀ ਬੜਾ ਜ਼ੋਰ ਲੱਗਦਾ।
1: ਦਰਿਆ ਤੇ ਬਿਠਾ
4: ਸੋ
1: ਕੇ ਕਰਾਓ ਕੋਈ ਨਾ ਕੋਈ ਆਗੂ ਗਵਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
4: ਭਾਰਤ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ,
1: ਜੀ
4: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓਂ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ 1 ਲੱਖ ਰੁਪਇਆ ਦੇ ਸਕਦੇ ਆ ਤੇ ਮੇਰੇ ਵਰਗੇ ਡੋੜਵੰਦ ਨੂੰ ਜੇ ਦੇਣਗੇ ਤੇ ਤਾਂ ਕੀ ਘੱਟ ਸਕਦੇ ਆ ਜੀ।
1: ਨਹੀਂ ਸੈਣੀ ਸਾਹਿਬ ਏਦਾਂ
4: ਸੋ
1: ਨਾ, ਦੇਖੋ ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਆ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਉਹਨਾਂ ਦਾ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲਦੇ ਹੋ ਜੀ ਆਪਾਂ ਆਸਾ ਛੱਡ ਦਈਏ। ਹਾਂਜੀ
4: ਤਾਂ ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ।
1: ਜੀ
4: ਅੱਜ ਦਲਜੀਤ ਚੀਮੇਨ ਦੇ ਵੀ ਇਹ ਗੱਲ ਕਹੀ ਆ ਜੀ,
1: ਹਾਂਜੀ
4: ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
1: ਬਿਲਕੁਲ
4: ਖਾਸ ਕਰਕੇ ਹੁਣ ਜਿਹੜੀ ਉਹ ਫਿਗਰ ਆ ਗਈ ਨਾ ਜੀ,
1: ਜੀ
4: ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, 1 ਲੱਖ ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ।
1: ਜੀ
4: ਜੇ ਉਹ 1 ਲੱਖ ਰੁਪਈਏ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
1: ਜੀ
4: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
1: ਜੀ,
4: ਹਾਂਜੀ ਇਟ ਇਜ ਪਾਰਟ ਆਫ ਗੁਰੂ ਘਰ
1: ਜੀ।
4: ਇੱਥੇ ਜਿਹੜਾ ਆ ਸਰਾਂ ਦੇ ਵਿੱਚ ਕੀਤਾ ਹੋਇਆ ਅਪਰਾਧ ਗੁਰੂ ਘਰ ਦੇ ਵਿੱਚ ਉਹ ਕੀਤਾ ਹੋਇਆ ਅਪਰਾਧ ਹੀ ਮੰਨਿਆ ਜਾਏਗਾ
1: ਜੀ।
4: ਸੋ ਇਸ ਕਰਕੇ ਬਾਕੀ ਮੈਨੀਫੈਸਟੋ ਦੇ ਵਿੱਚ ਦੇਖੋ ਪਰ ਜਦੋਂ ਨਾ ਆਪਣਾ ਕੋਰ ਵੋਟਰ ਨਾਰਾਜ਼ ਹੋਵੇ ਨਾ ਤੇ ਫਿਰ ਦੂਜਿਆਂ ਤੋਂ ਬਹੁਤੀ ਉਮੀਦ ਨਹੀਂ ਕਰਨੀ ਚਾਹੀਦੀ। ਤੁਸੀਂ ਜਿਹੜਾ ਹੈਗਾ ਪਹਿਲਾਂ ਕੋਰ ਵੋਟਰ ਆ ਉਹਨੂੰ ਤਾਂ ਐਡਰੈਸ ਕਰੋ
1: ਜੀ।
4: ਅਕਾਲੀ ਦਲ ਦੀ ਸਟਰੈਂਥ ਤਾਂ ਸੇਖੀ ਆ ਨਾ, ਜੇ ਸੇਖੀ ਉਹ ਤੋਂ ਨਿਰਾਸ਼ ਹੈਗੇ ਆ ਤੇ ਫਿਰ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਹੀ ਕਰੇਗਾ। ਮੈਂ ਮਤਲਬ ਜ਼ਿਆਦਾ ਦਿਲ ਨਹੀਂ ਤੋੜਦਾ, ਨਹੀਂ ਤਾਂ ਜਿਹੜਾ ਆ ਸਾਫ਼ ਸ਼ਬਦਾਂ ਦੇ ਵਿੱਚ ਫਿਰ ਬਾਅਦ ਚ ਲੱਭਣਾ ਕੀ ਆ ਉੱਥੋਂ
1: ਜੀ।
4: ਇਸੇ ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆਂ
1: ਜੀ
4: ਦੁਕਾਨਦਾਰ
1: ਜੀ,
4: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ।
1: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਹੋਰ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ, ਅਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ, ਅਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ, ਅਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ, ਅਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ, ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ, ਨਾ ਕਾਫੀ ਹੈ। ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਰਾ ਥੋੜਾ ਜਿਹਾ।
4: ਪਰ ਇਹ ਸਭ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1,000 ਰੁਪਇਆ ਵਾਧਾ ਹੋ ਗਿਆ।
1: ਬਿਲਕੁਲ ਹੈ ਜੀ।
4: ਹਾਂਜੀ, ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1,200 ਰੁਪਇਆ ਜਿਹੜਾ ਆ ਮੈਨੂੰ ਵੱਧ
1: ਬਣ
4: ਖਰਚਣਾ
1: ਗਿਆ
4: ਪੈ
1: ਜੀ,
4: ਰਿਹਾ ਜੀ।
1: ਜੀ
4: ਹਾਂਜੀ,
1: 2,200
4: ਜਿੰਨੇ
1: ਹੋ
4: ਦਿਨ
1: ਗਿਆ
4: ਦਾ
1: ਜੀ।
4: ਜਿੰਨੇ ਦਾ ਪੈਟਰੋਲ, ਹਾਂਜੀ 2,200 ਰੁਪਇਆ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਹਦੀ ਲਈ
1: ਉੱਥੇ ਹੀ ਖੜੀ
4: ਵਧਣੀ,
1: ਆ ਜੀ। ਜੀ
4: ਹਾਂਜੀ, ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾਤੇ ਆ ਜੀ।
1: ਬਿਲਕੁਲ ਆ ਜੀ।
4: ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ, ਉਹ ਇਸ ਵੇਲੇ 1,000 ਰੁਪਏ ਦੀ ਆਉਂਦੀ ਹੈਗੀ ਆ। ਤਿੰਨ ਚਾਰ
1: ਜੀ
4: ਦਿਨ ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ,
1: ਜੀ
4: ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ।
1: ਜੀ
4: ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ। ਤੇ
1: ਜੀ
4: ਫਿਰ ਇਹ ਮਹਿੰਗਾਈ ਜਿਹੜੀ ਆ, ਜਦੋਂ ਇੱਕ ਬੰਦਾ ਐਜ਼ ਅ ਕੰਜ਼ਿਊਮਰ ਪੇ ਕਰਦਾ ਨਾ ਜੀ,
1: ਜੀ
4: ਉਹਨੂੰ ਦੁੱਖ ਲੱਗਦਾ।
1: ਬਿਲਕੁਲ ਹੈ ਜੀ।
4: ਜਦੋਂ ਮੈਨੂੰ ਅੱਜ ਪਹਿਲੀ ਤਰੀਕ ਸੀ ਜੀ, ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ, ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ, ਕੱਲ ਜਦੋਂ ਮੈਂ ਦੇਣਾ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ, ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾ ਤਾ ਜੀ।
1: ਜੀ
4: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਆ ਹਾਈਕ ਹੋ ਗਈ ਜੀ।
1: ਬਿਲਕੁਲ ਹੈ ਜੀ।
4: ਇਹ 12% ਹਾਈਕ ਹੋ ਗਈ ਹੈਗੀ ਜੀ, ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ।
1: ਜੀ ਨਹੀਂ ਜੀ,
4: ਇਹ ਤਾਂ ਕੱਲੀ ਕੱਲੀ ਲੋੜ ਤੇ ਆ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ,
1: ਜੀ
4: ਪਰ ਇਹ ਤਾਂ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਹੇ ਆ ਜੀ।
1: ਜੀ
4: ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ, ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਹੇ ਆ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ
1: ਜੀ
4: 7,000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ,
1: ਜੀ
4: ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ। ਤੇ
1: ਜੀ
4: ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ
1: ਜੀ
4: ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ, ਕੀ ਉਹ ਰੋਟੀ ਖਾ ਸਕੇਗਾ ਜੀ?
1: ਜੀ
4: ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
1: ਇੱਥੇ ਸੈਣੀ ਸਰ ਸਵਾਲ ਇਹ ਹੋਣਾ
4: ਕਿਉਂਕਿ
1: ਚਾਹੀਦਾ ਸਾਡੇ ਆਮ ਲੋਕਾਂ ਦਾ ਵੀ, ਆਪਣਾ ਵੀ, ਕਿ ਇਹਦੇ ਵਿੱਚ ਸਮਾਂ ਕਿ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
4: ਬਿਲਕੁਲ ਜੀ ਬਿਲਕੁਲ, ਉਹੀ
1: ਜੀ
4: ਗੱਲ ਆ ਨਾ ਜੀ। ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ,
1: ਬਿਲਕੁਲ
4: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ,
1: ਜੀ
4: ਵੀ ਜੇ ਸਬਸਿਡੀ ਜਿਹੜੀ ਆ ਉਹ ਉਹਦਾ ਰੈਸ਼ਨਲਾਈਜੇਸ਼ਨ

0: ਬੰਦੇ ਨੇ ਸੁਸਾਈਡ ਕੀਤਾ
1: ਜੀ
0: ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ, ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
1: ਜੀ
0: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
1: ਜੀ
0: ਤੇ
1: ਉਹਨਾਂ ਦੀ
0: ਪੁਲਿਸ
1: ਇਜਾਜ਼ਤ ਤੋਂ
0: ਵਾਲਿਆਂ ਨੇ
1: ਬਗੈਰ ਪੋਸਟਮਾਰਟਮ
0: ਜ਼ਬਰਦਸਤੀ
1: ਸ਼ੁਰੂ
0: ਉਹਦਾ
1: ਕਰ
0: ਜਿਹੜਾ
1: ਦਿੱਤਾ।
0: ਆ ਪੋਸਟਮਾਰਟਮ ਕਰਕੇ, ਦੇਖੋ ਪੋਸਟਮਾਰਟਮ ਤੇ ਜਿਹੜਾ ਆ ਨਹੀਂ ਤਾਂ ਕਿੱਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ,
1: ਜੀ
0: ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ,
1: ਜੀ
0: ਉਹ
1: ਉਹਨਾਂ ਦੇ
0: ਕੰਸੈਂਟ
1: ਪਰਿਵਾਰ ਦੀ
0: ਲੈ ਕੇ
1: ਇਜਾਜ਼ਤ ਦੇ ਨਾਲ
0: ਪੋਸਟਮਾਰਟਮ
1: ਹੋ ਰਿਹਾ
0: ਕਰਦੇ ਜੀ।
1: ਬਿਲਕੁਲ ਹੈ ਜੀ।
0: ਹਾਂਜੀ, ਤੇ ਪੋਸਟਮਾਰਟਮ ਜਿਹੜਾ ਹੈਗਾ ਆ ਉਹ ਪਤਾ ਨਹੀਂ ਕਿਸੇ ਡਾਕਟਰ ਨੇ ਕਰ ਦਿੱਤਾ ਜੀ ਜਾਂ ਸਿਗਨੇਚਰ ਫੋਰਜ ਕੀਤੇ ਹੋਣਗੇ ਜੀ ਉਹਨਾਂ ਦੇ ਪਰਿਵਾਰ ਦੇ ਕਿਸੇ ਚੀਜ਼ ਦੇ,
1: ਜੀ
0: ਤੇ ਉਹ ਦੇਖੋ ਲਾਸ਼ ਲੈਣ ਵਾਸਤੇ ਤਰਸਦੇ ਰਹੇ ਤੇ ਉਹ ਲਾਸ਼ ਵੀ ਨਹੀਂ ਜਿਹੜੀ ਹੈਗੀ ਆ ਉਹਨਾਂ ਨੂੰ ਦਿੱਤੀ ਤੇ ਉਹਦਾ ਸੰਸਕਾਰ ਵੀ ਕਰ ਦਿੱਤਾ ਜੀ।
1: ਕਿਆ ਬਾਤ ਹੈ
0: ਪਿੰਡ
1: ਜੀ।
0: ਵਾਲਿਆਂ ਨੇ ਇਹ ਸੋਚਿਆ ਵੀ ਧੱਕਾ ਹੋ ਰਿਹਾ ਹੈਗਾ ਆ, ਚਲੋ ਕੋਈ ਗੱਲ ਨਹੀਂ ਵੀ ਜਿਹਨਾਂ ਨੇ ਪੋਸਟਮਾਰਟਮ ਵੀ ਕਰਾ ਲਿਆ ਕਰਮੇਸ਼ਨ ਤਾਂ ਆ ਕੇ ਪਿੰਡ ਹੀ ਕਰਨਗੇ,
1: ਜੀ
0: ਪਿੰਡ ਵਾਲੇ ਪਿੰਡ ਉਡੀਕਦੇ ਰਹੇ ਤੇ ਇਹਨਾਂ ਦੇ ਦੂਜੇ ਪਿੰਡ ਜਿਹੜਾ ਹੈਗਾ ਆ ਜੀਟੀ ਰੋਡ ਦੇ ਨਾਲ ਪਿੰਡ ਲੱਗਦਾ ਸੀ ਉੱਥੇ ਸੰਸਕਾਰ ਕਰ ਦਿੱਤਾ ਜੀ। ਤੇ
1: ਜੀ
0: ਜਿਸ ਤਰੀਕੇ ਦੇ ਨਾਲ ਉਸ ਪਰਿਵਾਰ ਦੀਆਂ ਵੀਡੀਓ ਆਈਆਂ ਆ ਜਿੱਦਾਂ ਪੁਲਿਸ ਨੇ ਉਹਨਾਂ ਨੂੰ ਟ੍ਰੀਟ
1: ਪੜੀ ਸਹੀ
0: ਕੀਤਾ
1: ਹੈ ਜੀ,
0: ਜੀ,
1: ਬਿਲਕੁਲ ਹੈ ਜੀ।
0: ਬਸ ਸਮਝ ਲਓ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ,
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਔਰ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ, ਪੰਜਾਬ ਦੇ ਸੰਜੀਦਾ ਲੋਕ ਤਾਂ ਸਿਰ ਫੜ ਕੇ ਬੈਠੇ ਆ
1: ਜੀ,
0: ਵੀ ਇਹ ਕੀ ਹੋਣ ਲੱਗ ਪਿਆ ਜੀ।
1: ਬਿਲਕੁਲ ਹੈ ਜੀ।
0: ਸੋ ਆਏ ਦਿਨ ਭਾਰੀ ਸਾਹਿਬ ਇੱਕ ਜਿਹੜਾ ਦਿਨ ਬੀਤਦਾ ਨਾ
1: ਜੀ
0: ਉਦਣ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ ਅਗਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਇੱਦਾਂ ਦੀ ਵਾਪਰ ਜਾਂਦੀ ਆ ਉਸ ਤੋਂ ਵੀ ਵੱਡਾ ਸ਼ੌਕ ਦੇ ਕੇ
1: ਸ਼ੌਕ
0: ਜਾਂਦੀ
1: ਦੇ
0: ਆ
1: ਕੇ
0: ਜੀ।
1: ਜਾਂਦੀ ਹੈ ਜੀ, ਬਿਲਕੁਲ ਹੈ ਜੀ,
0: ਇਸ
1: ਦਰੁਸਤ ਹੈ।
0: ਘਟਨਾ ਨੇ ਜਿਹੜਾ ਹੈਗਾ ਇਹ ਸਰ ਮੈਂ ਵੀ ਮਤਲਬ ਜਿਹੜਾ ਹੈਗਾ ਨਾ ਖਬਰ ਮੈਂ ਹੋ ਸਕਦਾ ਜਾਂ ਕਿਸੇ ਤੱਥਾਂ
1: ਜੀ
0: ਦੇ ਵਿੱਚ ਗਲਤ ਬੋਲ ਗਿਆ ਹੋਵਾਂ ਕਿਉਂਕਿ ਮੈਂ ਕਨਫਿਊਜ਼ਡ ਆ ਕਿ ਉਹਨੇ ਸੁਸਾਈਡ ਕੀਤਾ ਆ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਆ ਜੀ, ਇਹ ਤੇ ਮੈਂ ਕਨਫਿਊਜ਼ਡ ਆ
1: ਨਹੀਂ,
0: ਜੀ
1: ਆਪਾਂ ਕਲੀਅਰ
0: ਤੇ
1: ਕਰ ਲੈਂਦੇ ਹਾਂ। ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਇਸੇ ਤਰ੍ਹਾਂ
0: ਹਾਂਜੀ
1: ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ਼ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ, ਅਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ, ਅਤੇ ਸੁਸਾਈਡ ਕੀਤਾ, ਅਤੇ ਪੀੜਿਤ ਪਰਿਵਾਰ ਅਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ, ਅਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ, ਨਾਲੇ ਮੇਰਾ ਪੁੱਤ ਮਾਰਤਾ ਅਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ, ਅਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾ ਸੁਣੀਆਂ ਅਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ ਨਾਲ, ਅਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿੱਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ, ਅਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ, ਅਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਆ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ, ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ, ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਵਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ, ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ।
0: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ ਨਾਲ ਐਸਸੀ ਐਕਟ ਜਿਹੜਾ ਆ ਉਹ ਲਾਉਣ ਦੀ ਮੰਗ ਸੀ ਇਹਦੇ ਕਰਕੇ ਧਰਨਾ ਸੀ ਜੀ,
1: ਜੀ
0: ਹੈ ਜੀ। ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ, ਇੱਕ ਥੋੜੇ ਦਿਨ ਪਹਿਲਾਂ ਇਹ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ, ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ, ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ ਉੱਥੇ ਕਸਟਡੀ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜੀ,
1: ਜੀ
0: ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ ਜੀ।
1: ਇਹਨੇ ਜੀ ਜ਼ਹਿਰ
0: ਇਹ
1: ਖਾ ਲਈ ਸੀ ਸੈਣੀ
0: ਪਤਾ
1: ਸਾਹਿਬ, ਜ਼ਹਿਰ ਨਿਗਲ ਕੇ ਦਵਾਈ ਨਿਗਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ, ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ 4 ਜਣਿਆਂ ਦਾ ਖੁਦਕੁਸ਼ੀ ਦੇ ਲਈ ਜ਼ਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ, ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ। 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ, 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੂਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ।
0: ਹਾਂਜੀ ਸਰ
1: ਜੀ
0: ਉਹ ਸਨਾਦੀਪ ਦਾ ਨਾਂ ਸੰਨੀ ਆ ਨਾ ਜੀ,
1: ਹਾਂਜੀ
0: ਇਹਦਾ ਨਿਕਨੇਮ ਸੰਨੀ ਆ ਜੀ,
1: ਜੀ
0: हाँ जी, वो इस करके भी वो, क्योंकि उत्थे मां भी सी मेरा, सन्नी जड़ा हैगा या नाले मार दिता ते मेनू जड़ा है उस तरीके
1: जी
0: ना, वो बिरलाप जड़े आ सर देखने होंदे सर, की
1: बिल्कुल
0: बंदा
1: है जी,
0: करे जी।
1: बिल्कुल है जी,
0: वो भाई साहब कई बारी तक खून खोलन लग पैंदा है, जो हालात इन्हां ने बनाए
1: बनाए
0: हैगे है
1: हुए
0: जी,
1: ने जी।
0: दिल नहीं करता हैगा या भी चलो आपां किसे दा क्रिटिसिज्म करिए भी हाँ
1: जी
0: ठीक है जी, असीं वोटां दे के ते चुने आ ना जी,
1: जी
0: असीं बड़ी उम्मीद नाल इह सरकार लै के आए सीगे,
1: जी
0: पर इह हुण हालात इह हैगे आ ਕਿ ਕਈ ਇਹ ਹੁਣ ਹਾਲਾਤ ਇਹ ਹੈਗੇ ਆ ਕਿ ਕਈ ਪਿੰਡਾਂ ਦੇ ਵਿੱਚ ਵੋਟ ਲੱਗਦੇ ਪਏ ਇਸ ਚੀਜ਼
1: ਜੀ
0: ਤੇ, ਭਾਈ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਉਣ ਜੀ।
1: ਬਿਲਕੁਲ ਹੈ ਜੀ। ਤੇ ਸਹੀ
0: ਜੀ
1: ਸਾਹਿਬ,
0: ਹਾਂ
1: ਇਸੇ
0: ਜੀ
1: ਤਰ੍ਹਾਂ ਐਲਪੀਯੂ ਦਾ ਮਾਮਲਾ ਜਿਹੜਾ ਸੀ, ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ, ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ, ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ ਸੀਸੀਟੀਵੀਆਂ ਦੀ ਖੰਗੋਲ ਹੋ ਰਹੀ ਹੈ, ਹੋਰ ਸਾਰਾ ਚੀਜ਼ਾਂ ਨੇ। ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ, ਤਾਰਾਂ ਸਿੱਧੀਆਂ ਬੰਬੇ ਤੱਕ ਜੋੜਦੀਆਂ ਜੀ।
0: ਭਾਰੇ ਸਾਹਿਬ, ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ।
1: ਜੀ
0: ਉਹ ਹੁਣ ਚਲੋ ਸੀਸੀਟੀਵੀ ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ,
1: ਜੀ
0: ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੰਡੇ ਬੜੇ ਹੁੰਦੇ ਆ, ਦੈਟ ਵਾਜ ਏ ਡਿਜ਼ਾਈਨਡ, ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ।
1: ਜੀ
0: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ
1: ਜੀ
0: ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨਹੀਂ ਸਕਦਾ ਸਰ,
1: ਜੀ
0: ਵਿਦਿਆਰਥੀ ਤਾਂ ਇੱਕ ਟੁੱਥ ਬ੍ਰਸ਼ ਵੀ ਲੈਂਦਾ ਹੈਗਾ ਆ, ਜਿਹੜਾ ਹੋਸਟਲ ਚ ਵੀ ਰਹਿੰਦਾ ਹੋਊਗਾ ਜੀ, ਉਹ ਕੋਈ ਟੁੱਥ ਬ੍ਰਸ਼ ਵੀ ਲੈਣ ਆਉਂਦਾ ਨਾ, ਜੇਬ ਚ ਪੈਸੇ ਪਾ ਕੇ ਆਉਂਦਾ ਇਹਦਾ ਟੁੱਥ ਬ੍ਰਸ਼ ਲੈ ਕੇ ਜਾਂਦਾ ਜੀ,
1: ਜੀ
0: ਤੇ ਉਹ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ ਆ, ਅੰਦਰ ਕੰਟੀਨ ਜਿਹੜੀ ਹੈਗੀ ਆ ਕੰਟੀਨ ਵੀ ਬਣੀਆਂ ਹੀ ਆ, ਅੰਦਰ ਜਿਹੜੀ ਹੈਗੀ ਆ ਉਹ ਤੁਹਾਨੂੰ ਡੇਲੀ ਯੂਜ਼ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ।
1: ਜੀ
0: ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ ਉਹ
1: ਜੀ
0: ਵੀ ਅਵੇਲੇਬਲ ਹੈਗੀਆਂ ਜੀ, ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ, 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ
1: ਜੀ
0: ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ,
1: ਬਿਲਕੁਲ ਹੈ
0: ਤੋ
1: ਜੀ,
0: ਆਲੇ ਦੁਆਲੇ ਵੀ ਜਿਹੜਾ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ,
1: ਜੀ
0: ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟਮਾਰ ਤਗੜੇ ਪੱਧਰ ਤੇ ਹੋਈ ਆ ਜੀ,
1: ਜੀ
0: ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ,
1: ਜੀ
0: ਉਹ ਦੂਜੇ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ,
1: ਜੀ
0: ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਆ ਲੀਡ ਕਰ ਰਿਹਾ ਸੀ ਹੀ ਵਾਜ਼ ਏ ਸੋਸ਼ਲ ਇਨਫਲੂਐਂਸਰ,
1: ਜੀ
0: ਹੈ ਜੀ ਉਹ
1: ਬਿਲਕੁਲ
0: ਮੀਡੀਆ ਦੇ ਨਾਲ ਕੋਈ ਜੁੜਿਆ ਆ ਬੰਦਾ ਹੈਗਾ ਸੀ ਜੀ, ਤੇ ਉਹ
1: ਜੀ
0: ਮਤਲਬ ਇਸ਼ਾਰਾ ਦਿੱਤਾ ਆ, ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ, ਤੇ
1: ਜੀ
0: ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ,
1: ਚੱਲਦਾ
0: ਤੇ
1: ਜੀ,
0: ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ, ਉਦਾਂ ਤੇ ਇਹਨਾਂ ਨੇ ਸੀਸੀਟੀਵੀ ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ,
1: ਜੀ
0: ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ।
1: ਬਿਲਕੁਲ ਹੈ ਜੀ, ਆਲੇ ਦੁਆਲੇ ਦੇ ਵਿੱਚ ਉਹ ਕਰ ਰਹੇ ਨੇ ਕੈਪਚਰ ਜੀ। ਹਾਂਜੀ, ਤੇ ਸੈਣੀ ਸਾਹਿਬ,
0: ਹਾਂ ਜੀ
1: ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ ਡੀਜੀਪੀ ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ, ਤੇ ਹਾਈ ਕੋਰਟ ਨੇ ਅੱਜ ਸਖਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ, 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
0: ਹਾਂਜੀ, 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ,
1: ਜੀ
0: ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ਼ ਕਰਨਾ ਸੀ, ਇੱਕ ਬੰਦਾ 3 ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ
1: ਹਾਂਜੀ
0: ਉੱਥੋਂ, ਤੇ
1: ਹਾਂਜੀ
0: ਤਿੰਨਾਂ ਚੋਂ ਕੋਈ ਲਾ ਲਓ, ਉਹ
1: ਜੀ
0: ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨਹੀਂ ਲਾਇਆ ਜੀ,
1: ਜੀ
0: ਤੇ ਪੱਕਾ ਹੈ ਜੀ, ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨਸ ਹੈਗੀਆਂ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ,
1: ਜੀ
0: ਇੰਨੇ ਸਾਲ ਤੋਂ ਕੱਚਾ DGP ਰੱਖਿਆ ਆ ਜੀ, ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ, 3 ਬੰਦੇ ਇਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਰਿਟਾਇਰ ਹੋ ਗਏ
1: ਹੋ
0: ਜੀ,
1: ਗਏ ਜੀ, ਬਿਲਕੁਲ ਹੈ ਜੀ,
0: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ, ਕਿਸੇ ਨੇ 6 ਮਹੀਨੇ ਰਹਿਣਾ ਸੀ, ਕਿਸੇ ਨੇ 8 ਮਹੀਨੇ ਰਹਿਣਾ ਸੀ, ਜਾਏ ਜੀ ਵੈਸੇ ਤਾਂ
1: ਜੀ
0: 2 ਸਾਲ ਦੀ ਇਹ ਨੌਕਰੀ ਰਹਿੰਦੀ ਹੋਵੇ ਤੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ, ਪਰ
1: ਜੀ
0: ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਿਟੀ ਜਿਹੜੀ ਹੈ ਇਹਦੇ ਨਾਲੋਂ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ
1: ਜੀ
0: ਰਿਟਾਇਰ ਹੋ ਗਏ ਜੀ, ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ,
1: ਜੀ
0: ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ
1: ਜੀ
0: ਤੇ ਉਹਦੇ ਕੋਲੋਂ ਜੋ ਮਰਜ਼ੀ ਕੰਮ ਲੈ ਲਓ ਜੀ,
1: ਬਿਲਕੁਲ ਹੈ ਜੀ,
0: ਤੋ ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ, ਤੇ ਪਰ ਇਸ ਵਿੱਚ ਨਾ ਤੁਸੀਂ ਦੇਖਿਆ ਹੋਣਾ, ਇੱਕ ਤੁਸੀਂ ਗੁਰਸ਼ੇਰ ਸਿੰਘ DSP ਦੀ ਖਬਰ ਵੀ ਕੀਤੀ ਹੈਗੀ ਜੀ,
1: ਹਾਂ ਜੀ, ਉਹ ਡਰੱਗ
0: ਉਹ
1: ਦੇ
0: ਗੁਰਸ਼
1: ਮਾਮਲੇ ਦੇ ਵਿੱਚ
0: ਬਈ
1: ਸੀਗਾ ਜੀ।
0: ਉਹਦੀ ਉਹਦੀ

0: ਵਜ੍ਹਾ ਕਰਕੇ ਵੀ ਇਹ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ।
1: ਹਾਂਜੀ
0: ਸਰ ਇਹ ਟੇਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ
1: ਹਾਂਜੀ
0: ਜਦੋਂ ਮਤਲਬ ਹੈਨਾ ਜੀ ਉਹ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ
1: ਹਾਂਜੀ
0: ਇੰਟਰਵਿਊ
1: ਹਾਂਜੀ
0: ਕਰਵਾਉਣ ਦੇ ਵਿੱਚ ਇਹਨੂੰ ਹੀ ਇਹਦੇ ਪੈਨਲਾਈਜ਼ ਕੀਤਾ ਸੀ ਜੀ।
1: ਜੀ ਜੀ
0: ਤੇ
1: ਜੀ
0: ਇਹ ਟੇਂਟਡ ਆਫੀਸਰ ਹੈਗਾ ਆ ਜੀ। ਸਰ ਇਹ
1: ਜੀ
0: ਜਿਹੜੇ ਲੋਕ ਆ ਨਾ ਜੀ ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ
1: ਕਢਾਉਂਦੇ
0: ਹੀ
1: ਵੀ
0: ਆ ਤੇ
1: ਆਪ
0: ਇਹਨਾਂ
1: ਹੀ
0: ਦਾ ਟਰਮ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨਾ ਜੀ।
1: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ।
0: ਹਾਂਜੀ ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ
1: ਜੀ
0: ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਨਸ਼ਨ ਜਿਹੜੀ ਆ,
1: ਜੀ
0: ਪਰ ਹੈਗਾ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ। ਮੰਨ ਲਓ
1: ਜੀ
0: ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ,
1: ਜੀ
0: ਹਾਂਜੀ ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਕੀ ਉਹ
1: ਜੀ
0: ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ
1: ਪਰ ਸਰਕਾਰ
0: ਪੁਲਿਸ
1: ਸਰ
0: ਦੇ
1: ਸਰ
0: ਅੰਦਰ ਵੀ।
1: ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ DGP ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ, ਕਿ ਉਹਨਾਂ ਦਾ ਥੋੜ੍ਹਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜ੍ਹਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਹੈ।
0: ਭਾਈ ਸਾਹਿਬ ਬਟ ਨੈਚੁਰਲ ਆ, ਇਹ ਤਾਂ
1: ਜੀ
0: ਹਿਊਮਨ ਸਾਈਕੋਲੋਜੀ ਆ ਜੀ।
1: ਜੀ
0: ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ,
1: ਜੀ
0: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ।
1: ਜੀ
0: ਸਰਕਾਰ ਮੈਨੂੰ 20 ਵਾਰੀ ਕਵੇ ਜੀ, ਮੈਂ
1: ਜੀ
0: ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ। ਉਸ
1: ਬਿਲਕੁਲ
0: ਵੇਲੇ ਜ਼ਮੀਰ ਵੀ ਜਾਗ ਪੈਂਦੀ ਹੈਗੀ, ਭਾਈ ਮੈਂ
1: ਬਿਲਕੁਲ
0: ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ,
1: ਜੀ
0: ਠੀਕ ਆ ਜੀ। ਇਹ ਸਾਰੀਆਂ ਸੌਹਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਕਿਓਰ ਹੋਵੇ ਜੀ।
1: ਜੀ
0: ਸੋ
1: ਪਰ
0: ਇਸ
1: ਸਾਈਂ ਸਾਹਿਬ
0: ਕਰਕੇ
1: ਕੋਈ
0: ਜਿਹੜਾ
1: ਆਉਣ
0: ਹੈਗਾ
1: ਵਾਲੀ ਸਰਕਾਰ ਇਹ ਆਪਣੇ ਮੈਨੀਫੈਸਟੋ ਦੇ ਵਿੱਚ ਪਾਏਗੀ ਕਿ ਇਦਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਮਾਈ ਬਾਪ ਕਹਿ ਸਕਦੇ ਹਾਂ ਸਿੱਧੇ ਤੌਰ ਦੇ ਉੱਤੇ, ਕਿ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
0: ਨਹੀਂ ਤੇ ਉਹਨਾਂ ਨੇ 5 ਸਾਲ ਰਾਜ ਨਹੀਂ ਕਰਨਾ, ਤੁਹਾਡਾ ਹੀ ਖਿਆਲ ਹੈ, ਉਹਨਾਂ ਨੇ ਜਾਤੀਆਂ ਨਹੀਂ ਕਰਨੀਆਂ। ਪਰ ਇਹ ਤਾਂ ਜਿਹੜਾ ਹੈਗਾ ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਯੁਗ ਆ ਜਾਏ,
1: ਜੀ
0: ਸਰਕਾਰ ਬਦਲਣੀ ਹੈ, ਯੁੱਗ ਨਹੀਂ ਬਦਲਣਾ। ਹਾਂਜੀ
1: ਯੁੱਗ ਬਦਲ ਗਏ, ਬਿਲਕੁਲ ਹੈ ਜੀ
0: ਆ, ਫਿਰ
1: ਇਹ
0: ਤੁਸੀਂ ਤਾਂ
1: ਗੱਲਾਂ
0: ਸੋਚਦੇ ਹੈਗੇ ਵੀ ਸਰਕਾਰ ਬਦਲ ਦੇ ਨਾਲ ਯੁੱਗ ਬਦਲ ਜਾਊਗਾ, ਯੁੱਗ ਨਹੀਂ
1: ਜੀ
0: ਬਦਲਣਾ ਸਰਕਾਰ ਬਦਲਣੀ ਆ।
1: ਬਦਲਣੀ
0: ਇਸ
1: ਹੈ
0: ਕਰਕੇ ਉਹਨਾਂ ਨੇ ਵੀ ਇਹ ਕੁਛ ਕਰਨਾ ਆ, ਥੋੜਾ ਕਿਸੇ ਲਿਮਿਟ ਚ ਕਰ ਲੈਣ ਤੇ
1: ਕਰ
0: ਚੰਗਾ ਜੀ।
1: ਲਾਂਗੇ
0: 4.5 ਸਾਲ ਦਾ ਕੱਚਾ ਤੁਰਿਆ ਫਿਰਦਾ, ਉਹਨੂੰ ਆਪ ਨੂੰ ਸ਼ਰਮ ਆਉਂਦੀ ਹੋਣੀ ਹੈ, ਭਾਵਾਂ ਤਾਂ ਜਨਾਨੀ
1: ਬਿਲਕੁਲ
0: ਵੀ ਕਹਿੰਦੀ ਹੋਵੇ ਜਾ
1: ਬਿਲਕੁਲ
0: ਓਏ
1: ਹੈ
0: ਕੱਚਿਆ ਤੂੰ ਤਾਂ ਕੱਚਾ ਹੀ ਰਹਿਣਾ। ਹਾਂਜੀ
1: ਜੀ
0: ਤੋ ਇਸ ਕਰਕੇ
1: ਜੀ ਤੇ ਸੈਣੀ ਸਾਹਿਬ
0: ਹੁਣ ਹਾਈ
1: ਜਗਤਾਰ
0: ਕੋਰਟ ਚ
1: ਸਿੰਘ ਉਰਫ ਜੱਗੀ ਜੋਲ ਪਿਛਲੇ ਸਮਿਆਂ ਤੋਂ 2017 ਤੋਂ ਵਿਆਹ ਕਰਾਉਣ ਆਏ ਤੇ ਉੱਥੇ ਸਾਰਾ ਕੁਝ ਉਸ ਤਰ੍ਹਾਂ ਬਾਅਦ ਗ੍ਰਿਫਤਾਰ ਉੱਥੇ ਸਾਰਾ ਕੁਝ ਉਸ ਤਰ੍ਹਾਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਨੇ, ਅੰਦਰ ਫਸੇ ਨੇ, ਟਾਰਗੇਟ ਕਿਲਿੰਗ ਦੇ ਮਾਮਲੇ, ਹੋਰ ਸਾਰਾ ਸਿਲਸਿਲਾ ਪਿਆ, ਕਿ ਇੱਕ ਇਗਜ਼ਾਮਪਲ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਕਿ ਆਪਣਾ ਨਾਲ ਦੀ ਨਾਲ ਅਗਲੇ ਤੋਂ ਅਗਲੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ ਹੈ, ਉਹ ਕਿਤੇ ਨਾ ਕਿਤੇ ਅਸਰਦਾਰ ਵੀ ਆਮ ਪਬਲਿਕ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਲਝਾਇਆ ਜਾਂਦਾ ਹੈ, ਖਾਸ ਕਰ NRI-ਆਂ ਨੂੰ ਜਾਂ ਹੋਰ ਸਾਰੇ ਚੱਕਰਾਂ 'ਚ ਪਾਇਆ ਜਾਂਦਾ ਹੈ, ਅਤੇ ਲੋਕਲ ਵੀ ਹੈਗੇ ਨੇ ਸਾਰੇ, ਬਹੁਤ ਸਾਰੇ ਕੇਸ ਨੇ, ਉਹ ਚਾਹੇ ਮਿਨਿਸਟਰਾਂ ਦੇ MLA-ਆਂ ਦੇ ਉੱਤੇ ਨੇ ਜਾਂ ਆਮ ਜਨਤਾ ਦੇ ਉੱਤੇ ਵੀ ਨੇ, ਉਹਨੂੰ ਵੱਧ ਤੋਂ ਵੱਧ ਕਹਿ ਸਕਦੇ ਅੱਗੇ ਤੋਂ ਅੱਗੇ ਪਾਇਆ ਜਾਂਦਾ ਕਿ ਇੱਕ ਕੇਸ ਦੀ ਸਮਾਪਤੀ ਹੁੰਦੀ ਹੈ, ਦੂਸਰਾ ਠੋਕ ਦਿੱਤਾ ਜਾਂਦਾ, ਉਹਦੇ ਉੱਤੇ ਨਾਲ ਹੀ ਅਰੈਸਟ ਕੀਤੀ ਜਾਂਦੀ ਹੈ। ਪਰ ਪਿਛਲੇ ਦਿਨਾਂ 'ਚ ਜੋ ਫੈਸਲਾ ਆਇਆ ਉਹਦਾ ਕਿਤੇ ਨਾ ਕਿਤੇ ਅਸਰ ਦੇਖਦੇ ਹੋ ਇਸ ਚੀਜ਼ ਦੇ ਵਿੱਚ, ਆਖਿਰਕਾਰ ਜੱਗੀ ਜੋਹਲ ਨੂੰ ਫਿਰ ਰਿਹਾਅ ਕਰਨਾ ਹੀ ਪਿਆ ਜੀ।
0: ਭਾਲੇ ਸਾਹਿਬ ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ,
1: ਜੀ
0: ਬੇਲ ਦੇ ਕੇ ਜਿਹੜਾ ਹੈਗਾ ਆ ਨਾ ਜਮਾਨਤ ਤੇ ਰਿਹਾ ਕੀਤਾ,
1: ਜ਼ਮਾਨਤ ਮਿਲਣ ਮਗਰੋਂ
0: ਜਿਹੜਾ ਕੱਲਾ
1: ਹੋਏ
0: ਰਿਹਾ
1: ਰਿਹਾਅ
0: ਕਰਨਾ
1: ਲਿਖਿਆ
0: ਹੈਗਾ ਆ, ਉਹ ਤਾਂ ਹੈਗਾ ਵੀ ਹਾਂ ਐਕੁਇਟਲ ਹੋ ਗਈ ਜੀ,
1: ਜਿਹੜਾ
0: ਐਕੁਇਟਲ ਨਹੀਂ ਹੋਈ,
1: ਜੀ
0: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਸੀ।
1: ਜੀ
0: ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ
1: ਜੀ
0: ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
1: ਬਿਲਕੁਲ ਹੈ ਜੀ,
0: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ
1: ਜੀ
0: ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਬੇਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ।
1: ਜੀ

0: ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ
1: ਜੀ
0: ਉਹ ਕਿਸੇ ਨਾ ਕਿਸੇ ਗੱਲ ਤੇ ਹੜਿੱਚਾ ਹੀ ਲਾ ਦੇਣਾ ਹੁੰਦਾ ਨਾ ਜੀ, ਵੀ
1: ਜੀ
0: ਮੰਨ ਲਓ ਜੀ ਇਹਨਾਂ ਕੋਲ ਕੋਈ ਲੋਕਲ ਹੈ ਨਹੀਂ ਗਾ ਜੀ, ਉਹ ਜਿਹੜਾ ਆ ਅਪੀਲ ਪਾਉਣ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨਹੀਂ ਗਾ ਜੀ,
1: ਜੀ
0: ਹਾਂਜੀ ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ, ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ ਉਸ ਤੋਂ ਬਾਅਦ ਪੁਲਿਸ ਨਾ ਛੱਡੇ,
1: ਜੀ
0: ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
1: ਜੀ
0: ਔਰ ਰੋਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ IO ਤੇ ਜਾਂ ਉਸ ਥਾਣੇ ਇੰਚਾਰਜ ਤੇ,
1: ਜੀ
0: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ,
1: ਜੀ
0: ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ,
1: ਜੀ
0: ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ,
1: ਜੀ
0: ਇਸੇ ਕਰਕੇ ਉਹਨਾਂ ਨੇ 2:30 ਵਜੇ ਦਾ ਟਾਈਮ ਦਿੱਤਾ ਸੀ,
1: ਜੀ
0: 2:30 ਵਜੇ ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
1: ਬਿਲਕੁਲ ਬਿਲਕੁਲ
0: ਤੇ ਉਹ ਫਿਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ।
1: ਜੀ
0: ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ
1: ਜੀ
0: ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ,
1: ਜੀ
0: ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ,
1: ਦੇਸ਼ ਤੋਂ ਬਾਹਰ ਵੀ
0: ਇਹ
1: ਨਹੀਂ ਮੇਰੇ
0: ਜਿਹੜਾ
1: ਖਿਆਲ ਨਾਲ
0: ਆ
1: ਜਾ ਸਕਣਗੇ, ਕਿਉਂਕਿ ਜਿਹੜੀ
0: ਨਹੀਂ ਜਾ
1: ਕੰਡੀਸ਼ਨਾਂ
0: ਸਕਦੇ
1: ਲਾਈਆਂ
0: ਜੀ,
1: ਨੇ
0: ਨਹੀਂ
1: ਜੀ
0: ਜਾ
1: ਅਜੇ ਤੱਕ
0: ਸਕਦੇ, ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ
1: ਜੀ
0: ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ
1: ਭਾਰਤ ਨੂੰ
0: ਹੋਊਗਾ
1: ਛੱਡ
0: ਜੀ।
1: ਕੇ ਨਹੀਂ ਜਾ ਸਕਦੇ ਜੀ,
0: ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ
1: ਜੀ
0: ਭਾਰਤੀ ਕਾਨੂੰਨ ਨੂੰ, ਤੇ
1: ਜੀ
0: ਮੈਂ ਇਹੀ ਗੱਲ ਕਹੂੰਗੀ ਔਰ ਕਹੂੰਗਾ ਵੀ ਜਿਹੜਾ ਹੈ ਉਹ ਇੱਕ ਗੀਤ ਨਹੀਂ ਸੀਗਾ ਜੀ ਵੀ
1: ਜੀ
0: ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ, ਹੈਂਜੀ
1: ਬਿਲਕੁਲ
0: ਲਓ ਇੱਕ ਇੱਕ ਸਰ ਇੱਕ ਮੰਨ ਲਓ ਭਰੇ, ਮੈਂ ਮਤਲਬ ਦੋਨੇ
1: ਜੀ
0: ਪੋਸੀਬਿਲਟੀਆਂ ਰੱਖਦਾ
1: ਜੀ
0: ਵੀ ਇੱਕ ਉਹਨਾਂ ਦੇ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ
1: ਜੀ
0: ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ
1: ਜੀ
0: ਜਿਹੜੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ 'ਚ ਹੋਈ ਸੀ
1: ਜੀ
0: ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ, ਤੇ
1: ਜੀ
0: ਬਾਅਦ 'ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ,
1: ਬਿਲਕੁਲ ਹੈ ਜੀ
0: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ
1: ਜੀ
0: ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ,
1: ਜੀ
0: ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ
1: ਜੀ
0: ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ
1: ਜੀ
0: ਪ੍ਰੂਵਿੰਗ ਐਨੀ ਚਲਾਨ ਤੇ ਵਿਦਆਊਟ ਐਨੀ ਟ੍ਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ ਜੀ,
1: ਜੀ
0: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ
1: ਜੀ
0: ਵੀ ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ
1: ਬਣਾ ਕੇ
0: ਜੀ,
1: ਬਹਿ ਗਏ ਜੀ,
0: ਤੇ
1: ਬਿਲਕੁਲ ਹੈ ਜੀ,
0: ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ, ਇਹ
1: ਜੀ
0: ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤੇ ਤਾਂ ਉਹ ਬਾਹਰ ਆਏ ਆ ਜੀ,
1: ਬਿਲਕੁਲ ਹੈ
0: ਤੇ
1: ਜੀ ਜੀ
0: ਬਾਕੀ ਜਿਹੜਾ ਹੈ ਨਾ ਜੀ ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ ਇੰਨਾ ਹਰਾਸ ਕਰਕੇ ਛੱਡਦੇ ਹੈਗੇ ਆ ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ ਹੋ, ਕਹਿੰਦਾ ਮੈਂ ਅਦਾਲਤਾਂ ਦੇ
1: ਜਾਨ
0: ਕੋਰਟਾਂ ਦੇ
1: ਛੱਡੋ
0: ਲਾਗੇ
1: ਮੇਰੀ
0: ਉਹਦੀ
1: ਜੀ,
0: ਨਹੀਂ ਲੰਘਣਾ ਜੀ,
1: ਬਿਲਕੁਲ ਹੈ
0: ਹੈ
1: ਜੀ
0: ਜੀ ਮੇਰੀ ਜਾਨ ਛੱਡੋ ਮੈਂ ਨਹੀਂ ਮੁੜ ਕੇ ਦੇਖਦਾ ਇੱਧਰ ਨੂੰ,
1: ਬਿਲਕੁਲ ਹੈ
0: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਆ ਉਹ ਕੋਈ ਨਹੀਂ ਕਲੇਮ ਕਰਦਾ, ਇੱਥੇ ਅਗਲੇ ਕਹਿੰਦੇ ਜਾਨ 2500 ਲੱਖੋਂ ਪਾਏ ਜੀ
1: ਲੱਖੋਂ ਪਾਏ ਜੀ, ਤੇ ਜਾਨ 2500
0: ਜੀ ਪਰ
1: ਲੱਖੋਂ ਪਾਏ ਸੈਣੀ ਸਾਹਿਬ, ਪਰ ਪੰਜਾਬ ਸਰਕਾਰ ਜਿਹੜੀ ਆ ਸਿਰਫ ਸਾਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ ਭਾਈ, ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ, ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ 'ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ ਜਿਸ ਦੇ ਵਿੱਚ ਧੁੰਮਾ ਸਾਹਿਬ ਵੀ ਨੇ ਨਾਲ ਅਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ, ਅਤੇ ਅਸਲ ਦੇ ਵਿੱਚ ਓਫੀਸ਼ੀਅਲ ਤੌਰ ਦੇ ਉੱਤੇ ਖੱਤ ਜਿਹੜਾ ਹੈ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਤੁਹਾਡਾ ਆ ਗਠਨ ਕਰ ਦਿੱਤੀ ਹੈ ਜੀ, ਅਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ।
0: ਗੱਲ ਇੱਦਾਂ ਹੈਗੀ ਆ ਜੀ ਵੀ ਇਹਨਾਂ ਦਾ ਤਾਂ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਤਾਂ ਸਾਨੂੰ ਵੀ ਸਮਝ ਆਉਣ ਲੱਗ ਪਈ ਆ ਜੀ,
1: ਜੀ
0: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾਂ ਚਿੱਠੀ ਪਾਤੀ ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ,
1: ਆਖਰੀ ਤਰੀਕ ਨੂੰ ਮਿਲਦੀ ਹੈ ਜੀ।
0: ਹਾਂ ਜੀ ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ, ਉਦੋਂ
1: ਹਾਂ
0: ਜਦੋਂ ਕਿਹਾ
1: ਬਿਲਕੁਲ ਹੈ
0: ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ, ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ 'ਚ
1: ਜੀ
0: ਰੱਖ ਦਿੱਤੇ ਜੀ,
1: ਜੀ
0: ਤੋ ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ,
1: ਜੀ
0: ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ
1: ਜੀ
0: ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ, ਜੋ
1: ਜੀ
0: ਮਰਜ਼ੀ ਕਰ ਲਓ,
1: ਜੀ
0: ਚਾਹੇ ਉਹਨਾਂ ਨੂੰ ਪੰਥ ਚੋਂ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ, ਉਹ
1: ਬਿਲਕੁਲ ਹੈ ਜੀ
0: ਉਹਨਾਂ ਨੇ ਨਹੀਂ, ਉਹ ਜਦੋਂ ਤਿਆਰ ਹੀ ਹੈ ਨਹੀਂ ਸੀ ਇਸ ਗੱਲ ਦੇ ਉੱਤੇ। ਹੈ
1: ਜੀ
0: ਜੀ, ਤੁਸੀਂ ਵਿਧਾਨ ਜਿੰਨੇ ਮਰਜ਼ੀ MLA ਸੱਦ ਲਏ, ਇੱਥੇ
1: ਜੀ
0: ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨਹੀਂ ਪੜ੍ਹੇ ਆਇਆ ਜੀ,
1: ਜੀ
0: ਤੇ ਪੜ੍ਹੇ ਆਇਆ ਉਹਨਾਂ ਨੇ ਵੀ, ਕਿਉਂਕਿ ਜੋ ਬੋਲੀ ਜਾਂਦੇ ਉਹ ਐਕਟ 'ਚ ਹੈ ਨਹੀਂ ਲਿਖਿਆ ਆ,
1: ਜੀ
0: ਹੈਰਾਨ ਸਾਰੀ ਆ ਵੀ ਇਹ ਕਿਹੜਾ ਮੰਦਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ
1: ਜੀ
0: ਹੈਗੇ ਜੀ, ਉਹਦਾ ਮਾਂ ਪਿਓ ਜਿਹੜਾ ਆ ਉਹ ਰਿਸਪੋਂਸੀਬਲ ਹੋਊਗਾ, ਉਹ
1: ਜੀ
0: ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ, ਪਤਾ ਹੀ ਨਹੀਂ ਕਿਸੇ ਨੂੰ।
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ, ਕਰਨਾ ਕੁਰਨਾ ਕੁਛ ਨਹੀਂ, ਪਿੱਛੇ ਮਹੀਨੇ ਦਾ ਚਾਰ ਰਹਿ ਗਏ ਆ ਜੀ, ਫਿਰ ਕੋਡ ਆਫ
1: ਬਿਲਕੁਲ
0: ਕੰਡਕਟ ਲੱਗ ਜਾਣਾ ਜੀ।
1: ਜੀ
0: ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋਲ ਹੈਗਾ ਆ ਜੀ
1: ਜੀ
0: ਮਟੀਰੀਅਲ। ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ,
1: ਜੀ
0: ਤੇ ਉਹ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਹੈਗਾ ਜੀ, ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ, ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ।
1: ਜੀ
0: ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ,
1: ਜੀ
0: ਆ ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ, ਸਰ
1: ਜੀ
0: ਕਮਾਲ ਹੀ ਹੋਈ ਪਈ ਹੈਗੀ। ਇਹਨਾਂ ਲੋਕੀ ਇਹ ਸਮਝਦੇ ਨਹੀਂ ਕਿ ਇਹਨਾਂ ਨੂੰ ਸਮਝ ਹੀ ਹੈ ਨਹੀਂ ਕਿ ਜੀ
1: ਜੀ
0: ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨਿੰਗਾ, ਬਸ
1: ਜੀ
0: ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ
1: ਜੀ
0: ਆਊਗੀ ਤੇ ਸਾਡੀਆਂ ਚਮਦੀਆਂ ਚੱਲਣਗੀਆਂ ਜੀ।
1: ਜੀ
0: ਬਾਕੀ ਕਹਿੰਦੇ ਜੇ ਦੂਜੇ ਤੇ ਵਰਕਰ ਦੀ ਕੋਈ ਨਹੀਂ ਕਰਦੇ ਜੀ,
1: ਜੀ
0: ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਆ ਜੀ,
1: ਜੀ ਇਹ
0: ਤੋ
1: ਸੈਣੀ ਸਾਹਿਬ
0: ਪਤਾ ਨਹੀਂ
1: ਅਸਲ 'ਚ
0: ਇਹ
1: ਨਾ
0: ਜਿਹੜਾ
1: ਉਹ
0: ਹੈਗਾ ਜੀ
1: ਕਬੂਤਰ ਨੇ ਜਿਹੜੇ ਅੱਖਾਂ ਮੀਟ ਕੇ ਬੈਠੇ ਨੇ।
0: ਸਰ ਭੇਡਾਂ ਕਹਿੰਦੇ ਆ ਲੋਕੀ, ਮੈਂ ਨਹੀਂ ਕਹਿੰਦਾ ਜੀ, ਸੋਸ਼ਲ ਮੀਡੀਆ ਤੇ ਇੱਦਾਂ ਕਿਹਾ ਆਇਆ ਹੁੰਦਾ ਜੀ,
1: ਜੀ
0: ਔਰ ਇਹਨਾਂ ਦਾ ਐਕਟ ਆਇਆ ਹੁੰਦਾ ਜੀ,
1: ਜੀ
0: ਔਰ ਇਹਨਾਂ ਦਾ ਐਕਟ ਐਂਡ ਐਕਸ਼ਨ ਵੀ ਇਹੀ ਮਤਲਬ ਜਿਹੜਾ ਆ
1: ਚਲੋ
0: ਉਹ ਲੱਗਦਾ ਆ ਜੀ, ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿੱਧਰ ਨੂੰ ਇੱਕ
1: ਬਿਲਕੁਲ
0: ਭੇਡ ਤੁਰ ਪੈਂਦੀ ਬਾਕੀ ਵੀ ਉੱਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ
1: ਮਾਰਨ
0: ਕਰ
1: ਲੱਗ
0: ਦਿੰਦੀਆਂ ਜੀ।
1: ਪੈਂਦੀਆਂ ਨੇ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
0: ਹਾਂ ਜੀ
1: ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖੱਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖੱਤ ਨਹੀਂ ਕਹਿ ਸਕਦੇ, ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖੱਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ, ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ, ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ੍ਹ ਦੋ ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ, ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ ਜੀ।
0: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ ਤੇ ਮੈਂ ਕਿਉਂ ਪਿੱਛੇ ਰਹਿ ਜਾ
1: ਜੀ,
0: ਹਾਂਜੀ ਤੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ ਤੂੰ ਉਹਨਾਂ ਨੂੰ ਜਿਹੜੇ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ
1: ਜੀ
0: ਕਿ ਵੱਖਰੇ ਚੁੱਲ੍ਹੇ ਸਮੇਟੋ ਤੇ
1: ਜੀ
0: ਆਪ ਤੂੰ ਵੱਖਰਾ ਚੁੱਲ੍ਹਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਹਿੰਦੇ ਕਿਹਾ ਸੀ ਤੇ
1: ਜੀ
0: ਜੱਜ ਜਿਹੜਾ ਹੈਗਾ ਕਦੀ ਉਹ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ
1: ਜੀ
0: ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ,
1: ਜੀ
0: ਜੱਜ ਕਹਿੰਦਾ ਕੋਈ ਗੱਲ ਨਹੀਂ ਏਦਾਂ ਏ ਦੀ ਆ ਨਾ ਬੀ ਦੀ ਆ ਇਹ ਤਾਂ
1: ਜੀ
0: ਮੇਰੀ ਆ, ਹੈ ਜੀ ਆ
1: ਜੀ
0: ਫੈਸਲਾ ਇਹ ਦੇਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ ਜੀ
1: ਜੀ
0: ਇਹਨਾਂ ਦੀ ਆ ਜੀ,
1: ਪਰ
0: ਤੇ ਉਹ ਇਸ
1: ਸਾਹਿਬ
0: ਕਰਕੇ
1: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ 'ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ 'ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ FIR ਦਰਜ ਕਿਉਂ ਨਹੀਂ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ।
0: ਸਰ ਕੁਛ ਵੀ ਨਹੀਂ
1: ਜੀ,
0: ਇਹਨਾਂ ਦਾ ਵੀ ਇਹ ਵੀ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ
1: ਜੀ
0: ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਤ ਕਰਾਂ।
1: ਬਿਲਕੁਲ
0: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ
1: ਜੀ,
0: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
1: ਜੀ
0: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰ

0: ਮਾਇਆ ਜੀ,
1: ਕਰਨਾ ਹੈ ਜੀ
0: ਇਹ
1: ਬਿਲਕੁਲ ਜੀ,
0: ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ
1: ਨੁਕਸਾਨ
0: ਹੁੰਦੀ ਆ,
1: ਹੋ ਰਿਹਾ
0: ਧਰਮ ਦਾ
1: ਜੀ।
0: ਵੀ ਨੁਕਸਾਨ ਹੁੰਦਾ, ਇਹਨਾਂ ਚੋਂ ਕੋਈ ਜ਼ਬਾਨ ਬੰਦ ਕਰ ਲਏ
1: ਜੀ
0: ਹੈ ਜੀ, ਤੇ ਤਾਂ ਹੀ ਜਿਹੜਾ ਹੈ ਵੀ ਧਰਮ ਦਾ ਭਲੇ ਵਾਸਤੇ ਕੋਈ ਜ਼ਬਾਨ ਬੰਦ ਕਰ ਲਏ,
1: ਜੀ
0: ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ, ਵੀ
1: ਜੀ
0: ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨਹੀਂ ਇੱਥੋਂ ਹੈ
1: ਬਿਲਕੁਲ।
0: ਜੀ, ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੀਰਾਂ ਦੇ ਪੱਲੇ ਰਹਿਣ ਦੇਣਾ ਕੁਛ ਜੀ,
1: ਨਹੀਂ ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਭਾਈ
0: ਬਹੁਤ
1: ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
0: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ,
1: ਜੀ
0: ਵੱਡੀਆਂ ਜਾਂਦੀਆਂ ਆ, ਤੇ ਫਿਰ ਉਹ ਜਾਣੀਆਂ ਕਿੱਥੇ ਆ, ਜਾਂ
1: ਜੀ
0: ਬਾਦਲ ਦਲ ਨੂੰ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ,
1: ਹਾਂਜੀ
0: ਓਦਾਂ
1: ਹਾਂਜੀ
0: ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ,
1: ਬਿਲਕੁਲ
0: ਬੀਜੇਪੀ ਕੋਲ ਵੀ ਹੈਗੇ ਆ,
1: ਜੀ
0: ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ,
1: ਹੋਣੀ
0: ਜਾਂ
1: ਆ ਜੀ
0: ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ, ਤੇ ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ, ਇਹ
1: ਜੀ
0: ਤਾਂ ਨਾ ਤਿੰਨਾਂ ਦੇ ਵਿੱਚ, ਨਾ 13 ਚ, ਨਾ 12 ਚ, ਨਾ ਹੈ ਜੀ 17 ਚ, ਇਹ
1: ਜੀ
0: ਤੇ ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਂਦ ਹੀ ਦੇਖੀ ਜਾਂਦੇ ਹੈਗੇ ਆ ਜੀ,
1: ਬਿਲਕੁਲ
0: ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੋਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ,
1: ਜੀ
0: ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨਹੀਂ ਨਾ,
1: ਨਹੀਂ ਜੀ ਬਿਲਕੁਲ। ਪਰ ਸਿੰਘ
0: ਤੇ
1: ਸਾਹਿਬ
0: ਇਹ
1: ਇਹ ਆਲੀ
0: ਆਪਣੇ ਆਪ
1: ਸਾਹਿਬ
0: ਨੂੰ
1: ਦਾ
0: ਧਰਮ ਦੇ ਬਹੁਤ ਗਿਆਤਾ
1: ਜੀ,
0: ਸਰ, ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ, ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ,
1: ਬਿਲਕੁਲ
0: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜ਼ਿਆਦਾ ਸਿਆਣਾ ਆ, ਤੇ ਸਾਹਮਣੇ ਵਾਲਾ ਬੇਵਕੂਫ ਆ,
1: ਜੀ
0: ਉਹਦੇ ਨਾਲ ਫਿਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨਹੀਂ ਮਿਲਦੀ ਹੁੰਦੀ ਜੀ
1: ਬਿਲਕੁਲ ਆ ਜੀ। ਤੇ ਸੈਣੀ ਸਾਹਿਬ
0: ਜੀ,
1: ਤੁਸੀਂ
0: ਪਰ ਸਾਹਿਬ
1: ਆਲੀ ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ, ਇਹ ਆਲੀ ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ
0: ਨਹੀਂ
1: ਫਿਊਚਰ ਅੱਗੇ ਰਹਿ ਗਿਆ ਜੀ?
0: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ,
1: ਜੀ
0: ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ, ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ,
1: ਜੀ
0: ਪਾਰਟੀ ਰਜਿਸਟਰ ਹੋਏਗੀ। ਇਹ ਨਹੀਂ ਹੈਗਾ ਕਿ ਪਾਰਟੀ ਨੂੰ ਜਿਹੜਾ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ
1: ਡਿਨਾਈ
0: ਸਕਦੇ।
1: ਨਹੀਂ ਕਰ ਸਕਦੇ ਜੀ ਜੀ
0: ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ, ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
1: ਪਰ ਇਹਦੇ ਵਿੱਚ
0: ਉਹ
1: ਵੀ
0: ਤਾਂ
1: ਤਾਂ
0: ਪ੍ਰਵੇਲ
1: ਸੈਣੀ
0: ਕਰਦਾ ਹੀ
1: ਸਾਹਿਬ,
0: ਆ, ਕੋਟਾਂ ਹੈਗੀਆਂ।
1: ਸੈਣੀ ਸਾਹਿਬ ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਹੀ ਜਾਵੇ ਜੀ।
0: ਭਾਰੇ ਸਾਹਿਬ ਇਹ ਜੋ ਕੁਛ ਹੋ ਰਿਹਾ ਨਾ ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ,
1: ਜੀ
0: ਇਹ ਨੈਚੁਰਲ ਹੋ ਰਿਹਾ ਹੈਗਾ ਆ, ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
1: ਜੀ ਜੀ ਸੈਣੀ ਸਾਹਿਬ। ਲਓ ਜੀ ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਅਤੇ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਅਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ, ਜਿੰਨੀ ਵੀ ਚਰਚਾ ਹੋਈ ਆ ਉਹਦੇ ਵਿੱਚ ਆਪਣੇ ਵਿਚਾਰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਅਤੇ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੀ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਦੁਬਾਰਾ ਸੈਣੀ ਸਾਹਿਬ ਜੀ ਨੂੰ ਜੀ।
0: ਭਾਰੇ ਸਾਹਿਬ ਕੱਟ ਹੋ ਗਿਆ ਸੀ ਫੋਨ,
1: ਪਤਾ ਨਹੀਂ ਜੀ ਕੀ ਹੋਇਆ, ਆਪੇ ਝਟਕਾ ਜਿਹਾ ਲੱਗ ਗਿਆ ਜੀ ਐਦ।
0: ਵੀ ਮੇਰਾ ਟਾਈਮ ਪੂਰਾ ਹੋ ਗਿਆ ਹੁਣ, ਹਾਂਜੀ ਤੁਸੀਂ ਛੁੱਟੀ ਨਹੀਂ ਦਿੰਦੇ ਉਧਰ, ਉਧਰ ਮੁੰਮਾ ਸਾਹਿਬ ਆਉਣ ਨੂੰ ਬੈਠੇ ਹੈਗੇ, ਉਹਨਾਂ ਨੇ ਢੋਲਕੀਆਂ ਛਾਣੇ ਕੱਸ ਲਏ ਆਪਣੇ, ਤੇ ਹੁਣ ਤੁਸੀਂ ਆਪਾਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਜੀ। ਹਾਂਜੀ
1: ਥੈਂਕ ਯੂ ਜੀ, ਥੈਂਕ
0: ਸੋ
1: ਯੂ।
0: ਸੋ ਸੋ ਮੇਰੀ ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਹੈ ਇਹ ਨੈਚੁਰਲੀ ਆ,
1: ਜੀ
0: ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆ, ਆਉਣ ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ
1: ਜੀ
0: ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ,
1: ਜੀ
0: ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ,
1: ਬਿਲਕੁਲ
0: ਮੈਨੂੰ ਉਮੀਦ ਆ ਜੀ।
1: ਤੇ
0: ਜੀ ਭਾਰਤ ਸਾਹਿਬ ਥੈਂਕ ਯੂ
1: ਜਾਂਦੇ
0: ਜੀ,
1: ਜਾਂਦੇ
0: ਹਾਂ ਜੀ
1: ਸੱਠ ਅੱਠਾ ਕਰ ਲੈਨੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌ ਰਹੇ ਨੇ
0: ਪਹੁੰਚ ਗਈ ਹੈਗੀ ਆ, ਤੇ ਫੇਰ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ
1: ਜੀ।
0: ਆਪਾਂ ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਹੈ ਜੀ, ਵਧੇ ਖਰਚੇ। ਹਾਂਜੀ,
1: ਵਧੇ
0: ਆਪਾਂ ਹੀ
1: ਖਰਚੇ
0: ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ।
1: ਜੀ
0: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ ਉਹਨਾਂ ਨੇ, ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ।
1: ਜੀ
0: ਹਾਂਜੀ, ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5 ਲੱਖ ਰੁਪਇਆ ਹੋਇਆ, ਉਹਨਾਂ ਨੇ ਸੜਕ ਬਣਾ ਲਈ ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ ਹੈ ਜੀ।
1: ਛੇੜਛਾੜ ਹੋ ਗਈ ਸੜਕ ਤੇ।
0: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ
1: ਜੀ
0: ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਹੈ ਜੀ।
1: ਬਿਲਕੁਲ
0: ਆਪਣੇ ਕੱਕੜ ਸਾਹਿਬ
1: ਜੀ,
0: ਆਏ ਆ ਕਈ ਵਾਰੀ, ਆਪਣੇ ਪ੍ਰੋਗਰਾਮਾਂ 'ਚ ਸ਼ਾਮਲ ਵੀ ਹੁੰਦੇ ਰਹੇ ਜੀ।
1: ਹਾਂਜੀ
0: ਹਾਂ
1: ਬਿਲਕੁਲ
0: ਜੀ,
1: ਜੀ
0: ਠੀਕ
1: ਥੈਂਕ ਯੂ
0: ਠੀਕ ਹੈ
1: ਸਰ,
0: ਭਾਈ ਸਾਹਿਬ ਦਿਓ ਇਜਾਜ਼ਤ ਜੀ,
1: ਸ਼ੁਕਰੀਆ ਜੀ,
0: ਬਾਬਾ ਸਾਹਿਬ ਰੁਕੋ ਆ ਜਾਓ ਜੀ, ਹੁਣ ਚੱਲੀਏ ਫਿਰ।
1: ਸ਼ੁਕਰੀਆ ਜੀ,
0: ਥੈਂਕ ਯੂ ਜੀ,
1: ਸ਼ੁਕਰੀਆ
0: ਜੀ,
1: ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ
1: ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲਓ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਦੋ ਤਿੰਨ ਖਬਰਾਂ ਨੇ ਵਿਦੇਸ਼ਾਂ ਦੀਆਂ ਵੀ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਹੈ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਹਾਂ ਕੁਝ ਹੀ ਪਲਾਂ ਦੇ ਵਿੱਚ। ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ, ਫਲਾਈਟ ਜਿਹੜੀ ਹੈ ਕੱਲ੍ਹ ਰਾਤੀ ਔਜਲਾ ਸਾਹਿਬ ਨੇ ਜਿਵੇਂ ਖਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈਟ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਇਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਹਨਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ, ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉੱਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਬਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ, ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ, ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿੱਚ ਨੇ। ਗ੍ਰਿਫਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇੱਕ CNN ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿੱਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਤੇ ਨੇਤਨਯਾਹੂ ਨੇ ਫੋਨ ਦੇ ਉੱਤੇ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਚਰਚਾ ਕੀਤੀ ਹੈ ਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਨਯਾਹੂ ਨੇ ਕਿਹਾ ਕਿ ਉਹਨਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਸ਼ੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿੱਚ ਸਵਾਰ ਲੋਕ ਇਜ਼ਰਾਈਲ, ਭਾਰਤ ਅਤੇ UAE ਤੋਂ ਸਨ ਉਹਦੇ ਵਿੱਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਨਯਾਹੂ ਨੇ ਪਿਛਲੇ ਦਿਨਾਂ ਦੇ ਵਿੱਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿੱਚ ਉਡਾਣ ਲਗਭਗ 1 ਮਿੰਟ ਦੇ ਵਿੱਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇੱਕ ਅਨਿਯਮਤ ਚੱਕਰ ਲਗਾਇਆ ਅਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿੱਚ ਜਿਹੜੇ ਉਤਾਰੀ ਗਈ ਅਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 MAX 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਣ ਦੇ ਸੰਚਾਰ ਨੂੰ ਸੁਣਿਆ ਸੀਗਾ, ਉਹਨੇ ਦੱਸਿਆ ਕਿ ਪਿਛੋਕੜ ਦੇ ਵਿੱਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿੱਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਅਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਅਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਅਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਅਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਹਨਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ ਹੈ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿੱਚ 171 ਸਾਲ ਲੱਗਣਗੇ ਹੋਰ ਕਹਿੰਦੇ। ਅਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿੱਚ ਆਲਮੀ ਆਗੂਆਂ ਦੀ ਹਾਲ ਦੇ ਵਿੱਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਅਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿੱਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆ ਨੂੰ ਜਿਹੜਾ ਦਰਸਾਉਂਦੀ ਹੈ। ਅਤੇ ਉਹਨਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿੱਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਅਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿੱਚ ਵੀ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿੱਚ ਹੋਵੇਗੀ 20% ਕਟੌਤੀ, ਹੇਕ ਸਿਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕ ਸਿਤ ਨੇ ਕੱਲ੍ਹ ਬੀਤੇ ਰਾਤ ਦੇ ਵਿੱਚ ਆਪਣੇ ਸਾਲਾਨਾ ਸਟੇਟ ਆਫ ਦਾ ਫੋਰਸ ਸੰਬੋਧਨ ਦੇ ਵਿੱਚ ਅਮਰੀਕੀ ਫੌਜ ਦੇ ਵਿੱਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਹਨਾਂ ਦੇ ਵਿੱਚ ਇੱਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਅਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿੱਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕ ਸਿਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਅਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇੱਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਹਨਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇੱਕ ਦਫ਼ਤਰ ਬਣਾਏਗਾ ਅਤੇ 40 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਗ ਸਿਤ ਨੇ ਵਰਜੀਨੀਆ ਦੇ ਵਿੱਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਅਤੇ ਭਰਤੀ ਕੀਤੇ ਕਰਮਚਾਰੀਆਂ ਦੇ ਇੱਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕ ਸਿਤ ਨੇ ਆਪਣੇ ਸੰਬੋਧਨ ਦੇ ਵਿੱਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਈਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿੱਚ ਰੁੱਝੀ ਹੋਈ ਹੈ, ਜਿਸਦਾ ਕੋਈ ਸਪੱਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੂਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਅਤੇ ਲਾਤੀਨੀ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਕਿਸ਼ਤੀਆਂ ਦੇ ਉੱਤੇ ਹਮਲਿਆਂ ਦੇ ਵਿੱਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਅਤੇ ਨਾਲ ਹੀ ਦੁਨੀਆ ਭਰ ਦੇ ਹੋਰ ਕਾਰਜਾਂ ਦੇ ਵਿੱਚ ਵੀ ਅਤੇ ਸਟੇਟ ਆਫ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿੱਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਈਰਾਨ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਿਹੜਾ ਈਰਾਨ ਦੇ ਵਿਦੇਸ਼ ਮੰਤਰੀ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਸ਼ਾਮਲ ਹੋਣ ਵਾਲੇ ਉਹਨਾਂ ਦੇ ਵਫਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਈਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਹਨਾਂ ਦੇ ਵਫਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ, ਹਾਲਾਂਕਿ ਉਹਨਾਂ ਦੇ ਉੱਤੇ ਸਖਤ ਪਾਬੰਦੀਆਂ ਸਨ। ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਪਿਛਲੇ ਜਿਹੜਾ ਹਫ਼ਤੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇੱਕ ਦਿਨ ਬਾਅਦ ਨਿਊਯਾਰਕ ਛੱਡ ਗਏ ਸਨ, ਜਦੋਂ ਕਿ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨਿਊਯਾਰਕ ਦੇ ਵਿੱਚ ਹੀ ਰਹੇ। ਉਹ ਕਥਿਤ ਤੌਰ ਦੇ ਉੱਤੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ, ਟਕਰਾਅ ਨੂੰ ਖਤਮ ਕਰਨ ਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਪਰ ਜਿਹੜਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਉੱਤੇ ਅਮਰੀਕਾ ਨਾਲ ਅਸਿੱਧੇ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਰੁਕੇ ਸਨ। ਕੁਝ ਰਿਪੋਰਟਾਂ ਜੋ ਦਰਸਾਉਂਦੀਆਂ ਨੇ ਉਹ ਅਰਾਕਚੀ ਨੇ ਬੁੱਧਵਾਰ ਨੂੰ ਤੱਕ ਜਿਹੜਾ ਸੀ ਕੱਲ੍ਹ ਬੀਤੇ ਤੱਕ ਨਿਊਯਾਰਕ ਦੇ ਵਿੱਚ ਰਹਿਣ ਦੀ ਯੋਜਨਾ ਬਣਾਈ ਸੀ ਤੇ ਦੋ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਫ਼ਤੇ ਦੇ ਅੰਤ ਦੇ ਵਿੱਚ ਈਰਾਨੀ ਤੇ ਕਤਰ ਦੇ ਵਿਚੋਲਿਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਵਿੱਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਈਰਾਨੀ ਵਫ਼ਦ ਨੂੰ ਦੱਸਿਆ ਕਿ ਅਰਾਕਚੀ ਤੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਖੁੱਲੀਆਂ ਨੇ, ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿੱਚ ਤੇ ਫਿਰ ਆਪਾਂ ਆਗਿਆ ਦੇ ਵੱਲ ਨੂੰ ਵਧਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ ਤੇ ਉਸ ਵਕਤ ਦੇ ਵਿੱਚ ਮੈਂ ਦੋਸਤੋ ਮਾਫ਼ੀ ਚਾਹਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ੍ਹ ਦਿੱਤੀ ਜਾਏਗੀ। ਤੇ ਲਓ ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਨੂੰ ਜੀ।
2: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ, ਖਬਰਾਂ ਮੈਂ ਵੀ ਸੁਣ ਰਿਹਾ ਸੀ ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਉਹ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਵੀ ਬਈ ਦੁਆ ਹੈਗੀ ਆ ਉਸ ਅਕਾਲ ਪੁਰਖ ਦੇ ਅੱਗੇ ਉਸ
1: ਵਾਹਿਗੁਰੂ
2: ਨਾ ਕੋਈ ਜ਼ਰੂਰ ਸ਼ਖਸੀਅਤ ਸਾਹਮਣੇ ਆਵੇ ਜਿਹੜਾ ਹੈਗਾ ਜਿਹਦੀ ਕਿ ਜਿਹਦਾ ਇੰਤਜ਼ਾਰ ਹੈਗਾ ਹਨਾ, ਤੇ ਯਾਨੀ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
1: ਜੀ,
2: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
1: ਜੀ।
2: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ ਦੁਆਵਾਂ
1: ਜੀ ਬਿਲਕੁਲ
2: ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼ ਹੈ
1: ਜੀ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭਗਤ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ, ਕਦੇ ਵੀ ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ
1: ਜੀ,
2: ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
1: ਬਿਲਕੁਲ
2: ਇਸੇ ਕਰਕੇ ਕਹਿੰਦੇ ਗੋ ਕੌਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੌਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
1: ਜ਼ਰੂਰੀ ਹੈ ਜੀ ਜੀ।
2: ਫਿਰ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ
1: ਆਉਣ ਦਿਓ ਜੀ, ਆਉਣ ਦਿਓ
2: ਹਿੰਦੀ ਦੇ ਵਿੱਚ ਹੈਗਾ ਮੈਂ ਸ਼ੁਰੂ ਕਰਦਾ ਜੀ।

0: जिन कल तड़पना पड़ी जिनकी याद में,
1: वाह
0: तड़पना पड़ी जिनकी याद में।
1: जी,
0: हाँ जी,
1: थैंक
0: कल
1: यू जी।
0: तड़पना पड़े जिनकी
1: हाँ जी,
0: याद में, जिंदगी के सफर में गुजरे जाते हैं जो मुकाम, वो फिर नहीं आते, वो फिर नहीं आते। थैंक
1: वाह जी,
0: यू सो मच मिस्टर
1: थैंक यू
0: भाई,
1: जी मामा जी, बहुत बहुत शुक्रिया। थैंक यू जी, हर बार की तरह
0: शुक्रिया
1: थैंक यू, सत श्री
0: शुक्रिया
1: अकाल जी।
0: शुक्रिया।
1: दोस्तों, इसी दुबई तो मोहम्मद जी ते नाल आपां फिर नवीं जुगत तुहानू सुणाउंदे आ। अमृत कौर बटरुखा उन्हां दी कलम दे विच ओह कहाणी है, पर उस तो पहला कुछ तुहाडे सुनेहे ने, उन्हां दी नाल नाल थोड़ी जी सांझ पा के फिर अगे वधदे आ, जिस दे विच गल्लबात दोस्त मित्र आपस दे विच वी कर रहे ने। ते इस तरह ही राजन सैनी साहब ने सत श्री अकाल भेजी मोहम्मद जी ने, ते इस तरह सतनाम सिंह जानिया चल बाई जी, सिकंदर सिंह औजला साहब, जगसीर सिंह बाई जी सत श्री अकाल भेजदे ने, दविंदर भारत जी दुबई तो सत श्री अकाल लिखदे ने, ते सैनी साहब नूं सत श्री अकाल भेजी है दोस्तों ने। सुरजीत भारत साडे मदर आशीर्वाद भेजदे ने, शुक्रिया जी, धन्नवाद। ते औजला साहब लिखदे, सत श्री अकाल जी सारे प्यारियां नूं, सुरिंदर कौर माल जी ने सत श्री अकाल भेजी है। ते औजला साहब दे कुछ सुनेहे होर सी, कहिंदे बड़ेंग ने जो करना सी ओह कर दित्ता जी, ते राजन जी वधे खर्चिआं दे बारे ये सांझा कर दित्ता सी सुनेहा, ते अगे लिखिआ सी पहलां उहनां ने, इलाज बीमारी दा हुंदा, हिले दा कोई इलाज नहीं है जी, ये हाल ही कांग्रेस दे हन जी, कहिंदे। ते जटवैड़ बाई जी लिखदे अपने गुरीमान जी, बिल्कुल सही सैनी साहब, ते सारे वड्डे भरावां नूं सति श्री अकाल जी, मसला सारा कुर्सी दा है जी, ते ना जुग बदल बदलना ना सियासतदान कहिंदे बदलने है जी। मुकद्दर जी कहिंदे आ किहड़ा सतयुग जी, क्या बात है जी। ते जटवैड़ बाई जी कहिंदे आ मुकद्दर बाई, नाम ही कहिंदे सतयुग है, ना तुसीं देखिआ ना असीं देखिआ। अगे कहिंदे ने पर सैनी साहब डैनियल नूं अमेरिका दे दबाऽ दे विच बेल वी कहिंदे दे दित्ती सी, ते अमेरिका वी चला गिआ, ते म्यांमार जिहड़ा सीगा उहदे विच देश विरोधी गतिविधियां करदे फड़िआ गा उहनूं, ते अमेरिका तों डर फिर बंदा अमेरिका भेज दित्ता सी। हांजी, उह अंबैसियां दे विच बहि जांदे आ, किन्ना चिर इत्थे देखो आ अमेरिक दुबई सॉरी इंग्लैंड दे विच बैठे ने, जां स्विट्जरलैंड दीआं अंबैसियां च लोक बैठे ने, ते बहुत सारे वड्डे वड्डे केस है जी, उह इदां फिर हिला नहीं ना सकदे, किसे नूं कढ के लिजा नहीं सकदे जी। जटवैड़ बाई जी कहिंदे आ डूंघे आ बाई तुसीं सोचदे हो जी। ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ ਹੈ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਹੈ ਪਤਾ ਉਦੋਂ ਲੱਗਦਾ ਹੈ। ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮੈਂ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ। ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ, ਦਿਲ ਖੜਾ ਖੜਾ ਕੇ ਇਨਸਾਨ ਹੱਸ ਲੈਂਦਾ, ਕਹਿੰਦੇ ਜੀ ਕਿਆ ਬਾਤ ਹੈ ਜੀ। ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਹੈ ਇਸੇ ਬਹਾਨੇ ਨਾਲ। ਗੁਰੀ ਜੀ ਨੂੰ ਲਿਖਦੇ ਆ ਸੋਰੀ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ। ਤੇ ਠੀਕ ਹੈ ਬਾਈ ਜੀ, ਕਹਿੰਦੇ ਆਪਣੇ ਮੁਕੱਦਰ ਜੀ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲਓ ਦੋਸਤੋ, ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਆ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ 'ਚ ਵੀ ਬਣ ਰਹੇ ਨੇ, ਉੱਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ, ਗ੍ਰਿਫਤਾਰੀ ਤੋਂ ਬਾਅਦ ਆਲ ਇਜ਼ ਵੈਲ ਕਹਿਣ ਵਾਲੀ ਜਿਹੜੀ ਮਹਿਲਾ ਪੁਲਿਸ ਇੰਸਪੈਕਟਰ ਸੀਗੀ ਸੁਨੀਤਾ ਬਾਵਾ, ਨੌਕਰੀ ਤੋਂ ਬਰਖਾਸਤ ਕਰ ਦਿੱਤੀ ਗਈ ਹੈ। ਤੇ ਲਓ ਫਿਰ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਦੇ ਉੱਤੇ, ਤੇ ਆਖਰ ਦੇ ਵਿੱਚ ਤੁਹਾਡੀਆਂ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਤੇ ਗੱਲਬਾਤ ਕਰਦੇ ਹਾਂ ਕਹਾਣੀ ਦੀ। ਇਹ ਕਹਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਤੇ ਕਿੱਥੇ ਲਿਜਾਣਾ ਚਾਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਤੇ ਉਹਦੇ ਵੱਲ ਨੂੰ ਮਾਹੌਲ ਬਣਾਉਂਦੇ ਹਾਂ, ਚੱਲਦੇ ਹਾਂ ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂਦੇ ਜਾਂਦੇ। ਜੀ ਦੋਸਤੋ, ਇਹ ਕਹਾਣੀ ਹੈ ਨਵੀਂ ਜੁਗਤ। ਨਵੀਂ ਜੁਗਤ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਅਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ ਅਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਅਤੇ ਕਹਾਣੀ ਹੈ ਨਵੀਂ ਜੁਗਤ। ਉਂ ਜੇ ਮੈਂ ਬਿਰਧ ਆਸ਼ਰਮਾਂ ਦੇ ਵਿੱਚ ਵਗ ਜਾਂ, ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ, ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੋਨੇ ਹੀ ਹੋ ਗਈ। ਇਹ ਸਭ ਕੁਝ ਸੁਣ ਕੇ ਇੱਕ ਛੁਰੀ, ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ, ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜ੍ਹਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਅਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ, ਜਾਣੀ ਕਿ ਹੰਝੂ ਜਿਹੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ, ਵਸਤਾਂ ਤੇ ਧੁੰਦ ਨਹੀਂ ਸੀ, ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਇੱਦਾਂ ਕਰਨ ਦੇ ਉੱਤੇ ਥੋੜ੍ਹਾ ਚੈਨ ਜਿਹਾ ਆਇਆ, ਲੰਬੇ ਸਾਹ ਲੈ ਜਾਣੀ। ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ, ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ, ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ, ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ੍ਹ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ, ਫਿਰ ਵੀ ਬੇਬੇ ਆਖ ਦਿੰਦੀ, ਤੂੰ ਮੈਨੂੰ ਮਾਰ ਕੇ ਰਾਜ਼ੀ ਹੈ, ਮੈਨੂੰ ਘਰੋਂ ਕੱਢ ਕੇ ਰਾਜ਼ੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ, ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ, ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ, ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ ਆਖ ਹੀ ਦਮਾ ਇਹਨੂੰ ਕਿਸੇ ਨਾ ਕਿਸੇ ਤਾਂ। ਜਦੋਂ ਮੈਨੂੰ ਦੇਖਣ ਗਏ ਸੀ ਨਾ, ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ, ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ ਕਿਉਂ ਖਰਾਬ ਕੀਤੀ ਹੈ? ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ? ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ? ਉਹ ਸਭ ਹੰਜਮ ਕਰਨਾ, ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ। ਗੱਲ ਇੱਕ ਨਹੀਂ ਸੀ।

ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ। ਉਸਦੇ ਪਤੀ ਨੇ ਉਸਨੂੰ ਬਾਂਹ ਤੋਂ ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ, ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ, ਲੰਬਾ ਸਾਹ ਖਿੱਚ ਤੇ ਛੱਡ। ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਤਕਲੀਫ ਹੁੰਦੀ ਹੈ, ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ? ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਠੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ, ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ। ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇਂ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ, ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ ਹੈ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ। ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ ਹੈ। ਚੰਗਾ ਕਹੇ ਮਾੜਾ ਕਹੇ ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜ੍ਹੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ, ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ, ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਵਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਵੇਂ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ, ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਇੱਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਏ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ, ਉਹ ਪਤਾ ਕਰਦੇ ਨੇ ਆਲੇ ਦੁਆਲਿਓਂ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ।

ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ, ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ, ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਰਹਿਣ ਦਿੱਤੀ, ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿਝਣਾ ਹੀ ਸੀਗਾ, ਚੁੱਪ ਤੇ ਵੀ ਖਿਝਦੀ, ਵੱਧ ਦੁਆਵਾਂ ਦੇਣ ਲੱਗਦੀ। ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ ਦੇਖਦੀ, ਜਿਹੜਾ ਵੀ ਉਸਦੀ ਹਾਂ ਦੇ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ ਸੀ। ਕੰਮ ਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ, ਆਖਦੀ, ਮੈਨੂੰ ਪੁੱਛੇ ਬਿਨਾਂ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ। ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ, ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾਂ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ, ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ। ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਕੇ ਆਉਂਦਾ, ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਇਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ, ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ, ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੇ ਜਿੱਥੋਂ ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ, ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੋਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ। ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ,
ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ। ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊਗਾ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣਾ ਹੈ? ਪਤੀ ਦੀ ਚਿੰਤਾ ਦੂਰ ਕਰਨ ਦਾ ਉਸਨੂੰ ਹੋਰ ਕੋਈ ਹੱਲ ਨਾ ਲੱਭਿਆ। ਹੁਣ ਇਸ ਚਿੰਤਾ ਦੇ ਵਿੱਚ ਨੀਂਦ ਨਹੀਂ ਸੀ ਆ ਰਹੀ। ਜੇ ਭਲਾ ਸੱਚੀ ਹੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂਗਾ, ਉਹ ਸੋਚਣ ਲੱਗ ਪਿਆ। ਬੇਬੇ, ਫਿਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ, ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ, ਉਹ 25 ਸਾਲ ਧਿਆਨ ਰੱਖਣ ਵਾਲਿਆਂ ਦੇ ਵਿੱਚ ਨੁਕਸ ਮਾਰਨਗੇ, ਉਹਨਾਂ ਨੂੰ ਸਮਝਾਉਣਗੇ। ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਦੇ ਨਾਲ ਸਮਝੌਤੇ ਕਰਨਗੇ, ਮਨ ਸ਼ਾਂਤ ਕਰਨ ਦੇ ਲਈ ਯੁਕਤਾਂ ਸੋਚਣਗੇ। ਉਹਨਾਂ ਸੋਚਿਆ, ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪਦੇ ਮਨ ਨੂੰ ਜਿਹੜਾ ਸਮਝਾ ਲੈਣਾ ਚਾਹੀਦਾ ਹੈ ਸਾਨੂੰ। ਕਈ ਵਾਰ ਤਾਂ ਉਹ ਆਪਣੇ ਆਪ ਨੂੰ 2 ਸਿਫਰਾਂ ਆਖਦੇ ਸੀ, ਜਾਣੀ ਕਿ 0 ਸੀ, ਜਿਨ੍ਹਾਂ ਦੇ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਹੈ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਢਾਇਆ, ਫਿਰ ਵੀ ਮਿਹਣੇ ਤਾਨਿਆਂ ਭਰੀ ਜ਼ਿੰਦਗੀ ਬਤੀਤ ਕਰ ਛੱਡੀ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾ ਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਲਈ, ਜਾਣੀ ਕਿ ਬੱਤੀ ਜਗਾ ਲਈ। ਇੱਕ ਕਾਗਜ਼ ਤੇ ਪੈਨ ਲੈ ਲਿਆ। ਆਹ ਦੇਖ, ਆਖਦਿਆਂ ਕਾਗਜ਼ ਦੇ ਉੱਤੇ 2 ਸਿਫਰਾਂ ਬਣਾਤੀਆਂ। ਪਤਨੀ ਉੱਠ ਕੇ ਬੈਠ ਗਈ। ਇਹ ਕੀ ਹੈ ਭਲਾ? ਉਹਨੇ ਪੁੱਛਿਆ। ਇੱਕ ਮੈਂ ਹਾਂ ਤੇ ਇੱਕ ਤੂੰ, ਜਾਣੀ ਕਿ ਇੱਕ ਤੁਸੀਂ ਹੋ। ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਪਤੀ ਨੇ ਸਿਫਰਾਂ ਦੇ ਨਾਲ ਇੱਕ ਪੈਨ ਰੱਖ ਦਿੱਤਾ। ਹੁਣ ਦੇਖ, ਆਹ ਬਣ ਗਏ ਆਪਾਂ 100, ਜਾਣੀ ਕਿ ਏਕਾ ਬਣਾ ਦਿੱਤਾ। ਇਸਦੀ ਮਦਦ ਦੇ ਨਾਲ ਪਤੀ ਦੀ ਗੱਲ ਦੇ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ਆਪਾਂ 100 ਕਿਵੇਂ ਹੋ ਸਕਦੇ ਹਾਂ? ਅੱਧੇ ਅਧੂਰੇ ਹਾਂ ਆਪਾਂ ਤਾਂ। ਆਹੋ, ਅਧੂਰੇ ਹਾਂ ਤਾਂ ਹੀ 100 ਆਖਿਆ, ਨਹੀਂ ਤਾਂ 200 ਨਾ ਹੁੰਦੇ ਆਪਾਂ ਦੋਵੇਂ ਮਿਲ ਕੇ? ਚੱਲ ਧਿਆਨ ਦੇ ਨਾਲ ਸੁਣ। ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਦੇ ਵਿੱਚ ਫਸੇ ਨਾ, ਇਹ ਪੈਨ ਦੇ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ? ਮੈਂ ਤੇਰਾ ਲਿਖਿਆ ਪੜ੍ਹਿਆ ਕਰੂੰਗਾ, ਫਿਰ ਤੂੰ ਮੇਰਾ ਲਿਖਿਆ ਪੜ੍ਹਿਆ ਕਰੀ। ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਜਿਹਾ ਦੇ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਸਿਫਰਾਂ ਤੋਂ 100 ਬਣੇ, ਘੂਕ ਸੁੱਤੇ ਪਏ ਸਨ। ਜੀ ਦੋਸਤੋ, ਇਹ ਸੀ ਜੀ ਮਨੋਵਿਗਿਆਨਿਕ ਇੱਕ ਕਹਾਣੀ ਹੈ। ਕਈ ਵਾਰੀ ਮਾਹੌਲ ਹੀ ਇੱਦਾਂ ਦਾ ਘਰਾਂ ਦੇ ਵਿੱਚ ਬਣ ਜਾਂਦਾ ਹੈ। ਚਲੋ, ਔਲਾਦ ਹੋਣੀ ਨਾ ਹੋਣੀ ਉਹ ਕੁਦਰਤ ਦੇ ਹੱਥ ਹੈ, 2 ਸਰੀਰਾਂ ਦੇ ਹੱਥ ਹੈ, ਅਤੇ ਵੱਧ ਘੱਟ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਨੇ, ਮੈਡੀਕਲ ਇਸ਼ੂ ਨੇ, ਪਰ ਜੋ ਹਾਲਾਤ ਸਾਡੇ ਉਹ ਘਰਾਂ ਦੇ ਵਿੱਚ ਬਣ ਜਾਂਦੇ ਆ ਬਜ਼ੁਰਗਾਂ ਦੇ ਰਾਹੀਂ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਨੁਕਤਾਚੀਨੀ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੱਢੀ ਜਾਣੀ ਹੈ। ਅਤੇ ਪਰ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਚੁੱਪ ਚਪੀਤੇ ਕੱਟ ਜਾਂਦੇ ਆ, ਅਤੇ ਕੁਝ ਅਗਲੇ ਕਹਿੰਦੇ ਆ ਚੱਕੋ ਭਾਈ ਆਪਣਾ ਅਤੇ ਆਪਾਂ ਚੱਲੇ ਹਾਂ, ਜੋ ਮਰਜ਼ੀ ਕਰੋ। ਅਤੇ ਕੱਲ੍ਹ ਔਜਲਾ ਸਾਹਿਬ ਨੇ ਇੱਕ ਵੀਡੀਓ ਭੇਜੀ ਮੈਨੂੰ, ਅਤੇ ਇੱਕ ਬਾਬੇ ਨੂੰ ਜਿਹੜਾ ਇਸੇ ਕਲਾ ਕਲੇਸ਼ ਦੇ ਵਿੱਚ ਆਪਣੀ ਘਰ ਵਾਲੀ ਨੂੰ ਉਹ ਬਾਬੇ ਦੇ ਕੋਲ ਛੱਡਿਆ ਆ, ਕਿਉਂਕਿ ਸੱਸ ਨੂੰ ਉਹਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਇੱਕ ਦੂਸਰੇ ਦੇ ਵਿੱਚ। ਅਤੇ ਉਹ ਕਹਿੰਦਾ, ਜੀ ਮਾਂ ਦੇ 80 ਸਾਲਾਂ ਦੀ ਆ, ਮੈਂ ਸੋਚਿਆ ਕਿ 80 ਸਾਲਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹਨੂੰ ਮੈਂ ਰੱਖਾਂ, ਕਿ ਜਿਹੜਾ 35-40 ਸਾਲਾਂ ਦਾ ਹੈ ਉਹਨੂੰ ਰੱਖਾਂ। ਕਹਿੰਦਾ, ਚਲੋ ਮਾਂ ਤਾਂ ਜਿਹੜੀ ਬਜ਼ੁਰਗ ਹੈ ਉਹ ਰੋਟੀ ਪਾਣੀ ਪਕਾ ਨਹੀਂ ਸਕਦੀ, ਅਤੇ ਉਹਦੀ ਜ਼ਿੰਮੇਵਾਰੀ ਮੈਂ ਆਪ ਆਪਣੇ ਸਿਰ ਲੈਂਦਾ, ਆਪੇ ਹੱਥੀਂ ਪਕਾਏਗਾ, ਖਿਲਾਏਗਾ, ਸਾਰਾ ਕੁਝ ਕਰਾਂਗਾ, ਦੇਖ ਰੇਖ। ਅਤੇ ਬਾਬਾ ਜੀ ਡੇਰੇ ਵਾਲੇ ਨੂੰ ਕਹਿੰਦਾ, ਤੁਸੀਂ ਮੇਰੀ ਜਿਹੜੀ ਹੈ ਪਤਨੀ ਹੈ ਇਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਜੀ। ਅਤੇ ਉਹ ਆਪਣੀ ਪਤਨੀ ਜਿਹੜੀ ਹੈ ਉੱਥੇ ਛੱਡਿਆਂਦਾ। ਪਤਾ ਨਹੀਂ ਇਹ ਹਕੀਕਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਪਰ ਹਾਲਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਹੈ। ਅਤੇ ਇਹ ਸੀ ਦੋਸਤੋ ਕਹਾਣੀ ਨਵੀਂ ਜੁਗਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਅਤੇ ਕਲਾ ਕਲੇਸ਼ ਤੋਂ ਦੋਸਤੋ ਬਚਣ ਦੀ ਜ਼ਰੂਰਤ ਹੈ, ਅਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ, ਅਤੇ ਇਹ ਸੁਨੇਹਾ ਦਿੰਦੀ ਹੋਈ ਕਹਾਣੀ ਹੈ। ਆਪ ਵੀ ਖੁਸ਼ ਰਹੋ ਅਤੇ ਪਰਿਵਾਰ ਦੇ ਵਿੱਚ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ। ਜੀ ਦੋਸਤੋ, ਇਹ ਸੀ ਜੀ ਅੱਜ ਕਹਾਣੀ, ਅਤੇ ਨਾਲ ਦੀ ਨਾਲ ਫਿਰ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਅਤੇ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ।
ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ ਵੀਰ ਭੁਪਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਅਤੇ ਲਓ ਫਿਰ ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਅਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ ਅੱਜ, ਇੱਥੇ ਹੀ ਲੈਂਦੇ ਆ ਗਿਆ, ਥੋੜ੍ਹਾ ਥਕਾਵਟ ਵੀ ਹੈ। ਅਤੇ ਕੱਲ੍ਹ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ, ਕਿਤਾਬ ਪੰਜਾਬ ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ, ਕੱਲ੍ਹ ਨੂੰ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਅਤੇ ਨਾਲ ਦੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਅੱਜ ਦਾ ਵਿਚਾਰ ਅਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਅਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਅਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਦੋਸਤੋ। ਲੋ ਮੈਨੂੰ ਦਿਓ ਆ ਗਿਆ ਅਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੇਜਦੇ ਨੇ ਕਿ ਸਤਿ ਸ਼੍ਰੀ ਅਕਾਲ ਹੈ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ 'ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 976 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ, ਜਿੱਥੇ ਲਾਈਵ ਟਾਲਕ ਸ਼ੋਅ ਲਿਖਿਆ ਹੋਇਆ ਜੀ, ਅਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਗਰੁੱਪ ਦਾ ਵਟਸਐਪ ਦਾ ਜਿਹੜਾ ਨੰਬਰ ਹੈ, ਅਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ 'ਤੇ ਬੈਠੇ ਹੋ ਅਤੇ ਚਾਹੇ ਧਰਤੀ 'ਤੇ ਹੋ ਜਾਂ ਹੋਰ ਕਿਸੇ ਪਲੈਨਟ 'ਤੇ ਜਿੱਥੇ ਇੰਟਰਨੈਟ ਕੰਮ ਕਰਦਾ ਹੈ, ਅਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਅਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਅਤੇ ਵੈਬਸਾਈਟ ਦੇ ਉੱਤੇ ਆਡੀਓ ਅਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ, ਅਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਅਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੇਜ ਅਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਜੀ।

0: ਇਹ ਸੀ ਕਿ
1: ਜੀ
0: ਇਹ ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ, ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਹੈ ਇੱਦਾਂ ਦੇ, ਉਹਦੇ
1: ਜੀ
0: ਵਿੱਚ ਲੋਕਾਂ ਦਾ ਵੀ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ।
1: ਬਿਲਕੁਲ ਹੈ ਜੀ,
0: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ, ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾ ਕਰਾਈ ਹੋਣੀ ਜੀ। ਹੁਣ
1: ਜੀ
0: ਅਰਨੈਸਟ ਮਨੀ ਜਿਹਦੀ ਜਮਾ ਹੈਗੀ ਆ, ਉਹ ਤਾਂ ਸੋਚਦਾ ਹੋਊਗਾ ਜੀ ਵੀ ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ, ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ, ਉਹ
1: ਬਿਲਕੁਲ ਹੈ
0: ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ। ਤੇ ਹੁਣ ਦੇਖਦੇ ਆ ED ਦਾ ਜਿਹੜਾ ਆ ਉਹ ਕਿੱਥੇ ਕ ਤੱਕ ਪਹੁੰਚਦੀ ਹੈਗੀ ਆ ਜੀ, ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ।
1: ਜੀ
0: ਹੁਣ
1: ਸਰ
0: ਜਿੱਥੇ ਤੱਕ ਜਿਹੜਾ
1: ਜੀ
0: ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ,
1: ਜੀ
0: ਪਰ ਸਾਹਿਬ ਇਟ ਇਜ਼ ਸੈਡ ਟੂ ਸੇ, ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ,
1: ਜੀ
0: ਕਿ ਜਦੋਂ ED ਕੰਮ ਕਰਦੀ ਹੈਗੀ ਆ ਜੀ, ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ,
1: ਜੀ
0: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਣਜੇ ਨੂੰ ਫੜ ਲਿਆ
1: ਹਾਂਜੀ
0: ਸੀਗਾ ਜੀ, ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ, ਸਾਰਾ ਕੁਛ ਹੋ ਗਿਆ ਜੀ,
1: ਜੀ
0: ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ? ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ, ਤੁਹਾਡੀ ਐਵੀਡੈਂਸ ਹੋਈ ਹੋਵੇ,
1: ਜੀ
0: ਆਈਦਰ ਕਨਵਿਕਸ਼ਨ ਔਰ ਕੋਇਟਲ ਕੋਈ ਚੀਜ਼ ਤਾਂ ਹੋਈ ਹੋਵੇ,
1: ਬਿਲਕੁਲ
0: ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ,
1: ਜੀ
0: ਤੁਹਾਡਾ ਆਊਟਕਮ ਤਾਂ ਆਵੇ ਨਾ, ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ।
1: ਜੀ
0: ਕਦੋਂ ਕਦੋਂ ਦੇ ਕੇ ਸੀ ਤੁਸੀਂ ਜਿਹੜਾ ਹੈਗਾ, ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜੀ ਵੀ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ?
1: ਜੀ
0: ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚਲ ਜਾਂਦੀਆਂ ਹੈਗੀਆਂ,
1: ਜੀ
0: ਜੇ ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ,
1: ਜੀ
0: ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨਹੀਂ ਗੀ,
1: ਬਿਲਕੁਲ ਹੈ ਜੀ,
0: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਕਰਦੇ ਅੱਜ ਦਾ ਦਿਸ ਵੇ ਔਰ ਦੈਟ ਵੇ? ਇਸ
1: ਜੀ
0: ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ ਕਿ
1: ਜੀ
0: ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ED ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ,
1: ਜੀ
0: ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੂੰ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ, ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ?
1: ਜੀ
0: ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ,
1: ਜੀ
0: ਜਿਹੜੀਆਂ ਗੱਲਾਂ ਜਿਹੜੀ ਹੈਗੀ ਆ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
1: ਜੀ
0: ਜੀ ਬਾਰਾ ਸਾਹਿਬ।
1: ਤੇ ਸੈਣੀ ਸਾਹਿਬ, ਪੰਜਾਬ ਦੇ ਵਿੱਚ ਜਿਹੜਾ ਚਲੋ ਭੋਲਾ ਕੇਸ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹਦੇ ਵਿੱਚ ਵੀ ED ਦਾ ਨਿਰੰਜਨ ਸਿੰਘ ਹੁਣੀ ਇਨਵੋਲਵ ਸੀਗੇ ਤੇ ਰਾਜਜੀਤ ਸਿੰਘ ਹੁੰਦਲ, ਖਬਰਾਂ ਤਾਂ ਇਹ ਨੇ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕਾਫੀ ਸਮੇਂ ਤੋਂ ਭਗੌੜਾ ਸੀ ਜਾਂ ਸਾਰੀਆਂ ਚੀਜ਼ਾਂ ਛਪੀਆਂ ਨੇ, ਪਰ ਅਸਲ ਇਹ ਖਬਰ ਦੇ ਪਿੱਛੇ ਕੀ ਚਰਚਾ ਕੀ ਹੈ? ਦੂਸਰੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਉਹਨਾਂ ਦੇ ਵਕੀਲ ਨੇ ਸਤੰਬਰ 2026 ਚ ਰਾਜਜੀਤ ਸਿੰਘ ਰਾਜਜੀਤ ਉਹਨਾਂ ਦੇ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਨੂੰ ਉਹਨਾਂ ਨੇ ਦੱਸਿਆ ਸੀ ਕਿ ਉਸਦਾ ਜਿਹੜਾ ਮੁਵੱਕਲ ਹੈ ਆਤਮ ਸਮਰਪਣ ਕਰਨ ਦੇ ਲਈ ਤਿਆਰ ਹੈ ਤੇ ਬੈਂਚ ਨੇ ਉਸਨੂੰ ਜਿਹੜਾ ਸੀਗਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਿਸਦੇ ਨਾਲ ਉਸਦੇ ਆਤਮ ਸਮਰਪਣ ਦਾ ਜਿਹੜਾ ਰਸਤਾ ਸਾਫ਼ ਹੋ ਗਿਆ ਸੀ। ਪਰ ਖ਼ਬਰਾਂ ਇਹ ਨੇ ਕਿ ਪਟਿਆਲੇ ਤੋਂ ਗ੍ਰਿਫ਼ਤਾਰੀ ਕਰ ਲਈ ਹੈ ਜੀ, ਅਸੀਂ ਗ੍ਰਿਫ਼ਤਾਰ ਕਰ ਲਿਆ ਜੀ, ਉਹ ਨਸ਼ੇ ਦਾ ਮੁੱਦਾ ਕਿਤੇ ਨਾ ਕਿਤੇ ਫਿਰ ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ ਦੇ ਵਿੱਚ
0: ਨਹੀਂ, ਉਹ ਆਪਣੀ ਪਿੱਠ ਤਪਤਪਾਉਣੀ ਹੁੰਦੀ ਸਰਕਾਰਾਂ ਨੇ
1: ਜੀ।
0: ਤੁਸੀਂ ਪਹਿਲਾਂ ਕਿਉਂ ਨੀ ਜਦੋਂ ਸੁਪਰੀਮ ਕੋਰਟ ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੇ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨ ਤੁਸੀਂ ਇਜ਼ ਹੇਅਰ
1: ਜੀ।
0: ਉਦੋਂ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ, ਥੂ ਥੂ ਹੋ ਰਹੀ ਸੀ ਜੀ
1: ਜੀ।
0: ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗ੍ਰਾਉਂਡ ਦੱਸਾਂ ਸਰ, ਇਹ ਰਾਜਜੀਤ ਦੇ ਪਿਤਾ ਜੀ DSP ਸੀਗੇ ਜੀ
1: ਜੀ।
0: ਉਹ ਡਿਊਰਿੰਗ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ। ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ? ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ, ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ। ਤੇ ਇਹਨਾਂ ਦੇ ਜਿੱਦਾਂ ਹੀ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਅ ਇੰਸਪੈਕਟਰ
1: ਜੀ।
0: ਤੇ ਉਸ ਵੇਲੇ ਜਿਹੜਾ ਹੈਗਾ ਆ ਫਿਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ SSP ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ। ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਏਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕੰਮ ਹੀ ਜਿਹਨਾਂ ਦੇ ਏਦਾਂ ਦੇ ਹੈਗੇ ਸੀ ਕਿ ਉਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ SHO ਜਿਹੜੇ ਲੱਗੇ ਸੀਗੇ ਜੀ, SHO ਬਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ
0: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ।
0: ਡਾਲਰ ਚ ਲੈਂਦਾ ਸੀ ਜੀ
1: ਜੀ
0: ਉਹ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 ਮੰਥ ਆਫਟਰ ਉੱਥੇ ਨੋਟਬੰਦੀ ਹੋਈ ਜੀ
1: ਜੀ
0: ਮੈਂ ਸ਼ੌਕਡ ਸੀਗਾ ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ
0: ਹਾਂਜੀ ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ ਵੀ ਨੀਚੋ ਉਂਚ ਕਰੇ ਮੇਰਾ ਗੋਬਿੰਦ ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋ ਨੀਚ ਵੀ ਕਰ ਦਿੰਦਾ ਜੀ
1: ਬਿਲਕੁਲ ਹੈ ਜੀ ਦਰੁਸਤ ਹੈ ਜੀ
0: ਸੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ ਜੋ ਤੁਸੀਂ ਕਹਿ ਰਹੇ ਹੋ ਗਏ 3.5 ਸਾਲ ਜਿਹੜਾ ਬੰਦਾ ਅਕਾਊਂਟ ਕੀਤਾ ਆ ਜੀ ਭਗੌੜਾ ਰਿਹਾ ਆ ਇਹ ਉਹਨੂੰ ਪਤਾ ਆ ਜੀ
1: ਜੀ
0: ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ ਹੋਟਲਾਂ ਦੇ ਵਿਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ ਰਿਸ਼ਤੇਦਾਰਾਂ ਤੋਂ ਰਹਿਣਾ ਹੁੰਦਾ ਜੀ
1: ਬਿਲਕੁਲ ਆ ਜੀ
0: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ ਰੇਡ ਹੁੰਦੀ ਸੀ ਜੀ ਹਾਂਜੀ ਜਿਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜਰੂਰ ਸੀਗੇ ਜੀ ਤੇ ਹੁਣ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਧ ਗਏ ਸੀ ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦਿਸ ਡੇ ਨੇ ਉਹ ਜਿਹੜਾ ਹੈਗਾ ਆ ਸੁਸਾਈਡ ਕਰ ਲਏ ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੋਂ ਨਹੀਂ ਰਹਿੰਦੀ ਆ ਜੀ
1: ਜੀ ਬਿਲਕੁਲ ਹੈ ਜੀ
0: ਉਹਦੇ ਤਾਂ ਰਿਸ਼ਤੇਦਾਰੀ ਦੇ ਵਿੱਚ ਬੜੀ ਨਬੋਸ਼ੀ ਹੋਈ ਸੀ ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਭਾਈ ਸਾਡੇ ਕੋਲੋਂ ਨਹੀਂ ਏਦਾਂ ਮਤਲਬ ਸਹਿ ਹੁੰਦਾ ਜੀ ਤੁਸੀਂ ਜਾਂ ਤਾਂ ਸਰੈਂਡਰ ਕਰੋ
1: ਜੀ
0: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ ਹੱਥ ਜੋੜ ਦਿੱਤੇ ਸੀ ਤੇ ਰਿਸ਼ਤੇਦਾਰੀ ਚ ਤਿਰਸਕਾਰ ਹੁੰਦਾ ਦੇਖ ਕੇ
1: ਜੀ
0: ਤੇ ਉਹਨਾਂ ਨੇ ਫਿਰ ਸਰੈਂਡਰ ਦਾ ਮਨ ਬਣਾਇਆ ਤੇ ਸੁਪਰੀਮ ਕੋਰਟ ਚ ਐਪਲੀਕੇਸ਼ਨ ਦਿੱਤੀ
1: ਜੀ
0: ਔਰ ਜਿਸ ਹੋਲੀਏ ਚ ਦੇਖੇ ਗਏ ਹੈਗੇ ਦੱਸਦੇ ਹੈਗੇ ਕਿ 30 ਕਿਲੋ ਦਾ ਵਜਨ ਘੱਟ ਗਿਆ ਆ ਜੀ
1: ਜੀ ਬਿਲਕੁਲ
0: ਸੋ ਇਹੋ ਜੀ ਪਰ ਸਾਹਿਬ ਨਹੀਂ ਮਤਲਬ ਜਿਹੜਾ ਹੈਗਾ ਜੀ ਆਪਾਂ ਕਹਿ ਦਿੰਦੇ ਹੈਗੇ ਆ ਸਰ ਇਹ ਜਿਹੜਾ ਆ ਪੈਸਾ ਜਿਹੜਾ ਆ ਇਹ ਬੰਦੇ ਦਾ ਸਕੂਨ ਖਾ ਜਾਂਦਾ ਜੀ ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ ਐਨ ਆਰ ਆਈ ਦਾ ਪੈਸਾ ਜਿਹੜਾ ਆ ਜਿਸ ਬੰਦੇ ਨੇ ਖਾਧਾ ਨਾ ਉਹਦੇ ਵੀ ਹੱਡਾਂ ਚ ਬੈਠਾ ਪਚਦਾ ਬੜਾ ਔਖਾ ਭਾਈ ਕਿਉਂਕਿ ਮੈਂ ਕਿਹਾ ਜੀ ਉਹ ਕਿਉਂ ਕਾਰਨ ਕਹਿੰਦੇ ਕਾਰਨ ਇਹ ਇੱਕ ਤਾਂ ਉਸ ਬੰਦੇ ਦੇ 10-9 ਦੀ ਕਿਰਤ ਹੁੰਦੀ ਆ
1: ਕਿਉਂਕਿ
0: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ ਨਾ ਤੁਸੀਂ ਕਿਸੇ ਤਰੀਕੇ ਕਰ ਸਕਦੇ ਮਿਹਨਤ ਦਾ ਪੈਸਾ ਹੁੰਦਾ ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ
1: ਬਿਲਕੁਲ
0: ਹਾਂਜੀ ਦੂਜਾ ਫੇਰ ਇਹਨੇ ਰਿਸੀਵ ਕੀਤਾ ਆ ਉਹਦੇ ਲਈ ਹੁੰਦੀ ਆ ਉਹ ਈਜ਼ੀ ਮਨੀ
1: ਜੀ
0: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ ਠੀਕ ਹੈ ਜੀ ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ ਫਿਰ ਤਾਂ ਜਿਹੜਾ ਹੈਗਾ ਆ ਉਹਡਿਆ ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ ਬਤੌਰ ਜਿਹੜਾ ਨਾ ਹੈਲਪ ਨਾਂ ਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ ਹੈਲਪ ਭੇਜ ਦਿਓ ਜੀ ਉਹ ਹੈਲਪ ਜਿਹੜੀ ਹੈਗੀ ਆ ਨਾ ਜੀ ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਆ
1: ਬਿਲਕੁਲ ਹੈ ਜੀ
0: ਉਹ ਇਸੇ ਕਰਕੇ ਹੈਗਾ ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਦਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ ਚਾਹੇ ਉਹਦੇ ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ ਇਹ ਪੈਸਾ ਸੁੱਖ ਨਹੀਂ ਦਿੰਦਾ ਜੀ
1: ਨਹੀਂ ਦਿੰਦਾ
0: ਹੁਣ ਦੇਖੋ ਨਾ ਬਹੁਤ ਪੈਸਾ ਸੀਗਾ ਇਹਨਾਂ ਨੇ ਜਾਇਦਾਦ ਤਾਂ ਵੀ ਪਹਿਲਾਂ ਹੀ ਜਦੋਂ ਕੇਸ ਪੈਣ ਤੋਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੁਣੇ ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਏਦਾਂ ਦਾ ਪੈਸਾ ਏਦਾਂ ਹੀ ਜਾਂਦਾ ਹੁੰਦਾ ਆ ਜੀ
1: ਬਿਲਕੁਲ
0: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ
1: ਜੀ
0: ਕਿਉਂਕਿ ਜੇ ਤਾਂ ਇਹ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ ਫੇਰ ਤਾਂ ਅਫਸਰਾਂ ਲਈ ਜੇਲ ਕੋਈ ਜੇਲ ਨਹੀਂ ਜੀ
1: ਜੀ
0: ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ
1: ਜੀ
0: ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ
0: ਤੇ ਤਿਹਾੜ ਵਾਲੇ ਹੱਥ ਜੋੜਨ ਭਾਈ ਇਹਨੂੰ ਲੈ ਜਾਓ
1: ਜੀ
0: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਖਾੜੋ ਹੱਟਦੇ ਨੀ
1: ਜੀ
0: ਇਹ ਵਾਪਰਿਆ ਜੀ ਸਾਰਾ ਕੁਛ ਵਾਪਰਿਆ ਜੀ
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ, ਗ੍ਰਿਫਤਾਰੀ ਹੋ ਗਈ ਆ, ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ ਹੁੰਦੀ ਆ ਜੀ,
1: ਬਿਲਕੁਲ ਜੀ।
0: ਤੇ ਬਾਕੀ ਉਹ ਦੇਖਦੇ ਹੈਗੇ ਆ ਜੀ। ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ, ਮਤਲਬ ਕਿਉਂਕਿ ਅਬਸਕਾਉਂਟਿੰਗ ਬਹੁਤ ਆ ਨਾ ਜੀ, ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਬੇਲ ਦੀ ਰਿਲੀਫ ਦੇਣੀ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਉਹ ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ
1: ਜੀ,
0: ਅੰਦਰ ਕਿੰਨੀ ਕੋਆਪਰੇਸ਼ਨ ਮਿਲਦੀ ਹੈਗੀ ਆ ਉਹ। ਹੁਣ ਦੇਖੋ ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ
1: ਜੀ,
0: ਕਿ ਮੇਰਾ ਕੇਸ ਜਿਹੜਾ ਹੈਗਾ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ
1: ਜੀ,
0: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਲ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ।
0: ਮੇਰੇ ਤੱਕ ਤਾਂ ਪਹੁੰਚ ਗਏ, ਮੇਰੇ ਤੋਂ ਤਾਂ ਉੱਪਰ ਵੀ ਆਕਾ ਬੈਠੇ ਸੀਗੇ, ਮੈਂ ਇਕੱਲਾ ਹੀ ਥੋੜਾ ਖਾਂਦਾ ਸੀ,
1: ਬਿਲਕੁਲ
0: ਹੈ ਜੀ,
1: ਬਿਲਕੁਲ,
0: ਜਾਂ ਮੈਂ ਇਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ। ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ,
1: ਆਉਣ ਦੇਣੀ ਜੀ।
0: ਤੇ ਕਿਸੇ ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ, ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ, ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨੀ ਕਰ ਰਿਹਾ, ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ। ਇਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ ਕਰਪਟ ਹੋ ਚੁੱਕਾ ਆ ਜੀ।
1: ਬਿਲਕੁਲ
0: ਜੀ, ਭਾਰਤ ਸਾਹਿਬ
1: ਤੇ ਸੈਣੀ ਸਾਹਿਬ, ਡੀ ਆਈ ਜੀ ਭੁੱਲਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਦਿੱਕਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ, ਕਿਤੇ ਰਾਹਤ ਮਹਿਸੂਸ ਕਰਦੇ ਸੀ, ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ। ਤੇ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਆ, ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ ਸੀ ਬੀ ਆਈ ਦੀ ਜਿਹੜੀ ਸੀ ਅਰਜੀ ਸੀ ਉਹ ਪ੍ਰਵਾਨ ਕਰ ਲਈ ਸੀ, ਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਸ਼ੁਰੂ ਹੋ ਗਈ ਹੈ। ਤੇ ਡੀ ਆਈ ਜੀ ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ ਜੀ।
0: ਬਾਰੇ ਸਾਹਿਬ ਜਦੋਂ ਕੰਪਲੇਨੈਂਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ, ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ।
0: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟੈਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ, ਉਹ ਕਹਿ ਦੇਵੇ ਜੀ ਵੀ ਮੈਨੂੰ ਪਤਾ ਨੀ ਸੀ ਮੈਂ ਇੱਦਾਂ ਕਰਕੇ ਆ ਜੀ, ਮੈਂ ਉਹ ਕੁਛ ਨਾ ਕੁਛ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈਦੀ ਹੁੰਦੀ ਆ, ਦੋ ਚਾਰ ਗੱਲਾਂ ਟਵਿਸਟ ਕਰਾ ਦੇਈਦੀਆਂ ਆ, ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ, ਤੇ ਬੰਦੇ ਬਰੀ ਹੋ ਜਾਂਦੇ ਆ ਜੀ। ਹੁਣ ਕਾਰਨ ਇਹ ਹੈਗਾ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਬੱਟਾ ਦੇ ਹੋਏ ਆ ਜੀ, ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ, ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ, ਵੀ ਇਹਨਾਂ ਨੇ ਜਿਹੜਾ ਆ ਪਹਿਲਾਂ 4 ਲੱਖ ਰੁਪਇਆ ਮੰਗਿਆ ਸੀਗਾ ਜੀ, ਤੇ ਬਾਅਦ ਦੇ ਵਿੱਚ ਕਹਿਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਇਆ ਲੱਗੂ ਹੈ ਜੀ, ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ। ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ, ਚਾਰ ਚ ਗੱਲ ਨੀ ਬਣਨੀ 8 ਚ ਬਣਨੀ ਹੈ ਜੀ। ਉਹ ਦੇਖੋ ਸੀ ਬੀ ਆਈ ਨੇ ਪ੍ਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ, ਤੋਂ ਅਰੈਸਟ ਪਾਈ ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨੀ ਪਾਉਣਾ ਚਾਹੀਦਾ
1: ਜੀ।
0: ਨੋ ਡਾਊਟ ਕੇ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ, ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ
0: ਵੀ ਆਪਣੀ ਕਸਟਡੀ ਚ ਲੈ ਲਈਏ ਹਾਂਜੀ। ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ
1: ਜੀ,
0: ਤੇ ਸੀ ਬੀ ਆਈ ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ
1: ਸੀਗੇ
0: ਹਾਂਜੀ, ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ, ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਪਹਿਲਾਂ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਤੋ
0: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਕੰਪਲੇਨਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ, ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆਂ ਆ ਜੀ, ਹੁਣ ਥੋੜਾ ਜਿਹਾ ਜਿਹੜਾ ਹੈਗਾ ਆ ਔਖਾ ਨਿਕਲ ਹੋਣਾ, ਜੇ ਬੇਲ ਦਾ ਵੀ ਕੰਮ ਚੱਲਦਾ ਸੀਗਾ ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ, ਡਿਲੇ ਹੋਊਗਾ ਜੀ ਕਿਸੇ ਸਟੇਜ ਤੇ। ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ, ਉਹ ਵਕੀਲ ਬਹਾਨਾ ਨਾਲ ਲੈ ਗਿਆ ਜੀ ਤਰੀਕ ਵੀ ਅੱਜ ਹੀ ਕੱਲ ਨੂੰ ਕਹਿ ਦਿਆਂਗੇ ਜੀ ਅਸੀਂ ਬਹੁਤ ਜ਼ੋਰ ਲਾਇਆ ਪੈਸੇ ਤਾਂ ਹਜ਼ਮ ਕਰੀਏ
1: ਬਿਲਕੁਲ ਤੇ ਸੈਣੀ
0: ਸਾਹਿਬ ਇਹ ਵੀ ਉਸੇ ਚੀਜ਼ ਦੀ ਹੈਗੀ ਆ ਜੀ ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਆ ਭਾਈ ਪੈਸਾ ਗਲਤ ਪੈਸਾ ਜਿਹੜਾ ਹੈਗਾ ਆ ਉਹ ਸੁੱਖ ਨਹੀਂ ਦਿੰਦਾ ਤੇ ਇਹ ਵੀ ਇੱਕ ਸੈਕਿੰਡ ਐਗਜ਼ਾਮਪਲ ਉਹ ਵੀ ਜਾਲ ਸੈੱਟ ਹੋ ਰਹੀ ਹੈ ਜੀ
1: ਬਿਲਕੁਲ ਹੈ ਜੀ
0: ਤੇ
1: ਸੈਣੀ ਸਾਹਿਬ ਮਾਵਾਂ ਧੀਆਂ ਯੋਜਨਾ ਜਿਹੜੀ ਆਈ ਸੀ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਜਨਹਿਤ ਪਟੀਸ਼ਨ ਪਾਈ ਹੈ ਉਹਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਣੀ ਹੈ ਤੇ ਅੱਜ ਉਹਦੀ ਜਿਹੜੀ ਹੈ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਵੋਟਾਂ ਬਦਲੇ ਲਾਭ ਦੇਣ ਦੇ ਦੋਸ਼ ਜਿਹੜੇ ਲੱਗੇ ਨੇ ਤੇ ਅੱਜ ਉਹਦੀ ਸੁਣਵਾਈ ਹੋਈ ਹੈ ਤੇ ਜਿਸ ਦੇ ਵਿੱਚ ਹਾਈ ਕੋਰਟ ਨੇ ਇਸ ਯੋਜਨਾ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਦੇ ਲਈ ਅਗਲੀ ਤਰੀਕ 5 ਅਕਤੂਬਰ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਜੀ ਤੇ ਇਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਪਟੀਸ਼ਨ ਕਰਤਾ ਦੇ ਜਿਹੜੇ ਨੇ ਵਕੀਲ ਨੇ ਉਨ੍ਹਾਂ ਨੇ ਅੱਜ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਤੇ ਜੱਜ ਰੋਹਿਤ ਕਪੂਰ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ ਹੋਰ ਪਿੱਛੇ ਦੇ ਕੁਛ ਨਹੀਂ ਆ 1000 ਰੁਪਈਆ ਜਾਂ 1500 ਰੁਪਈਆ ਜੀ
0: ਪਰ ਇਹ ਨਾ ਜੇ ਮੈਂ ਇਸ ਖਬਰ ਦਾ ਵਿਸ਼ਲੇਸ਼ਣ ਇੱਕ ਵਕੀਲ ਦੇ ਨਜ਼ਰੀਏ ਨਾਲ ਕਰਾਂ
1: ਜੀ
0: ਸਰ ਹੁੰਦਾ ਕੀ ਆ ਸਾਡੀ ਹਾਈ ਕੋਰਟ ਦਾ ਵਿਊ ਕੀ ਹੈਗਾ ਆ ਜੀ ਇਹ ਨੋਟਿਸ ਤਾਂ ਕਰ ਦਿੰਦੇ ਹੈਗੇ ਆ ਜੀ
1: ਜੀ
0: ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਇਹ ਇਹ ਰਿਟ ਅਡਬੇਟ ਨਹੀਂ ਹੋਏਗੀ ਇਹ ਵੀ ਨਹੀਂ ਹੋਣੀ ਕਿਉਂ ਨਹੀਂ ਹੋਣੀ ਇਹ ਰਿਟ ਜਿਹੜੀ ਹੈਗੀ ਆ ਪੀ ਆਈ ਐਲ ਕਿਤੇ ਮੁਲਾਜ਼ਮ ਇਕੱਠੇ ਹੋ ਕੇ ਜਿਹੜੀ ਮੁਲਾਜ਼ਮ ਦੇ ਵਕੀਲ ਜਿਹੜੇ ਹੈਗੇ ਸੀ ਨਾ ਜੀ ਉਹ ਆ ਕੇ ਚੈਲੰਜ ਕਰ ਦਿੰਦੇ ਵੀ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਸਟੇਟ ਕੋਲ ਸਾਨੂੰ ਟਿੱਕੇ ਦੇਣ ਨੂੰ ਹੈ ਨਹੀਂ ਜੀ ਅਸੀਂ ਐਗਜ਼ੀਕਿਊਸ਼ਨ ਪਾਈ ਆ ਕੰਟੈਂਪਟ ਆਫ ਕੋਰਟ ਪਾਈ ਆ ਜੀ
1: ਜੀ
0: ਇੱਥੇ ਕੀ ਲੈਕਨੈਸ ਆਉਣੀ ਹੈਗੀ ਆ ਜੋ ਮੇਰੀ ਸਮਝ ਕਹਿੰਦੀ ਹੈਗੀ ਮੈਂ ਗਲਤ ਵੀ ਹੋ ਸਕਦਾ ਮੈਂ ਪਹਿਲਾਂ ਮਾਫ਼ੀ ਮੰਗ ਲਾਂ ਪਰ ਮੈਂ ਮੈਨੂੰ ਲੱਗਦਾ ਨੀ ਮੈਂ ਗਲਤ ਹੋਊਂਗਾ ਇਹ ਸਰ ਜਿਹੜਾ ਹੈਗਾ ਇਹਦੇ ਵਿੱਚ ਨਾ ਲੋਕਲ ਸਟੈਂਡੀ ਤੇ ਆਉਂਦਾ ਹੁੰਦਾ ਆ ਅਗਲੇ ਬੰਦੇ ਤੇ ਫਿਰ ਬਹਿਸ ਕਰਦੇ ਅਗਲੇ ਵੀ ਤੈਨੂੰ ਕੀ ਅਧਿਕਾਰ ਆ
1: ਹਾਂਜੀ
0: ਸਟੇਟ ਦੀ ਇੱਕ ਯੋਜਨਾ ਹੈਗੀ ਆ ਉੱਥੇ ਸਟੇਟ ਹਾਵੀ ਹੋ ਜਾਂਦੀ ਹੈ ਵੀ ਸਟੇਟ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ ਸਟੇਟ ਨੇ ਦੇਖਣਾ ਹੈਗਾ ਜਾਂ ਕਿ ਫਾਈਨਾਂਸ ਕਿੱਦਾਂ ਰਨ ਕਰਨਾ ਹੈਗਾ ਜਾਂ ਕਿੱਦਾਂ ਕਿਹੜਾ ਲੋਕਾਂ ਨੂੰ ਰਿਲੀਫ ਦੇਣੀ ਹੈਗੀ ਆ ਡਾਊਨ ਟਰੋਡਨ ਲੋਕ ਹੈਗੇ ਆ ਉਹਨਾਂ ਨੂੰ ਰਿਲੀਫ ਦਿੱਤੀ ਜਾਂਦੀ ਆ ਉਹ ਜਿੱਦਾਂ ਮਾਨ ਸਾਹਿਬ ਲੈਕਚਰ ਕਰਦੇ ਉਹ ਤਾਂ ਵਕੀਲ ਸਾਹਿਬ ਲੈਕਚਰ ਕਰਨਗੇ ਮਾਂ ਕੋਈ ਹੈਗੀ ਆ ਜੀ ਉਹ ਕੋਈ ਦੇਖੋ ਉਹਨੇ ਰਹਿਣ ਕਲਵਾ ਲਈ ਜੀ ਹੈ ਜੀ ਜਿਹੜੀ ਮਸ਼ਹੂਰੀ ਦਿਖਾਉਂਦੇ ਆ
1: ਤੇ
0: ਇਹ ਪੈਸੇ ਹਰ ਮਹੀਨੇ ਭੇਜਣਗੇ ਕੋਈ ਆਪਣਾ ਆ ਤੇ ਪੈਸੇ ਭੇਜਦਾ ਜੀ ਉਹ ਸਾਰੀਆਂ ਚੀਜ਼ਾਂ ਬਹਿਸ ਉੱਥੇ ਹੀ ਹੋਣੀ ਜੀ ਉਹ ਲੋਕਲ ਸਟੈਂਡੀ ਤੇ ਹੋਣੀ ਆ ਜੀ ਵੀ ਹਾਂ ਵੀ ਯੂ ਆਰ ਨੋਟ ਅਫੈਕਟਡ ਪਾਰਟੀ ਇੱਥੇ ਕੀ ਸੀ ਮੁਲਾਜ਼ਮ ਜਾਂਦੇ ਸਰ ਸਾਡਾ ਡੀਏ ਡਿਊ ਹੈਗਾ ਆ ਜੀ ਸਟੇਟ ਸਾਨੂੰ ਪੈਸੇ ਦੇ ਨਹੀਂ ਰਹੀ ਜੀ ਉਲਟਾ ਇਹੋ ਜਿਹੀਆਂ ਯੋਜਨਾ ਚਲਾ ਰਹੀ ਹੈਗੀ ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਣੀ
1: ਜੀ ਬਿਲਕੁਲ ਹੈ ਜੀ
0: ਹੁਣ ਜਾਂ ਤਾਂ ਸਾਡਾ ਜਿਹੜਾ ਹੈਗਾ ਜੀ ਆਪੇ ਸਾਡੀ ਫਿਰਕੀ ਘੁੰਮ ਗਈ ਹੈਗੀ ਆ ਤੇ ਜਾਂ ਜਿਹੜੇ ਬੰਦੇ ਉੱਥੇ ਬੈਠੇ ਚੰਡੀਗੜ੍ਹ ਉਹ ਹੀ ਨੀ ਸੋਚਦੇ ਜੀ
1: ਤੇ
0: ਭਾਈ ਤੁਸੀਂ ਕਰ ਲੈ ਆ ਤੇ ਇਸ ਤਰੀਕੇ ਨਾਲ ਥੋੜਾ ਸਲਾਹ ਕਰਕੇ ਕਰ ਲਓ
1: ਜੀ
0: ਤੇ
1: ਜਾਂ ਵੀ ਮਿੱਟੀ ਝਾੜਦੇ ਨੇ ਜੀ ਬਸ ਇਹ ਕਹਿ ਸਕਦੇ ਆ ਜੀ
0: ਹਾਂਜੀ ਜੀ
1: ਜੀ
0: ਸਾਡੇ ਤਾਂ ਆਪਣੇ ਮੈਨੂੰ ਕਹਿ ਦਿੰਦੇ ਹੈਗੇ ਆ ਜੀ ਕਹਿੰਦੇ ਕੋਈ ਸਿਆਣਾ ਵਕੀਲ ਹੈਗਾ ਦੱਸੂਗੇ ਮੈਂ ਕਿਹਾ ਹੈਗੇ ਤਾਂ ਬਥੇਰੇ ਹੈਗੇ ਬਾਅਦ ਤੁਸੀਂ ਕਹਿਣਾ ਸਾਨੂੰ ਸਾਡਾ ਕਮਲਾ ਹੀ ਠੀਕ ਸੀ
1: ਜੀ ਸੈਣੀ ਸਾਹਿਬ ਵਕੀਲਾਂ ਦੀ ਗੱਲ ਚੱਲਦੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਉਹਨੇ ਜਬਰ ਜਨਾਹ ਪੀੜਤ ਔਰਤ ਦਾ ਜਿਹੜਾ ਹੱਕ ਪੂਰ ਲਿਆ ਤੇ ਬਿਰਸਾ ਸਿੰਘ ਬਲਟੂਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਤੇ ਨਾਲ ਡੀਜੀਪੀ ਦੀ ਡਿਊਟੀ ਲਾ ਦਿੱਤੀ ਹੈ ਕਿ ਭਾਈ ਪੂਰੀ ਰਿਪੋਰਟ ਕਰੋ ਪੁੱਛ ਪੜਤਾਲ ਕਰੋ ਕਿ ਇਹ ਕਿਵੇਂ ਹੋਇਆ ਕਿੱਦਾਂ ਹੋਇਆ ਪਛਾਣ ਨਸ਼ਰ ਕਰ ਦਿੱਤੀ ਹੈ ਕਿਵੇਂ ਕਰ ਦਿੱਤੀ ਹੈ ਪਰ ਮੈਂ ਸੋਚਦਾ ਸੀ ਕਿ ਜਿਹੜਾ 5 ਕਰੋੜ ਦਾ ਮਾਮਲਾ ਜਿਹੜਾ ਸੀਗਾ ਉਹਦੇ ਵਿੱਚ ਕਈ ਔਰਤਾਂ ਦਾ ਨਾਂ ਆਉਂਦਾ ਸੀ ਤੇ ਉਹ ਉਹਦੇ ਉੱਤੇ ਕੁਝ ਨਹੀਂ ਬੋਲੀ ਜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ
0: ਮਹਿਲਾ ਕਮਿਸ਼ਨ ਵੀ ਤਾਂ ਇੱਕ ਟੂਲ ਆ ਸਰਕਾਰ ਦਾ
1: ਜੀ
0: ਚੱਕਰ ਤਾਂ ਇਹ ਹੈ ਜੀ ਪਰ ਹੁਣ ਮੈਂ ਨਾ ਇੱਕ ਚੀਜ਼ ਨਹੀਂ ਸਮਝਿਆ ਅਜੇ ਤੱਕ
1: ਜੀ
0: ਐਨੀਵੇ ਇਹ ਨੋਟਿਸ ਅਜੇ ਤਾਂ ਡੀਜੀਪੀ ਨੂੰ ਭੇਜਿਆ ਹੈਗਾ ਜੀ ਬਿਰਸਾ ਸਿੰਘ ਬਲਟੂਏ ਨੂੰ ਤਾਂ ਭੇਜਿਆ ਨੀ ਵੀ ਆਹ ਕਾਰਵਾਈ ਕਰੋ ਜੀ ਇਸ ਧਾਰਾ ਥੱਲੇ ਅਪਰਾਧ ਡੰਡਣੀ ਹੈ ਉਹਨਾਂ ਨੂੰ ਹਿੰਟ ਵੀ ਦਿੱਤਾ ਗਿਆ ਬਕਾਇਦਾ ਤੌਰ ਤੇ
1: ਜੀ
0: ਵੀ ਇਹ ਇਹਦੇ ਤੇ ਕ੍ਰਿਮੀਨਲ ਪਰਚਾ ਦਰਜ ਕਰੋ
1: ਜੀ
0: ਉਹਨਾਂ ਨੂੰ ਹਿੰਟ ਦਿੱਤਾ ਗਿਆ ਡੰਡਣੀ ਹੈ ਲਿਖਿਆ ਆ ਜੀ
1: ਡੀਜੀਪੀ ਨੂੰ ਕਿਹਾ ਕਿ ਐਕਸ਼ਨ ਕਰੋ ਭਾਈ
0: ਹਾਂ ਡੀਜੀਪੀ ਨੂੰ ਕਿਹਾ ਹੈਗਾ ਆ ਵੀ ਜੋ ਇਹਨੇ ਅਪਰਾਧ ਕੀਤਾ ਉਹ ਡੰਡਣੀ ਹੈ
1: ਜੀ
0: ਤੇ ਠੀਕ ਹੈ ਜੀ ਡੰਡਣੀ ਹੈ ਤੇ ਤੁਸੀਂ ਕਰੋ ਪਰਚਾ ਦਰਜ
1: ਜੀ
0: ਐਫ ਆਈ ਆਰ ਹੋ ਸਕਦਾ ਕੁਐਸ਼ ਹੋ ਜਾਏ ਕਿੱਦਾਂ ਕੁਐਸ਼ ਹੋ ਸਕਦੀ ਹੈਗੀ ਆ ਜੀ ਹਾਈ ਕੋਰਟ ਚ ਜਾ ਕੇ ਸਰ ਬਿਰਸਾ ਸਿੰਘ ਬਲਟੋ ਜੋ ਮੈਨੂੰ ਨੀ ਪਤਾ ਹੋ ਸਕਦਾ ਮੈਂ ਮਤਲਬ ਜਿਹੜਾ ਹੈਗਾ ਆ ਵੀ ਵੀਡੀਓ ਬਾਅਦ ਚ ਦੇਖੀ ਹੋਵੇ
1: ਜੀ
0: ਵਿਰਸਾ ਸਿੰਘ ਬਲਟੂਆ ਜਦੋਂ ਤੱਕ ਵੀਡੀਓ ਬਣਾਉਂਦੇ ਹੈਗੇ ਆ, ਉਹ ਤੋਂ ਪਹਿਲਾਂ ਤੱਕ ਤਾਂ ਜਿਹੜੀ ਹੈਗੀ ਆ ਉਹ ਔਰਤ ਖੁਦ ਮੀਡੀਆ ਚ ਆ ਕੇ ਤੇ ਉਹਨੇ ਆਪਣਾ ਵੀਡੀਓ ਨੀ ਬਣਾਇਆ ਜੀ,
1: ਬਣਾਇਆ ਸੀ ਜੀ ਸੋਸ਼ਲ ਮੀਡੀਆ ਤੇ ਪਾਇਆ, ਮੇਰੇ ਨਾਲ ਇਦਾਂ ਹੋ ਗਿਆ ਧੱਕਾ।
0: ਫੇਰ ਉਹਦੀ ਆਈਡੈਂਟੀ ਡਿਸਕਲੋਜ਼ ਬਲਟੂਏ ਨੇ ਥੋੜਾ ਕੀਤੀ, ਉਹਨੇ ਤਾਂ ਆਮ ਮੀਡੀਆ ਦੇ ਵਿਚ ਆ ਗਈ ਹੈਗੀ ਏ ਜੀ, ਪਹਿਲਾਂ ਆ ਗਈ ਆ ਜੀ।
1: ਬਿਲਕੁਲ, ਉਹ ਤਾਂ ਕਹਿੰਦੇ ਆ ਮੈਂ ਇੱਥੇ ਵੀ ਗਈ ਆ, ਉਹਨਾਂ ਕੋਲ ਵੀ ਗਈ ਆ, ਮੇਰੀ ਸੁਣੀ ਨੀ ਗਈ।
0: ਬਾਕੀ ਜਿੱਥੇ ਤੱਕ ਹੈਗਾ ਕਹਿੰਦੇ ਵੀ ਡੈਰੋਗੇਟਰੀ ਰਿਮਾਰਕਸ ਦਿੱਤੇ ਹੈਗੇ ਆ ਜੀ, ਬੋਨਾ ਫਾਈਡ ਸਟੇਟਮੈਂਟ ਜਿਹੜੀ ਟਰੂ ਸਟੇਟਮੈਂਟ ਆ ਉਹ ਜਿਹੜੀ ਹੈਗੀ ਆ ਕਦੀ ਵੀ ਡਿਫੇਮੇਸ਼ਨ ਚ ਆਉਂਦੀ ਨੀ ਜੀ। ਜੇ ਡਿਫੇਮੇਸ਼ਨ ਦਾ ਹੀ ਕੱਲਾ ਗੱਲ ਐਲੀਗੇਸ਼ਨ ਬਹਿ ਜਾਂਦਾ ਹੈਗਾ ਆ ਜੀ, ਸਿਰਫ ਆਈਡੈਂਟੀਫਿਕੇਸ਼ਨ ਦਾ ਜਿਹੜਾ ਹੈਗਾ ਨਾ ਜੀ ਉਹ ਕ੍ਰਿਮੀਨਲ ਡੰਡੀਗਨ ਨਹੀਂ ਹੈਗਾ, ਜਿਹੜਾ ਕੱਲਾ ਡਿਫੇਮੇਸ਼ਨ ਦਾ ਹੈਗਾ ਆ ਉਹ ਰਾਈਟ ਇਨ, ਦੋ ਤਰੀਕੇ ਦੇ ਭਾਰੇ ਸਾਹਿਬ ਰਾਈਟ ਹੁੰਦੇ ਆ ਜੀ, ਇੱਕ ਹੁੰਦਾ ਰਾਈਟ ਇਨ ਰੈਮ, ਇੱਕ ਹੁੰਦਾ ਰਾਈਟ ਇਨ ਪਰਸਨਮ। ਰਾਈਟ ਇਨ ਰੈਮ ਜਿਹੜਾ ਹੁੰਦਾ ਆ ਉਹਦੇ ਵਿੱਚ ਮੰਨ ਲਓ ਮਰਡਰ ਹੋ ਗਿਆ ਜੀ, ਉਹਦੇ ਵਿੱਚ ਪਰਚਾ ਜਿਹੜਾ ਹੈਗਾ ਕੋਈ ਵੀ ਬੰਦਾ ਦਰਜ ਕਰਾ ਸਕਦਾ ਜੀ, ਇਹ ਨੀ ਹੈਗਾ ਵੀ ਉਸ ਮਰਡਰ ਦਾ ਰਿਸ਼ਤੇਦਾਰ ਹੀ ਹੋਵੇ ਉਹੀ ਕਰਾਊਗਾ, ਇਹਨੇ ਦੇਖ ਲਿਆ ਉਹਨੇ ਹੀ ਤੋਂ ਪਰਚਾ ਦਰਜ ਕਰਾ ਦੇਣਾ ਹੈਗਾ ਜੀ। ਐਨੀ ਵਨ ਕੈਨ ਸੈਟ ਲਾ ਇਨ ਟੂ ਮੋਸ਼ਨ, ਜਿਹੜਾ ਰਾਈਟ ਇਨ ਪਰਸਨਮ ਹੁੰਦਾ ਨਾ ਜੀ, ਇਹ ਅਪਰਾਧ ਇੱਕ ਪਰਸਨ ਦੇ ਖਿਲਾਫ ਆ ਇੱਜ਼ਤ ਹੱਦ ਤੱਕ ਜਿਹੜੀ ਆ, ਮੰਨ ਲਓ ਕੋਈ ਮੇਰੇ ਨਾਲ ਇੱਜ਼ਤ ਹੱਦ ਕਰਦਾ ਆ ਤੇ ਮੇਰੀ ਲੋਕਲ ਸਟੈਂਡ ਹੀ ਆ ਕਿ ਮੈਂ ਮਤਲਬ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦਾ, ਉਹਦੀ ਐਫ ਆਈ ਆਰ ਨਹੀਂ ਦਰਜ ਹੁੰਦੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਰਾਈਟ ਇਨ ਪਰਸਨਮ ਆ, ਜਿਹੜਾ ਜਿਹੜੀ ਉਹ ਪਹਿਲੀ ਗੱਲ ਹੈਗੀ ਨਾ ਨੋਟਿਸ ਦੇ ਵਿੱਚ ਤੇ ਉਹਦੀ ਆਈਡੈਂਟੀ ਡਿਸਕਲੋਜ਼ ਕੀਤੀ, ਆਈਡੈਂਟੀ ਡਿਸਕਲੋਜ਼ ਵਾਲਾ ਤਾਂ ਜੇ ਉਹਦੀ ਵੀਡੀਓ ਪਹਿਲਾਂ ਆਈ ਜੀ ਹੋਈ ਜਨਾਨੀ ਦੀ ਤੇ ਉਸ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਕੁਐਸ਼ ਹੋ ਜਾਣੀਆਂ ਤੇ ਜਿਹੜਾ ਹੈਗਾ ਆ ਕਿ ਹਾਂ ਜੀ ਉਹਨੂੰ ਜਿਹੜਾ ਹੈਗਾ ਕਿ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਜੀ, ਉਹਦੇ ਕੋਲ ਅਗਲੇ ਕੋਲ ਡਿਫੈਂਸ ਉਹਨੇ ਆਪਣਾ ਜਿਹੜਾ ਹੈਗਾ ਕੋਰਟ ਚ ਦੇ ਦਊਗਾ, ਉਦਾਂ ਦੀ ਕੋਈ ਗੱਲ ਨੀ, ਉਹਦੇ ਤੇ ਸਟੇਟ ਪਰਚਾ ਦਰਜ ਨਹੀਂ ਕਰ ਸਕਦੀ, ਉਹ ਆਪਣੇ ਆਪ ਜਿਹੜੀ ਹੈਗੀ ਲੇਡੀ ਜਾ ਕੇ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦੀ ਹੈ ਜੀ।
1: ਜੀ ਬਿਲਕੁਲ ਆ ਜੀ।
0: ਸੋ ਇਸ ਕਰਕੇ ਇਹ ਟੈਕਨੀਕਲ ਗਰਾਊਂਡ ਹੈਗੀਆਂ ਆ ਜਿਹਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਮੁਸੀਬਤ ਹੋਊਗੀ, ਪ੍ਰੋਵਾਈਡਡ ਕੋਈ ਵਕੀਲ ਚੰਗਾ ਮਿਲ ਜਾਏ ਜੀ ਬਲਟੂਆ ਸਾਹਿਬ ਨੂੰ
1: ਜੀ,
0: ਤੇ ਇਹ ਕਿਤੇ ਵਿਚਾਰ ਕਰ ਲੈਣਗੇ ਤੇ ਫੇਰ ਤਾਂ ਨਿਕਲ ਜਾਣਗੇ ਜੀ, ਹੈਗੇ ਬੈਠੇ ਸਿਆਣੇ ਉਹਨਾਂ ਕੋਲ ਅਕਾਲੀ ਦਲ ਕੋ, ਦੇਖ ਲੈਣਗੇ ਜੀ ਇਸ ਚੀਜ਼ ਨੂੰ ਵੀ
1: ਜੀ। ਸੈਣੀ ਸਾਹਿਬ ਆਖਰ ਦੇ ਵਿਚ ਕੱਲ ਵੀ ਆਪਾਂ ਚਲੋ ਵਿਸਤਾਰ ਦੇ ਵਿਚ ਖਬਰ ਕੀਤੀ ਸੀ ਐਸ ਆਈ ਆਰ ਵੋਟਰ ਲਿਸਟ ਦੇ ਮਾਮਲੇ ਚ, ਚੋਣ ਕਮਿਸ਼ਨ ਦੇ ਜਿਹੜੇ ਨੇ ਮੁਖੀ ਨੇ ਗਣੇਸ਼ ਕੁਮਾਰ ਹੁਣੀ ਜਿਹੜੇ ਨੇ ਉਹਨਾਂ ਨੂੰ 48 ਘੰਟੇ ਦੇ ਵਿਚ ਅਸਤੀਫ਼ਾ ਦੇਣ ਦੇ ਲਈ ਕਿਹਾ ਗਿਆ, ਨਹੀਂ ਤਾਂ ਦੇਸ਼ ਭਰ ਦੇ ਵਿਚ ਅੰਦੋਲਨ ਕਰਾਂਗੇ। ਕਾਂਗਰਸ ਜਨਤਾ ਪਾਰਟੀ ਨੇ ਵੀ ਇਹ ਜਿਹੜੀ ਬਿਆਨਬਾਜ਼ੀ ਕੀਤੀ ਹੈ ਤੇ ਰਾਹੁਲ ਗਾਂਧੀ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪੀ ਐਮ ਮੋਦੀ, ਅਮਿਤ ਸ਼ਾਹ, ਸੀ ਈ ਸੀ ਦੇਸ਼ ਧਰੋਹੀ ਨੇ, ਗਿਆਨੇਸ਼ ਕੁਮਾਰ ਜਿਹੜੇ ਨੇ ਤੁਰੰਤ ਅਸਤੀਫ਼ਾ ਦੇਣ ਤੇ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣਾ ਪੈਣਗੇ ਇਹਨਾਂ ਦੇ ਨਤੀਜੇ, ਤੇ ਗਿਆਨੇਸ਼ ਕੁਮਾਰ ਦਾ ਜਿਹੜਾ ਬਣ ਜਾਣਾ ਸਰਕਾਰੀ ਗਵਾਹ ਜਿਹੜਾ ਹੈ, ਇਦਾਂ ਦੀਆਂ ਖ਼ਬਰਾਂ ਨੇ। ਤੇ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਵੀ ਜਿਹੜੀ ਹੈ ਵਾਰਤਾਲਾਪ ਕੀਤੀ ਹੈ ਤੇ ਉਹਨਾਂ ਦਾ ਸਹਿਯੋਗ ਵੀ ਲੈ ਰਹੇ ਨੇ, ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਵੱਡਾ ਜਿਹੜਾ ਇਹਦੇ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਤਾਂ ਕਿ ਜਿਹੜਾ ਹੈ ਲੋਕ ਹਿੱਤਾਂ ਦੀ ਜਿਹੜੀ ਹੈ ਉਹ ਰਾਖੀ ਕਰ ਸਕੀਏ ਜੀ।
0: ਪਰ ਇਹ ਸਭ ਗੱਲ ਇਹ ਤਾਂ ਹੈਗੀ ਆ, ਅਪੋਜੀਸ਼ਨ ਦਾ ਕੰਮ ਹੀ ਹੁੰਦਾ ਹੈਗਾ ਆ ਜੀ ਇਸ ਚੀਜ਼ ਨੂੰ ਮੰਗਣਾ, ਅਸਤੀਫ਼ਾ ਮੰਗਣਾ ਜਾਂ ਇਸ ਤਰੀਕੇ ਨਾਲ, ਹੋਰ ਉਹਨੂੰ ਅਸਤੀਫ਼ਾ ਜਿਹੜਾ ਹੈਗਾ ਆ ਉਹਨੂੰ ਕਿਸੇ ਨੇ ਨੀ ਕਹਿਤਾ ਹੈਗਾ, ਇਹਨਾਂ ਨੇ ਮੰਗ ਕੀਤੀ ਆ ਜੀ, ਅਗਲਾ ਕਿਉਂ ਦੇਊਗਾ ਅਸਤੀਫ਼ਾ ਜਦ
1: ਜੀ
0: ਉਹ ਤੋਂ ਪਹਿਲਾਂ ਜਿਹੜਾ ਹੈਗਾ ਕਾਨੂੰਨ ਦੀ ਪ੍ਰੋਟੈਕਸ਼ਨ ਆ ਉਹਨੂੰ ਜੀ, ਕਿ ਭਾਈ ਜਦੋਂ ਇਹ ਕੰਮ ਕਰਨ ਲੱਗਾ ਸੀ ਉਹਨੂੰ ਵੀ ਪਤਾ ਸੀਗਾ ਵੀ ਬੜੀ ਲਾਲਾ ਹੋਣੀ ਆ ਜੀ,
1: ਜੀ
0: ਪ੍ਰਕਿਰਿਆ ਦੇ ਵਿੱਚ ਤਰੁੱਟੀਆਂ ਆਈਆਂ ਹੈਗੀਆਂ ਜਾਂ ਜਿੱਥੇ ਤੱਕ ਮੇਰਾ ਖਿਆਲ ਹੈਗਾ ਆ ਜੀ, ਹੋ ਸਕਦਾ ਸਰਕਾਰ
1: ਜੀ
0: ਇਸ ਪ੍ਰਕਿਰਿਆ ਨੂੰ ਇੱਕ ਸਬ ਕਲੋਜ਼ ਦੇ ਵਿੱਚ ਬਦਲ ਕੇ ਇੱਕ ਰੈਕਟੀਫਿਕੇਸ਼ਨ ਦੇ ਤੌਰ ਤੇ ਜਿਹੜਾ ਆ ਨਾ ਜੀ, ਵੀ ਜਿਸ ਤਰ੍ਹਾਂ ਆਪਾਂ ਬੱਚੇ ਤਾਂ ਵੋਟਾਂ ਦੀ ਸੁਧਾਈ ਕਰਦੇ ਹੈਗੇ ਆ ਜੀ, ਇਹ ਤਾਂ ਇਸ ਪ੍ਰਕਿਰਿਆ ਦੀ ਸੁਧਾਈ ਦੇ ਨਾਂ ਤੇ ਵੀ ਕੋਈ ਨਾ ਕੋਈ ਪ੍ਰੋਸੈਸ ਲਾਂਚ ਜ਼ਰੂਰ ਕਰੂਗੀ ਜਦੋਂ ਇੰਨੀ ਜ਼ਿਆਦਾ ਅਨਰੈਸਟ ਆ ਜੀ। ਬਾਕੀ ਦੇ ਬਾਕੀ ਤਾਂ ਇਹਨਾਂ ਨੂੰ ਮੁੱਦਾ ਮਿਲੇ ਤੇ ਬੰਦੇ ਤਾਂ ਫਟਾਫਟ, ਹੁਣ ਤਾਂ ਕਾਂਗਰਸ ਵਾਲਿਆਂ ਨੇ ਵੀ ਤੇ ਇਸੇ ਕਰਕੇ ਉਹਨਾਂ ਨੂੰ ਪਤਾ ਲੋਕੀ ਆਵਾਜ਼ ਮਾਰਿਆ ਫਟਾਫਟ ਆ ਜਾਂਦੇ ਆ ਜੀ, ਇੱਥੇ ਹਰ ਇੱਕ ਬੰਦਾ ਕਹਿੰਦਾ ਹੈਗਾ ਜੀ ਕੋਈ ਗੱਲ ਨੀ ਮੈਂ ਜੋ ਵਿਹਲਾ ਹੈਗਾ ਇਸੇ ਕੰਮਾਂ ਨੂੰ।
1: ਪਰ ਸਾਈਂ ਸਾਹਿਬ ਉਹ ਕਹਿੰਦੇ ਆ ਕਿ ਹੁਣ ਅਸੀਂ ਭਾਈ ਚੋਣਾਂ ਚੋਣਾਂ ਨੀ ਲੜਨੀਆਂ, ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਉੱਤੇ ਕੰਮ ਕਰਾਂਗੇ ਜੀ, ਕਹਿੰਦੇ ਤਾਂ ਸਾਰੇ ਪਹਿਲਾਂ ਇੱਦਾਂ ਹੀ ਨੇ ਜੀ।
0: ਚੋਣਾਂ ਉਹਨਾਂ ਦੇ ਆਕਾ ਚ ਲੜ ਰਹੇ ਹੈਗੇ ਆ ਜੀ, ਉਜਾੜ ਚ ਹੋ ਗਿਆ ਪਤਾ ਲੱਗ ਗਿਆ ਵੀ ਕੌਣ ਆ ਇਹ ਬੰਦੇ ਜੀ।
1: ਜੀ
0: ਜਦੋਂ ਦਾ ਇਹ ਗੱਲ ਪਤਾ ਲੱਗ ਗਈ ਆ ਕਿ ਇਹ ਬੰਦਿਆਂ ਦੇ ਪਿੱਛੇ ਕੌਣ ਹੈਗਾ ਜੀ, ਉਦੋਂ ਦਾ ਲੋਕਾਂ ਦਾ ਸੋਫਟ ਕਾਰਨਰ ਵੀ ਜਿਹਨਾਂ ਦੇ ਨਾਲ ਉਹ ਥੋੜਾ ਜਿਹਾ ਟੁੱਟ ਗਿਆ ਜੀ।
1: ਜੀ
0: ਗੱਲ ਉਹ ਨਹੀਂ ਰਹੀ ਹੈਗੀ, ਪਹਿਲਾਂ ਲੋਕੀ ਇਹਨਾਂ ਨੂੰ ਮਸੀਹੇ ਦੇ ਤੌਰ ਤੇ ਦੇਖਦੇ ਸੀ ਤੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਮਾਸਕ ਲੱਥ ਗਿਆ ਹੈ ਕਿ ਭਾਈ ਬੰਦੇ ਆਹ ਹੀ ਹੈਗੇ ਆ, ਇਹ ਪੜ੍ਹੇ ਲਿਖੇ ਬੰਦੇ, ਇਹਨਾਂ ਨੇ ਆਪਣੀਆਂ ਬੀਟ ਦੀ ਟੀਮਾਂ ਤਿਆਰ ਕੀਤੀਆਂ ਹੀ ਆ, ਇਹਨਾਂ ਨੇ ਦੇਸ਼ ਦੇ ਵਿੱਚ ਅਨਰੈਸਟ ਕਰਾਉਣੀ ਹੀ ਕਰਾਉਣੀ ਆ ਜੀ।
1: ਬਿਲਕੁਲ
0: ਸਰ, ਚਾਹੀਦਾ ਮੇਰੀ ਮੈਂ ਮਤਲਬ ਜੋ ਸੋਚਦਾ ਹਾਂ ਜੀ ਕਿ ਇੱਕ ਐਸ ਆਈ ਆਰ ਦੇ ਵਿੱਚ ਜਿਹੜਾ ਆ ਤੁਹਾਨੂੰ ਤਰੁਟੀਆਂ ਲੱਭੀਆਂ ਆ, ਤੁਸੀਂ ਸਰਕਾਰ ਕੋਲੋਂ ਮੰਗ ਕਰੋ ਕਿ ਭਾਈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਤਰੁਟੀਆਂ ਰਹਿ ਗਈਆਂ ਹੈਗੀਆਂ ਉਹਨੂੰ ਮਤਲਬ ਜਿਹੜੇ ਆ ਦੂਰ ਕਰਨ ਵਾਸਤੇ ਇੱਕ ਮਹੀਨੇ ਦੇ ਅੰਦਰ ਅੰਦਰ ਕੋਈ ਪ੍ਰੋਸੈਸ ਲਾਂਚ ਕਰੋ, ਨਹੀਂ ਤਾਂ ਅਸੀਂ ਜਿਹੜਾ ਆ ਸੰਘਰਸ਼ ਕਰਾਂਗੇ ਫੇਰ ਕਰਾਂਗੇ ਜੀ। ਉਸ ਚੀਜ਼ ਨੂੰ ਤਾਂ ਗੱਲ ਕਰਦੇ ਹੈ ਨਹੀਂ ਗੇ ਜੀ, ਗੱਲ ਤਾਂ ਇਹ ਹੈਗੀ ਆ ਜੀ ਕਿ ਦੇਖੋ ਉਹਦੇ ਵਿੱਚ ਜਿਹੜਾ ਆ ਲੋਕ ਤਾਂ ਪਹਿਲਾਂ ਵੀ ਸੋਚਦੇ ਹੈਗੇ ਸੀ ਕਿ ਮਰਿਆਂ ਦੀਆਂ ਵੋਟਾਂ ਵਿੱਚ ਐਡਜਸਟ ਕਰਦੀਆਂ ਸੀ ਵੋਟਰ ਲਿਸਟਾਂ ਦੇ
1: ਜੀ,
0: BLO ਕੱਟਦੇ ਨੀ ਸੀਗੇ ਜੀ, ਲੋਕੀ ਜਾਲੀ ਵੋਟਾਂ ਵੀ ਬਣਾਉਂਦੇ ਸੀਗੇ ਜੀ, ਚਾਰ ਦਿਨ ਕੋਈ ਕਿਤੇ ਰਹਿ ਗਿਆ ਤੇ ਉੱਥੇ ਵੋਟ ਬਣਾ ਲਈ, ਫਿਰ ਮੁੜ ਕੇ ਅੱਗੇ ਜਾ ਕੇ ਬਣਾ ਲਈ ਜੀ, ਪਿਛਲੀ ਕਟਾ ਕੇ ਨੀ ਆਏ
1: ਜੀ।
0: ਵੋਟਾਂ ਦੀ ਸੁਧਾਈ ਤਾਂ ਹੋਣੀ ਚਾਹੀਦੀ ਸੀ ਜੀ, ਪਰ ਉਸ ਪ੍ਰੋਸੈਸ ਦੇ ਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜਿਹੜੀ ਉਹ ਆਪਣਾ ਨਿਸ਼ਾਨੇ ਦੇ ਉੱਤੇ ਕੰਪੇਨ ਚਲਾਈ, ਉਹ ਦੈਟ ਵਾਜ ਬੈਡ
1: ਜੀ।
0: ਇਹਨਾਂ ਨੂੰ ਚਾਹੀਦਾ ਹੈਗਾ ਆ ਕਿ ਹੁਣ ਦੇਸ਼ ਦੇ ਵਿੱਚ ਥੂ-ਥੂ ਹੋ ਰਹੀ ਹੈਗੀ ਆ, ਤੁਹਾਡਾ ਜਿਹੜਾ ਹੈਗਾ ਚਤੁਰਾਈ ਉਹ ਹੁੰਦੀ ਹੈ ਜਿਹੜੀ ਫੜੀ ਨਾ ਜਾਏ, ਜਿਹੜੀ ਚਤੁਰਾਈ ਫੜ ਹੋ ਜਾਏ ਉਹ ਚਤੁਰਾਈ ਨੀ ਹੁੰਦੀ, ਉਹ ਬੇਵਕੂਫੀ ਹੁੰਦੀ ਆ, ਤੇ ਇਹਨੂੰ ਜਿਹੜਾ ਹੈਗਾ ਆ ਰੈਕਟੀਫਿਕੇਸ਼ਨ ਕਰਕੇ ਤੇ ਜਿਹੜੇ ਜੈਨੂਇਨ ਵੋਟ ਹੈਗੇ ਆ ਉਹਨਾਂ ਨੂੰ ਇਨਕਲੂਡ ਕਰੋ ਮਹੀਨੇ ਦੇ ਅੰਦਰ ਅੰਦਰ ਤੇ ਲਿਸਟਾਂ ਫਰੈਸ਼ ਜਾਰੀ ਕਰੋ ਜੀ। ਕੋਈ ਵੀ ਬੰਦਾ ਇਹ ਨਾ ਕਹਿ ਸਕੇ ਕਿ ਹਾਂ ਜੀ ਵੀ ਮੈਂ ਇੱਥੇ ਦਾ ਨਾਗਰਿਕ ਹੈਗਾ ਆ ਜੀ, ਆਈ ਐਮ ਅਲਾਈਵ ਤੇ ਮੈਂ ਇੱਥੇ ਦਾ ਵੋਟਰ ਹੈਗਾ ਸੀ, ਮੈਂ ਵੋਟ ਪਾਉਂਦਾ ਰਿਹਾ ਹੈਗਾ ਆ ਜੀ, ਮੇਰੀ ਵੋਟ ਵੋਟਰ ਲਿਸਟ ਵਿੱਚ ਹੈ ਨਹੀਂ ਗੀ, ਇਹੋ ਜਿਹਾ ਨਹੀਂ ਸੁਣਨ ਚ ਆਉਣਾ ਚਾਹੀਦਾ ਜੀ।
1: ਬਿਲਕੁਲ,
0: ਤੁਸੀਂ ਜਾਲੀ ਵੋਟ ਨਾ ਬਣਨ ਦਿਓ, ਇਹ ਤੁਹਾਡੀ ਅਬਿਲਿਟੀ ਤਾਂ ਇਹ ਹੈ ਨਾ ਜੀ ਕਿ ਤੁਸੀਂ ਜਾਲੀ ਵੋਟ ਨੀ ਬਣਨ ਦੇਣੀ
1: ਜੀ,
0: ਜਾਂ ਡਬਲਿੰਗ ਵੋਟ ਨਹੀਂ ਹੋਣੀ ਚਾਹੀਦੀ। ਇਹ ਕੰਮ ਤਾਂ ਤੁਸੀਂ ਇਹ ਕਰਨਾ ਸੀ ਤੇ ਕੰਮ ਤੁਸੀਂ ਇਹ ਕਰਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਮਕਸਦ ਨੂੰ ਮਤਲਬ ਮੁੱਖ ਰੱਖ ਕੇ ਤੇ ਤੁਸੀਂ ਜਿਹੜੀਆਂ ਇਹ ਆ ਵੀ ਇੰਨੀਆਂ ਵੋਟਾਂ ਕੱਟ ਦਿੱਤੀਆਂ ਜੀ, ਜਿਹਦੇ ਵਿੱਚ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਫੌਜ ਦੇ ਬੰਦਿਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਤੁਸੀਂ ਪ੍ਰੋਸੈਸ ਹੀ ਜਿਹੜੀ ਹੈਗੀ ਏਦਾਂ ਦੀ ਕਿਉਂ ਰੱਖੀ ਵੀ ਜਿਹਦੇ ਵਿੱਚ ਜਿਹੜਾ ਇੰਨਾ ਕੰਪਲੀਕੇਟਡ ਕੰਮ ਰੱਖਿਆ ਜੀ, ਫੇਰ ਤੁਸੀਂ ਉਹ ਜਿਹੜਾ ਇਸ ਵੋਟਾਂ ਨੂੰ ਇਨਕਲੂਡ ਕਰਨ ਦਾ ਅਸੈਸ ਜਿਹੜਾ ਹੈਗਾ ਆ ਉਹ ਕਿਸੇ ਕੋਲ ਜਿਹੜੇ ਥੱਲੜੇ ਅਫਸਰ ਹੈਗੇ ਡੀਸੀ ਜਾਂ ਐਸ ਡੀ ਐਮ ਉਹਨਾਂ ਕੋਲ ਹੈ ਨਹੀਂ
1: ਜੀ,
0: ਉਹ ਉਸਦੀ ਸਾਰੇ ਹੀ ਬੰਦੇ ਜਿਹੜੇ ਬੇਈਮਾਨ ਹੋ ਗਏ ਜੀ।
1: ਬਿਲਕੁਲ ਬਿਲਕੁਲ,
0: BLO ਤਾਂ ਬੰਨਿਆ ਜੀ ਜਦੋਂ ਸਾਰੀਆਂ ਵੈਰੀਫਿਕੇਸ਼ਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੀਆਂ ਵੋਟਾਂ ਜੈਨੂਇਨ ਆ ਜਿਹੜੀਆਂ ਇਨਕਲੂਡ ਨਹੀਂ ਹੋਈਆਂ ਤੇ ਤੁਹਾਡਾ ਜਿਹੜਾ ਹੈਗਾ ਆ ਅਸੈਸ ਜਿਹੜਾ ਹੈਗਾ ਆ ਤੁਹਾਡੇ ਡੀਸੀ ਕੋਲ ਜਾਂ ਐਸ ਡੀ ਐਮ ਕੋਲ ਹੋਣਾ ਚਾਹੀਦਾ ਵੀ ਹਾਂ ਠੀਕ ਗੱਲ ਹੈ ਜੀ ਵੋਟ ਜੈਨੂਇਨ ਸੀ, ਉਹ ਜਿਹੜਾ ਐਸ ਡੀ ਐਮ ਵੋਟ ਜਿਹੜੀ ਆ ਇਨਕਲੂਡ ਕਰੂਗਾ ਜਾਂ ਡੀਸੀ ਇਨਕਲੂਡ ਕਰੂਗਾ ਉਹ ਆਪਣੀ ਰਿਸਪੋਂਸੀਬਿਲਟੀ ਤੇ ਕਰੂਗਾ, ਬਹੁਤੀ ਗੱਲ ਹੈਗੀ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਭਾਈ ਇਹ ਤੁਹਾਡੀ ਰਿਸਪੋਂਸੀਬਿਲਟੀ ਹੈਗੀ ਆ ਤੇ ਤੁਸੀਂ ਇਨਕਲੂਡ ਕਰ ਰਹੇ ਹਾਂ ਤੇ ਵੋਟ ਜੈਨੂਇਨ ਹੋਣੀ ਚਾਹੀਦੀ ਆ ਔਰ ਉਹਦੀ ਡਬਲਿੰਗ ਨਹੀਂ ਹੋਣੀ ਚਾਹੀਦੀ।
1: ਬਿਲਕੁਲ ਦਰੁਸਤ ਹੈ ਜੀ ਜੀ।
0: ਤੇ
1: ਸੈਂਟ ਸਾਹਿਬ ਕੱਲ ਨਵੀਂ ਬਣੀ ਪਾਰਟੀ ਦੀ ਥੋੜੀ ਜਿਹੀ ਗੱਲ ਮੈਂ ਸੁਣ ਰਿਹਾ ਸੀ, ਵੀਡੀਓ ਵਗੈਰਾ ਦੇਖ ਰਿਹਾ ਸੀ, ਆਪਣੇ ਅਮਿਤੋਜ ਮਾਨ ਹੋਣਾ ਲਈ ਪਾਰਟੀ ਦੀ ਗੱਲ ਕਰਨ ਲੱਗਿਆ, ਸਾਂਝੀਵਾਲਤਾ ਦਲ ਜਿਹੜਾ ਬਣਿਆ ਜੀ ਤੇ ਉਹਦੇ ਵਿੱਚ 19 ਨੀਤੀਆਂ ਉਹਨਾਂ ਨੇ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਮੇਨ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ 12,500 ਕਰੋੜ ਰੁਪਏ ਖਰਚ ਕੇ 23 ਫਸਲਾਂ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ। ਕੀ ਇਹਨਾਂ ਨੂੰ ਲੱਗਦਾ ਕਿ ਕਿਸਾਨੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਕੇ ਅਸੀਂ ਕਿਤੇ ਨਾ ਕਿਤੇ ਭਰੋਸਾ ਜਿੱਤ ਕੇ ਆਪਣੀਆਂ ਵੋਟਾਂ ਨੂੰ ਜਿਹੜਾ ਪਾਣੀ ਦੇ ਸਕਦੇ ਹਾਂ ਜਾਂ ਕਿੱਦਾਂ ਕੀ ਸਿਸਟਮ ਹੈ ਜੀ?
0: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ ਇਹ ਜਿਹੜਾ ਕਰਜ਼ ਜਾਲ ਆ ਇਥੋਂ ਦੱਸੋ ਕਿੱਦਾਂ ਕੱਢੋਗੇ ਪੰਜਾਬ ਨੂੰ ਉੱਤੇ ਦੇਣ, ਬਾਕੀ ਤਾਂ ਪੈਸੇ ਜਿਹੜੇ ਹੈਗੇ ਖਰਚ ਕੇ ਸਾਰੇ ਹੀ ਦੇ ਦੇਣਗੇ MSP
1: ਜੀ,
0: ਪੈਸੇ ਹੈ ਜਿਹਦੇ ਕੋਲ ਆ ਜੀ ਇਹ
1: ਜੀ ਜੀ ਸੈਣੀ ਸਾਹਿਬ ਲੱਗਦਾ ਜੀ ਕਾਲ ਡ੍ਰੌਪ ਹੋ ਗਈ, ਸ਼ਾਇਦ ਕਿਤੇ ਬੈਟਰੀ ਨਾ ਉੱਡ ਗਈ ਹੋਵੇ ਉਧਰੋਂ, ਤੇ ਇੱਕ ਮਿੰਟ ਦੇਖਦੇ ਹਾਂ ਜੀ ਦੁਬਾਰਾ ਜੋੜਦੇ ਹਾਂ ਸੈਣੀ ਸਾਹਿਬ ਨੂੰ, ਗੱਲ ਪਿੱਛੇ ਰਹਿ ਗਈ ਉਹਨਾਂ ਦੀ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ। ਹਾਂਜੀ ਸੈਣੀ ਸਾਹਿਬ ਜੀ, ਹਾਂ ਜੀ ਫਿਰ ਤੋਂ ਜੀ
0: ਮੈਂ ਬੇਨਤੀ ਕਰ ਰਿਹਾ ਸੀ ਕਿ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਕਿ ਫਸਲਾਂ ਦੇ ਉੱਤੇ MSP ਦੇਣ ਨੂੰ ਤਾਂ ਸਾਰੀਆਂ ਪਾਰਟੀਆਂ ਦੇਣਗੀਆਂ ਪਰ ਪੈਸੇ ਲੱਗਣੇ ਆ, ਪੈਸੇ ਕਿੱਥੋਂ ਆਉਣੇ ਆ ਜੀ?
1: ਨਹੀਂ ਨਾਲੇ ਪੰਜਾਬ ਦੇ ਵਿੱਚ ਤਾਂ MSP ਪਹਿਲਾਂ ਹੀ ਮਿਲ ਰਹੀ ਆ ਜੀ,
0: ਸਰ ਉਹ ਤਾਂ ਸੈਂਟਰ ਦੇ ਰਿਹਾ ਹੈਗਾ ਯਾ ਉਹ ਕਹਿਣ ਦੀਆਂ ਗੱਲਾਂ ਹੈਗੀਆਂ ਸਰ ਕਿਹੜੇ ਹੈਗੇ ਜੀ ਇਹ ਵੀ ਮਤਲਬ ਦੇਖ ਲੈਣ ਜੀ ਇਹ ਇਹ ਦੇਖਦੇ ਹੈਗੇ ਕਿ ਬਾਲਟੀ ਚੋ ਦੋ ਮੱਘ ਅਸੀਂ ਵੀ ਕੱਢ ਲਈਏ ਹੈ ਨੀ ਜੀ ਬਾਲਟੀ ਚ ਹੈ ਨੀ ਕੁਛ ਵੀ
1: ਹਾਂਜੀ
0: ਉਧਰ ਉਧਰ ਸਰ ਨਿਰੰਜਨ ਸਿੰਘ ਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ ਜੀ
1: ਹਾਂਜੀ ਹਾਂਜੀ ਬਿਲਕੁਲ ਹੈ ਜੀ
0: ਨਿਰੰਜਨ ਸਿੰਘ ਤੇ ਐਲੀਗੇਸ਼ਨ ਇਹ ਲੱਗ ਰਹੇ ਆ ਕਿ ਡਿਊਰਿੰਗ ਦੀ ਇਨਵੈਸਟੀਗੇਸ਼ਨ ਆਫ ਮਿਸਟਰ ਮਜੀਠੀਆ ਹੀ ਹੈਡ ਅਟੇਨਡ ਕਰੋੜਸ ਆਫ ਰੂਪੀਸ
1: ਹਾਂਜੀ
0: ਉਹ ਕਹਿੰਦੇ ਮਤਲਬ ਕਰੋੜਾਂ ਰੁਪਈਏ ਲਏ ਆ ਜੀ ਵੀ ਮਤਲਬ ਕਿਸੇ ਬੰਦੇ ਨੂੰ ਵਿੱਚੋਂ ਜਿਹੜਾ ਹੈਗਾ ਕਲੀਨ ਚਿੱਟ ਦੇਣ ਵਾਸਤੇ ਉਹਨੇ ਆਪਣਾ ਸਟੱਡ ਫਾਰਮ ਜਿਹੜਾ ਹੈਗਾ ਆ ਉਹ ਵੇਚ ਕੇ ਤੇ ਫੇਰ ਪੈਸੇ ਦਿੱਤੇ ਜੀ
1: ਕਿਆ ਬਾਤ
0: ਫੇਰ ਕਹਿੰਦੇ ਕਰੋਸ ਐਗਜ਼ਾਮ ਉਹ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਜੀ ਵੀ ਕਰੋਸ ਐਗਜ਼ਾਮੀਨੇਸ਼ਨ ਤੇ ਇਹਦੇ ਜਿਹੜੇ ਹੈਗੇ ਆ ਵੀ ਬੇਟੇ ਦੇ ਵਿਆਹ ਦੇ ਉੱਤੇ ਜਾਂ ਬੇਟੀ ਦੇ ਵਿਆਹ ਤੇ ਦੱਸਿਆ ਵੀ ਦਲਜੀਤ ਦੋਸਾਂਝ ਆਇਆ ਇਹਨੂੰ ਕੁਐਸਚਨ ਕੀਤਾ ਗਿਆ ਵੀ ਉਹਨੂੰ ਤੁਸੀਂ ਕਿੰਨੀ ਪੇਮੈਂਟ ਕੀਤੀ ਕਹਿੰਦਾ ਜੀ ਉਹ ਤਾਂ ਗੈਸਟ ਦੀ ਲਿਸਟ ਵਿੱਚ ਆਇਆ ਸੀ ਲੋਕਾਂ ਨੇ ਡਿਮਾਂਡ ਕੀਤੀ ਤੇ ਉਹਨੇ ਫਿਰ ਮਤਲਬ ਜਿਹੜਾ ਹੈਗਾ ਦੋ ਗੀਤ ਗਾਤੇ ਜੀ
1: ਜੀ ਕਿਆ ਬਾਤ ਹੈ ਜੀ
0: ਹਾਂਜੀ
1: ਨਹੀਂ ਵੈਸੇ ਸੈਣੀ ਸਾਹਿਬ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਆ ਜਾਓ ਨਾ ਪਹਿਲਾਂ ਤਾਂ ਚਲੋ ਸਾਰਾ ਕੁਝ ਢਕਿਆ ਪਿਆ ਸੀਗਾ ਫਿਰ ਹੁਣ ਮੈਨੂੰ ਲੱਗਦਾ ਕਿ ਪੀੜੀਆਂ ਦੀਆਂ ਪੀੜੀਆਂ ਫਰੋਲ ਦੇਣੀਆਂ ਉਹਨਾਂ ਨੇ ਇਹਨਾਂ ਦੇ ਬਾਰੇ ਜੀ ਜੋ ਕੁਝ ਵੀ ਸਾਰਾ ਕੁਝ ਚੱਲੇਗਾ ਫਿਰ
0: ਪਰ ਸਾਹਿਬ ਇਮਾਨਦਾਰੀ ਦਾ ਨਕਾਬ ਜਿਹੜਾ ਆ ਨਾ ਜਦ ਤੱਕ ਓੜਿਆ ਰਹੇ ਤੇ ਓੜਿਆ ਰਹੇ ਜਦੋਂ ਲੱਥ ਜਾਂਦਾ ਹੈਗਾ ਨਾ ਤੇ ਸਾਰਿਆਂ ਦਾ ਪਤਾ ਹੈਗਾ ਆ ਅਸੀਂ ਵੀ ਜਾਣਦੇ ਹੈਗੇ ਆ ਜੀ
1: ਜੀ
0: ਜਿੰਨਾ ਕੋਈ ਅਫੀਸਰ ਸਟ੍ਰਿਕਟ ਹੁੰਦਾ ਹੈਗਾ ਆ ਨਾ ਜੀ ਓਨਾ ਹੀ ਉਹਦਾ ਰੇਟ ਵੱਧ ਹੁੰਦਾ ਆ ਹੋਰ ਕੋਈ ਗੱਲ ਨੀ ਜੀ ਅਸੀਂ ਵੀ ਇੱਥੇ ਇਸੇ ਸਮਾਜ ਚ ਰਹਿੰਦੇ 35 ਸਾਲ ਹੋ ਗਏ ਪਬਲਿਕ ਲਾਈਫ ਚ ਤੇ ਆਹੀ ਕੁਛ ਦੇਖਿਆ ਜਿਹੜਾ ਬੰਦਾ ਬੜਾ ਸਟ੍ਰਿਕਟ ਆ ਦੈਟ ਮੀਨਸ ਉਹਦੀ ਫੀਸ ਜ਼ਿਆਦੇ ਆ ਬਾਕੀ ਹੋਰ ਇੱਥੇ ਸਭ ਕੁਛ ਬਕਾਊ ਆ ਜੀ ਅੱਜ ਤੱਕ ਤਾਂ ਅਸੀਂ ਇਹੀ ਦੇਖਿਆ ਜੀ
1: ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਨੇ ਅੱਜ ਦੇ ਵਿਸ਼ਿਆਂ ਦੇ ਉੱਤੇ ਜੋ ਪੰਜਾਬ ਦੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਹੋਈ ਹੈ ਤੇ ਇਸ ਨੂੰ ਵੱਖਰਾ ਕਰਕੇ ਵੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਪਾਦਮਾ ਤਾਂ ਕਿ ਜਿਹੜੇ ਦੋਸਤ ਖਬਰਾਂ ਦੇ ਨਾਲ ਹੀ ਵਾਹ ਵਾਸਤਾ ਰੱਖਣਾ ਚਾਹੁੰਦੇ ਨੇ ਜਾਂ ਸੁਣਦੇ ਨੇ ਉਹਨਾਂ ਦੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਕੰਮ ਤਾਂ ਕਿ ਉਹਨਾਂ ਨੂੰ ਲੱਭਣਾ ਨਹੀਂ ਪੈਂਦਾ ਦੋਸਤੋ ਤੇ ਅਗਲੀਆਂ ਖਬਰਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹ ਵੀ ਕਾਫੀ ਇੰਟਰਸਟਿੰਗ ਨੇ ਤੇ ਆਪਣੇ ਮੁਹੰਮਦ ਜੀ ਵੀ ਕਾਲ ਕਰ ਰਹੇ ਸੀ ਉਹਨਾਂ ਦੀ ਵੀ ਗੱਲ ਸੁਣਦੇ ਹਾਂ ਤੇ ਨਾਲ ਦੀ ਨਾਲ ਆਪਾਂ 2-4 ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਉਹਨਾਂ ਦੀ ਬਾਤ ਪਾ ਕੇ ਕੀ ਹਾਲਾਤ ਨੇ ਟਰੰਪ ਸਾਹਿਬ ਦੇ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ ਤੇ 15-20 ਮਿੰਟ ਆਪਾਂ ਹੋਰ ਲਾਉਂਦੇ ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਹੋਈਆਂ ਕੱਲ੍ਹ ਜਿਹੜੀ ਸੀ ਭੰਗ ਕਰ ਦਿੱਤੀਆਂ ਨੇ ਜੀ ਤੇ ਹੁਣ ਜਿਹੜਾ ਉੱਥੇ ਵੀ ਚੋਣਾਂ ਦੀ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰਚਨਾ ਸਿੰਘ ਨੂੰ ਜਿਹੜਾ ਟਿਕਟ ਤੋਂ ਨਾ ਹੋ ਗਈ ਹੈ ਕੈਨੇਡਾ ਦੇ ਪੱਛਮੀ ਤੱਟੀ ਜਿਹੜੇ ਨੇ ਸੂਬੇ ਬ੍ਰਿਟਿਸ਼ ਕੋਲੰਬੀਆ ਚ ਸੱਤਾਧਾਰੀ ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਜਿਹੜੀ ਹੈ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਦੇ ਉੱਤੇ ਵਿਦੇਸ਼ੀ ਪਰਛਾਵੇਂ ਦੀ ਜਿਹੜੀ ਚਰਚਾ ਛਿੜ ਚੁੱਕੀ ਹੈ ਸਰੀ ਦੇ ਗ੍ਰੀਨ ਟਿੰਬਰ ਹਲਕੇ ਦੇ ਵਿੱਚੋਂ ਜਿਹੜੇ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਜਿਹੜਾ ਟਿਕਟ ਤੋਂ ਨਾ ਕੀਤੀ ਗਈ ਹੈ ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋ ਧਾੜ ਦੇ ਹੋਈ ਵਿਰੋਧੀ ਧਿਰ ਦੇ ਫਾਇਦੇ ਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਜਿਹੜਾ ਮੰਨਿਆ ਜਾ ਰਿਹਾ ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਸਾਬਕਾ ਸੀਨੀਅਰ ਆਗੂਆਂ ਵੱਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁੱਕਾ ਅਤੇ ਲੋਕਾਂ ਦੇ ਬੇਲੋੜਾ ਬੋਝ ਕਿਹਾ ਗਿਆ ਤੇ 2017 ਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਦੇ ਨਾਲ ਸੱਤਾ ਦੇ ਵਿੱਚ ਆਈ ਐਨਡੀਪੀ ਦੇ ਆਗੂ ਜੌਹਨ ਹੌਰਗਨ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਨੇ ਪਰ ਗਲੇ ਦੇ ਕੈਂਸਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਸਦੇ ਅਸਤੀਫੇ ਦੇ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈਬੀ ਮੁੱਖ ਮੰਤਰੀ ਬਣੇ ਸੀ ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਜਿਹੜੀਆਂ ਨੇ ਅਕਸਰ ਉੱਠਦੀਆਂ ਰਹੀਆਂ ਨੇ ਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਜਿਹੜੇ ਨੇ ਚਰਚੇ ਸੱਚ ਦੇ ਵਿੱਚ ਜਿਹੜੇ ਨੇ ਸਾਬਤ ਹੋਣ ਲੱਗ ਪਏ ਨੇ ਅਗਲੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਦੋਸਤੋ ਕੈਨੇਡਾ ਤੋਂ ਹੀ ਆਪਣੇ ਨਾਲ ਜੁੜੇ ਹੋਏ ਨੇ ਤੇ ਗੁਰਮੇਲ ਦਾਦੂ ਜੀ ਤੇ ਨਾਲ ਮੁਹੰਮਦ ਜੀ ਜੁੜੇ ਆ ਮੁਹੰਮਦ ਜੀ ਥੋੜਾ ਜਿਹਾ ਹੋਲਡ ਰੱਖਣਾ ਜੀ 2 ਮਿੰਟ ਆਪਾਂ ਗੁਰਮੇਲ ਜੀ ਦੀ ਗੱਲਬਾਤ ਸੁਣ ਲਈਏ ਸਤਿ ਸ੍ਰੀ ਅਕਾਲ ਸਵਾਗਤ ਹੈ ਗੁਰਮੇਲ ਜੀ
2: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਸਾਰੇ ਸੁਣਨ ਵਾਲੇ ਪੀਰਾਂ ਭੈਣਾਂ ਨੂੰ
1: ਸਤਿ ਸ੍ਰੀ ਅਕਾਲ ਜੀ ਬਾਈ ਜੀ
2: ਸੈਣੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬੜਾ ਸੋਹਣਾ ਵਿਸ਼ਲੇਸ਼ਣ ਕਰਦੇ ਆ
1: ਥੈਂਕ ਯੂ ਜੀ
2: ਤੇ ਅੱਜ ਸਮਾਂ ਸੀ ਲਾਈਵ ਸੁਣਨ ਦਾ ਮੈਂ ਚਲੋ ਥੋੜੇ ਟਾਈਮ ਤੋਂ ਲਾਈਵ ਸੁਣੀ ਜਾਂਦਾ
1: ਜੀ
2: ਤੇ ਪ੍ਰੋਗਰਾਮ ਬੜਾ ਵਧੀਆ ਸਾਰੇ ਰੋਜ਼ ਹੀ ਵਧੀਆ ਹੁੰਦਾ
1: ਸ਼ੁਕਰੀਆ ਜੀ
2: ਤੇ ਨਵੀਆਂ ਨਵੀਆਂ ਗੱਲਾਂ ਆਉਂਦੀਆਂ ਪਰ ਜਿਹੜੀਆਂ ਪੰਜਾਬ ਬਾਰੇ ਆਪਾਂ ਗੱਲ ਕਰੇ, ਮੈਨੂੰ ਲੱਗਦਾ ਜਦੋਂ ਹਜੇ ਨਾ ਵੋਟਾਂ ਹਜੇ ਹੋਰ ਨੇੜੇ ਆਉਣਗੀਆਂ
1: ਜੀ,
2: ਉਦੋਂ ਹਜੇ ਘੋਲ ਪਥੋਲ ਜਿਵੇਂ ਕਹਿ ਲੋ ਵੀ
1: ਹੋਰ ਹੋਣਾ ਜੀ, ਬਿਲਕੁਲ ਇਹ ਤਾਂ ਛਾਲਾਂ ਵੱਜਣੀਆਂ ਜੀ, ਹਜੇ ਬਥੇਰਾ ਕੁਝ ਹੋਣਾ ਜੀ।
2: ਹਾਂਜੀ, ਹੁਣ ਤਾਂ ਮੈਨੂੰ ਤਾਂ ਐ ਲੱਗਦਾ ਜੀ ਵੀ ਲੋਕ ਜਿਵੇਂ ਕਈ ਵਾਰ ਆਪਣੇ ਵੀਰ ਮੁਕੱਦਰ ਜੀ ਕਹਿੰਦੇ ਹੁੰਦੇ ਆ
1: ਜੀ
2: ਵੀ ਵੋਟ ਨਹੀਂ ਪਾਉਣੀ, ਮੈਨੂੰ ਲੱਗਦਾ ਵੀ ਵੋਟ ਦਾ ਕੋਈ ਮਤਲਬ ਹੀ ਨਹੀਂ, ਤੁਸੀਂ ਪਾਓ ਨਾ ਪਾਓ, ਜਿਹੜਾ ਕੁਛ ਹੋਣਾ ਉਹ ਤਾਂ ਉਹ ਬਿਹਾਇੰਡ ਦੀ ਸੀਨ ਉਹ ਹੋ ਹੀ ਰਿਹਾ,
1: ਬਿਲਕੁਲ
2: ਉਹਦਾ ਉਹਦਾ ਹੁਣ ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਵੀ ਇਹਦਾ ਕੋਈ ਵੋਟ ਦਾ ਜਿਵੇਂ ਕੋਈ ਮਤਲਬ ਨਹੀਂ ਹੈਗਾ
1: ਜੀ।
2: ਤੇ ਮੈਂ ਨਾ 2 ਮਿੰਟ ਤੁਹਾਡੇ ਹੋਰ ਲਓ, ਗੁਰਦਾਸ ਰਾਮ ਆਲਮ ਦੀਆਂ ਨਾ ਚਾਰ ਕਲਾਣਾ
1: ਅੰਦਰ
2: ਉਹ ਚਾਰ ਕਲਾਣੇ ਹੋ ਜਾਂਦੇ ਸੀ ਤੇ ਮੈਂ ਉਹ ਸ਼ੇਅਰ ਕਰਦਾ
1: ਜ਼ਰੂਰ।
2: ਹਾਂਜੀ, ਗੁਰਦਾਸ ਰਾਮ ਆਲਮ ਦੀ ਰਚਨਾ ਕਹਿੰਦਾ, ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ,
2: ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ, ਇਹ ਪੰਡਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ, ਵਾਹ ਜੀ।
2: ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ
1: ਜੀ,
2: ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ
1: ਦੱਸਦੇ ਨੇ। ਕੀ ਬਾਤ ਹੈ ਜੀ,
2: ਅਜੇ ਮੇਰੇ ਮਸੀਹਾ ਨੂੰ ਮੂਰਤ ਦਿਨ ਨਹੀਂ ਲੱਭਦਾ
1: ਜੀ,
2: ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ।
1: ਕੀ ਬਾਤ ਹੈ ਜੀ,
2: ਮੰਜੇ ਦੀਆਂ ਪੈਲਾਂ ਹੁੰਦੀਆਂ ਤੇ ਸਰਾਣਾ ਹੁੰਦਾ, ਉਹ ਗੱਲ ਕਰੀ ਇਹਨਾਂ ਨੇ। ਮੇਰੇ ਮਸੀਹਾ ਮੂਰਤ ਦਿਨ ਨਹੀਂ ਲੱਭਦਾ, ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ, ਮੇਰੀ ਜਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ। ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ, ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ
1: ਜੀ।
2: ਕਹਿੰਦਾ ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ
1: ਨੇ,
2: ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ
1: ਦੱਸਦੇ ਨੇ। ਕੀ ਬਾਤ ਹੈ ਜੀ,
2: ਹਾਂਜੀ, ਤੇ ਬਾਕੀ ਪ੍ਰੋਗਰਾਮ ਸੋਹਣਾ ਜੀ। ਚਲੋ ਕੈਨੇਡਾ ਦੇ ਹਾਲ ਵੀ ਸਾਡੇ ਹੁਣ ਪਤਝੜ ਦੀ ਜਿਵੇਂ ਆਲਮੋਸਟ ਮੌਸਮ
1: ਬਹੁਤ ਵਧੀਆ
2: ਸੁਹਾਵਣਾ
1: ਹੋ ਜਾਂਦਾ ਜੀ, ਮਾਹੌਲ ਦੇਖਣ ਵਾਲਾ ਹੁੰਦਾ ਜੀ, ਬਿਲਕੁਲ ਹੈ ਜੀ,
2: ਤੇ ਵਧੀਆ ਜੀ, ਬਹੁਤ ਸੋਹਣਾ। ਆਪਾਂ ਤਾਂ ਚਲੋ ਨੇਚਰ ਨੂੰ ਪਿਆਰ ਕਰਨ ਵਾਲੇ ਬੰਦੇ ਆ
1: ਜੀ,
2: ਕੁਦਰਤ ਨੂੰ
1: ਕਿਵੇਂ ਦੇਖਦੇ ਹੋ। ਗੁਰਮੇਲ ਜੀ, ਤੁਹਾਡੇ ਤੋਂ ਜਰੂਰ ਇੱਕ ਜਾਣਕਾਰੀ ਲਵਾਂਗਾ ਇੱਕ ਅੱਧੇ ਮਿੰਟ ਚ ਹੀ, ਜਿਵੇਂ ਕਿ ਟਰੰਪ ਦਾ ਜ਼ੋਰ ਚੱਲ ਰਿਹਾ ਦੂਸਰੇ ਪਾਸੇ ਤੇ ਉਹ ਕੈਨੇਡਾ ਜਿਹੜਾ ਆ ਇੱਥੇ ਯੂਰਪ ਦੇ ਨਾਲ ਜਿਹੜਾ ਹੱਥ ਮਿਲਾ ਰਿਹਾ ਜੀ, ਤੇ ਕਾਫੀ ਜਾਂ ਕਹਿ ਲਓ ਕਿ ਕਾਰਨੀ ਸਾਹਿਬ ਨੇ ਬੜਾ ਵਧੀਆ ਜਿਹੜਾ ਸ਼ਾਸਨ ਵੀ ਚਲਾਇਆ, ਹੁਣ ਤਾਂ ਬਹੁਮਤ ਵੀ ਮਿਲ ਗਈ ਆ, ਪਹਿਲਾਂ ਇਹੀ ਹੁੰਦੀ ਸੀਗੀ ਸਰਕਾਰਾਂ ਡਿੱਗਦੀਆਂ ਰਹਿੰਦੀਆਂ ਸੀ ਵਿੱਚ ਵਿੱਚ, ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਜਾਂ ਜੜਾਂ ਨੂੰ ਸਟਰੋਂਗ ਕੀਤਾ ਹੈ, ਤਾਂ ਸਟੈਪ ਜਿਹੜੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਜਮਾ ਲਏ ਨੇ ਆਪਣੇ, ਤੇ ਹੁਣ ਜਿਹੜਾ ਕਿਵੇਂ ਦੇਖਦੇ ਹੋ ਜਿਵੇਂ ਕਿ ਚੈਲੰਜ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਜਾਂ ਯੂਰਪ ਦੇ ਨਾਲ ਵੀ ਵਪਾਰਕ ਜਾਂ ਹੋਰ ਸਾਰੀਆਂ ਐਨਰਜੀ ਦੇ ਨਾਲ ਜਿਹੜੀਆਂ ਡੀਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹੋਰ ਸਾਰਾ ਹੋ ਸਕਦਾ, ਕਿ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ?
2: ਮਾਹੌਲ ਬਹੁਤ ਵਧੀਆ ਜਿਹੜਾ ਕਰਨੀ ਸਾਹਿਬ ਨੇ ਯੂਰਪ ਦੇ ਨਾਲ ਗੱਲਬਾਤ ਕਰੀ ਨਾ ਚਾਹੀਦੀ, ਮੈਂ ਇੱਕ ਜਿਵੇਂ ਅਸੀਂ ਕੱਲ ਅਸੀਂ ਤਕਰੀਬਨ ਰੋਜ਼ ਇਹ ਗੱਲਾਂ ਚਲੋ ਕਰਦੇ ਰਹਿੰਦੇ, ਅਸੀਂ ਗੱਲ ਕਰਦੇ ਸੀ, ਮੈਂ ਨਾ ਗੱਲ ਕਰੀ ਸੀ, ਮੈਂ ਕਿਹਾ ਵੀ ਜਿਹੜਾ ਕਰਨੀ ਸਾਹਿਬ ਨੇ ਯੂਰਪ ਯੂਨੀਅਨ ਦੇ ਨਾਲ ਸਾਰੀ ਗੱਲ, ਭਾਵੇਂ ਇਹ ਚੋਂ ਕੁਛ ਵੀ ਨਾ ਨਿਕਲੇ ਪਰ ਇਹ ਇੱਕ ਬਹੁਤ ਸੋਹਣਾ ਮੈਸੇਜ ਗਿਆ ਜੀ
1: ਜੀ,
2: ਤੇ ਇਹ ਮੈਂ ਇਸ ਕਰਕੇ ਟਰੰਪ ਨੂੰ ਨਾ ਜਿਵੇਂ ਕਹਿ ਲੋ ਇਹ ਜੇ ਮੈਂ ਦੱਸਾਂ ਜੀ, ਟਰੰਪ ਇੱਕ ਥਾਂ ਨਾਲ ਅਲੱਗ ਥਾਂ ਪਿਆ ਹੋਇਆ, ਜਿਹੜੇ ਆਮ ਲੋਕ ਆ ਨਾ ਸਾਡੇ ਹੁਣ ਇੱਥੋਂ ਜਿੱਥੇ ਮੈਂ ਰਹਿੰਦੇ ਜੀ, ਮੇਰੇ ਤੋਂ ਬਾਰਡਰ ਅਮੈਰੀਕਨ ਬਾਰਡਰ ਸਾਰਾ 200

0: ਕੁੱਬੇ ਦੇ ਬੱਜੀ ਲੱਤ ਰਾਸ ਹੋਣ ਵਾਲੀ ਗੱਲ ਹੋ ਗਈ,
1: ਰਾਸ ਆ ਗਏ ਸੀ। ਹਾਂਜੀ
0: ਹਾਂਜੀ, ਉਹਨਾਂ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰੋਵਿੰਸ ਸੀ ਉਹ ਬੜੇ ਇੱਕ ਦੂਜੇ ਨੂੰ ਅਲੱਗ ਅਲੱਗ ਸਾਰਾ ਕੁਛ ਸੀਗਾ ਉਹਨਾਂ ਦਾ
1: ਜੀ,
0: ਹੁਣ
1: ਸੂਬਿਆਂ ਦਾ ਜੀ।
0: ਜ਼ਿਆਦਾਤਰ ਜਿਹੜੇ ਸੂਬਿਆਂ ਦਾ ਜੀ, ਜਿਹੜੇ ਜ਼ਿਆਦਾਤਰ ਕੈਨੇਡਾ ਦੇ ਸੂਬੇ ਨਾ ਉਹ ਇਕੱਠੇ ਹੋ ਰਹੇ ਆ, ਉਹ ਇੱਕ ਦੂਜੇ ਨਾਲ ਆਪਦਾ ਬਿਜ਼ਨਸ ਇੱਕ ਦੂਜੇ ਨਾਲ ਆਪਦਾ ਜਿਵੇਂ ਸ਼ੇਅਰ ਕਰ ਰਹੇ ਆ
1: ਜੀ,
0: ਤੇ ਉਹ ਇੱਕ ਦੂਜੇ ਦੀਆਂ ਸਾਰੇ ਪ੍ਰੀਮੀਅਰ ਵੀ ਇਕੱਠੇ ਹੁੰਦੇ ਆ ਸਾਰਾ ਨਾ, ਉਹ ਵਧੀਆ ਗੱਲ ਗਈ ਆ
1: ਜੀ।
0: ਤੇ ਦੂਜੀ ਗੱਲ ਇੱਕ ਹੋਰ ਆ ਜੀ, ਜਿਹੜਾ ਮੇਰਾ ਸੂਬਾ ਮੈਨੀਟੋਬਾ, ਸਾਡੇ ਸੂਬਾ ਨਾ ਸਭ ਤੋਂ ਵੱਧ ਬਿਜਲੀ ਆ ਜਿਹੜੀ ਅਮਰੀਕਾ ਨੂੰ ਵੇਚਦਾ ਜੀ,
1: ਪੈਦਾ ਕਰਦਾ ਜੀ, ਬਿਲਕੁਲ ਹੈ ਜੀ,
0: ਪੈਦਾ ਵੀ ਵੱਧ ਕਰਦਾ, ਸਾਡੇ ਟੈਂਪਰੇਚਰ ਲੋ ਹੁੰਦਾ, ਪਰ ਕਈ ਵਾਰ ਨਾ ਸਾਡੇ ਇੱਥੇ ਡੈਮ ਆ, ਮੈਂ ਚਲੋ ਕਈ ਡੈਮਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਇੱਕ ਡੈਮ ਬੰਦ ਹੋਇਆ ਉਹਦੇ ਤੇ ਮੈਂ ਗਿਆ ਕਿ ਜਿਹੜਾ ਰਾਈਟ ਨੂੰ ਸਾਡੇ ਚੱਲਦਾ ਥੋੜੀ ਦੂਰ ਤੇ ਹੀ ਆ, ਉਹ ਮੈਂ ਉੱਥੇ ਗੱਲਾਂ ਬਾਤਾਂ ਕਰੀਆਂ, ਕਹਿੰਦੇ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਉਹਨਾਂ ਨੂੰ ਵੇਚੀ ਜਾਂਦੀ ਆ
1: ਜੀ।
0: ਤੇ ਪਰ ਅੱਜ ਦੀ ਡੇਟ ਦੇ ਵਿੱਚ ਜੀ ਵੈਸੇ ਕੈਨੇਡਾ ਇਕਾਨਮੀ ਤੌਰ ਤੇ ਹੱਲੀ ਹੋਈ ਆ ਉਦਾਂ ਗੱਲਬਾਤ ਜੀ, ਕੋਈ ਕਿਉਂਕਿ ਬੈਂਕ ਆਫ ਕੈਨੇਡਾ ਵੀ ਰੇਟ
1: ਨਾਲੇ ਦੇਖੋ ਕੈਨੇਡਾ ਕੋ ਆਪਣੇ ਬਹੁਤ ਅਜੇ ਜਿੱਥੇ ਐਡੀ ਧਰਤੀ ਆ ਰਿਸੋਰਸ ਬਹੁਤ ਹੈਗੇ ਨੇ, ਤੇਲ ਉਹਨਾਂ ਕੋ ਆਪਣੇ ਕੋ ਹੈਗਾ, ਚਲੋ ਰਿਫਾਇਨਰੀ ਨਹੀਂ ਹੈ, ਪਰ ਜੇ ਯੂਰਪ ਦੇ ਨਾਲ ਸੌਦਾ ਕਰਦੇ ਆ ਤੇ ਜਿੱਦਾਂ ਹੁਣ ਅਮਰੀਕਾ ਸਭ ਤੋਂ ਵੱਧ ਜਿਹੜਾ ਸੀਗਾ ਆਇਲ ਲੈਂਦਾ ਸੀਗਾ ਜਾਂ ਕਰਦਾ ਸੀਗਾ, ਕਿਤੇ ਨਾ ਕਿਤੇ ਉਹਦੇ ਲਈ ਇਹ ਜੇ ਬਾਹਰ ਯੂਰਪ ਦੇ ਨਾਲ, ਕਿਉਂਕਿ ਯੂਰਪ ਦੀ ਇੱਕ ਪ੍ਰੋਬਲਮ ਹੈ ਉਹ ਰਸ਼ੀਆ ਦੇ ਨਾਲ ਜਿਹੜੀ ਵਿਗਾੜੀ ਹੈ ਟਰੰਪ ਕਰਕੇ ਬੇੜੀ ਹੈ, ਤੇ ਡੈਮੇਜ ਤਾਂ ਅਸਲ ਦੇ ਵਿੱਚ ਯੂਰਪ ਨੂੰ ਹੀ ਕਰਨੇ ਚਾਹੁੰਦੇ ਸੀ, ਪਰ ਚਾਲ ਥੋੜੀ ਜਿਹੀ ਪੁੱਠੀ ਪੈ ਕੇ ਲੱਗਦੀ ਹੈ ਕਿ ਜਿੱਦਾਂ ਹੁਣ ਇਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਹਿ ਲਓ ਕਿ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ, ਵੇਲਸ ਹੈਗਾ ਜਾਂ ਹੋਰ ਹੈਗੇ, ਉਹਨਾਂ ਦੇ ਜਿਹੜਾ ਵੋਟਿੰਗ ਅੰਦਰ ਕਰਾ ਕੇ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਕਿਉਂਕਿ ਇੰਗਲੈਂਡ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਤੇ ਉਹਨੇ ਆਪਣੇ ਆਪ ਨੂੰ ਵੱਖ ਕੀਤਾ, ਤੇ ਉਹ ਜਿੰਨੇ ਵੀ ਸਾਰਾ ਕੁਝ ਫਿਰ ਉਹ ਜਿਹੜਾ ਖਰਚਾ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਨੂੰ ਵੀ ਦੇਣਾ ਪੈਣਾ ਹੈ ਜੇ ਉਹਨਾਂ ਦਾ ਮੈਂਬਰ ਬਣਦਾ ਹੈ, ਤੇ ਉਹਨਾਂ ਦੀਆਂ ਜਿਹੜੀਆਂ ਨੇ ਸਾਰੀਆਂ ਜੋ ਪ੍ਰੋਟੋਕੋਲ ਹੈ ਉਹਨੂੰ ਵੀ ਫੋਲੋ ਕਰਨੇ ਪੈਣੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਵੇਲਸ ਜਾਂ ਹੋਰ ਜਿਹੜੇ ਉੱਥੇ ਦੇ ਇਲਾਕੇ ਨੇ ਜਾਂ ਦੇਸ਼ ਨੇ ਵੱਖਰੇ ਨੇ, ਸਕਾਟਲੈਂਡ ਹੈ, ਉਹ ਪੇ ਵੱਡੇ ਪੱਧਰ ਦੇ ਉੱਤੇ ਰਾਜਾਸ਼ਾਹੀ ਨੂੰ ਕਰਦਾ ਹੈ, ਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗਾ ਚਾਹੇ ਉਹ ਯੂਰਪ ਦੇ ਵਿੱਚ ਐਂਟਰ ਕਰ ਦੇਣ, ਤੇ ਕਿਉਂਕਿ ਇੰਗਲੈਂਡ ਦੀ ਪ੍ਰੋਬਲਮ ਵੱਡੀ ਬਣੀ ਹੋਈ ਹੈ ਕਿ ਉਹ ਜਿਹੜਾ ਇੰਪੋਰਟ ਐਕਸਪੋਰਟ ਜਿਹੜਾ ਸਬਜ਼ੀਆਂ ਹੋਰ ਸਾਰੀਆਂ ਚੀਜ਼ਾਂ ਖਾਣ ਪੀਣ ਦਾ ਜਾਂ ਗੈਸ ਜਾਂ ਸਾਰੀਆਂ ਚੀਜ਼ਾਂ ਉਹ ਵੀ ਤਾਂ ਬਾਹਰੋਂ ਹੀ ਮੰਗਵਾਉਂਦਾ ਹੈ, ਤੇ ਉਹ ਕਹਿੰਦੇ ਵੀ ਅਸੀਂ ਸਿੱਧਾ ਹੀ ਫਿਰ ਯੂਰਪ ਦੇ ਨਾਲ ਕਿਉਂ ਨਾ ਜੁੜੀਏ, ਤੇ ਯੂਰਪ ਦੀ ਪ੍ਰੋਬਲਮ ਵੀ ਇਹ ਹੀ ਹੈ ਕਿ ਉਧਰ ਟਰੰਪ ਕਹਿੰਦਾ ਕਿ ਭਾਈ ਤੁਸੀਂ ਕੋਈ ਨੀ ਇੰਗਲੈਂਡ ਨੂੰ ਤੋੜਨ ਦੇ ਲਈ ਉਹ ਤਿਆਰ ਹੈ, ਤੇ ਇਧਰ ਇੰਗਲੈਂਡ ਤੇ ਜੇ ਗੱਲ ਕਰੀਏ ਰਾਜਾਸ਼ਾਹੀ ਦੀ, ਕੈਨੇਡਾ ਦੋਵੇਂ ਉਹਦੇ ਤੋਂ ਇੱਕ ਦੂਸਰੇ ਤੋਂ ਵੱਖ ਰਹੀ ਉਹਨਾਂ ਦੀ ਕਲੋਨੀ ਹੈ, ਤੇ ਉਹ ਪਾੜਾ ਤਾਂ ਉੱਥੇ ਵੀ ਪਾ ਰਿਹਾ ਜੀ।
0: ਹਾਂਜੀ ਪਾ ਰਿਹਾ, ਉਹ ਜਿਵੇਂ ਨਾ ਕਹਿੰਦੇ ਵੀ ਹੁਣ ਆਪਾਂ ਗੱਲ ਕਰਦੇ ਹੁੰਦੇ ਜੀ, ਕਹਿੰਦੇ ਵੀ ਕਿਸੇ ਦੇ ਖੂਹ ਪੱਟਾਂਗੇ ਤਾਂ ਮੂਹਰੇ ਸਾਡੇ ਵਾਸਤੇ ਦੋ ਖੂਹ ਪੱਟੇ ਜਾਣਗੇ,
1: ਬਿਲਕੁਲ ਹੈ ਜੀ।
0: ਉਹ ਜੇ ਦੇਖਿਆ ਜਾਵੇ ਜੀ ਤਾਂ ਇਹ ਹਜੇ ਤੱਕ ਇਹਦੇ ਬਾਜੀ ਪੁੱਠੀ ਪਈ ਆ ਇਸ ਨੂੰ
1: ਜੀ, ਬਿਲਕੁਲ।
0: ਜੇ ਵੈਸੇ ਜੇ ਪੁਰਾਣੀਆਂ ਪਹਿਲਾਂ ਤੋਂ ਆਪਾਂ ਪੁਰਾਣੀ ਗੱਲ ਕਰੀਏ, ਅੱਜ ਤੋਂ 20 ਸਾਲ ਪਹਿਲਾਂ ਵੀ ਕਈ ਬਿਜ਼ਨਸ ਇੱਥੋਂ ਕੈਨੇਡਾ ਚੋਂ ਮੂਵ ਹੋ ਕੇ ਮੈਕਸੀਕੋ
1: ਚਲੇ ਗਏ ਜੀ,
0: ਹਾਂਜੀ ਉੱਥੇ ਜਿਹੜੀ ਲੇਬਰ ਸਸਤੀ ਕਰਕੇ ਜਾਂ ਹੋਰ ਕਰਕੇ
1: ਜੀ,
0: ਹਾਂਜੀ ਪ੍ਰੋਬਲਮ ਇਹੀ ਆ ਕੈਨੇਡਾ ਕੋਲ ਹੁਣ ਜਿਵੇਂ ਤੇਲ ਆ ਉਹ ਧਰਤੀ ਚ ਹੀ ਪਿਆ ਜੀ, ਉਹ ਰਿਫਾਇਨਰੀ ਦੀ ਉਹ ਚੀਜ਼ ਦੀ ਜਿਹੜੀਆਂ, ਤੇ ਫਿਰ ਇੱਕ ਜਿਹੜੇ ਮੂਲ ਵਾਸੀ ਆ ਇੱਥੋਂ ਦੇ ਉਹ ਵੀ ਥੋੜਾ ਜਿਹਾ ਜਿਵੇਂ ਕਈ, ਹਾਂਜੀ ਚਲੋ ਨਹੀਂ ਮੈਂ ਇਹ ਥੋੜਾ ਜਿਹਾ ਪਾਰਟ ਹੋਰ ਹੋ ਜਾਂਦਾ, ਮੈਂ ਥੋੜਾ
1: ਬੋਲਦਾ
0: ਉਹ ਵੀ ਚਲੋ ਉਹ ਨੇਚਰ ਨੂੰ ਥੋੜਾ ਜਿਹਾ ਕਈ ਵਾਰੀ, ਹੁਣ ਮੈਂ ਇੱਥੇ ਨਾ ਸਾਡੇ ਜਿਹੜਾ ਵਿਨੀਪੈਗ ਹੈ ਨਾ ਜੀ ਇੱਕ ਕੈਨੇਡਾ ਦਾ ਸੈਂਟਰ ਆ
1: ਜੀ,
0: ਤੇ ਇੱਥੇ ਬਹੁਤ ਜਿਹੜੀਆਂ ਕਨਵਰਸੇਸ਼ਨਾਂ ਜਾਂ ਹੋਰ ਕਨਵੈਨਸ਼ਨਾਂ ਹੁੰਦੀਆਂ ਤਕਰੀਬਨ ਆਸੇ ਪਾਸੇ ਤੋਂ ਕੈਨੇਡਾ ਤੋਂ ਲੋਕ ਆਉਂਦੇ ਆ,
1: ਹਾਂਜੀ
0: ਤੇ ਉਹ ਇੱਥੇ ਜਿਹੜੇ ਉਹ ਪਿੱਛੇ ਜੇ ਮੂਲ ਵਾਸੀ ਕਿਤੇ ਕਨਵੈਨਸ਼ਨ ਹੋਈ ਤੇ ਉਹਨਾਂ ਨੇ ਮੈਂ ਇੱਕ ਬੰਦੇ ਨੂੰ ਰਾਇਡ ਦਿੱਤੀ, ਮੈਂ ਕਿਹਾ ਵੀ ਤੁਹਾਡਾ ਕਾਹਦੇ ਵਾਸਤੇ ਇੱਥੇ, ਕਹਿੰਦਾ ਵੀ ਸਾਡੀ ਧਰਤੀ ਹੈ ਨਾ ਜਿਹੜੀ ਉੱਥੇ ਪਥਰੀਲੀ ਆ ਜਿੱਥੇ ਅਸੀਂ ਰਹਿੰਦੇ ਤੇ ਉਹ ਥੱਲੋਂ ਸਾਡੇ, ਉਹ ਕਹਿੰਦਾ ਇਹਨਾਂ ਨੇ ਮਾਈਨਿੰਗ ਕਰਨੀ ਆ ਤੇ ਅਸੀਂ ਉਹਦੇ ਬਾਰੇ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਥੋੜਾ ਜਿਹਾ ਹਿਸਾਬ ਨਾਲ ਕਰੋ ਵੀ ਸਾਡੀ ਨੇਚਰ ਉਹ ਹੁੰਦੀ ਆ
1: ਜੀ,
0: ਤੇ ਉਹ ਜਿਵੇਂ ਇਹਨਾਂ ਚੀਜ਼ਾਂ ਨੂੰ ਉਹ ਕਰ ਰਹੇ ਆ, ਪਰ ਓਵਰਆਲ ਜਿਵੇਂ ਤੁਸੀਂ ਦੱਸਿਆ ਜੀ ਕੈਨੇਡਾ ਕੋਲੇ ਬਹੁਤ ਕੁਛ ਹੈਗਾ ਜੀ,
1: ਬਿਲਕੁਲ ਹੋਰ ਬਥੇਰੇ ਮਿਨਰਲ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੀ, ਲਿਥੋਮੀਅਮ ਹੈਗਾ ਬਥੇਰਾ ਕੁਝ ਆ ਜੀ,
0: ਯੂਰੇਨੀਅਮ ਕਹਿ ਲੋ, ਹੋਰ ਜਿਵੇਂ ਇਹਦੇ ਨੌਰਥ ਦੇ ਵਿੱਚ ਬਹੁਤ ਮਾਈਨਿੰਗ ਹੁੰਦੀ ਹੈ, ਸੋਨਾ ਤਾਂਬਾ ਹੋਰ ਚੀਜ਼ਾਂ
1: ਜੀ, ਤਕਰੀਬਨ 90% ਦੀ ਧਰਤੀ ਤਾਂ ਅਜੇ ਛੇੜੀ ਨਹੀਂ ਗਈ ਨੇ ਉੱਥੇ ਦੀ, ਬਿਲਕੁਲ ਹੈ ਜੀ, ਉਦਾਂ ਹੀ ਪਈ
0: ਜੀ। ਹੁਣ ਇੱਕ ਚੀਜ਼ ਹੋਰ ਦੇਖੋ ਜੀ, ਜਿਹੜੀ ਕਣਕ ਆ ਦੁਨੀਆਂ ਦੇ ਪਹਿਲੇ 10-15 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਂ ਆਉਂਦਾ ਜੀ ਕਣਕ ਪੈਦਾ ਕਰਨ ਦੇ ਵਿੱਚ ਜੇ ਤੁਸੀਂ ਚੈੱਕ ਕਰੋ
1: ਜੀ,
0: ਫਿਰ ਜਿਹੜਾ ਕਨੋਲਾ ਓਇਲ ਆ ਜੀ, ਕਨੋਲਾ ਓਇਲ ਸਾਡੇ ਇੱਥੇ ਜਿਹੜੇ ਪ੍ਰੈਰੀ ਪ੍ਰੋਵਿੰਸ ਆ ਜਿਹੜੇ ਸਾਡੇ ਉਹ ਕਲੋਇਲਾ ਦੇ ਜਮਾ ਹੱਬ ਆ ਜੀ, ਉੱਥੇ ਕਲੋਇਲਾ
1: ਯੂਰਪ ਦੇ ਵਿੱਚ ਯੂਜ ਕੀਤਾ ਜਾਂਦਾ ਉਹ, ਜਾਂ ਇੱਥੇ ਵੀ ਚਲੋ ਉਗਾਉਂਦੇ ਆ ਉਹ, ਪਰ ਵੱਡੀ ਤਾਦਾਦ ਦੇ ਵਿੱਚ

0: ਪੈਦਾ ਕਰਦੇ ਆ ਬਿਲਕੁਲ।
1: ਤੁਸੀਂ ਦਾਲਾਂ ਲੈ ਲਓ ਜੀ, ਇੰਡੀਆ ਤੱਕ ਕੈਨੇਡਾ ਤੋਂ ਦਾਲਾਂ
0: ਦਾਲਾਂ
1: ਐਕਸਪੋਰਟ ਕਰਦਾ
0: ਜਾਂਦੀਆਂ
1: ਜੀ, ਠੀਕ
0: ਜੀ।
1: ਹੈ। ਹਾਂਜੀ, ਪਰ ਉਸ ਚੀਜ਼ ਨੂੰ ਨਾ ਜਿਵੇਂ ਕਹਿ ਲਓ ਇੱਕ ਰਾਹ ਦੀ ਰੋੜਾ, ਕਰਨੀ ਸਾਹਿਬ ਠੀਕ ਕਰ ਰਹੇ ਆ, ਕਰਨੀ ਸਾਹਿਬ ਤੋਂ ਮਤਲਬ ਹਜੇ ਤੱਕ ਕਿਸੇ ਤੋਂ ਕਈ ਬੰਦਿਆਂ ਤੋਂ ਚਲੋ ਗੱਲਬਾਤ ਹੁੰਦੀ ਰਹਿੰਦੀ ਹੈ, ਪੁੱਛੇ ਦਾ ਵੀ
0: ਜੀ
1: ਕਰਨੀ ਸਾਹਿਬ ਬਾਰੇ ਤੁਸੀਂ ਕੋਈ, ਕਈ ਬੰਦੇ ਚਲੋ ਉਹਨਾਂ ਕੋਲ ਕੋਈ ਏਦਾਂ ਦਾ ਹਜੇ ਤੱਕ ਹੈ ਨਹੀਂ ਜਿਹੜਾ ਕਿ ਕਰਨੀ ਸਾਹਿਬ ਤੇ ਕੋਈ ਉਹ ਉਂਗਲਾਂ
0: ਉਂਗਲ
1: ਕਰ
0: ਖੜੀ ਕਰ
1: ਸਕਣ,
0: ਸਕੇ ਜੀ। ਬਿਲਕੁਲ ਨਹੀਂ, ਬਹੁਤ ਵਧੀਆ ਕਰ
1: ਉਹਨਾਂ
0: ਰਹੇ ਨੇ
1: ਕਰ
0: ਜੀ, ਦੇ ਦੇਖਿਆ ਜਾਵੇ ਤਾਂ ਬਿਲਕੁਲ।
1: ਜਿਹੜਾ ਇਹਨਾਂ ਨੇ ਕਰਕੇ ਆਏ ਆ ਉਹ ਚੀਜ਼ ਦਾ ਜੀ ਬਹੁਤ ਸੋਹਣਾ ਪਲੱਸ ਪੁਆਇੰਟ,
0: ਜੀ
1: ਉਹ ਜਾਂਦੀ ਆ ਵਰਲਡ ਲੈਵਲ ਤੇ ਗੱਲ ਜਾਂਦੀ ਆ
0: ਜੀ ਬੋਲਡ ਸਟੈਪ ਲੈ ਰਹੇ ਨੇ ਜੀ, ਉਹ ਕਰਨਾ ਵੀ ਚਾਹੀਦਾ, ਟੱਕਰ ਦੇਣ ਵਾਲਾ ਚਾਹੀਦਾ ਨਾ, ਇਹ ਥੋੜੀ ਤੇ ਧੱਕਾ ਹੀ ਕਰੀ ਜਾਵੇ ਜੀ ਹਰ ਕੋਈ। ਬਿਲਕੁਲ ਹੈ ਜੀ
1: ਕਿਉਂਕਿ ਅੱਜ ਕੱਲ ਨਵੀਆਂ ਜਿਹੜੀ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਿਆ,
0: ਜੀ
1: ਤੇ ਤੁਸੀਂ ਕੋਈ ਉਹ ਨਹੀਂ ਹੁਣ ਖਬਰ ਤੁਹਾਨੂੰ ਤੁਸੀਂ ਦੇਖੋ ਜਾਂ ਹੋਰ ਲਾ ਲਓ, ਉਹ ਸਾਰੀਆਂ ਚੀਜ਼ਾਂ
0: ਬਿਲਕੁਲ ਹੈ ਜੀ।
1: ਉਹ ਇੱਧਰ ਉੱਧਰ ਹੁਣ ਜੇ ਮੈਂ ਸੁਣੂ ਇੰਡੀਆ ਜਾਂ ਪੰਜਾਬ ਦੀਆਂ ਗੱਲ ਕਰਾਂ ਤਾਂ ਮੈਂ ਇਕੱਲੇ ਤੁਹਾਡੇ ਰੇਡੀਓ ਤੋਂ ਬਿਨਾਂ ਹੋਰ
0: ਜੀ
1: ਕੋਈ ਰੇਡੀਓ ਨਹੀਂ ਸੁਣਦਾ ਜੀ,
0: ਥੈਂਕ ਯੂ
1: ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਗੱਲਾਂ ਮਿਲਦੀਆਂ ਓਕੇ ਆ, ਮੈਨੂੰ ਬਹੁਤ ਆ,
0: ਥੈਂਕ
1: ਪਰ
0: ਯੂ ਜੀ,
1: ਮੈਂ ਜਿਹਨੇ
0: ਥੈਂਕ
1: ਦੂਜਾ ਖਬਰ ਆਸੇ ਪਾਸੇ ਸੁਣਨਾ ਜੀ,
0: ਜੀ
1: ਤੇ
0: ਜੀ
1: ਬਾਕੀ ਬਹੁਤ ਸੋਹਣਾ ਜੀ,
0: ਸ਼ੁਕਰੀਆ ਜੀ, ਸ਼ੁਕਰੀਆ
1: ਜਿੰਦਾਬਾਦ ਜਿੰਦਾਬਾਦ, ਥੈਂਕ
0: ਗੁਰਮੇਲ
1: ਯੂ,
0: ਜੀ ਬਹੁਤ ਬਹੁਤ ਸ਼ੁਕਰੀਆ ਯੋਗਦਾਨ ਲਈ, ਥੈਂਕ ਯੂ, ਸਤਿ
1: ਓਕੇ
0: ਸ੍ਰੀ ਅਕਾਲ, ਐਪਰੀਸ਼ੀਏਟ ਲੇ ਜੀ। ਜੀ ਦੋਸਤੋ, ਇਸ ਸਾਲ ਕੈਨੇਡਾ ਤੋਂ ਆਪਣੇ ਨਾਲ ਗੁਰਮੇਲ ਦਾਦੂ ਜੀ ਕਦੇ ਕਦੇ ਕਾਲ ਕਰਦੇ ਆ, ਬਹੁਤ ਵਧੀਆ ਗੱਲਾਂ ਹੁੰਦੀਆਂ ਇਹਨਾਂ ਦੀ, ਪੜ੍ਹਦੇ ਲਿਖਦੇ ਵੀ ਆ, ਗੁੜੇ ਹੋਏ ਨੇ ਜੀ। ਤੇ ਮੁਹੰਮਦ ਜੀ ਮਾਫੀ ਚਾਹੁੰਦਾ ਜੀ, 12 ਕੁ ਮਿੰਟ ਤੁਹਾਨੂੰ ਹੋਲਡ ਤੇ ਰੱਖਿਆ, ਸਵਾਗਤ ਹੈ ਬਾਈ ਜੀ ਜੀ ਜੀ ਆਨੂ ਜੀ।
2: ਥੈਂਕ ਯੂ ਸੋ ਮਚ, ਨੋ ਪ੍ਰੋਬਲਮ ਜੀ, ਭੁਪਿੰਦਰ ਜੀ, ਨੋ ਪ੍ਰੋਬਲਮ, ਬਹੁਤ ਸੋਹਣੀ ਗੱਲਬਾਤ ਸੀ, ਬਾਕੀ
0: ਥੈਂਕ ਯੂ
2: ਕਾਬਲੇ ਗੌਰ ਔਰ ਬਿਲਕੁਲ ਸੁਣਨ ਵਾਲੀ ਸੀ ਗੱਲ
0: ਜੀ,
2: ਤੇ ਬਿਲਕੁਲ ਹੁਣ ਹਾਰ ਵੀਰ ਜੀ ਹੈਗੇ ਆ ਔਰ ਕਾਫੀ ਜਿਹੜਾ ਮਾਲੂਮਾਤ ਰੱਖਦੇ ਆ
0: ਜੀ,
2: ਬਿਲਕੁਲ ਸੁਣਨਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਆਪਣੇ ਵੀਰ ਆ, ਲਾਜ਼ਮ ਉਹਨਾਂ ਦੇ ਕੋਲੋਂ ਵੀ ਮਾਲੂਮਾਤ ਮਿਲਦੀ ਆ, ਬਹੁਤ ਬੜੀ ਕੀਮਤੀ ਵੈਲੂਏਬਲ ਸੁਜੈਸ਼ਨ ਸੁਣਨੇ ਦਿੱਤੇ ਆ ਔਰ ਬੜੀ ਸੋਹਣੀ ਗੱਲਬਾਤ ਆ
0: ਬਿਲਕੁਲ।
2: ਤੇ ਗੱਲਾਂ ਬਾਤਾਂ ਕਰ ਰਹੇ ਸੀ, ਰਾਜਨ ਸੈਣੀ ਸਾਹਿਬ ਵੀ ਆਏ ਸੀ, ਤੇ ਮੁੜ ਕੇ ਗੱਲਾਂ ਬਾਤਾਂ ਵਾਕਈ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਹੈਗੀ ਆ ਜੋ ਵੀ ਆ
0: ਜੀ,
2: ਲੇਕਿਨ ਗੱਲ ਉਹੀ ਆ ਵੀ ਕਹਿੰਦੇ ਨਾ ਤਰੀਕੇ ਦੇ ਨਾਲ ਜਿਹੜਾ ਹੈਗਾ ਤਰਤੀਬ ਦੇ ਨਾਲ ਕੋਈ ਵੀ ਕੰਮ ਹੈਗਾ ਵੀਰ ਭੁਪਿੰਦਰ ਦੀ ਤਰਤੀਬ ਨਾਲ ਕੰਮ ਕਰੀਏ ਤੇ ਬੜਾ ਸੋਹਣਾ ਹੁੰਦਾ ਹਨਾ
0: ਜੀ,
2: ਤੇ ਬੇਤਰਤੀਬੀ ਜਿਹੜੀ ਹੈਗੀ ਆ ਉਹਦੇ ਚ ਵਾਲਾ ਸਾਰਾ ਕੁਛ ਉਲਟਾ ਪੁਲਟਾ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਨੇ ਜਿਵੇਂ ਸਤਿਆਨਾਸ਼ ਵਾਲਾ ਹੀ ਕੰਮ ਹੁੰਦਾ,
0: ਜੀ
2: ਤੇ ਇਸ
0: ਬਿਲਕੁਲ
2: ਕਰਕੇ ਜਿਹੜਾ ਹੈਗਾ ਇਹ ਉੱਤੇ ਹੁਣ ਕਰੀਮ ਪਰਸਨੈਲਿਟੀ ਜਿਹੜੀਆਂ ਹੈਗੀਆਂ ਇਹ ਕਹਿੰਦੇ ਨਾ ਹਰ ਚੀਜ਼ ਦਾ ਜੋੜਾ ਆ ਪਲੱਸ ਮਾਈਨਸ ਆ,
0: ਜੇ
2: ਪਲੱਸ ਵੀ ਆ ਮਾਈਨਸ ਵੀ ਹੋ ਜਾਂਦੇ ਕਈ ਵਾਰੀ ਆਊਟ ਟਰੈਕ ਵੀ ਹੋ ਜਾਂਦੇ ਆ, ਇਸ ਕਰਕੇ ਕੱਲ ਵੀ ਇਹ ਗੱਲਾਂ ਆਉਣ ਡਈਆਂ ਸੀ ਜਿਹੜੇ ਹੈਗੇ ਵੱਡੇ ਵੱਡੇ ਜਦੋਂ ਉਹੀ ਕਹਿੰਦੇ ਨਾ ਆਊਟ ਹੋ ਗਿਆ ਤੇ ਬਾਕੀ ਆਵਾਮ ਦਾ ਕੀ ਬਣੂਗਾ, ਲਾਜ਼ਮ ਸੋਚ ਸਮਝ ਕੇ ਚੱਲਣ ਔਰ ਜਿਹੜਾ ਭਲੇ ਦੀ ਭਾਵਨਾ ਲੈ ਕੇ ਚੱਲਣ ਔਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ ਜਿਹੜਾ ਹੈਗਾ, ਔਰ ਜਿਹੜੇ ਹੱਕ ਔਰ ਹਕੂਕ ਜਿਹੜੇ ਹੈਗੇ ਆਵਾਮ ਦੇ, ਆਵਾਮ ਕਾਹਤੋਂ ਰੁੜਦਾ ਪਿਆ ਹੈ, ਆਵਾਮ ਨੇ ਰੋ ਕਹਿੰਦੇ ਰੋਣਾ ਕਾਹਤੋਂ, ਕਹਿੰਦਾ ਜੀ ਥਾਲੀ ਚ ਕੁਛ ਨੀ ਦਿਖਦਾ, ਜਦੋਂ ਦਿਖਣਾ ਨੀ ਭਾਜੀ ਜਿਹੜਾ ਹੈਗਾ ਰੋਣਾ,
0: ਉਹ ਕਹਿੰਦਾ ਕੁੱਟ ਦੇ ਵੀ ਆ ਜੀ ਤੇ ਰੋਣ ਬੜੀ ਦਿੰਦੇ ਜੀ, ਇਹ ਤਾਂ
2: ਇਹਨਾਂ ਦਾ ਇਹ ਹੈ ਮਤਲਬ ਕਿ ਗੱਲ ਜਿਹੜਾ ਹੈਗਾ ਆਵਾਮ ਜਿਹੜਾ ਹੈਗਾ ਉਹਦਾ ਸਾਨੂੰ ਖਿਆਲ ਰੱਖੇ, ਕਿਉਂਕਿ ਰੂਲਿੰਗ ਅਸੀਂ ਕਿਹਨਾਂ ਤੇ ਕਰਨੀ ਆ, ਇਹਨਾਂ ਤੇ ਹੀ ਆ ਨਾ ਕਰਦੇ ਪੈ, ਤੇ ਇਹੋ ਹੀ ਸਾਡਾ ਫਾਇਦਾ ਵੀ ਅਗਲੇ ਕਰਦੇ, ਹੁਣ ਜਿਹੜਾ ਆਪਾਂ ਟੈਕਸ ਵਗੈਰਾ ਵੀ ਕਹਿੰਦੇ ਹੈਗੇ ਇਹਨਾਂ
0: ਸਾਨੂੰ
2: ਜਿਹੜਾ ਹੈਗਾ ਦਿੰਦੇ, ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ,
0: ਜੀ
2: ਬਾਕੀ ਜਿਹੜਾ ਹੈਗਾ ਇੱਕ ਰੂਦਾਰੀ ਕਰ ਲਈਏ
0: ਜਰੂਰ ਜਰੂਰ ਜਰੂਰ ਪਾਓ ਪਾਓ ਸਾਂ ਸਾਂ
2: ਜੀ
0: ਜਰੂਰ ਜੀ ਜਰੂਰ ਜਰੂਰ
2: ਜੀ ਜੀ।

0: ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ। ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ।
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਹਰ ਬਾਰ ਦੀ ਤਰ੍ਹਾਂ ਬਾਕਮਾ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਦੁਬਈ ਤੋਂ ਮੁਹੰਮਦ ਜੀ ਜੁੜੇ ਸਨ ਤੇ ਗੀਤ ਦੇ ਅੰਦਾਜ਼ ਦੇ ਵਿੱਚ ਬਹੁਤ ਸਾਰਾ ਕੁਝ ਕਹਿ ਗਏ। ਤੇ ਦੋਸਤੋ, ਗੱਲ ਕਰਦੇ ਹਾਂ ਕੈਨੇਡਾ ਦੀ, ਇੱਕ ਦੋ ਖ਼ਬਰਾਂ ਨੇ ਬੜੀਆਂ ਇੰਟਰਸਟਿੰਗ ਨੇ ਅਗਲੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੈਨੇਡਾ ਸਰਕਾਰ ਦੀਆਂ ਆਵਾਸ ਨੀਤੀਆਂ ਦੇਸ਼ ਨੂੰ ਕਹਿੰਦਾ ਹੈ ਤਬਾਹ ਕਰ ਦੇਣਗੀਆਂ ਟਰੰਪ। ਤੇ ਟਰੰਪ ਨੇ ਹਰੇਕ ਸਾਲ ਲੱਖਾਂ ਲੋਕਾਂ ਦੀ ਆਮਦ ਦੇ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦੀ ਸ਼ਮੂਲੀਅਤ ਦੇ ਉੱਤੇ ਸਵਾਲ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿੱਚ ਬੁਲਾ ਕੇ ਖੁਦ ਆਪਣੇ ਪੈਰੀ ਕੁਹਾੜਾ ਮਾਰਦੇ ਹੋਏ ਆਪਣੀ ਤਬਾਹੀ ਦੇ ਵੱਲ ਵੱਧ ਰਿਹਾ। ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਪਾਈ ਪੋਸਟ ਦੇ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਦੇ ਵਿੱਚ ਵੜਨ ਦੇ ਰਿਹਾ ਹੈ ਜੋ ਆਪਣੇ ਦੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਜਿਹੜੀਆਂ ਨੇ ਆ ਰਹੇ ਨੇ। ਟਰੰਪ ਨੇ ਦੁੱਖ ਵੀ ਪ੍ਰਗਟਾਇਆ ਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੇ ਗੁਆਂਢੀ ਦੇਸ਼ ਦੇ ਲਈ ਇਹੀ ਸਮੱਸਿਆਵਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਦੇ ਉੱਤੇ ਸੰਭਾਲੀਆਂ ਨਹੀਂ ਜਾਣੀਆਂ। ਟਰੰਪ ਨੇ ਨਾਲ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵੱਧ ਰਹੀ ਹੈ। ਤੇ ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਾਰੇ ਚਿੰਤਤ ਹੈ, ਜਿਹਦੇ ਲਈ ਕਈ ਸਖ਼ਤ ਨਿਯਮ ਬਣਾਏ ਜਾ ਰਹੇ ਨੇ। ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 380,000 ਤੈਅ ਕੀਤਾ ਗਿਆ ਹੈ, ਜਿਹਦੇ ਵਿੱਚ ਪਹਿਲ ਜਿਹੜੀ ਹੈ ਦੇਸ਼ ਦੇ ਵਿੱਚ ਮੌਜੂਦਾ ਜਿਹੜੇ ਨੇ ਹੁਨਰਮੰਦ ਤੇ ਤਜਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਕੋਟੇ ਨੂੰ ਹਰ ਹਾਲਤ ਦੇ ਵਿੱਚ ਸਥਿਰ ਰੱਖਿਆ ਜਾਏਗਾ। ਉਨ੍ਹਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ਼ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨੇਪਰੇ ਜਿਹੜਾ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁੱਢੋ ਉਨ੍ਹਾਂ ਨੇ ਖਾਰਜ ਕਰ ਦਿੱਤਾ ਹੈ। ਦੂਸਰੇ ਪਾਸੇ ਅੱਜ ਤਹਿਰਾਨ ਨੂੰ ਮੌਕਾ ਮਿਲਿਆ ਹੈ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ। ਤਹਿਰਾਨ ਅਮਰੀਕਾ ਦੇ ਨਾਲ ਜੰਗ ਦੇ ਵਿੱਚ ਆਤਮ ਸਮਰਪਣ ਨਹੀਂ ਕਰੇਗਾ ਤਾਂ ਕਹਿੰਦਾ, ਪਰ ਕੂਟਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਇਰਾਨੀ ਰਾਸ਼ਟਰਪਤੀ ਨੇ ਜਿਹੜੇ ਨੇ ਇਹ ਗੱਲਬਾਤ ਕਹੀ ਹੈ। ਪਜੇਸ਼ਕਿਅਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਹੈ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਜੰਗ ਦੇ ਵਿਚ ਇਰਾਨ ਆਤਮ ਸਮਰਪਣ ਨਹੀਂ ਕਰੇਗਾ, ਪਰ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਕੂਟਨੀਤੀ ਦੇ ਵਿਚ ਵਿਸ਼ਵਾਸ ਜ਼ਰੂਰ ਰੱਖਦਾ ਹੈ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਨੇ ਜਿਹੜੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਕਹੀ ਹੈ। ਪਜੇਸ਼ਕਿਅਨ ਦੇ ਭਾਸ਼ਣ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਵਫਦ ਬਾਹਰ ਜਿਹੜਾ ਚਲਿਆ ਗਿਆ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਿਹੜਾ ਜਵਾਬ ਨਾ ਦਿੱਤਾ। ਹਾਰਮੁਲ ਜਲ ਮਾਰਗ, ਜੋ ਜੰਗ ਤੋਂ ਪਹਿਲਾਂ ਵਿਸ਼ਵ ਵਿਆਪੀ ਤੇਲ ਤੇ ਤਰਲ ਕੁਦਰਤੀ ਗੈਸ ਦਾ 5ਵਾਂ ਹਿੱਸਾ ਸੀ, ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਦਾ ਕੇਂਦਰ ਬਣਿਆ ਹੋਇਆ। ਪਜੇਸ਼ਕਿਅਨ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਾਰਮੁਜ਼ ਦੀ ਜਲ ਮਾਰਗ ਤੋਂ ਲਾਭ ਉਠਾਵੇ ਜਦੋਂ ਕਿ ਸਾਨੂੰ ਇਸ ਜਲ ਮਾਰਗ ਦੇ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤਾਇਨਾਤੀ ਤੇ ਜੰਗ ਦਾ ਵਿਸਤਾਰ ਸ਼ਾਂਤੀ ਦੇ ਵੱਲ ਨਹੀਂ ਲੈ ਕੇ ਜਿਹੜਾ ਜਾ ਰਿਹਾ। ਤੇ ਦੂਸਰੇ ਪਾਸੇ ਚੀਨ UNSC ਦੇ ਵਿਚ ਮੈਂਬਰਸ਼ਿਪ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ। ਪੰਜ ਦੇਸ਼ਾਂ ਨੇ ਜਿਹੜਾ ਪਿਛਲੇ ਦਿਨਾਂ ਚ ਕੱਲ ਆਪਾਂ ਖ਼ਬਰਾਂ ਕੀਤੀਆਂ ਸੀ ਸਮਰਥਨ ਦਿੱਤਾ ਹੈ, ਪਰ ਚੀਨ ਇਹਦੇ ਅਗੇਂਸਟ ਜਿਹੜਾ ਖੜ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜਿਹੜਾ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ ਵਿਚ 27 ਸੀਟ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਨ ਦੇ ਲਈ ਤਿਆਰ ਨਹੀਂ ਹੈ। ਪੀਟੀਆਈ ਵੀਡੀਓ ਦੇ ਨਾਲ ਗੱਲ ਕਰਦੇ ਹੋਏ ਬੋਲਟਨ ਨੇ ਜਿਹੜਾ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬਣਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਨੇ ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਦੇ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਘੱਟ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਮੁੱਦੇ ਦੇ ਉੱਤੇ ਆਪਣੀ ਰੁੱਖ ਜਿਹੜਾ ਬਦਲ ਸਕਦਾ। ਮੈਨੂੰ ਲੱਗਦਾ ਕਿ ਉਹ 5 ਮੈਂਬਰੀ ਜਿਹੜੀ ਹੈ ਪ੍ਰਣਾਲੀ ਨੂੰ ਤਰਜੀਹ ਦਿੰਦਾ ਹੈ ਤੇ ਜਿਸ ਦੇ ਵਿਚ ਇਕਲੌਤਾ ਏਸ਼ੀਆਈ ਦੇਸ਼ ਹੈ। ਮੈਨੂੰ ਇਸ ਦੇ ਵਿਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ ਹੈ। ਬੋਲਟਨ ਨੇ ਕਿਹਾ ਕਿ 27 ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਚਾਰਟਰ ਵਿਚ ਜਿਹੜਾ ਸੋਧ ਦੀ ਲੋੜ ਹੋਏਗੀ ਤੇ ਚੀਨ ਭਾਰਤ ਦੀ ਦਾਅਵੇਦਾਰੀ ਨੂੰ ਰੋਕ ਸਕਦਾ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਮੰਨ ਲਓ ਭਾਰਤ ਬਹੁਤ ਸਫਲ ਹੁੰਦਾ ਹੈ ਤਾਂ ਉਸ ਨੂੰ ਮਜ਼ਬੂਤ ਸਮਰਥਨ ਮਿਲਦਾ ਦਿਸਦਾ ਹੈ ਤਾਂ ਮੇਰਾ ਮੰਨਣਾ ਹੈ ਕਿ ਚੀਨ ਸੰਯੁਕਤ ਰਾਸ਼ਟਰ ਚਾਰਟਰ ਦੇ ਵਿਚ ਸੋਧ ਤੇ ਵੀਟੋ ਕਰ ਦੇਵੇਗਾ ਕਿਉਂਕਿ ਇਹ ਇਕ ਨਵੇਂ 27 ਮੈਂਬਰ ਨੂੰ ਦਾਖਲ ਕਰਨ ਦੇ ਲਈ ਜ਼ਰੂਰੀ ਹੋਵੇਗਾ। UNSC ਦੇ 15 ਮੈਂਬਰ ਦੇਸ਼ ਨੇ ਜਿਨ੍ਹਾਂ ਦੇ ਵਿਚ ਵੀਟੋ ਪਾਵਰ ਵਾਲੇ 5 27 ਮੈਂਬਰ ਤੇ 2 ਸਾਲਾਂ ਦੇ ਕਾਰਜਕਾਲ ਦੇ ਲਈ ਚੁਣੇ ਗਏ 10 ਗੈਰ 27 ਮੈਂਬਰ ਸ਼ਾਮਲ ਨੇ। 5 27 ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਨੇ। ਬੋਲਟਨ ਨੇ ਕਿਹਾ ਕਿ ਬ੍ਰਾਜ਼ਿਲ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਵੀ 27 ਮੈਂਬਰਸ਼ਿਪ ਦੀ ਮੰਗ ਕੀਤੀ ਹੈ ਜਦੋਂ ਕਿ ਹੋਰ ਪ੍ਰਸਤਾਵ ਵੀ ਜਿਹੜਾ ਪੇਸ਼ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਖੁਦ ਵਿਆਪਕ ਸੰਸਥਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਤੋਂ ਜਿਹੜਾ ਬਾਹਰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਇਕ ਬਹੁਤ ਹੀ ਗੰਭੀਰ ਸੰਕਟ ਦੇ ਵਿਚ ਹੈ। ਆਖਰੀ ਖ਼ਬਰ ਵੱਲ ਨੂੰ ਚੱਲਦੇ ਆ ਜੋ ਹਾਲਾਤ ਬਣੇ ਹੋਏ ਨੇ ਗਾਜ਼ਾ ਦੇ ਵਿਚ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ, ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਕਰਵਾਏ ਜਾ ਰਹੇ ਨੇ ਵਿਆਹ ਤੇ ਸੰਯੁਕਤ ਰਾਸ਼ਟਰ ਦਾ ਇਹ ਖੁਲਾਸਾ ਜਿਹੜਾ ਸਾਹਮਣੇ ਆਇਆ ਹੈ। ਗਾਜ਼ਾ ਦੇ ਵਿਚ ਔਰਤਾਂ ਦੇ ਨਾਲ ਹੋ ਰਹੇ ਅਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਰਿਪੋਰਟ ਦੇ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਨ੍ਹਾਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾਏ ਜਾ ਰਹੇ ਨੇ। ਗਾਜ਼ਾ ਦੇ ਵਿਚ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਸੰਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆ ਗਈ ਹੈ। ਇਸ ਫਲਿਸਤੀਨੀ ਖੇਤਰ ਦੇ ਵਿਚ ਲਿੰਗ ਆਧਾਰਿਤ ਹਿੰਸਾ ਜਿਹੜੀ ਹੈ GBV ਦੀਆਂ ਕੁੱਲ ਘਟਨਾਵਾਂ ਦੇ ਵਿਚੋਂ 68% ਦੀਆਂ ਜਿਹੜੀਆਂ ਸ਼ਿਕਾਰ 18 ਤੋਂ ਜਿਹੜੀਆਂ ਨੇ 59 ਸਾਲ ਦੀਆਂ ਔਰਤਾਂ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਜਿਹੜਾ UNFPA ਨੇ ਇਹ ਦੇਖਿਆ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿਚ ਘੱਟ ਉਮਰ ਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਦੇ ਵਿਚ 123% ਦਾ ਵਾਧਾ ਹੋ ਗਿਆ। ਖੋਜਕਰਤਾਵਾਂ ਨੇ ਉਨ੍ਹਾਂ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਨੇ ਦਸਿਆ ਕਿ ਇਜ਼ਰਾਈਲ ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਜਿਹੜਾ ਸੰਕਟ ਦੇ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾ ਦਿੱਤੇ ਗਏ ਤੇ ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਪੀਸ ਬੋਰਡ, ਸ਼ਾਂਤੀ ਬੋਰਡ ਦੀ ਮਹੱਤਤਾ ਨੂੰ ਜਿਹੜਾ ਰੇਖਾ ਕਿੱਤ ਵੀ ਕਰਦੀਆਂ ਨੇ। ਹਲੇ ਕੱਲ ਹੀ ਕਹਿ ਕੇ ਹਰਿਆ ਪਰਸੋਂ ਕਿ ਭਾਈ ਮੈਂ 8 ਦੇਸ਼ਾਂ ਦੇ ਵਿਚ ਮੁਲਕਾਂ ਦੀਆਂ ਜੰਗਾਂ ਰੁਕਵਾਈਆਂ, ਪੀਸ ਕਰਵਾਇਆ, ਪਰ ਆਹ ਪੀਸ ਹੈ ਜੀ ਇਹਨਾਂ ਦਾ। ਖੋਜਕਰਤਾਵਾਂ ਨੇ ਰਿਪੋਰਟਾਂ ਦੇ ਵਿਚ ਇਹ ਵੀ ਲਿਖਿਆ ਕਿ ਲਿੰਗ ਆਧਾਰਿਤ ਹਿੰਸਾ ਦਾ ਦੂਜਾ ਸਭ ਤੋਂ ਆਮ ਜਿਹੜਾ ਰੂਪ ਹੈ ਮਨੋਵਿਗਿਆਨਕ ਤੇ ਭਾਵਨਾਤਮਕ ਹਿੰਸਾ ਸੀਗੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਤੇ ਜ਼ਬਰਦਸਤੀ ਜਾਂ ਘੱਟ ਉਮਰ ਦੇ ਵਿਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਹ ਜਿਹੜਾ ਰੁਝਾਨ ਔਰਤਾਂ ਤੇ ਮਰਦਾਂ ਦੇ ਵਿਚ ਵੱਧ ਰਹੇ ਤਣਾਅ ਦੇ ਕਾਰਨ ਨੇ ਤੇ ਉਨ੍ਹਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਤੇ ਭੀੜ ਭੜੱਕੇ ਵਾਲੇ ਆਸਰਾ ਕੇਂਦਰਾਂ ਦੇ ਵਿਚ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫਾਈ ਦੇ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਲਗਾਤਾਰ ਜਿਹੜੀ ਸੀਮਤ ਹੋ ਰਹੀ ਹੈ। ਗਾਜ਼ਾ ਸ਼ਹਿਰ ਜਿਹੜਾ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਜਿਹੜੇ ਕੈਂਪਾਂ ਦੇ ਵਿਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਕੈਂਪਾਂ ਦੇ ਵਿਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ ਤੇ ਸਕੂਲ ਦੇ ਵਿਚ ਬਣੇ ਆਸਰਾ ਕੇਂਦਰ ਦੇ ਵਿਚ ਰਹਿ ਰਹੀ ਇਕ ਸ਼ਰਨਾਰਥੀ ਔਰਤ ਜੋ ਜਬਰ ਜਨਾਹ ਦਾ ਸ਼ਿਕਾਰ ਹੋਈ, ਉਹਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਤੇ ਸ਼ਰਮ ਤੋਂ ਬਚਣ ਦੇ ਲਈ ਆਪਣੇ ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ, ਜਦੋਂ ਸਕੂਲਾਂ ਦੇ ਵਿਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਹੀ ਦਿਨ ਉਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹੈ। ਇਕ ਹੋਰ ਔਰਤ ਨੇ ਦੱਸਿਆ ਕਿ ਇਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਛੱਡਿਆ ਤਾਂ ਜੋ ਉਹ ਅਤੇ ਉਸਦੇ ਬਾਕੀ ਬੱਚੇ ਜਿਹੜੇ ਨੇ ਖਾਣਾ ਖਾ ਸਕਣ। ਜੀ ਦੋਸਤੋ, ਇਹ ਆ ਜੀ ਤਰੱਕੀ ਦੇ ਦਾਅਵੇ ਜਿਹੜੇ ਨੇ ਤੇ ਸੁਧਾਰ ਦੇ ਦਾਅਵੇ ਜਿਹੜੇ ਨੇ ਇਹ ਮੁਲਕ ਜਿਹੜੇ ਨੇ ਐਡਵਾਂਸ ਮੁਲਕ ਦੇ ਜਿਹੜੇ ਨੇ ਉਹ ਕਰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇਗਾ। ਤਾਂ ਚੰਗਾ ਲੱਗਿਆ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਉੱਤੇ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 1968 ਹੈ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ 2-3 ਮਿੰਟ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਆਪਣੇ ਇੱਕ ਪਾਸੇ ਜੀ, ਸੁਨੇਹੇ ਉੜ ਜਾਂਦੇ ਆ ਕਈ ਵਾਰੀ, ਚਲੋ ਮੈਂ ਇਧਰੋਂ ਦੇਖਦਾ ਦੂਸਰੇ ਪਾਸਿਓ, ਤੇ ਸੁਨੇਹੇ ਤਾਂ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਨੇ, ਤੇ ਮੈਂ ਸੰਖੇਪ ਦੇ ਵਿੱਚ ਹੀ ਲੈਣ ਦੀ ਕੋਸ਼ਿਸ਼ ਕਰਦਾ ਜੀ। ਤੇ ਸਮਾਂ ਕਾਫੀ ਹੋ ਗਿਆ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੇ, ਹਰਵਿੰਦਰ ਜੋਲ ਭੈਣ ਜੀ ਨੇ, ਗੁਰੀਮਾਨ ਬਾਈ ਜੀ ਨੇ, ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਦੋਸਤਾਂ ਨੂੰ ਭੇਜੀ ਹੈ, ਪਰਿਵਾਰ ਨੂੰ। ਤੇ ਸਤਨਾਮ ਸਿੰਘ ਜਾਣੀਆਂਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਸਾਹਿਬ ਨੇ, ਤੇ ਮੁਕੱਦਰ ਬਾਈ ਜੀ, ਗੁਰੀਮਾਨ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਗੁਰੀਮਾਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਤੇ ਲਿਖਦੇ ਨੇ, ਗ੍ਰਹਿ ਦੇ ਉੱਤੇ ਜਾਣਾ ਅਸੀਂ ਤਾਂ 2 ਫੁੱਟ ਕੰਧ ਨਾ ਟੱਪਣ ਲਈਏ ਪੰਜਾਬੀ ਹੁੰਦੇ ਹਾਂ ਅਸੀਂ। ਤੇ ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਕਿੱਧਰ ਰਹਿ ਗਏ ਨੇ। ਤੇ ਇਸੇ ਤਰ੍ਹਾਂ ਹੀ ਰਾਜਜੀਤ ਖੋਲੇਗਾ ਰਾਜ ਕੂ ਕਹਿੰਦੇ ਨੇ ਔਜਲਾ ਸਾਹਿਬ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਬਹੁਤ ਸਾਰੇ ਸੁਨੇਹੇ ਨੇ ਉਹਨਾਂ ਦੇ ਵੀ, ਪੰਜਾਬੀ ਸਟੋਰੀਸ ਤੋਂ ਲਿਖਦੇ ਨੇ, ਆਲ ਦੁਆਬਾ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਪਹਿਲੀ ਵਾਰੀ ਤੁਹਾਡਾ ਮੈਸੇਜ ਮਿਲਿਆ, ਦਿਲ ਖੁਸ਼ ਹੋਇਆ ਜੀ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ, ਰਾਜਨ ਵੀਰ ਜੀ ਦੇ ਨਾਲ ਗੁਰੂ ਜੀ ਐਪਰੀਸ਼ੀਏਟ ਕਰਦੇ ਆ। ਤੇ ਵਾਹ ਜੀ ਵਾਹ, ਬਹੁਤ ਵਧੀਆ ਕਹਿੰਦੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ। ਗੁਰੀਮਾਨ ਜੀ ਕਹਿੰਦੇ, ਤਾਕਤ ਸ਼ੋਹਰਤ ਰਾਜਨ ਵੀਰ ਜੀ ਪਹੁੰਚਾਉਣੀ ਹਰ ਕਿਸੇ ਦੇ ਬਸ ਦੀ ਗੱਲ ਨਹੀਂ, ਰੱਬ ਨੇ ਮੌਕਾ ਇਹਨਾਂ ਅਖੌਤੀ ਇਨਕਲਾਬੀਆਂ ਦਿੱਤਾ ਜ਼ਰੂਰ ਬਸ, ਪਰ ਇਹਨਾਂ ਨੇ ਮੌਕਾ ਸਾਂਭਿਆ ਨਹੀਂ ਹੈ। ਤੇ ਇਸੇ ਤਰ੍ਹਾਂ ਮੈਂ ਵੀ ਕਰਦਾ ਕਹਿੰਦੇ ਜੀ ਫੋਨ, ਤੁਸੀਂ ਰਾਜਨ ਵੀਰ ਜੀ ਦੇ ਨਾਲ ਕਰ ਲਵੋ ਜੀ ਗੱਲਬਾਤ, ਰਹਿ ਗਏ ਜੀ ਤੁਸੀਂ ਅੱਜ ਦੇਖ ਲਓ ਤੇ ਸ਼ਾਇਦ ਬਿਜ਼ੀ ਹੋ ਗਏ ਕਿਤੇ। ਤੇ ਭੁਪਿੰਦਰ ਵੀਰ ਜੀ ਕਹਿੰਦੇ, ਗੁਰੀਮਾਨ ਜੀ ਤੁਸੀਂ ਵੀ ਕਹਿੰਦੇ ਮੌਕਾ ਨਹੀਂ ਛੱਡਦੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ, ਕਹਿੰਦੇ ਸੀ ਤਾਨੇ ਮੇਣੇ ਦੇਣ ਦਾ। ਤੇ ਗੁਰੀਮਾਨ ਜੀ ਕਹਿੰਦੇ ਆ, ਮਾਰਿਆ ਮਰਿਆ ਸੱਪ ਗਲ ਪਾਉਣਾ ਜੀ ਇਹਨਾਂ ਨੇ, ਬਿਲਕੁਲ ਹੈ ਜੀ, ਤੇ ਨਾਲੇ ਹੱਸ ਰਹੇ ਨੇ ਜੀ। ਤੇ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਕਹਿੰਦੇ ਨੇ, ਵੀਰ ਭੁਪਿੰਦਰ ਜੀ ਤੇ ਵੀਰ ਰਾਜਨ ਸੈਣੀ ਸਾਹਿਬ ਸੋਹਣੀ ਗੱਲਬਾਤ ਕਰ ਰਹੇ ਨੇ। ਗੁਰੂ ਜੀ ਲਿਖਦੇ ਆ ਕਿ ਰਾਜਨ ਵੀਰ ਜੀ 3 ਲੱਖ ਕਰੋੜ ਦੇ ਵਿੱਚੋਂ ਪੰਜਾਬ ਦੇ ਉੱਤੇ ਲਾਇਆ ਇੱਕ ਧੇਲਾ ਵੀ ਨਹੀਂ ਹੈ। ਬੇਅੰਤ ਸੰਧੂ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਲਾਈਕ ਨੰਬਰ 13, ਕਰਜ਼ਾ ਤਾਂ ਕਹਿੰਦੇ ਰੇਤਾ ਹੀ ਖਤਮ ਕਰ ਸਕਦਾ ਹੈ, ਪਰ ਰੇਤੇ ਦਾ ਕੰਮ ਦਿਨ ਰਾਤ ਚੱਲ ਰਿਹਾ। ਰੋਪੜ ਦਾ ਚੱਡਾ ਤੇ ਹਰਜੋਤ ਬੈਂਸ ਹੀ ਕਹਿੰਦੇ ਰੇਤਾ ਸਾਰਾ ਖਾ ਰਹੇ ਨੇ ਜੀ। ਗੁਰੀਮਾਨ ਜੀ ਲਿਖਦੇ ਆ, ਬੇਅੰਤ ਸੰਧੂ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਨੂੰ ਤੇ ਗੁਰੂ ਜੀ ਨੂੰ। ਗੁਰੂ ਜੀ ਕਹਿੰਦੇ ਬੇਅੰਤ ਸੰਧੂ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਤੇ ਗੁਰੀਮਾਨ ਸੈਣੀ ਸਾਹਿਬ, ਸਿਕੰਦਰ ਔਜਲਾ ਸਾਹਿਬ, ਸਿਕੰਦਰ ਮਹਾਨ, ਪਿਆਰ ਭਰੇ ਉਦਾਸ ਗੀਤ ਗਾਉਣ ਵਾਲੇ ਦੋਨੇ ਵੀਰਾਂ ਨੂੰ ਵੀ ਕਹਿੰਦੇ, ਮੁਕੱਦਰ ਤੇ ਮੁਹੰਮਦ ਜੀ ਨੂੰ, ਬਾਈ ਜੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਭਾਰਤ ਸਾਹਿਬ ਕਹਿੰਦੇ ਜੀ, ਰਾਜਜੀਤ ਤਾਂ ਆਤਮ ਸਮਰਪਣ ਕਰਕੇ ਆਇਆ ਹੈ, ਗ੍ਰਿਫਤਾਰੀ ਦਾ ਝੂਠਾ ਕਹਿੰਦੇ ਪ੍ਰਚਾਰ ਕਰ ਰਹੇ ਨੇ। ਤੇ ਬਾਕੀ ਸੈਣੀ ਵੀਰ ਜੀ ਕਹਿੰਦੇ, ਬੜੇ ਚੰਗੀ ਤਰ੍ਹਾਂ ਜਾਣੂ ਨੇ ਜੀ ਰਾਜਜੀਤ ਦੇ ਬਾਰੇ। ਤੇ ਸੱਚੀ ਗੱਲ ਹੈ ਜੀ, ਕਹਿੰਦੇ ਡਾਲਰ ਦੇ ਵਿੱਚ ਪੈਸੇ ਲੈਂਦਾ ਸੀ, ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਸੀ ਨੋਟਬੰਦੀ ਹੋਣੀ ਹੈ, ਤੇ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਲੈਣ ਦੇਣ ਕਹਿੰਦੇ ਚੱਲ ਰਿਹਾ ਸੀ। ਸੈਣੀ ਵੀਰ ਜੀ ਤੁਸੀਂ ਕਹਿੰਦੇ ਲੇਟੈਸਟ ਰਾਜਜੀਤ ਦੀ ਫੋਟੋ ਦੇਖੀ ਹੈ, ਬੜੇ ਵਿਚਾਰੇ ਬਣ ਕੇ ਕਹਿੰਦੇ ਸਾਹਮਣੇ ਆਏ ਨੇ ਜੀ। ਬਿਲਕੁਲ ਜੀ ਬਿਲਕੁਲ, ਗੁਰੂ ਜੀ ਕਹਿੰਦੇ ਕੰਮ ਕਰਦੇ ਆ ਜੀ, ਖਾ ਗਏ ਪੈਸਾ ਰਿਸ਼ਤੇਦਾਰ ਵੀ ਕਹਿੰਦੇ, ਜੋ ਹਾਲਾਤ ਦੇਖਦੇ ਨੇ ਸੈਣੀ ਸਾਹਿਬ ਸੱਚੀ ਲੱਗਦਾ ਨਹੀਂ, ਰਾਜਜੀਤ ਜਿਹੜੇ ਨੇ ਟਾਰਚਰ ਬਰਦਾਸ਼ਤ ਕਰ ਸਕੂਗਾ ਜੀ। ਅੱਗੇ ਲਿਖਦੇ ਨੇ, ਬਣੂਗਾ ਕੀ ਜੀ ਇਹਨਾਂ ਦਾ, ਉਹ ਤੇ ਵਕਤ ਦੀ ਬੁੱਕਲ ਦੇ ਵਿੱਚ ਹੈ ਹਜੇ ਪਰੇ ਹੈਗਾ ਅਜੇ ਪਰ AIG ਜਿਹੜੇ ਨੇ ਪੰਜਾਬ ਵੀ ਰੱਬ ਦੀ ਕਚਹਿਰੀ ਦੇ ਵਿੱਚੋਂ ਬਚ ਨਾ ਸਕਿਆ ਸੀ। ਆਕਾਸ਼ ਬੱਟਾ ਵੀ ਕਹਿੰਦੇ ਭਾਰਤ ਵੀਰ ਦੋ ਨੰਬਰ ਦਾ ਬੰਦਾ ਹੈ ਤੇ ਦੋ ਨੰਬਰ ਦੇ ਕੰਮ ਕਰਦਾ ਸੀ ਤੇ ਉਹ ਵੱਖ ਗੱਲ ਹੈ। ਕਹਿੰਦੇ DIG ਭੁੱਲਰ ਨੇ ਵੀ ਅੱਤ ਚੁੱਕ ਦਿੱਤੀ ਸੀ ਤੇ ਭੁੱਲਰ ਸਾਹਿਬ ਭੁੱਲ ਗਏ ਕਿ ਅੱਤ ਤੇ ਅੰਤ ਦੇ ਵਿੱਚ ਬਸ ਥੋੜਾ ਹੀ ਬਿੰਦੀ ਦਾ ਤੇ ਟਿੱਪੀ ਦਾ ਤੇ ਅੱਧਕ ਦਾ ਹੀ ਫਰਕ ਹੁੰਦਾ ਹੈ। ਗੁਰੂ ਜੀ ਕਹਿੰਦੇ ਆ ਪੈਸੇ ਆਕਾਸ਼ ਦਿੰਦਾ ਹੀ ਦੋ ਨੰਬਰ ਦੇ ਕੰਮ ਕਰਕੇ ਸੀ ਤੇ DIG ਕਿਹੜਾ ਇਕੱਲਾ ਖਾ ਰਿਹਾ ਸੀ। DIG ਦੇ ਉਮਰ ਜਿਹੜਾ ਉੱਪਰ ਮੰਤਰੀ ਵੀ ਜੇ ਖਾ ਰਹੇ ਸੀ। ਵਧੀਆ ਗੱਲ ਹੈ ਗਈ ਹੋਈ ਗਈ ਹੈ। ਕਹਿੰਦੇ ਜਿਹੜਾ ਸਰਕਾਰ ਦੇ ਲਾਲਚ ਪਾਉਣ ਵਾਲੀ ਬੁਰਨੀ ਬੁਰਕੀ ਨੂੰ ਕਹਿੰਦੇ ਨੱਥ ਪਾਈ ਹੈ। ਮਾਫ਼ੀ ਚਾਹੁੰਦਾ ਕਈ ਵਾਰੀ ਛੋਟੇ ਅੱਖਰ ਹੁੰਦੇ ਆ ਜੀ ਪੜ੍ਹਨ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਕੱਟੜ ਇਮਾਨਦਾਰ ਤੁਸੀਂ ਦਿੱਤੇ ਸਾਨੂੰ। ਗੁਰੂ ਜੀ ਕਹਿੰਦੇ ਮੁਕੱਦਰ ਵੀਰ ਜੀ ਕੱਟੜ ਠੱਗ ਕਹੋ। ਬਿਲਕੁਲ ਗੁਰੀ ਮਾਨ ਜੀ ਤੇ ਬਿਲਕੁਲ ਸੈਣੀ ਵੀਰ ਜੀ ਮੁਲਾਜ਼ਮ ਠੋਕ ਸਕਦੇ ਸੀ ਇਸ ਸਰਕਾਰ ਦੀ ਸਕੀਮ ਨੂੰ ਕਹਿੰਦੇ ਜੀ। ਤੇ ਹੋਰ ਬਹੁਤ ਸਾਰੇ ਦੋਸਤੋ ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਵਾਂਗਾ ਸਾਰੇ ਨਹੀਂ ਲੈ ਪਾਵਾਂਗਾ ਤੇ ਬਾਕੀ ਸਾਰੇ ਸੱਜਣਾਂ ਦਾ ਮਿੱਤਰਾਂ ਦਾ ਜ਼ਿਕਰ ਕਰ ਹੀ ਦਿੱਤਾ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੇ ਗਰੇਵਾਲ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਸ਼ੰਮੀ ਜੀ ਆਏ ਨੀ ਜੀ, ਆਏ ਸੀ ਜੀ, ਸਤਿ ਸ਼੍ਰੀ ਅਕਾਲ ਵੀ ਭੇਜੀ ਆ ਉਹਨਾਂ ਨੇ ਤੇ ਗਰੇਵਾਲ ਸਾਹਿਬ ਨੇ ਤੇ ਪੁੱਛ ਰਹੇ ਸੀ ਨਹੀਂ ਆ ਗਏ ਜੀ, ਉਹ ਆ ਕੇ ਗਏ ਨੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ ਤੇ ਗਰੇਵਾਲ ਸਾਹਿਬ ਵੀ ਸਪੋਰਟ ਕਰਦੇ ਆ, ਸ਼ੁਕਰੀਆ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਜਾਣਕਾਰੀ ਲਈ ਧੰਨਵਾਦ ਕਹਿੰਦੇ ਨੇ ਤੇ ਗੁਰੀ ਮਾਨ ਜੀ ਅੱਜ ਲਓ ਦੋਸਤੋ ਫਿਰ ਇਹਦੇ ਨਾਲ ਹੀ ਮੈਨੂੰ ਦਿਵਾ ਗਿਆ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਵੱਧ ਘੱਟ ਬੋਲ ਗਏ ਉਸ ਤਾਕੀ ਮਾਫ਼ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਬੇਨਤੀ ਹੈ। ਸਤਿ ਸ਼੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵੱਜਦੇ ਹਨ। ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸਾਡਾ 26ਵਾਂ ਕਵੀ ਦਰਬਾਰ ਹੈ। ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ। ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ, ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ। ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੁਰਿੰਦਰ ਕੌਰ ਮੱਗੋ ਜੀ ਆਇਆਂ ਨੂੰ।
2: ਜਿੰਦ

ਇੱਕ ਵਾਰੀ ਚਲਾ ਜਾਵੇ ਮਿਲਦਾ ਨਾ ਹਾਣੀਆਂ ਮਿਲਦਾ।

फूल मुरझा गए बिना तेरे रागनू, बिना तेरे रागनू।

ਵੇਖ ਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਆਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਆਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਆਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਐ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਐ। ਦੱਸ ਦੇ ਓ ਬੁਝ ਦਿਲਾ, ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਐ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਓ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਐ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ ਤੇ ਸੰਭਾਲਿਆ ਐ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਐ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਐ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਐ। ਹਾਕਮਾਂ ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਐ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ। ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਏ, ਅਸੀਂ ਹਾ ਦਾ ਨਾਰਾ ਮਾਰਿਆ ਏ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ। ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਹੋ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ। ਕਿਹਦੀ ਕਿਹਦੀ ਗੱਲ ਕਰਾਂ ਯਾਰੋ, ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ, ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂਹੀ ਉਹਨੇ ਘੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੁੜਾ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ। ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ। ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ। ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ। ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ। ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ ਸਾਹ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ। ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ। ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਅਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ। ਉਹ ਮੇਰੇ ਪਿੰਡ ਦੇ ਬਛਿੰਦੇ ਹਨ ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਖਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ। ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ। ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ। ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ, ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ। ਦਿਲ ਦੇ ਵਿੱਚ ਇਸ਼ਕ ਦਾ ਮੰਦਰ, ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ। ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ

0: साज सुनाई देन लगा है। गगन दा नीला चंदोवा तोता गया है। चानने चिरा बाद ऐसी समुंदर तानू तक क्या है। आकाश गंगा कहकशां सितारे चिलमिल चिलमिल करन लगे हन। मैदाना दे पीपल बरोटे पहाड़ा दियां चोटियां ते बिखरी निखरी बर्फीली चांदी वेख खिमे हुए हन। लोग अंदर वड़े हन ता किते चरिंदे परिंदे बाहर आए हन। मोर बेड़ियां बनेरियां ते आ रुण चुन लौन पहला पौन लगे हन। हिरना दे झुंड बस्तियां विच टपूसियां मारन लगे हन। गुरधामा दे गुंबदां ते बैठियां लापता चिड़ियां अरदासां कर रहियां हन। लोग किन्ना वड्डा कारज कर रहे ने कुछ भी ना करके अंदर वड़ के। करिश्मा ही कर रहे ने लोग के सुहावी धरती अपने जी जान संग मुड़ परती है अपने आप को।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲਾਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਪਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
2: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਅਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਬੰਸ ਸਿਉਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪਰੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕਿ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਰਡ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚਕਨਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅਧਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਲਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ ਸ਼ਹਿ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ ਰੱਖਦੇ ਬਹੁਤ ਸਬਰ ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ ਦੂਰ ਦੁਰਾਡੇ ਅਫਰੀਕਾ ਐਮਾਜ਼ੋਨ ਦੇ ਜੰਗਲਾਂ ਵਿੱਚ ਦੱਖਣੀ ਭਾਰਤ ਅੱਧ ਗੋਲੇ ਵਿੱਚ ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ ਜਹਾਜ਼ਾਂ 'ਚ ਨੂੜ ਕੇ ਲੱਦੇ ਚਮੜੀ ਦੇੜ ਦੇ ਛੈਂਟੇ ਪੈਂਦੇ ਜਾਨਵਰਾਂ ਵਾਂਗੂ ਕੰਮ ਨੂੰ ਜੋੜੇ ਜ਼ੁਲਮਾਂ ਦੀ ਚੱਕੀ 'ਚ ਪਿਸਦੇ ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ ਪਾ ਦਿੱਤੇ ਪਸ਼ੂਆਂ ਦੀ ਜੂਨ ਗਿਆਨ ਤੋਂ ਬਹੁਣੇ ਖੇਡੀ ਚਾਲ ਕੰਨਾਂ ਵਿੱਚ ਸਿੱਕੇ ਟਾਲ ਰੱਜਿਆਂ ਨੇ ਭੁੱਖਿਆਂ ਦਾ।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे। सुने तुमने भी इस मन से, जो तुमने ही लिखाए हैं, लिखे जो मन
1: कमलदास जी तों बाद हुण असीं तुहानूं पटियाला विखे डॉक्टर देवेंद्र कौर जी नाल मिलवाउण जा रहे हां। देवेंद्र कौर जी जिहड़े कि संगीत दे अध्यापक वजों सेवा मुक्त हो चुके ने ते साडियां महफलां दे विच आउंदे ने ते साडे श्रोतियां दा मन परचाउंदे ने। कल्ला मन ही नहीं परचाउंदे, उहनां दे दिलो दिमाग ते उहनां दियां कवितावां जिहड़ियां ओह छा जांदियां ने ते हर वार दी तरह इस वार भी वो साडी काम महफल दे विच अपनी एक नवी रचना लेके हाजिर हो रहे ने। देवेंद्र कौर जी थोड़ा स्वागत है।
2: सब नू मेरी प्यार भरी सत श्री अकाल। मैं डॉक्टर देवेंद्र कौर अज जो कविता थोड़े सामने पेश करन लगी हाँ उसका सिरलेख है किसान दी खुदकुशी। किसान दी खुदकुशी। अज फिर हलूण गई खबर मेरे दिल नू, अज फिर हलूण गई खबर मेरे दिल नू, अज फिर कत्ल होइया आसा हजारा। अज फिर हलूण गई खबर मेरे दिल नू, अज फिर कत्ल हुई आसा हजारा। अज फिर क्यों औखा होया जीवना, अज फिर क्यों सौखा होया मरना। बोझ बन गया साढ़े दिलां ते सवालिया निशान शासन दी हिक ते। किन्ना दर्द सहा होना है उसने, किन्ना दिल च रोया होना है उसने। किन्ने दिन दहशत विच कट्टे, किन्ने दिन दुविधा दी भेटे। सौखा हुंदा कदे कोई मरना, सोचे कदे उस दे तनाह दा। दिन रात वो सहम गया होना है, माँ प्यो अगे टह गया होना है। धी पुत्तां दे फर्ज करके चेते, पत्नी दा सोच दिल दहल गया होना है। साडे लई इक खबर जो बन गई, साडे लई इक खबर जो बन गई। कमर उस दे टब्बर दी बन गई। किन्ने वैण पए होणगे, किन्ने वैण पए होणगे। मां बापू बच्चे कुरलाए होणगे। उस दी जदों कहानी खत्म हुई है, उस दी जदों कहानी खत्म हुई है, टब्बर दे दुखां दी कहानी शुरू हुई है। अन्नदाता अपनी जान दे गया, अन्नदाता अपनी जान दे गया। मुल्क दी हिक ते सवाल छड़ गया, अन्नदाता अपनी जान दे गया। मुल्क दी हिक ते सवाल छड़ गया। मुक गई किसानी जे किसे मुल्क उत्ते, मुक गई किसानी जे किसे मुल्क उत्ते। समझो उस मुल्क दे भाग फिर सुत्ते, समझो उस मुल्क दे भाग फिर सुत्ते। शुक्रिया, धन्यवाद बहुत बहुत थोड़े सारिया का।
1: गुर जी तो बाद ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਣੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ, ਗਮ ਪੀੜਾ ਕਰ

सर्टे अंग अंग पुंग रे ने खार चिंदुआ सर्टे

ತೆನು ಪುಕನ ವಪಾರಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ.

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ।

0: ਕੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ

ఇలుమపడయా ఇలుమపడయా తేయమల నకితా కంబ కితియాయి బాతా.

ਉੱਥੇ ਅਮਲਾਂ ਦੇ ਹੋਣੇ ਨੇ ਨਵੇੜ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਦਾ ਨਾ ਉਸ ਤੋਂ ਕੋਈ ਪਰਦਾ। ਉਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦੱਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦੱਸ ਖਾਂ, ਰਾਹ ਚੋਂ ਰੋੜੇ ਨੂੰ ਹਟਾਇਆ ਏ ਤੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪರ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਪਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲ ਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾਲ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
0: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿਤੰਮਣੀ ਜਈ ਲਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦ ਰਾਜ ਦੋ ਵੀ ਚੜ

ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नू नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਗੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ, ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ, ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ, ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ, ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰਨ ਬੇੜਾ, ਕਰਦੇ ਹਿਜ਼ਰਨ ਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵੀਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ।

0: ਲਿਖੀ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
1: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
0: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ, ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
2: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ, ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ,

0: ਜਦ ਕਾਨੂੰਨ ਨਾ ਕਰੇ ਬਚਾ ਲੋਕੋ, ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬ ਦੇ ਕਾਂ ਲੋਕੋ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ, ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ, ਥਿੰਦ ਹੋ ਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ, ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ, ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਰਿਸ਼ਤੇ ਨਾਤੇ

ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨ ਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨ ਜੀਤ

0: ਚੱਕਰ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ ਮੈਲ ਦੱਸੋ, ਉਮੀਦਾਂ ਦੇ ਮੈਲ ਦੱਸੋ, ਉਹ ਕੌਣ ਚਾਹੁੰਦਾ ਟਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ, ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ, ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ, ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ, ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ,

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਬਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰਪ੍ਰੀਤ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
4: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੀ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
5: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठरी के तंग एक शेक में से बंद पड़ी काल कोठरी के तंग एक शेक में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आंखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हूँ मैं सदा देन जा रहा हूँ जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नू। रूबी रायपुरी जी अपने प्यारे पिता बारे एक कविता लेके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
6: शुक्रिया हरबंस अंकल जी। आवाज़ दी दुनिया दे दीवानियां नू मेरी दुआ सलाम, सत श्री अकाल सारिया नू। मेरी अज दी पोएम है जो उदी जुबान तो अंग्रेजी दे विच है, पर जिवें कहा जांदा है कि इमोशंस दे या भावनावां दी कोई जुबान नहीं हुंदी, सो उदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ ओह वी कुछ एवें दी है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਬਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri to baad, hun main sada den ja reha Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
7: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਨੀਵੇਂ ਹਾਸਿਆਂ ਦਾ ਪੂਰ ਤੈਥੋਂ ਹੋਵਾਂ ਨਾ ਨੀ ਦੂਰ, ਨੀ ਤੂੰ ਵੀ ਟੁੱਟ ਟੁੱਟ ਕਰੇ ਰੂ ਤੇਰੀ ਮਨ ਦੀ ਜ਼ਰੂਰ, ਤੇਰੇ ਤੇ ਦਾ ਅਹਿਸਾਨ ਸਾਰੀ ਜ਼ਿੰਦਗੀ ਮੈਂ ਢੋਵਾਂ, ਤੇਰੇ ਹਾਸਿਆਂ ਚ ਹੱਸਾਂ, ਤੇਰੇ ਰੋਣਿਆਂ ਚ ਰੋਵਾਂ।

ਤੇਰੇ ਆਖੇ ਉਥੇ, ਤੇਰੇ ਆਖੇ ਉਥੋਂ ਚੱਲਾਂ।

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਤੇ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀਆਂ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਇਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ ਹੈ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ
1: ਹੋ
0: ਨਹੀਂ।
1: ਰਿਹਾ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਂਦੀ,
0: ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ ਆ
0: ਸਾਰੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: है।
1: नौवीं। अच्छा, एक आदत शुरू तो भाई की पेपर रीडिंग है, न्यूज़पेपर तुसी शुरू तो पढ़ते रहो, बुक्स वगैरह जीके दी बुक्स है या होर कोई कंप्लीट
0: अच्छा
1: डिस्कशन दी
0: अच्छा
1: बुक्स
0: ले
1: है या। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज दे आंदे
0: ये
1: आंदे
0: प्लस
1: सी।
0: पॉइंट्स
1: ये प्लस
0: मिल
1: पॉइंट,
0: सकते
1: ये
0: हैं।
1: ग्रूमिंग दी जड़ी मैं गल आ रहा
0: हाँ जी
1: सी
0: हाँ
1: कि
0: ठीक है।
1: तीन तीन लैंग्वेज दे पेपर साढ़े घर से आंदे सी,
0: जी जी जी
1: हिंदी
0: जी
1: पंजाबी इंग्लिश तीन दे शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेते हैं। 10th दे विच जो क्लियर होया ते आई हैड प्रिपेयर्ड माय माइंड कि बायो लेनी है कि डॉक्टर जड़ा है बनना है, किसी ने थोपिया नहीं,
0: अच्छा अच्छा
1: सपना
0: ठीक है ठीक
1: पेरेंट्स
0: है।
1: का सीगा बट उदों थोपिया नहीं गया कि तुसी बनना है, उदों तक माइंड
0: आप
1: बन
0: भी
1: गया
0: उसी सोच अपना
1: बिल्कुल
0: इन्हों अपना सपना बना लिया।
1: बिल्कुल
0: जी
1: कि बनना हैगा, मेडिकल ले ली
0: जी
1: नाल, थोड़ा मैथ्स इंटरेस्ट सी, नॉन मेडिकल वैसे ऑप्शनल रख ली
0: और क्या
1: दोनों
0: बता, मतलब तुसी ट्रैक छड्या कोई नहीं, दोनों भी नाल ही रखया।
1: उन्होंने दिनों जो जेडे मेरे फ्रेंड्स है वो एनडीए का पेपर देने जा रहे थे,
0: हाँ जी हाँ
1: मैं
0: जी
1: कहा
0: ठीक
1: कि चलो पता नहीं डॉक्टर बनागे नहीं बनागे,
0: ठीक हाँ जी
1: पेपर दे चुके थे कि एनडीए का पेपर भी देने चले गए।
0: हाँ जी
1: रब दी मेहर से दोवें जेडे हैं उदा प्रीलिम्स क्लियर हो गया था, डॉक्टरी का क्लियर हो गया
0: क्या
1: उस
0: बात है,
1: वेले। मतलब चीज़ा वही है कि जरूरी नहीं कि तुसी दोवें एक साथ
0: सही
1: टेकअप
0: ट्रैक पे जा
1: करो,
0: रहे थे तुसी।
1: बट तुसी जड़ा बच्चा उस स्टेज से होंदा है 11वीं 12वीं दी ओदे सामने ए ऑप्शंस होंदे ने बैंकिंग दे,
0: जी।
1: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा, किसी नूं लगदा सीए बनना हैगा मैं,
0: सारा
1: किसी नूं
0: जोड़ा
1: लगदा
0: बिल्कुल
1: इंजीनियरिंग करना है, दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
0: बिल्कुल
1: दे विच तुसी टेक ऑफ करते हो। उस तो
0: जी
1: बाद
0: जी
1: भावें तुसी सीए बनो, इंजीनियर बनो,
0: हाँ
1: टीचर
0: जी हाँ
1: बनो,
0: जी
1: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंदा है। ते दोनों जदों मेरे क्लियर हो गए ते बेटर वॉज कि चलो ठीक सपना ओदे विच जाना सीगा
0: हाँ जी
1: मेडिकल
0: हाँ
1: दे
0: जी
1: विच, ते मेडिकल सब्जेक्ट ले लिया
0: बिल्कुल
1: पहले
0: बिल्कुल
1: अटैम्प्ट। और सिविल सर्विसेज इस करके बनिया क्योंकि जिम्मे मैं दस्या से कि जीके शुरू तो अच्छी सी,
0: हाँ जी
1: पेपर रीडिंग बहुत चंगी एक आदत जो बच्चे च पै सकती होवे।
0: हाँ जी
1: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वो जो बेस है थ्रू न्यूज़पेपर रीडिंग मेरा बचपन तो
0: शुरू
1: ही
0: तो बढ़िया
1: तैयार
0: है
1: हो
0: बिल्कुल
1: चुका सेगा, एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
0: जी जी
1: चंगा
0: जी
1: बना
0: जी
1: होया सेगा।
0: बिल्कुल ठीक है
1: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
0: जी
1: तुसी
0: जी
1: आस पास की अपनी सराउंडिंग्स नाल देश दुनिया की खबरों तो भी तुसी रहिंदे हो
0: अपडेटेड रहना बिल्कुल
1: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे शहर
0: जी
1: च
0: जी
1: की हो रहा है, तुहाडी कंट्री च की हो रहा है, दुनिया च की हो रहा है,
0: बिल्कुल
1: एंड सिविल सर्विस से जाओ या ना जाओ बट एक इन्फॉर्म्ड सिटीजन जरा तुसी ओदे विच बन सकते हो।
0: बिल्कुल बिल्कुल हाँ जी वो पहली शर्त है, वो तो चाहिए
1: बिल्कुल
0: चाहिए।
1: बिल्कुल
0: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे ये करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां च तुसी जाते हो जां कई वारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है लग जांदा पता। ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे जो ओवरऑल सिनेरियो जनरल।
1: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
0: जी
1: जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी हाँ जी
1: जनरेशन ना जी आ रही है
0: हाँ जी हाँ
1: वो
0: जी
1: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
0: क्या
1: इफ
0: बात
1: यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं, अपना
0: जी।
1: भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता
0: हाँ जी, हाँ जी,
1: बड़े हादसे वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं,
0: अच्छा जी,
1: उन्होंने दिमाग च भी यही गल होंगी, साढ़े भी दिमाग इनफैक्ट जो अभी प्रिपेयर करे से यही गल होंगी कि डीसी बनाएंगे जी असी, अपने
0: ठीक है
1: सिविल
0: जी,
1: सिविल
0: बिल्कुल
1: सर्विस
0: बिल्कुल
1: करके डीसी बनाएंगे। हूँ छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी
0: हाँ,
1: तो
0: डीसी ही
1: आपका
0: बन गए
1: डिसेंट बन जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप में बन जाना।
0: ग्रेट
1: सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज़ का एक प्रॉन्ग है। साढ़े को अगे करियर से इन्नी ऑप्शन ने, स्पोर्ट्स पर्सन ओलंपिक्स से तुम कुछ कर लो, असी देखिया 2016 के ओलंपिक के
0: हाँ जी, हाँ
1: जेडे भी
0: जी,
1: मेडलिस्ट है अजो कितने पहुंच चुके हैं।
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक होंगे, कोई बच्चा इस तरह का इनहेरेंट टैलेंट होंगे हैगा,
0: बिल्कुल
1: तुसी
0: बिल्कुल,
1: एक्टिंग
0: हाँ जी,
1: लाइन
0: हाँ
1: से
0: जी,
1: चले जाओ, सिंगिंग का शौक है अपने अपने ही एरिया च, किन्ने सिंगर तुहाडे थ्रू मैनू पता
0: वाकई,
1: लग
0: हाँ
1: गया
0: जी, हाँ जी,
1: सीगा।
0: बिल्कुल जी,
1: तो किसी दे कोई भी टैलेंट हैगा जे इहनू एक्सप्लोर करे, माइंड दा असी बिल्कुल 5 तो 10% आपां एक्सप्लोर करते हैं, आपां माइंड
0: हाँ
1: होर
0: जी,
1: एक्सपेंड करके एक्सप्लोर करिए, तुसी किते दे किते पहुंच सकते हो किसी भी लाइन दे विच।
0: बिल्कुल सर, बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕਾਮ, ਬੀਬੀਏ, ਬੀਐਸਸੀ ਨਾਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟੀਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕਾਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS, ਜੋ

0: ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
1: ਹਾਂਜੀ ਹਾਂਜੀ
0: ਜਿਹੜੀ ਰਾਹ
1: ਹਾਂਜੀ
0: ਉਹ
1: ਹਾਂਜੀ
0: ਤੁਰ ਪਿਆ
1: ਬਿਲਕੁਲ
0: ਹੈਗਾ।
1: ਬਿਲਕੁਲ
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ
1: ਹਾਂਜੀ
0: ਉਹ
1: ਹਾਂਜੀ
0: ਕਰ ਸਕਦਾ ਹੈਗਾ। ਜੇ ਉਹਨੂੰ ਲੱਗ
1: ਜੀ
0: ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ
1: ਉਧਰ
0: ਰਿਹਾ,
1: ਆ ਗਿਆ
0: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
1: ਹਾਂਜੀ
0: ਉਸ
1: ਹਾਂਜੀ
0: ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
1: ਜੀ
0: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
1: ਹਾਂਜੀ ਹਾਂਜੀ ਹਾਂਜੀ
0: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
1: ਜੀ
0: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
0: ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
0: ਉਹ
1: ਉਹਦਾ ਹੀ
0: ਸਮਝ ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ
1: ਹਾਂਜੀ
0: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਇਹ ਤਾਂ ਗੱਲ ਠੀਕ ਹੈ ਜੀ ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ ਇਹਦੇ ਜਿਹੜੇ ਸਕਿੱਲਸ ਕਿਹੜੇ ਆ ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਦੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ।
1: ਜੀ
0: ਸਰਕਾਰੀ ਸਕੂਲਾਂ 'ਚ ਵੀ ਸਮੇਂ-ਸਮੇਂ ਦੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ।
1: ਜੀ
0: ਬਟ
1: ਜੀ
0: ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ
1: ਉਹਨਾਂ
0: ਹੈਗਾ।
1: ਦੀ ਟ੍ਰੇਨਿੰਗ ਹੈ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
1: ਹਾਂਜੀ
0: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ
1: ਜੀ ਜੀ
0: ਜਿਹੜੇ ਨੇ
1: ਜੀ
0: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਹਾਂ
0: ਕਰ ਰਹੇ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ
0: ਤਾਂ
1: ਆ
0: ਵੀ ਦੇ ਐਗਜ਼ਿਸਟ, ਸੋ
1: ਹਾਂ
0: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
1: ਬਿਲਕੁਲ
0: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ,
1: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ
0: ਨਹੀਂ ਹਮਾਰੀ
1: ਇਹ ਗੱਲ ਤੇ ਹੈਗੀ ਹੈ ਜੀ
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
1: ਜੀ
0: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ
1: ਜੀ
0: ਬੈਚ ਦੀ ਗੱਲ ਵੀ ਕਰਦਾ, IAS
1: ਜੀ
0: ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ
0: ਉਹ ਕਿਤੇ ਜੌਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ
0: ਕਿਸੇ
1: ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ
1: ਓਕੇ
0: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ
1: ਬਾਤ
0: ਉਹਦੇ
1: ਹੈ ਕਿਆ ਬਾਤ ਹੈ
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੇ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ
0: ਬਿਲਕੁਲ
1: ਹੈਨੀ ਆ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ
1: ਕਿ ਤੁਸੀਂ ਉਹਦੇ ਲਈ ਚਾਹੇ ਉਹਨਾਂ ਨੇ

0: ਇਹ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤੋ
1: ਮਨ
0: ਇਹ
1: ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ, ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ, ਵਾਹ ਜੀ
1: ਉਹ
0: ਵਾਹ,
1: ਆਪ ਜਬ
0: ਹਾਂ
1: ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ
0: ਬਿਲਕੁਲ
1: ਯੇ ਅਚੀਵ ਕਰਨਾ ਹੈ,
0: ਜੀ।
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ।
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ,
0: ਜੀ।
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ,
0: ਹਾਂ
1: ਮੈਂ
0: ਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ,
0: ਜੀ
1: ਠੀਕ
0: ਜੀ
1: ਹੈ,
0: ਜੀ ਜੀ
1: ਕਿਉਂਕਿ
0: ਜੀ
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
0: ਹਾਂ,
1: ਮੈਂ ਇਹ ਫੇਲ ਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੋਸ਼ਿਸ਼ ਹੋ ਜਾਂਦੀ
1: ਕੋਸ਼ੀਅਸ ਹੋ ਜਾਂਦੇ ਬਿਲਕੁਲ।
0: ਜੀ।
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਬਹੁਤ
1: ਹੈ,
0: ਜ਼ਰੂਰੀ ਹੈ ਜੀ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਯੂ ਕ੍ਰਿਪ ਕਰਨ ਲੱਗ ਜਾਓਗੇ ਕਿ
0: ਹਾਂ
1: ਮੈਂ ਤਾਂ
0: ਜੀ
1: ਫੇਲ ਹੋ ਗਿਆ
0: ਬਿਲਕੁਲ,
1: ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇ
0: ਨੇ
1: ਸਕਦਾ,
0: ਠੀਕ ਨਹੀਂ ਕੀਤਾ।
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
0: ਉਹ ਜ਼ਰੂਰੀ ਹੈ ਜੀ।
1: ਬਿਲਕੁਲ
0: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
1: ਬਿਲਕੁਲ
0: ਉਹ ਤੁਮ
1: ਬਿਲਕੁਲ
0: ਕਿਆ
1: ਬਿਲਕੁਲ
0: ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ, ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ ਤੇ ਲਿਖ ਕੇ ਲਾ ਲਿਆ, ਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ, ਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ
0: ਜੀ।
1: ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ, ਕੋਟਾ ਹੈ,
0: ਹਾਂਜੀ
1: ਹੁਣ
0: ਹਾਂਜੀ
1: ਤਾਂ
0: ਹਾਂਜੀ
1: ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ, ਉੱਥੇ
0: ਜੀ
1: ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ,
0: ਓ ਜੀ ਬਿਲਕੁਲ,
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ, ਕਿ
0: ਹਾਂ
1: ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ, ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ ਹੈ,
1: ਬਹੁਤ ਜ਼ਰੂਰੀ ਹੈਗਾ,
0: ਇੱਕ ਬੈਕਅਪ
1: ਇੱਕ
0: ਪਲਾਨ
1: ਬੈਕਅਪ,
0: ਜ਼ਰੂਰੀ
1: ਜਿਵੇਂ
0: ਹੈ
1: ਤੁਹਾਡੇ
0: ਜੀ,
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
0: ਜੀ ਜੀ
1: ਮੇਰਾ
0: ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀं ਰਹੋਗੇ,
0: ਹਾਂ ਜੀ
1: 1% ਹੀ ਤੁਹਾਡੇ ਸਕਸੈਸ ਚਾਂਸਸ ਹੈਗੇ,
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ ਨੇ,
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ,
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ,
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ,
0: ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ।
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ, ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
0: ਹਾਂਜੀ
1: ਨੇ।
0: ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਹੁੰਦੀ ਹੈ।
1: ਕਾਉਂਸਲਿੰਗ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
0: ਬਿਲਕੁਲ
1: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ ਹੈ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ ਹੈ।
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ
0: ਹਾਂਜੀ
1: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਬਾਅਦ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ
0: ਸਾਰਾ
1: ਤੇ ਮੈਂ ਆਪਣੀ ਇੱਕ
0: ਹੋਇਆ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ,
0: ਹਾਂਜੀ ਹਾਂਜੀ
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਦੀਪਾ
0: ਬਿਲਕੁਲ ਬਿਲਕੁਲ
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੁਣ,
0: ਚੇਂਜਸ ਆ ਰਹੇ ਹਨ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
0: ਕਿਆ ਪਤਾ
1: ਪੂਰੇ
0: ਵਾਕਈ ਉਹ
1: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਇਹਨੇ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ
0: ਜੀ ਜੀ ਜੀ
1: ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
0: ਜੀ ਜੀ
1: ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ
0: ਬਿਲਕੁਲ
1: ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
0: ਅੱਗੇ
1: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ ਡਿਪਲੋਮਾ ਕੋਰਸ ਨੇ ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ, ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ
1: ਹਾਂ
2: ਉਹਨਾਂ
1: ਜੀ,
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ
2: ਨਹੀਂ,
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ, ਗਵਰਨਮੈਂਟ
1: ਹਾਂਜੀ,
2: ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀं ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32-33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ ਜੀ
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ ਸਰਟੀਫਿਕੇਟ ਪ੍ਰਾਪਤ ਕਰ ਲਿਆ ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ ਥਿਉਰੀ ਵੀ ਸਿੱਖ ਜਾਂਦਾ ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ
1: ਅੱਛਾ
2: ਉਹਦੇ ਲਈ
1: ਜੀ
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ
2: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ,
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ।
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ಸುವಾಪ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖ

0: ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋਂ ਨਾਲ ਕਰ ਰਹੇ ਨੇ।
1: ਜੀ ਜੀ,
0: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ,
0: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ ਬੀ ਏ ਕਰੋ, ਸਾਡੇ ਲੋਕ ਕਹਿੰਦੇ ਸਿੰਪਲ ਬੀ ਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਈ ਏ ਐਸ ਜਿੰਨੇ ਵੀ ਜਾਂ ਪੀ ਸੀ ਐਸ ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ ਬੀ ਏ ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਨ ਸਿੰਘ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ 'ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ 'ਚ ਵੀ ਹੋ ਸਕਦਾ, ਹਿੰਦੀ 'ਚ ਵੀ ਹੋ ਸਕਦਾ, ਉਰਦੂ 'ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।

0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ ਜੀ
0: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ, ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ। ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦਾ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਤੇ ਅਧਿਆਪਨ ਹੋ ਗਿਆ ਤੇ ਮੀਡੀਆ ਹੈ ਤੇ ਹੋਰ ਸਾਰੇ ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ, ਅਤੇ ਅੱਗੇ ਤਰੱਕੀ ਦੇ
0: ਸਭ ਤੋਂ
1: ਰਾਹ ਕਿਵੇਂ
0: ਪਹਿਲੀ ਗੱਲ
1: ਖੁੱਲ੍ਹਦੇ ਨੇ
0: ਤਾਂ
1: ਜੀ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: ਜੀ ਜੀ
0: ਦੂਸਰੀ
1: ਜੀ
0: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ,
1: ਜੀ ਜੀ
0: ਪਰ
1: ਜੀ
0: ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ ਆਪਣਾ,
1: ਜੀ
0: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
0: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ
1: ਜੀ
0: ਤੁਸੀਂ
1: ਜੀ ਜੀ
0: ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
0: ਬਹੁਤ
1: ਜੀ
0: ਅੱਛੇ
1: ਜੀ
0: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ
1: ਬਿਲਕੁਲ
0: ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ,
1: ਜੀ ਜੀ
0: ਗਾਇਕੀ
1: ਜੀ
0: ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ
1: ਬਿਲਕੁਲ
0: ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
0: ਇਹ ਵੀ
1: ਜੀ ਜੀ
0: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
0: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
0: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
0: ਤੇ
1: ਜੀ
0: ਪਰ
1: ਜੀ
0: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ।
0: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ, ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
0: ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
0: ਮੈਂ
1: ਜੀ ਜੀ
0: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ ਕਿਉਂਕਿ ਜਿਹੜੀਆਂ
1: ਜੀ
0: ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ ਜੀ
0: ਉਹਨਾਂ
1: ਜੀ
0: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ
0: ਇੰਜੀਨੀਅਰਿੰਗ
1: ਜੀ
0: ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਵਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ
1: ਜੀ
0: ਹੋਰ
1: ਜੀ ਜੀ
0: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਬਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ
1: ਜੀ
0: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: 'ਚ।
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
0: ਅੱਜ
1: ਜੀ
0: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ,
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ।
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ ਜੀ
0: ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਸ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ,
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਣਾ ਨਾਲ,
1: ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ
1: ਜੀ ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ,
1: ਜੀ ਜੀ ਜੀ
0: ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ, ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
0: ਇਹਦੇ
1: ਜੀ ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ,
1: ਜੀ
0: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ,
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ।
1: ਕਿਆ
0: ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ, ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ,
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ,
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ,
1: जी
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ ਚਾਰ ਨਾਟਕ ਵੀ ਲਿਖੇ ਨੇ ਜਿਹਦੇ 'ਚ ਅਸੀਂ ਤਿੰਨ ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ
1: ਜੀ
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ, ਤਾਂ
1: ਜੀ
0: ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਤੇ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ ਫਿਰ ਇਹ ਤਿੰਨ ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ, ਰੱਬ ਰੱਖਾ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਇਸ ਵੀਰ ਚਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜ੍ਹਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ ਸੁਣ ਦਿੱਲੀ ਦੀਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ੍ਹ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨੁਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ।